0: ਪੂਰੀਆਂ ਕਰਨੀਆਂ ਅਜੇ ਕਾਲ ਕਰਦੇ ਰਹੋ 905-673-3337 ਰੋਇਲ ਪਰਫਿਊਮਸ ਵਾਲੇ ਰੀਗਨ ਰੋਡ ਗੁਰਦੁਆਰਾ ਸਾਹਿਬ ਦੇ ਨੇੜੇ ਆ ਇੰਨੀਆਂ ਚੋਟੀ ਦੀਆਂ ਬ੍ਰੈਂਡ ਨੇਮ ਪਰਫਿਊਮਸ ਨੇ ਇਹਨਾਂ ਕੋਲ ਪੂਰੇ ਦੁਨੀਆ ਭਰ ਤੋਂ ਫਰੈਗਰੈਂਸਿਸ ਇਹਨਾਂ ਕੋਲ ਆਉਂਦੀਆਂ ਅਤੇ ਗਿਫਟ ਆਈਟਮਸ ਨੰਬਰ 1 ਮਿਲਦੀਆਂ ਤੁਸੀਂ ਰੋਇਲ ਪਰਫਿਊਮਸ 'ਤੇ ਜਾ ਕੇ ਆਪਣੇ ਆਪ ਨੂੰ ਖੁਸ਼ਬੂਦਾਰ ਬਣਾਉਣ ਲਈ 437-316-0701 'ਤੇ ਕਾਲ ਕਰ ਸਕਦੇ ਹੋ 437-316-0701 'ਤੇ ਕਾਲ ਕਰ ਸਕਦੇ ਹੋ ਹਲਦੀ ਕੜੀ ਮਿਸਟਰ ਸਾਰੰਸ਼ ਨਾਗਪਾਲ ਮੇਰੇ ਨਾਲ ਨੇ ਅਤੇ ਤੁਹਾਡੇ ਨਾਲ ਕੱਲ੍ਹ ਵੀ ਮੈਂ ਅਨਾਊਂਸਮੈਂਟ ਕੀਤੀ ਸੀ ਕਿ ਲੋਨ ਦਵਾਉਂਦੇ ਨੇ ਡਬਲ ਟ੍ਰਿਪਲ ਉਹਦੀ ਜਾਣਕਾਰੀ ਲੈ ਕੇ ਮਿਸਟਰ ਸਾਰੰਸ਼ ਨਾਗਪਾਲ ਜੀ ਵੈਲਕਮ
1: ਕੋਰਸ ਕਰ ਚੁਕੇ ਹੈ ਗਵਰਨਮੈਂਟ ਸਪੋਰਟਡ ਪ੍ਰੋਗਰਾਮਸ ਮੇ ਸੈਕੰਡ ਕੋਰਸ ਆਪ ਕਰਨਾ ਚਾਹਤੇ ਹੈ ਜਿਸ ਮੇ ਆਪਕੋ ਲਾਈਕ ਜ਼ਿਆਦਾ ਬੈਨੀਫਿਟ ਹੋ ਆਪਕੋ ਲਾਈਕ 50,000 ਸੇ 1,70,000 ਕਾ ਲੋਨ ਮਿਲ ਸਕਤਾ ਹੈ 0% ਪੇ ਔਨ ਵਨ ਹੈਂਡ ਆਪ ਸਕਿੱਲ ਡਿਵੈਲਪ ਕਰ ਰਹੇ ਬਿਜ਼ਨਸ ਕੇ ਆਸਾਨ ਕੋਰਸਿਸ ਫੁੱਲੀ ਆਨਲਾਈਨ ਕਰ ਰਹੇ ਹੈ ਜਿਸ ਮੇ ਇਗਜ਼ਾਮਸ ਨਹੀਂ ਹੈ ਈਜ਼ੀ ਅਸਾਈਨਮੈਂਟਸ ਹੈ ਦੂਸਰੀ ਤਰਫ ਆਪਕੋ ਆਪਕੇ ਖਾਤੇ ਮੇ ਗਵਰਨਮੈਂਟ ਸੇ 50,000 ਸੇ 1,70,000 ਕਾ ਲੋਨ ਮਿਲਤਾ ਹੈ ਬਿਨਾ ਕ੍ਰੈਡਿਟ ਚੈੱਕ ਕੇ ਆਪਕਾ ਸਕੋਰ 0 ਵੀ ਹੈ ਤੋ ਵੀ ਆਪ ਐਲੀਜੀਬਲ ਹੈ ਔਰ ਲਾਈਕ ਵਿਦ ਇਨ 30-90 ਡੇਜ਼ ਆਪਕੇ ਖਾਤੇ ਮੇ ਫੰਡਿੰਗ ਗਵਰਨਮੈਂਟ ਸੇ ਆ ਜਾਤੀ ਹੈ ਔਰ ਕੋਈ ਏਜ ਲਿਮਿਟ ਨਹੀਂ ਹੈ ਕੋਈ ਅਗਰ ਆਪ ਪੈਨਸ਼ਨ ਪੇ ਆਪ ਤਬ ਵੀ ਐਲੀਜੀਬਲ ਹੈ ਔਰ ਬਾਕੀ ਲਾਈਕ ਅਗਰ 2 ਸਾਲ ਕਾ ਕੋਰਸ ਹੈ ਫੈਮਿਲੀ ਆਫ 4 ਹੈ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ ਆਸਾਨ ਸੇ ਕੋਰਸ ਕਰ ਰਹੇ ਹੈ ਫੋਨ ਪੇ ਕੱਲ ਕਲਾਸਿਸ ਲਗਾਓ ਚਾਹੇ ਲੈਪਟਾਪ ਪੇ ਲਗਾਓ 3 ਘੰਟੇ ਮੰਡੇ ਟੂ ਫਰਾਈਡੇ ਦੈਟਸ ਇਟ ਤੋ ਉਨਕੋ 1.5 ਲੱਖ ਡਾਲਰ ਆਤਾ ਹੈ ਲੋਨ ਕੇ ਉਸ ਮੇ ਐਂਡ ਦੈਨ ਅਗਰ ਫੈਮਿਲੀ ਆਫ 5 ਆਪਕੇ ਬੱਚੇ ਜ਼ਿਆਦਾ ਹੈ ਤੋ ਆਪਕੋ 1,70,000 ਡਾਲਰ ਤੱਕ ਕਾ ਲੋਨ ਆਤਾ ਹੈ ਅਗਰ ਆਪਕੇ ਬੱਚੋ ਕੀ ਉਮਰ 11 ਸਾਲ ਸੇ ਕਮ ਹੈ ਤੋ ਆਪਕੀ ਫੀਸ ਉਪਰ ਸੇ ਗਵਰਨਮੈਂਟ ਕਵਰ ਕਰ ਦੇਤੀ ਕਾਲਜ ਕੇ ਤੋ ਆਪਕੇ ਪਾਸ 1.5 ਲੱਖ ਆਯਾ ਯਾ 2 ਲੱਖ ਆਯਾ ਆਪਨੇ ਉਤਨਾ ਹੀ ਵਾਪਸ ਕਰਨਾ ਹੈ 0% ਪੇ ਆਏ ਲੋਨ ਕਹੀਂ ਨਹੀਂ ਮਿਲਤਾ ਧਰਤੀ ਪੇ ਵੀ ਨਹੀਂ ਮਿਲਤਾ 0% ਪੇ ਲੋਨ ਕਹੀਂ ਵੀ ਆਪ ਇਸੇ ਯੂਜ਼ ਕਰ ਸਕਤੇ ਹੈ ਗ੍ਰੋਸਰੀ ਕਰੇ ਇਨਵੈਸਟ ਕਰੇ ਬੈਕ ਹੋਮ ਭੇਜੇ ਕੁਛ ਵੀ ਕਰੇ 2 ਸਾਲ ਕੇ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ 2 ਸਾਲ ਤੱਕ 0% 2.5 ਸਾਲ ਬਾਅਦ 2.5% ਵਿਆਜ ਹੈ ਪੂਰੇ ਸਾਲ ਕਾ ਮਤਲਬ ਲੱਖ ਡਾਲਰ ਪੇ ਸਿਰਫ $2,500 ਸਾਲ ਕਾ ਵਿਆਜ ਹੈ 15 ਸਾਲ ਕੀ ਆਸਾਨ ਕਿਸ਼ਤ ਮੈਂ ਆਪਸੇ ਲੌਟਾ ਸਕਤੇ ਹੈ ਬਾਕੀ ਲਾਈਕ ਗਾੜੀ ਕੇ ਲੋਨ ਪੇ ਗਾੜੀ ਉਠਾ ਲੇਤੇ ਹੈ ਘਰ ਕੇ ਲੋਨ ਪੇ ਘਰ ਉਠਾ ਲੇਤੇ ਹੈ ਯਾ ਪੇ ਗਵਰਨਮੈਂਟ ਆਪਕੋ ਲੋਨ ਦੇ ਰਹੀ ਹੈ ਬੈਂਕ ਨਹੀਂ ਦੇ ਰਹਾ ਔਰ ਗਵਰਨਮੈਂਟ ਆਪਕੀ ਕਿਤਾਬੇ ਨਹੀਂ ਉਠਾਏਗੀ ਡੋਂਟ ਵਰੀ ਕੋਈ ਗਰੰਟੀ ਨਹੀਂ ਹੈ ਇਸ ਲੋਨ ਮੇ ਆਪਕੇ ਖਾਤੇ ਮੇ ਡਾਇਰੈਕਟ ਆਤਾ ਇਸ ਬੜੀਆ ਲੋਨ ਐਗਜ਼ਿਸਟ ਹੀ ਨਹੀਂ ਕਰਦਾ ਧਰਤੀ ਪੇ ਬੜੀ ਇੰਪੋਰਟੈਂਟ ਬਾਤ ਹਮਾਰੀ ਫੀਸ ਕਿਤਨੀ ਹੈ ਕੋਈ ਝੋਲ ਨਹੀਂ ਹੈ ਕੋਈ ਮੋਲ ਨਹੀਂ ਹੈ ਫਲੈਟ ਫੀਸ ਹੈ $199 ਕਾਮ ਹੋਣੇ ਕੇ ਬਾਅਦ ਲਾਸਟ ਵੀਕ ਅਰਾਊਂਡ 32 ਬੰਦੋ ਕੀ ਫੰਡਿੰਗ ਆਈ ਉਨਕੇ ਖਾਤੇ ਮੇ ਡਾਇਰੈਕਟ ਕਲਾਇੰਟਸ ਕੇ ਦੈਨ ਉਹਨੇ ਹਮਾਰੀ ਫੀਸ ਦੀ ਛੋਟੀ ਸੀ ਕਿਤਨੀ $200 ਕੋਈ ਕਮਿਸ਼ਨ ਨਹੀਂ ਹੈ ਕੋਈ ਪਰਸੈਂਟੇਜ ਕੋਈ ਕਾਰੀਗਰੀ ਨਹੀਂ ਹੈ ਸਾਫ਼ ਕਾਮ ਸਾਫ਼ ਤਰੀਕੇ ਸੇ 8 ਸਾਲ ਸੇ ਕਰ ਰਹੇ ਬਹੁਤ ਤੋਂ ਕੋਸਿਸ਼ ਕਰ ਚੁੱਕੇ ਹੈ ਔਰ ਲਾਈਕ ਅਗਰ ਆਪ ਸੈਕੰਡ ਕੋਰਸ ਕਰਨਾ ਚਾਹਤੇ ਹੈ ਪਹਿਲੇ ਇਸ ਚੀਜ਼ ਸੇ ਫੈਮਿਲੀਅਰ ਹੈ ਤੋ ਆਪ ਹਮਾਰੇ ਪਾਸ ਹਮੇ ਜ਼ਰੂਰ ਕਾਲ ਕਰੇ ਆਪਕੋ ਸਾਰਾ ਪ੍ਰੋਸੈਸ ਪਤਾ ਹੀ ਹੋਤਾ ਹੈ ਕਿਆ ਹੈ ਸਬਸੇ ਕਮ ਫੀਸ ਹੈ ਕਾਲਜ ਕੀ ਨੰਬਰ 1 ਔਰ ਈਜ਼ੀ ਹੈ ਨੋ ਐਗਜ਼ਾਮਸ ਔਰ ਹਮਾਰੀ ਫੀਸ ਕੋਈ ਉਹ ਨਹੀਂ ਹੈ ਮਤਲਬ ਸੈਟਿੰਗ ਨਹੀਂ ਹੈ ਸਾਫ਼ ਫੀਸ ਹੈ ਹਮਾਰੀ ਸਾਫ਼ ਆਪਕੋ ਪਤਾ ਹੀ ਹੈ ਬਾਤ ਜੋ ਲੋਕ ਕਰ ਚੁੱਕੇ ਹੈ ਨੰਬਰ 437-264-3175 437-264-3175 437-264-3175 ਹਰ ਅੰਟਾਲੀ ਡੈਰੀ ਤੇ ਪ੍ਰੋਪਰ ਆਫਿਸ ਹੈਗਾ 8 ਸਾਲ ਮੇ ਐਂਡ ਦੈਨ ਕਾਲ ਹੁਣੇ ਕਰੋ 437-264-3175 437-264-3175
0: ਥੈਂਕ ਯੂ ਸਰ ਆਲ ਦਾ ਬੈਸਟ ਨੰਬਰ ਇੱਕ ਵਾਰ ਫਿਰ 437-264-3175 ਥੈਂਕ ਯੂ ਸਾਰੰਸ਼ ਸੋ ਨਾਈਸ ਆਫ ਯੂ ਪ੍ਰੋਗਰਾਮ ਪੰਜਾਬੀ ਲੈਣਾ ਪ੍ਰੋਗਰਾਮ 'ਚ ਕੋਈ ਗਿੱਟਾ ਗੋਡਾ ਮੋਢਾ ਜੁੜ ਗਿਆ ਬੈਕ ਪ੍ਰੋਬਲਮ ਆ ਗਈ ਹੈ ਨੈੱਕ ਪ੍ਰੋਬਲਮ ਆ ਗਈ ਹੈ ਤਾਂ ਬਲਜੀਤ ਫੌਜੀ ਫੌਜੀ ਮਸਾਜ ਸੈਂਟਰ 'ਤੇ ਜਾਓ 416-786-7211 416-786-7211 ਅਤੇ ਜੇ ਕਾਰ ਵੈਨ ਟਰੱਕ ਦੀ ਅਲਾਈਨਮੈਂਟ ਖਰਾਬ ਹੋ ਗਈ ਟਾਇਰ ਖਰਾਬ ਹੋ ਗਏ ਨਵੇਂ ਟਾਇਰ ਪਾਉਣੇ ਆ ਟਰੱਕਾਂ ਦੇ ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਨੂੰ ਕਾਲ ਕਰੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਟੋਪ ਆਫ ਦਾ ਲਾਈਨ ਸਰਵਿਸ ਟੈਕਨੀਸ਼ੀਅਨ ਬੜੇ ਚੋਟੀ ਦੇ रीजनेबल रेट 416 ना ना ना ना ना ना ना ना 647 234 6293 647-234-6293 ਮਨਜੀਤ ਗਿੱਲ ਮੇਰੇ ਨਾਲ ਨੇ ਅਤੇ ਤੁਹਾਨੂੰ ਇਨਫੋਰਮੇਸ਼ਨ ਦੇਣਗੇ ਅਪਲਾਇੰਸ ਜੰਕਸ਼ਨ 'ਤੇ ਮੇਲਾ ਲੱਗਿਆ।
1: ਥੈਂਕ ਯੂ ਸੋ ਮਚ ਭਾਅ ਜੀ। ਅਤੇ ਹੁਣ ਗੱਲ ਕਰਾਂਗੇ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਪੁਰਾਣਾ ਕਿਚਨ ਢਾ ਕੇ ਨਵਾਂ ਬਿਲਟ ਇਨ ਅਪਲਾਇੰਸਿਸ ਦਾ ਜੇ ਕਿਚਨ ਲਾ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਫ੍ਰੈਂਚ ਡੋਰ ਡਿਜ਼ਾਈਨ ਦਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ ਹੈ, 36 ਇੰਚ ਦਾ ਬਿਲਟ ਇਨ ਕੁੱਕ ਟੋਪ ਹੈ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਹੈ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 'ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਇਸ ਵੀਕਐਂਡ ਸਪੈਸ਼ਲ ਦੇ ਉੱਪਰ ਅਵੇਲੇਬਲ ਹੈ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ $14,999 'ਚ ਅਪਲਾਇੰਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ 'ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, $2026 ਦਾ ਲੇਟੈਸਟ ਮਾਡਲ, $1400 ਦੀ ਪ੍ਰਾਈਸ ਤੋਂ ਘਟਾ ਕੇ $899 'ਚ ਐਕਸਕਲੂਸਿਵ ਅਸੀਂ ਲੈ ਕੇ ਦੇ ਰਹੇ ਹਾਂ। 6 ਮਹੀਨੇ 'ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054-0054-0054
0: ਅਪਲਾਇੰਸ ਜੰਕਸ਼ਨ। ਚੋਟੀ ਦੇ ਅਪਲਾਇੰਸ ਲੈਣ ਲਈ ਕੇਵਲ ਇੱਕੋ ਇੱਕ ਨਾਮ ਰਿਕਮੈਂਡ ਕੀਤਾ ਜਾਂਦਾ, 905-450-0054। ਥੈਂਕ ਯੂ ਵੈਰੀ ਮੱਚ ਸਰ, ਥੈਂਕ ਯੂ,
1: ਥੈਂਕ ਯੂ ਸੋ ਮਚ ਭਾਜੀ।
0: ਪ੍ਰੋਗਰਾਮ ਹੈ ਪੰਜਾਬੀ ਦਾ, ਰੁਪਿੰਦਰ ਧਾਲੀਵਾਲ ਜੀ ਵੈਲਕਮ। ਰੂਪੀ ਨੰਬਰ ਦਈਏ, 416
2: ਹਾਂਜੀ
0: 786
2: 7611
0: ਦੱਸ ਦਿਓ। ਕਸਤਿੰਦਰ ਪਾਲ ਨੇ ਨੰਬਰ ਦਿੱਤਾ ਤੇ ਪੂਰਾ ਐਨ ਕਰਾਂ ਨੰਬਰ ਨੋ ਕਰ ਦੇਵੇ ਪਹਿਲੀ ਸਿਟਿੰਗ ਜੀ। ਬਹੁਤ ਵਧੀਆ ਮਸਾਜ ਕਰਦੇ ਆ ਤੇ ਬਹੁਤ ਕੁਦਰਤ ਨੇ ਉਹਦੇ ਹੱਥਾਂ ਚ ਨਾ, ਕਿਤੇ ਕੋਈ ਸ਼ਫਾ ਜਿਵੇਂ ਕੁਦਰਤ ਵੱਲੋਂ ਹੁੰਦੀ ਆ। ਤੇ 416-786-7211 ਹਾਂ ਪ੍ਰੋਗਰਾਮ ਪੰਜਾਬੀ ਲਹਿਰਾਂ ਔਰ ਗਿੱਲ ਫਾਰਮ ਬਾਰ ਬਾਰ ਤੁਹਾਨੂੰ ਭੇਜ ਰਹੇ ਹਾਂ। ਫਰਾਈਡੇ ਆ ਤੇ 905-925-2300 ਗਿੱਲ ਫਾਰਮ ਦੀਆਂ ਸਬਜ਼ੀਆਂ, ਗਿੱਲ ਫਾਰਮ ਦੇ ਟਮਾਟਰ ਲਿਆ ਕੇ ਅਤੇ ਗਿੱਲ ਫਾਰਮ ਦੇ ਖਰਬੂਜ਼ੇ ਲਿਆ ਕੇ ਖਾਓ। ਮੱਲੀਆਂ ਦਾ ਟੈਂਟ ਸਰਵਿਸ, ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਮੱਲੀ ਟੈਂਟ ਬਾਰੇ ਜਾਣਕਾਰੀ ਦਿੰਦਾ ਆ ਰਿਹਾ ਕਿ ਬਹੁਤ ਕਮਾਲ ਦੀ ਮੱਲੀ ਟੈਂਟ ਜਿਹੜੇ ਆ ਪੂਰਾ ਬੈਂਕਟ ਵਰਗੀਆਂ ਫੈਸਿਲਿਟੀਜ਼ ਬਣਾ ਦਿੰਦੇ ਆ ਅਤੇ ਨਾਲੇ ਵਾਟਰਪਰੂਫ ਟੈਂਟ ਵੀ ਲਾ ਦਿੰਦੇ ਆ। ਮੱਲੀ ਟੈਂਟ ਸਰਵਿਸ, ਮੈਂ ਕਹਿੰਦਾ ਤੁਸੀਂ ਹੈਰਾਨ ਹੋ ਜਾਓਗੇ ਕਿ ਯਾਰ ਇੰਨੀ ਟੌਟ ਪੱਲਾ ਕੱਢ ਦੇਣਗੇ। 647-999-2569 647-999-2569 ਅਤੇ ਸਬਜ਼ੀ ਮਾਰਕੀਟ ਵਾਲਿਆਂ ਨੂੰ ਬਹੁਤ ਸਾਰੇ ਕੰਮ ਕਰਨ ਵਾਲੇ ਕਾਮੇ ਚਾਹੀਦੇ ਆ। ਸਬਜ਼ੀ ਮਾਰਕੀਟ ਉਹਨਾਂ ਨੂੰ ਮੀਟ ਅਤੇ ਤੰਦੂਰੀ ਕੁੱਕ ਚਾਹੀਦੇ ਆ, ਕੈਸ਼ੀਅਰ ਚਾਹੀਦੇ ਆ, ਕਿਚਨ ਦਾ ਸਟਾਫ ਚਾਹੀਦਾ। 416-388-4661 416-388-4661 ਟੈਲੀਫੋਨ ਨੰਬਰ ਹੈ। ਅਤੇ ਨਾਲ ਦੀ ਨਾਲ ਤੁਹਾਨੂੰ ਮੱਖਣ ਬਰਾੜ ਦਾ ਨੰਬਰ ਦੇ ਦਈਏ, ਉਹਨਾਂ ਨੂੰ ਵੀ ਕੁਛ ਟੈਂਟਾਂ 'ਤੇ ਕੰਮ ਕਰਨ ਵਾਲੇ ਬੰਦੇ ਚਾਹੀਦੇ ਆ। 647-883-3407 647-883-3407 ਟੈਲੀਫੋਨ ਨੰਬਰ ਹੈ। ਤੋ ਲਓ ਤੁਹਾਡੀ ਫਰਮਾਇਸ਼ ਪੂਰੀ ਕਰੀਏ ਫਿਰ, 905-673-33-37 ਅਤੇ ਸਾਡੇ ਸ਼ਹਿਰ ਦੇ ਵਿੱਚ ਹੰਸਰਾਜ ਹੰਸ ਪਹੁੰਚ ਰਹੇ ਆ 18 ਤਾਰੀਖ ਨੂੰ। ਔਰ ਹੰਸਰਾਜ ਹੰਸ ਤੁਹਾਨੂੰ ਪਤਾ ਕਿ ਬਹੁਤ ਵਰਸੇਟਾਈਲ ਗਾਇਕ ਹੈ ਔਰ ਉਹਨਾਂ ਨੂੰ ਤੁਸੀਂ ਸੁਣਨ ਵਾਸਤੇ ਲਿਵਿੰਗ ਆਰਟ ਸੈਂਟਰ ਵਿੱਚ ਜੀ ਤਿਆਰੀ ਕਰੋ। ਹੰਸਰਾਜ ਹੰਸ ਨਾਲ ਸ਼ਾਮ ਬਿਤਾਓ ਅਤੇ ਕਹਿੰਦੇ ਕਿ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ। ਹੈਂ ਹੰਸ ਜੀ, ਕਹਿੰਦੇ ਰੁਮਾਲ ਨਹੀਂ ਘੱਟਦੇ, 121 ਰੁਮਾਲ, ਕਹਿੰਦੇ ਰੁਮਾਲ ਨਹੀਂ ਘੱਟਦੇ ਅਤੇ ਆਵਾਜ਼ ਵਿੱਚ ਉਹੀ ਦਮਖਮ ਹੈ ਤੋ ਪੱਤਾ ਪੱਤਾ ਸਿੰਘਾਂ ਦਾ ਵੈਰੀ ਅੱਜ ਕੱਲ੍ਹ ਸੁਣਿਆ ਫਤੂਰ ਵਿੱਚ ਰਹਿੰਦੇ ਹੋ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਇਹ ਨਾ ਆਪਣੇ ਗੀਤ ਬੜਾ ਪਿਆਰਾ ਹੈ ਅਤੇ ਸ਼ਮਸ਼ੇਰ ਸੰਧੂ ਦਾ ਲਿਖਿਆ ਹੋਇਆ ਹੰਸਰਾਜ ਹੰਸ ਲੰਬਾ ਸਮਾਂ ਜਦੋਂ ਪ੍ਰੋਗਰਾਮ ਕਰਦੇ ਰਹੇ ਆ ਉਹ ਸਟਾਰਟ ਵੀ ਸ਼ਮਸ਼ੇਰ ਸੰਧੂ ਦੇ ਗੀਤ ਨਾਲ ਕਰਦੇ ਸੀ ਅਤੇ ਸ਼ੋਅ ਦਾ ਐਂਡ ਵੀ ਸ਼ਮਸ਼ੇਰ ਸੰਧੂ ਦੇ ਗੀਤ ਨਾਲ ਕਰਦੇ ਹੁੰਦੇ ਸੀ ਸਟਾਰਟ ਵਿੱਚ ਨਾ ਧੁੱਪ ਰਹਿਣੀ ਨਾ ਛਾਂ ਬੰਦੇ ਆ ਅਤੇ ਅਖੀਰ ਵਿੱਚ ਢੋਲ ਸੰਮੀ ਗੀਤ ਗਾਉਂਦੇ ਹੁੰਦੇ ਸੀ ਤਾਂ ਪ੍ਰੋਗਰਾਮ ਪੰਜਾਬੀ ਸਾਡੇ ਨਾਲ ਜੀ।

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਨੂੰ ਪਤਾ ਕਿ ਅਸੀਂ ਫਰਾਈਡੇ ਸ਼ੁੱਕਰਵਾਰ ਜੁੰਮਾ ਤੁਹਾਡੇ ਵਾਸਤੇ ਬਹੁਤ ਕਹਿੰਦੇ ਹੁੰਦੇ ਕਿ ਐਸੀ ਇਨਫੋਰਮੇਸ਼ਨ ਪੇਸ਼ ਕਰ ਰਹੇ ਹਾਂ ਜਿਹੜੀ ਤੁਹਾਡੀ ਜ਼ਿੰਦਗੀ ਵਿੱਚ ਬੜੀਆਂ ਕੰਮ ਆ ਸਕਦੀਆਂ ਨੇ। ਅਤੇ ਜਿਵੇਂ ਮੈਂ ਕੱਲ੍ਹ ਵੀ ਤੁਹਾਨੂੰ ਦੱਸ ਰਿਹਾ ਸੀ ਕਿ ਸਾਡੀ ਟੀਮ ਦੇ ਸੀਨੀਅਰ ਮੈਂਬਰ ਮੇਰੇ ਅਜ਼ੀਜ਼ ਅਮਨ ਬੈਨੀਪਾਲ, ਉਹਨਾਂ ਦਾ ਖਜ਼ਾਨਾ ਹੈ, ਬਹੁਤ ਪੱਖੀ ਸ਼ਖਸੀਅਤ ਨੇ ਔਰ ਮੈਂ ਇਹਨਾਂ ਨੂੰ ਐਨਸਾਈਕਲੋਪੀਡੀਆ ਕਹਿੰਦਾ ਹੁੰਦਾ। ਕੋਈ ਐਸਾ ਚਾਹੇ ਪੋਲੀਟੀਕਲ ਗੱਲਬਾਤ ਕਰ ਲਓ, ਰੀਅਲ ਸਟੇਟ ਦੀ ਕਰ ਲਓ, ਮੌਡਗੇਜ ਦੀ ਕਰ ਲਓ, ਕੰਸੋਲੀਡੇਸ਼ਨ ਦੀ ਕਰ ਲਓ, ਸਾਰੇ ਕੰਮਾਂ 'ਚ ਮਾਹਰ ਆ ਅਮਨ ਬੈਨੀਪਾਲ। ਅਤੇ ਸਵੇਰੇ 9 ਤੋਂ 10 ਤੁਸੀਂ ਰੋਜ਼ ਸੁਣਦੇ ਹੋ, ਸੈਟਰਡੇ ਨੂੰ 10 ਤੋਂ 1 ਵਜੇ ਤੱਕ ਉਹ ਮੇਰੇ ਨਾਲ ਨੇ। 416-518-3200 ਟੈਲੀਫੋਨ ਨੰਬਰ ਆ। ਤੋ ਬਹੁਤ ਬਹੁਤ ਪਿਆਰ ਅਮਨ, ਵੈਲਕਮ।
1: ਥੈਂਕ ਯੂ ਸੋ ਮਚ ਭਾਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ।
1: ਸਾਰਿਆਂ ਨੂੰ ਅਸੀਂ ਕੱਲ੍ਹ ਹੀ ਅਨਾਊਂਸ ਕਰਨਾ ਸੀ ਕਿ ਕੱਲ੍ਹ ਅਸੀਂ ਨਾ ਲਾਈਵ ਔਨ
0: ਕਰ ਦੋ ਕਰ ਦੋ ਕਰ ਦੋ
1: ਹਾਂਜੀ ਹਾਂਜੀ, ਕੱਲ੍ਹ ਅਸੀਂ ਲਾਈਵ ਔਨ ਲੋਕੇਸ਼ਨ ਜਿਹੜੇ ਕੱਲ੍ਹ ਕਰ ਰਹੇ ਹੈਗੇ ਆ, ਇੱਕ ਤਾਂ ਨਜ਼ਾਰਾ ਤੇ ਕਰ ਰਹੇ ਹਾਂ ਸਵੇਰੇ, ਨਜ਼ਾਰਾ ਫਾਈਨ ਡਾਈਨ ਇਨ ਹੈਗਾ, ਤੇ ਨਾਲ ਕੁਛ ਲਾਈਵ ਜਿਹੜੇ ਹੋਰ ਸਪੋਂਸਰਸ ਨੇ ਉਹਨਾਂ ਦੇ ਵੀ ਕਰਾਂਗੇ, ਤੇ ਸਾਰੇ ਜਿਹੜੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਸਾਡੇ ਨਾਲ ਰਹਿਣਗੇ। ਤੇ ਸਾਡਾ ਇੱਕ ਬੜਾ,
0: ਮੈਂ ਆਪਣੇ ਸਰੋਤਿਆਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਤੁਸੀਂ ਪੰਜਾਬੀ ਲਹਿਰਾਂ ਔਰ ਰੇਡੀਓ ਆਵਾਜ਼ ਦਾ ਲਾਈਵ ਔਨ ਲੋਕੇਸ਼ਨ ਸਨਿਚਰਵਾਰ ਨੂੰ ਕਰਾਉਣਾ ਚਾਹੁੰਦੇ ਹੋ, ਕਿਉਂਕਿ ਸਨਿਚਰਵਾਰ ਨੂੰ 10 ਤੋਂ ਲੈ ਕੇ 1 ਵਜੇ ਤੱਕ 3 ਘੰਟੇ ਲਗਾਤਾਰ ਲਾਈਵ ਔਨ ਲੋਕੇਸ਼ਨ ਹੋ ਗਿਆ ਨਾ, ਤੇ ਤੁਸੀਂ, ਮੈਂ ਕਹਿੰਦਾ 4 ਮਹੀਨੇ ਦੀ ਐਡਵਰਟਾਈਜ਼ਮੈਂਟ ਇੱਕੋ ਦਿਨ 'ਚ ਹੋ ਜਾਂਦੀ ਆ। ਤੋ ਜਾਣਕਾਰੀ ਵਾਸਤੇ ਸਾਡੇ ਹੈੱਡ ਆਫਿਸ ਨੂੰ ਫੋਨ ਕਰੋ, ਅਮਨ ਨੂੰ ਕਾਲ ਕਰ ਲਓ 416-518-3200। ਤੇ ਬਹੁਤ ਬਹੁਤ ਕਮਾਲ ਦਾ ਕੱਲ ਨੂੰ ਲਾਈਵ ਲੋਕੇਸ਼ਨ, ਨਜ਼ਾਰਾ ਤੇ ਨਜ਼ਾਰੇ ਆਉਣਗੇ ਜੀ।
1: ਹਾਂਜੀ ਥੈਂਕ ਯੂ। ਤੇ ਕੱਲ ਸਾਰਿਆਂ ਨੇ, ਅੱਜ ਵੀ ਜੇ ਕੋਈ ਰਾਤ ਨੂੰ ਡਿਨਰ ਕਰਨਾ ਚਾਹੁੰਦਾ ਫਾਈਨ ਡਾਈਨਿੰਗ ਦੇ ਵਿੱਚ ਲਗਜ਼ਰੀ ਤੁਸੀਂ ਐਂਬੀਅੰਸ ਦੇ ਨਾਲ, ਤੇ ਨਜ਼ਾਰਾ ਤੁਹਾਡੇ ਲਈ ਜਿਹੜਾ ਹੈਗਾ ਮਿਡਲ ਈਸਟਰਨ, ਤੇ ਜਿਹੜੇ ਤੁਹਾਡੇ ਲਈ ਸ਼ੈਫ ਨੇ ਕੰਟੀਨੈਂਟਲ ਸ਼ੈਫ ਦੇ ਨਾਲ ਨਾਲ ਇੰਡੀਅਨ ਸ਼ੈਫ ਤੁਹਾਡੇ ਲਈ ਹਾਜ਼ਰ ਨੇ। ਕਿਸੇ ਨੇ ਵੀ ਕੋਈ ਪਾਰਟੀ ਕਰਨੀ ਹੈ, 10, 20, 50, 120, 130 ਬੰਦੇ ਤੱਕ ਤੁਸੀਂ ਅਪਰੂਵਡ ਹੋ ਸਿਟੀ ਆਫ ਬ੍ਰੈਂਪਟਨ ਦੇ ਪਰਮਿਟਸ ਦੇ ਮੁਤਾਬਿਕ, ਤੇ ਤੁਸੀਂ ਇਸ ਲਗਜ਼ਰੀ ਜਿਹੜੀ ਇੱਕ ਜਗ੍ਹਾ ਨੂੰ ਲਗਜ਼ਰੀ ਲਾਈਫ ਦਾ ਇੱਕ ਮੈਮਰੀ ਬਣਾ ਸਕਦੇ ਹੋ। ਨਜ਼ਾਰਾ ਪੈਟੀਓ ਵੀ ਬਣਿਆ ਤੇ ਅੰਦਰ ਵੀ ਹੈ, ਇਨਡੋਰ ਆਊਟਡੋਰ। ਤੇ ਤੁਸੀਂ ਕੋਈ ਵੀ ਜਾਣਕਾਰੀ ਲਈ 416-518-3200 ਤੇ ਕਾਲ ਕਰ ਲਿਓ। ਮੈਂ ਮੇਰੇ ਨੰਬਰ ਸੀਗਾ ਨੀ 416-518-3200। ਕੱਲ ਨੂੰ ਸਾਰਿਆਂ ਨੂੰ ਸਵੇਰੇ ਮਿਲਦੇ ਆ, ਤੇ ਸਾਰੇ ਇੰਜੋਏ ਕਰੋ ਅੱਜ ਦੀ ਖੂਬਸੂਰਤ ਸ਼ਾਮ ਨੂੰ। ਜਿੱਦਾਂ ਮਿਊਜ਼ਿਕ ਮੈਂ ਸੁਣਦਾ ਰਿਹਾ ਸੀ, ਮੈਂ ਗੱਡੀ ਚ ਬੈਠਦੇ ਭਾਜੀ, ਜਿਹੜੇ ਤੁਹਾਨੂੰ ਫੋਨ ਮਿਲਾ ਲਿਆ।
0: ਬਹੁਤ ਚੰਗੇ, ਬਹੁਤ ਅੱਛਾ। ਫਿਰ ਅਮਨ ਬੈਨੀਪਾਲ ਤੋਂ ਤੁਸੀਂ ਸਲਾਹ ਮਸ਼ਵਰਾ ਲੈਣਾ, ਕੋਈ ਰੀਅਲ ਸਟੇਟ ਦਾ ਕਿਤੇ ਫਸ ਗਏ ਹੋ, ਕੋਈ ਮੌਡਗੇਜ ਕਿਤੇ ਪ੍ਰੋਬਲਮ ਆ ਗਈ ਆ, ਕੋਈ ਡੈਟ ਤੁਹਾਡੇ ਸਿਰ ਚੜ ਗਿਆ, ਤਾਂ ਤੁਸੀਂ ਅਮਨ ਨਾਲ ਖੁੱਲ੍ਹੀ ਗੱਲਬਾਤ ਕਰ ਸਕਦੇ ਹੋ, ਬਗੈਰ ਪੈਸਾ ਲਏ ਤੋਂ ਤੁਹਾਡੀ ਮਦਦ ਵੀ ਕਰ ਦੇਣਗੇ। 416-518-3200, 416-518-3200। ਥੈਂਕ ਯੂ ਵੈਰੀ ਮੱਚ ਅਮਨ। ਪ੍ਰੋਗਰਾਮ ਪੰਜਾਬੀ ਇੱਕ ਵਾਰ ਫਿਰ ਲਾਈਵ ਲੋਕੇਸ਼ਨ 'ਤੇ ਚੱਲਦੇ ਹਾਂ। ਸਰਵਜੀਤ ਮੇਰੇ ਨਾਲ ਆ, ਅਤੇ ਕੱਲ੍ਹ ਨੂੰ ਸਰਵਜੀਤ ਨੂੰ 9 ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣਨਾ, ਅਤੇ ਪੰਜਾਬੀ ਲਹਿਰਾਂ ਦੀ ਟੀਮ ਦੇ ਸੀਨੀਅਰ ਮੈਂਬਰ ਨੇ, ਲਾਈਵ ਲੋਕੇਸ਼ਨ ਦੀ ਰੌਣਕ ਆ, ਅਤੇ ਪੇਸ਼ ਨੇ ਸਰਵਜੀਤ, ਵੈਲਕਮ
2: ਜੀ। ਬਹੁਤ ਸ਼ੁਕਰੀਆ। ਲਾਈਵ ਔਨ ਲੋਕੇਸ਼ਨ 294 ਵਾਕਰ ਡਰਾਈਵ ਦੇ ਉੱਤੇ ਤੁਸੀਂ ਜ਼ਰੂਰ ਪਹੁੰਚੋ, ਅੱਜ ਜ਼ਰੂਰ ਪਹੁੰਚੋ, ਅੱਜ ਮੌਕਾ ਨਹੀਂ ਲੱਗਿਆ, ਤੇ ਸ਼ਨੀਵਾਰ ਐਤਵਾਰ ਨੂੰ ਜ਼ਰੂਰ ਪਹੁੰਚੋ। ਜੋ ਚੀਜ਼ਾਂ ਆਪਾਂ ਅੱਜ ਅਨਾਊਂਸ ਕੀਤੀਆਂ ਨੇ ਇਹ ਤੁਹਾਨੂੰ ਵੀਕਐਂਡ ਦੇ ਉੱਪਰ ਵੀ ਮਿਲਣਗੀਆਂ। ਤੇ ਸੁਖ ਭਾਈ, ਜਿਹੜਾ ਆਪਾਂ ਪ੍ਰਾਈਜ਼ ਅਨਾਊਂਸ ਕਰ ਰਹੇ ਹਾਂ, ਆਪਾਂ ਸ਼ਨੀਵਾਰ ਤੇ ਐਤਵਾਰ ਕਿਹੜੇ ਟਾਈਮ ਖੁੱਲ੍ਹੇ ਹਾਂ ਤੇ ਉਹਦੇ ਬਾਰੇ ਜਾਣਕਾਰੀ ਦਿਓ।
3: ਬਿਲਕੁਲ ਭਾਈ ਜੀ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਦੇ ਉੱਪਰ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ, ਸੈਚਰਡੇ ਸੰਡੇ ਅਸੀਂ ਤੁਹਾਡੇ ਲਈ ਦੋਨੋਂ ਦਿਨ ਅਵੇਲੇਬਲ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਇੱਕ ਤਾਂ ਹੁੰਦਾ ਨਾ ਵੀ ਜਾਵਾਂਗੇ 2-4 ਬੈਡਰੂਮ ਸੇ ਡਿਸਪਲੇ ਦੇ ਹੋਣਗੇ, ਫਿਰ ਬੁੱਕ ਰੱਖ ਲੈਣਗੇ ਮੋਰੇ, ਨਾ ਵੱਡੀ ਡਿਸਪਲੇ ਆ। ਪੰਜਾਬੀ ਜਨਾਂ ਦਾ ਜਿਹੜਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੁੰਦਾ ਤੇ ਵੱਡੀ ਜਗ੍ਹਾ ਤੇ ਹੁੰਦਾ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਹੁੰਦਾ। ਜਦੋਂ ਤੁਸੀਂ ਐਂਟਰ ਹੋਣਾ, ਬੈਡਰੂਮ ਸੈੱਟ ਲੈਣੇ ਆ ਤੇ ਘੱਟੋ ਘੱਟ 35 ਤੋਂ 40 ਬੈਡਰੂਮ ਸੈੱਟ ਡਿਸਪਲੇ ਦੇ ਵਿੱਚ ਆ, ਤੁਸੀਂ ਆਪ ਦੇਖ ਸਕਦੇ ਹੋ। ਡਾਇਨਿੰਗ ਟੇਬਲ ਲੈਣੇ ਬਾਈ ਜੀ, 46 ਡਾਇਨਿੰਗ ਟੇਬਲ ਡਿਸਪਲੇ ਦੇ ਉੱਪਰ ਲੱਗੇ ਹੋਏ ਨੇ। ਸੋਫਾ ਸੈੱਟ ਸਾਡੇ ਕੋਲ 57 ਮਾਡਲ ਜਿਹੜੇ ਡਿਸਪਲੇ ਦੇ ਉੱਪਰ ਲੱਗੇ ਹੋਏ ਨੇ। ਤੁਸੀਂ ਮੈਟਰਸ ਲੈਣੇ ਆ, ਤੁਸੀਂ ਮੈਟਰਸ ਨੂੰ ਚੂਜ਼ ਕਰਨਾ, 47 ਤਰ੍ਹਾਂ ਦੇ ਮੈਟਰਸ ਜਿਹੜੇ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗੇ ਹੋਏ ਨੇ। ਸੋ ਵੱਡੀ ਵਰਾਇਟੀ ਜਿਹੜੀ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਮਿਲਣੀ ਹੈ, ਇਸ ਵੀਕਐਂਡ ਦੇ ਉੱਪਰ 294 ਵਾਕਰ ਡਰਾਈਵ ਦੇ ਉੱਪਰ ਵਰਾਇਟੀ ਤਾਂ ਮਿਲਣੀ ਮਿਲਣੀ ਆ, ਜਿਹੜਾ ਵੱਖਰਾਪਣ ਮਿਲਣਾ, ਜਿਹੜੇ ਡਿਜ਼ਾਈਨਰ ਨਵੀਆਂ ਨਵੀਆਂ ਚੀਜ਼ਾਂ ਤੁਹਾਨੂੰ ਮਿਲਣੀਆਂ, ਤੇ ਨਾਲ ਲੋਐਸਟ ਪ੍ਰਾਈਸ ਮਿਲਣੀ ਆ, ਵੱਡੇ ਵੱਡੇ ਤੋਹਫੇ ਨਾਲ ਮਿਲਣੇ ਆ 294 ਵਾਕਰ ਡਰਾਈਵ ਤੇ। ਨਾਲ ਦੀ ਨਾਲ ਬਾਈ ਜੀ ਐਲ ਸ਼ੇਪ ਦੀ ਪ੍ਰਾਈਜ਼ ਦਿੰਦੇ ਆ, ਕੜਾਕੇ ਕੱਢ ਵੀ ਪ੍ਰਾਈਜ਼ ਹੋਣ ਲੱਗੀ ਆ। ਐਲ ਸ਼ੇਪ ਦਾ ਸੈਕਸ਼ਨ ਇਹ ਕੋਈ ਛੋਟਾ ਨਹੀਂ, ਪਹਿਲਾਂ ਤਾਂ ਸੀਟਾਂ ਤੁਹਾਨੂੰ ਗਣਾ ਦਈਏ, ਉੱਥੇ ਇੱਕ ਦੋ ਤਿੰਨ ਸੀਟਾਂ, ਫਿਰ ਕਾਰਨਰ, ਫਿਰ ਚੇਜ, ਵੱਡੇ ਸਾਈਜ਼ ਦਾ ਐਲ ਸ਼ੇਪ ਦਾ ਸੈਕਸ਼ਨਲ, 6 ਤੋਂ 7 ਬੰਦੇ ਆਰਾਮ ਨਾਲ ਬਹਿ ਸਕਦੇ ਨੇ, ਲੈਦਰ ਦਾ ਐਲ ਸ਼ੇਪ ਦਾ ਸੈਕਸ਼ਨਲ, ਸਾਈਡ ਤੇ ਸਟੋਰੇਜ ਵੀ ਆ, ਡ੍ਰੌਪ ਡਾਊਨ ਕੱਪ ਹੋਲਡਰ ਵੀ ਨੇ, ਐਲ ਸ਼ੇਪ ਦਾ ਸੈਕਸ਼ਨਲ ਲੈਦਰ ਦਾ, ਦੋ ਹਜ਼ਾਰ 1500 ਦਾ ਲੈਂਦੇ ਹੋ ਇਸ ਵਹੀਕਲ ਦੀ ਸਪੈਸ਼ਲ ਪੰਜਾਬੀ ਲੈਦਰ ਦਾ ਕੇ ਰੈਫਰ ਦੇ ਦਿਓ, 699 ਦਾ 7 ਸੀਟ ਸੋਫਾ, 699 ਦਾ ਐਲ ਸ਼ੇਪ ਦਾ ਸੈਕਸ਼ਨਲ, ਤੇ ਨਾਲ ਸਟੋਰੇਜ ਆਟੋਮਨ ਬਿਲਕੁਲ ਫ੍ਰੀ, ਤੇ ਨਾਲ ਇੱਕ ਸਤਿੰਦਰਪਾਲ ਭਾਜੀ ਵੱਲੋਂ ਤੋਹਫਾ ਉਹ ਵੀ ਮਿਲਣਾ, ਫ੍ਰੀ ਦੋ ਤੋਹਫੇ ਮਿਲਣੇ, ਇੱਕ ਤੋਹਫਾ ਨਵੀਂ ਬਾਈ ਵੱਲੋਂ, ਇੱਕ ਤੁਸੀਂ ਅੱਗੇ ਨਾ ਨਵੀਂ ਬਾਈ ਨੂੰ ਸੁਣ ਕੇ, 3 ਤੋਹਫੇ, ਇੱਕ ਪੰਜਾਬੀ ਲਹਿਰਾਂ ਵੱਲੋਂ, ਸਤਿੰਦਰਪਾਲ ਭਾਜੀ ਵੱਲੋਂ, ਨਵੀਂ ਬਾਈ ਵੱਲੋਂ, 3 ਤੋਹਫੇ ਮਿਲਣੇ ਸੋਫੇ ਦੇ ਨਾਲ, ਸੋ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ
2: ਜੀ, ਕਿਆ ਬਾਤ ਹੈ, ਬਿਲਕੁਲ ਬੜਾ ਲੇਟੈਸਟ ਡਿਜ਼ਾਈਨ ਬਾਈ ਜੀ, ਤੇ ਨਾਲ ਇਹਦੇ USB ਚਾਰਜਰ ਪਲੱਗ ਵੀ ਹੈਗਾ, ਤੇ ਯਾਰ ਇੰਨੇ ਪ੍ਰਾਈਸ ਦੇ ਵਿੱਚ ਕਿੱਥੇ ਕੀ ਲੱਭਦਾ, ਤੇ ਜਰੂਰ ਪਹੁੰਚੋ ਅੱਜ ਕੱਲ ਪਰਸੋਂ, ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ ਤੇ ਜੀ।
0: ਵੈਰੀ ਗੁੱਡ, ਬਹੁਤ ਬਹੁਤ ਸ਼ੁਭ ਇਛਾਵਾਂ, ਤੇ ਪ੍ਰੋਗਰਾਮ ਬੜਾ ਕਮਾਲ ਦਾ, ਲਾਈਵ ਔਨ ਲੋਕੇਸ਼ਨ ਤੁਹਾਡੇ ਵਾਸਤੇ ਗ੍ਰੈਂਡ ਹੋਮ ਫਰਨੀਚਰ ਤੋਂ ਤੁਹਾਡੇ ਲਈ ਪੇਸ਼ ਕੀਤਾ ਗਿਆ। ਤੁਸੀਂ ਵੀ ਅਗਰ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਕਰਾਉਣਾ ਚਾਹੁੰਦੇ ਹੋ, ਤੇ ਆਪਣੇ ਬਿਜ਼ਨਸ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਵਿੱਚ ਲਿਜਾਣਾ ਚਾਹੁੰਦੇ ਹੋ, ਤੇ ਤੁਸੀਂ ਸਾਡੇ ਹੈੱਡ ਆਫਿਸ ਨਾਲ 647-504-1557 ਤੇ ਕਾਲ ਕਰ ਸਕਦੇ ਹੋ। ਸਰਬਜੀਤ, ਥੈਂਕ ਯੂ ਵੈਰੀ ਮੱਚ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ,
0: ਹੈਵ ਅ ਨਾਈਸ ਟਾਈਮ। ਪ੍ਰੋਗਰਾਮ ਪੰਜਾਬੀ ਲਹਿਰਾਂ, 905-673-33-37 ਸਟੂਡੀਓ ਦਾ ਫੋਨ ਨੰਬਰ ਹੈ, ਸਿੰਪਲੀ ਇੰਡੀਅਨ ਕੁਜ਼ੀਨ ਤੇ ਤੁਸੀਂ ਡਾਈਨ ਇਨ ਕਰੋ, 905-794-8111। ਫੈਸ਼ਨ ਆਈ ਕਿਊ, ਇੱਕ ਚੱਕਰ ਫੈਸ਼ਨ ਆਈ ਕਿਊ ਤੇ ਜ਼ਰੂਰ ਲਾਓ ਜੀ, ਹਾਂ, ਲੇਟੈਸਟ ਕਿਸਮ ਦਾ ਫੈਸ਼ਨ, ਫੈਸ਼ਨ ਆਈ ਕਿਊ, 905-453-2233 ਫੋਨ ਨੰਬਰ ਹੈ। ਆਸ ਦੀ ਕਿਰਨ, ਇਹ ਸੰਦੇਸ਼ ਜ਼ਰੂਰ ਸੁਣ ਲਓ, ਤੁਹਾਡੇ ਕਿਸੇ ਸੱਜਣ ਮਿੱਤਰ ਯਾਰ ਦੋਸਤ ਦੇ ਕੰਮ ਆਊਗਾ ਇਹ ਸੰਦੇਸ਼, ਆਸ ਦੀ ਕਿਰਨ। ਅਤੇ ਲਓ ਜੀ, ਇਹ ਸੰਦੇਸ਼ ਲਾ ਦਈਏ ਅਤੇ ਫਿਰ ਆਪਾਂ ਇੱਕ ਗੀਤ ਲਾਈਏ, ਅਤੇ ਫਿਰ ਆਪਾਂ ਗੱਲਬਾਤਾਂ ਪ੍ਰਭ ਸੰਧੂ ਤੁਹਾਡੇ ਵਾਸਤੇ ਪੇਸ਼ ਹੋਣ, ਅਤੇ ਉਹ ਤੁਹਾਨੂੰ ਲੇਟੈਸਟ ਜਾਣਕਾਰੀ ਦੇਣ। ਅਤੇ ਉਸ ਤੋਂ ਪਹਿਲਾਂ ਇੱਕ ਆਹ ਸੰਦੇਸ਼ ਲਾਉਣਾ ਜ਼ਰੂਰੀ ਆ, ਇੱਕ ਸੂਜੋਕ ਹੋਮਿਓਪੈਥੀ ਦਾ ਸੰਦੇਸ਼ ਲਾਉਣਾ ਜ਼ਰੂਰੀ ਆ। ਆਉਣਾ ਸੀਗਾ ਆਪਣਾ ਡਾਕਟਰ ਪਰਮਿੰਦਰ ਜੀ ਨੇ ਗੱਲਬਾਤ ਕਰਨ, ਮੇਰਾ ਖਿਆਲ ਆ ਕਿ ਉਹ ਕਲਾਇੰਟ ਨਾਲ ਬਿਜ਼ੀ ਹੋ ਗਏ ਨੇ। ਤੋ ਇੱਕ ਮੈਂ ਕਿਹੜਾ ਕਿਹਾ ਸੀ ਤੁਹਾਨੂੰ ਯਾਦ ਕਰਾਇਆ ਸੀ, ਇੱਕ ਤਾਂ T.Water ਟੈਕਸੀ ਜ਼ਰੂਰ ਲਓ ਯਾਰ, ਅਤੇ ਇਹ ਮੈਨੂੰ ਦਿਸੀ ਜਾਂਦੇ ਆ, ਅਤੇ ਇੱਕ ਮੈਂ ਹੋਰ ਲੱਭਿਆ ਸੀਗਾ ਆਸ ਦੀ ਕਰਨ ਦਾ। ਹਾਂ, ਲੈ 3-4 ਕਮਰਸ਼ਲ ਆ ਦਿਓ, ਉਹ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ ਪ੍ਰੋਗਰਾਮ ਪੰਜਾਬੀ ਲਹਿਰਾਂ। ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ, 416-655-2000।
6: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ, ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ। 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ ਐਂਗਜ਼ਾਇਟੀ ਪੈਨਿਕ ਅਟੈਕਸ ਐਲਰਜੀ ਬਰੀਥਿੰਗ ਪ੍ਰੋਬਲਮਸ ਐਸਮਾ IBS ਐਸਿਡਿਟੀ ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ ਲੇਡੀਜ਼ ਦੇ ਲਈ PCOS ਓਵੇਰੀਅਨ ਸਿਸਟ ਹਾਰਮੋਨਲ ਇੰਬੈਲੈਂਸ ਪ੍ਰੈਗਨੈਂਸੀ ਰਿਲੇਟਡ ਇਸ਼ੂਜ਼ ਸਕਿਨ ਇਸ਼ੂਜ਼ ਐਕਜ਼ੀਮਾ ਸੋਰਾਇਸਿਸ ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ ਕੇਅਰ ਯੂ ਕੈਨ ਟਰਸਟ ਹੀਲਿੰਗ ਯੂ ਕੈਨ ਫੀਲ ਅਪੋਇੰਟਮੈਂਟ ਦੇ ਲਈ ਕਾਲ ਕਰੋ 6478562516 ਦੋ ਲੋਕੇਸ਼ਨ ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ 6478562516 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ T.Water ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ T.Water ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ
7: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡੇ ਨਾਲ

0: ਮਨਪੈਥ ਨੇ ਉਹ ਜੁੜਨਗੇ, ਉਹਨਾਂ ਨਾਲ ਇੱਕ ਛੋਟੀ ਜਿਹੀ ਗੱਲਬਾਤ ਕਰਾਂਗੇ। ਬਹੁਤ ਹੀ ਪੈਸ਼ਨ ਦੇ ਨਾਲ ਹੋਮਿਓਪੈਥੀ ਦੀਆਂ ਸਰਵਿਸ ਦਿੰਦੇ ਨੇ। ਮੈਂ ਵੀ ਬਹੁਤ ਲੰਬੇ ਸਮੇਂ ਤੋਂ ਹੋਮਿਓਪੈਥੀ ਦਾ ਕਹਿੰਦੇ ਨੇ ਕਿ ਫੋਲੋਅਰ ਹਾਂ, ਅਤੇ ਜਦੋਂ ਵੀ ਮੈਨੂੰ ਵੀ ਕੋਈ ਕਿਸੇ ਕਿਸਮ ਦੀ ਹੋਮਿਓਪੈਥੀ ਸਰਵਿਸਿਜ਼ ਦੀ ਲੋੜ ਪੈਂਦੀ ਹੈ ਤਾਂ ਪਰਮਿੰਦਰ ਬੱਲ ਹੋਰਾਂ ਕੋਲੋਂ ਅਸੀਂ ਗਾਈਡੈਂਸ ਲੈਂਦੇ ਹਾਂ। ਸੋ ਇਸ ਵੇਲੇ ਮੇਰੇ ਨਾਲ ਪ੍ਰਸਿੱਧ ਹੋਮਿਓਪੈਥ ਡਾਕਟਰ ਪਰਮਿੰਦਰ ਬੱਲ ਜੀ ਨੇ। ਪਰਮਿੰਦਰ ਵੈਲਕਮ।
1: ਥੈਂਕ ਯੂ ਸੋ ਮਚ ਸੰਦਰਪਾਲ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸੁਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸਾਡੇ ਸਰੋਤਿਆਂ ਨੂੰ ਹੋਮਿਓਪੈਥੀ ਦੀ, ਕੁਝ ਲੋਕ ਕਹਿੰਦੇ ਕਿ ਹੋਮਿਓਪੈਥੀ ਸਲੋ ਆ, ਪਰ ਮੈਂ ਕਹਿੰਦਾ ਹੁੰਦਾ ਕਿ ਨਹੀਂ, ਹੋਮਿਓਪੈਥੀ ਤਾਂ ਬਿਜਲੀ ਦੇ ਕਰੰਟ ਵਾਂਗੂ ਕੰਮ ਕਰਦੀ ਆ ਅਤੇ ਬਹੁਤ ਤੇਜ਼ੀ ਨਾਲ ਤੁਹਾਡੀਆਂ ਬਿਮਾਰੀਆਂ ਜਿਹੜੀਆਂ ਉਹ ਦੂਰ ਹੋ ਸਕਦੀਆਂ ਨੇ। ਤੋ ਅੱਜ ਦੇ ਪ੍ਰੋਗਰਾਮ 'ਚ ਕੀ ਸੁਨੇਹਾ ਦੇਣਾ ਚਾਹੋਗੇ?
1: ਬਿਲਕੁਲ ਸੁੰਦਰਪਾਲ ਜੀ, ਕਾਮਨ ਕੁਐਸਚਨ ਪੇਸ਼ੈਂਟ ਦਾ ਜਿਹੜਾ ਮੈਂ ਅੱਜ ਆਨਸਰ ਕਰਨਾ ਚਾਹਾਂਗੀ ਇਨ ਰਿਗਾਰਡ ਥਾਇਰੋਇਡ ਹੈਲਥ। ਪਹਿਲੀ ਗੱਲ ਤਾਂ ਪੇਸ਼ੈਂਟ ਦਾ ਸਵਾਲ ਇਹ ਹੁੰਦਾ ਜੀ, ਥਾਇਰੋਇਡ ਠੀਕ ਹੋ ਸਕਦਾ? ਥਾਇਰੋਇਡ ਕੋਈ ਬਿਮਾਰੀ ਨਹੀਂ ਹੈ। ਥਾਇਰੋਇਡ ਸਾਡੇ ਸਰੀਰ ਦੇ ਵਿੱਚ ਇੱਕ ਇੰਪੋਰਟੈਂਟ ਗਲੈਂਡ ਹੈ, ਸੋ ਇਸ ਕਰਕੇ ਥਾਇਰੋਇਡ ਦੇ ਫੰਕਸ਼ਨ ਨੂੰ ਠੀਕ ਕਰਨਾ ਹੈ। ਸੋ ਵਿਚ ਮੀਨਸ ਥਾਇਰੋਇਡ ਮਾਲ ਫੰਕਸ਼ਨ ਕਰ ਰਿਹਾ, ਅੰਡਰ ਐਕਟਿਵ ਜਾਂ ਓਵਰ ਐਕਟਿਵ ਹੋ ਗਿਆ। ਸਡਨਲੀ ਡਾਕਟਰ ਕਹਿੰਦੇ ਨੇ ਜੀ ਤੁਹਾਡੇ ਬਲੱਡ ਵਰਕ ਦੇ ਅੰਦਰ ਥਾਇਰੋਇਡ ਓਵਰ ਐਕਟਿਵ ਹੈ ਜਾਂ ਅੰਡਰ ਐਕਟਿਵ ਹੈ। ਕੀ ਇਸ ਦਾ ਇਲਾਜ ਅਸੀਂ ਇੱਕ ਲੌਂਗ ਪ੍ਰਸਕ੍ਰਿਪਸ਼ਨ ਨੂੰ ਸ਼ੁਰੂ ਕਰਨ ਤੋਂ ਬਗੈਰ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਹਾਂ। ਇਨੀਸ਼ੀਅਲ ਤੌਰ ਤੇ ਸੰਦਰਪਾਲ ਜੀ, ਜੇ ਸਾਨੂੰ ਬਲੱਡ ਵਰਕ ਚ ਇਹ ਪਤਾ ਲੱਗੇ ਵੀ ਤੁਹਾਡਾ ਥਾਇਰੋਇਡ ਸ਼ਿਫਟ ਹੋ ਗਿਆ, ਤਾਂ ਸਾਨੂੰ ਉਹਦੇ ਮੁੱਢਲੇ ਕਾਰਨਾਂ ਨੂੰ ਦੇਖਣ ਦੀ ਜ਼ਰੂਰਤ ਹੈ ਕਿ ਸ਼ਿਫਟ ਕਿਉਂ ਹੋਇਆ, ਨਾ ਕਿ ਜੇ ਉਹ ਓਵਰ ਐਕਟਿਵ ਹੋ ਗਿਆ ਤਾਂ ਅਸੀਂ ਉਸਦੇ ਹਾਰਮੋਨ ਨੂੰ ਐਂਟੀ ਕਰਨ ਵਾਸਤੇ ਦਵਾਈ ਖਾਣ ਲੱਗ ਜਾਈਏ, ਜਾਂ ਫਿਰ ਉਹ ਅੰਡਰ ਐਕਟਿਵ ਹੋ ਰਿਹਾ, ਘੱਟ ਕੰਮ ਕਰ ਰਿਹਾ ਤੇ ਬਾਹਰੋਂ ਹਾਰਮੋਨ ਖਾਣਾ ਸ਼ੁਰੂ ਕਰ ਦਈਏ, ਅਸੀਂ ਇਹ ਕਿਉਂ ਨਾ ਲੱਭੀਏ ਵੀ ਇਹਦਾ ਕਰਨ ਕਿਉਂ ਲੱਗ ਗਿਆ। ਸੋ ਇਹਦੇ ਮੁੱਢਲੇ ਰੀਜ਼ਨ ਦੇ ਪਿੱਛੇ ਸਭ ਤੋਂ ਜ਼ਿਆਦਾ ਮੈਂਟਲ ਹੈਲਥ ਡਿਸਆਰਡਰਸ ਆਉਂਦੇ ਨੇ, ਜਿਹੜੇ ਕਿ ਬਿਲਕੁਲ ਹੀ ਸਮਝੇ ਨਹੀਂ ਜਾਂਦੇ। ਸਿੰਦਰਪਾਲ ਜੀ, ਇਹ ਜਿਹੜਾ ਗਲੈਂਡ ਹੈ ਤੁਹਾਡੇ ਦਿਮਾਗ ਦੇ ਅੰਦਰ, ਇੱਕ ਛੋਟਾ ਜਿਹਾ ਗਲੈਂਡ, ਪਿਚਰੀ ਗਲੈਂਡ ਹੈ ਜਿਹੜਾ ਇਸ ਨੂੰ ਕੰਟਰੋਲ ਕਰਦਾ ਹੈ। ਸੋ ਜਦੋਂ ਪੇਸ਼ੈਂਟ ਐਕਸੈਸਿਵ ਸਟ੍ਰੈਸ, ਡਿਪਰੈਸ਼ਨ, ਵਰੀ, ਟੈਂਸ਼ਨ, ਐਂਗਜ਼ਾਇਟੀ ਦੇ ਵਿੱਚ ਦੀ ਲੰਘਦਾ ਹੈ, ਤਾਂ ਇਹ ਜਿਹੜਾ ਇਹਨਾਂ ਦਾ ਕਨੈਕਸ਼ਨ ਬਿਟਵੀਨ ਉਸ ਗਲੈਂਡ ਤੇ ਸਾਡੇ ਥਾਇਰੋਇਡ ਗਲੈਂਡ ਦੇ ਵਿਚਕਾਰ ਟੁੱਟ ਜਾਂਦਾ। ਜਿਵੇਂ ਕਿ ਅਸੀਂ ਕਹਿੰਦੇ ਘਰਾਂ ਦੇ ਅੰਦਰ ਤੁਹਾਡਾ ਹੀਟਿੰਗ ਜਾਂ ਕੂਲਿੰਗ ਸਿਸਟਮ ਲੱਗਿਆ ਹੋਇਆ ਜਿਹੜਾ ਕਿ ਘਰ ਨੂੰ ਗਰਮ ਤੇ ਠੰਡਾ ਕਰ ਰਿਹਾ, ਤੇ ਪਰ ਜੇ ਉਹਦਾ ਡਿਸਕਨੈਕਸ਼ਨ ਹੋ ਜਾਏ ਥਰਮੋਸਟੈਟ ਨਾਲ, ਅਸੀਂ ਜਿੰਨਾ ਮਰਜ਼ੀ ਥਰਮੋਸਟੈਟ ਹਲਾਈ ਜਾਈਏ ਉਹ ਕੰਮ ਹੀ ਨਹੀਂ ਕਰਦਾ। ਇਹ ਚੀਜ਼ ਜਿਹੜੀ ਥਾਇਰੋਇਡ ਨਾਲ ਹੋਣ ਲੱਗਦੀ ਹੈ ਕਿ ਜਦੋਂ ਡਿਸਕਨੈਕਟ ਹੁੰਦਾ ਤਾਂ ਜੇ ਉਹ ਚੱਲ ਰਿਹਾ ਸੀ ਤੇ ਉਹ ਹਾਰਮੋਨ ਬਣਾਈ ਜਾਂਦਾ, ਜੋ ਆਫ ਸੀਗਾ ਤੇ ਹਾਰਮੋਨ ਬਣਦੇ ਹੀ ਨਹੀਂ ਤੇ ਅਸੀਂ ਬਾਹਰੋਂ ਸਬਸਟੀਟਿਊਟ ਕਰਨ ਲੱਗਦੇ ਹਾਂ। ਸੋ ਉਸ ਜਗ੍ਹਾ ਤੇ ਸਭ ਤੋਂ ਪਹਿਲਾਂ ਪੇਸ਼ੈਂਟ ਦੇ ਮੈਂਟਲ ਹੈਲਥ ਇਸ਼ੂਜ਼ ਤੇ ਕੰਮ ਕਰਨਾ ਪੈਂਦਾ ਹੈ। ਬਹੁਤ ਸਾਰੇ ਪੇਸ਼ੈਂਟ ਸੰਦਰਪਾਲ ਜੀ ਜਿਹੜੇ ਕਾਫੀ ਨਵੇਂ ਆਉਂਦੇ ਆ, ਕਹਿੰਦੇ ਇੰਡੀਆ ਤੋਂ ਤਾਂ ਅਸੀਂ ਬਲੱਡ ਵਰਕ ਕਰਾਇਆ ਸੀ, ਥਾਇਰੋਇਡ ਬਿਲਕੁਲ ਚੰਗਾ ਸੀ, ਸਾਲ 6 ਮਹੀਨੇ ਟੱਪੇ ਨਹੀਂ। ਫੀਮੇਲ ਪੇਸ਼ੈਂਟ ਕਹਿਣਗੇ ਮੇਰਾ ਵਜ਼ਨ ਵਧਣ ਲੱਗ ਗਿਆ, ਮੇਰੇ ਪੀਰੀਅਡ ਬੰਦ ਹੋ ਗਏ, ਮੈਂ ਡਾਕਟਰ ਕੋਲ ਗਈ, ਉਹਨਾਂ ਨੇ ਮੇਰਾ ਬਲੱਡ ਟੈਸਟ ਕੀਤਾ, ਕਹਿੰਦੇ ਥਾਇਰੋਇਡ ਹੈ, ਥਾਇਰੋਇਡ ਦੀ ਗੋਲੀ ਲਾਤੀ। ਪਰ ਆਉਂਦਿਆਂ ਕੰਟਰੀ ਚ ਹੋਇਆ ਕੀ, ਜਿਹੜੀਆਂ ਚੀਜ਼ਾਂ ਦੀ ਗੱਲ ਕੀਤੀ ਹੈ, ਮੈਂਟਲ ਸਟ੍ਰੈਸ, ਵਰੀ, ਟੈਂਸ਼ਨ, ਐਂਗਜ਼ਾਇਟੀ, ਸਾਰਾ ਕੁਝ ਸਿਰ ਤੇ ਪੈ ਗਿਆ, ਖਰਚਾ ਪਾਣੀ ਸਿਰ ਤੇ ਪੈ ਗਿਆ, ਘਰੋਂ ਬਾਹਰ ਹੋ ਗਏ। ਸੋ ਇਸ ਤਰ੍ਹਾਂ ਦਾ ਸਟ੍ਰੈਸ ਇੱਕ ਤਾਂ ਨਵੀਂ ਕੰਟਰੀ ਚ ਆਇਆ ਹੋ ਗਿਆ, ਜਾਂ ਇੱਕ ਫੀਮੇਲ ਵਿਆਹ ਕੇ ਨਵੇਂ ਘਰ ਚ ਜਾਂਦੀ, ਸਾਰਾ ਕੁਝ ਬਦਲਦਾ ਹੈ, ਇਨਵਾਇਰਮੈਂਟ ਬਦਲਦਾ ਹੈ, ਘਰ ਪਰਿਵਾਰ ਦੇ ਰੀਤ ਰਿਵਾਜ ਜਾਂ ਫਿਰ ਰਹਿਣ ਸਹਿਣ ਖਾਣ ਪੀਣ ਸਭ ਬਦਲਦਾ ਹੈ, ਉਹਦੇ ਨਾਲ ਵੀ ਇਹ ਚੀਜ਼ ਹੁੰਦੀ ਹੈ। ਬਹੁਤ ਸਾਰੀਆਂ ਫੀਮੇਲਸ ਰਾਈਟ ਆਫਟਰ ਮੈਰਿਜ ਥਾਇਰੋਇਡ ਤੋਂ ਗ੍ਰਸਤ ਹੋ ਜਾਂਦੀਆਂ ਹੈਗੀਆਂ। ਸੈਕਿੰਡ ਰੀਜ਼ਨ ਇਹਦੇ ਪਿੱਛੇ ਸੰਦਪਾਲ ਜੀ, ਸਾਡੇ ਆਪਣੀ ਖੁਰਾਕ ਹੈ। ਫੀਮੇਲ ਦੇ ਅੰਦਰ ਆਇਰਨ ਦੀ ਘਾਟ ਤਾਂ ਹਮੇਸ਼ਾ ਰਹਿੰਦੀ ਹੈ ਬਿਕੋਜ਼ ਆਫ ਦੇਅਰ ਮੈਂਸਟਰਲ ਸਾਈਕਲ। ਹੁਣ ਜੇ ਫੀਮੇਲ ਦੇ ਮੈਂਸਿਸ ਭਾਰੇ ਨੇ ਤੇ ਉਹਨਾਂ ਦਾ ਆਇਰਨ ਤੇ ਹੀਮੋਗਲੋਬਿਨ ਘੱਟਦਾ, ਤਾਂ ਫੀਮੇਲ ਕੀ ਕਰਦੀ ਹੈ, ਆਇਰਨ ਫੋਰਟੀਫਾਈਡ ਚੀਜ਼ਾਂ ਖਾਣਾ ਸ਼ੁਰੂ ਕਰਦੀ ਹੈ, ਹਰੀ ਪੱਤੇਦਾਰ ਸਬਜ਼ੀਆਂ ਵਧਾਉਂਦੀ ਹੈ, ਬਰੋਕਲੀ ਇਹਨਾਂ ਸਭ ਚੀਜ਼ਾਂ ਸੈਲਡ ਚ ਵਧਾਉਂਦੀ ਹੈ, ਤਾਂ ਉਹਦੇ ਨਾਲ ਕੀ ਹੁੰਦਾ ਹੈ, ਸਾਰੀਆਂ ਚੀਜ਼ਾਂ ਗੋਇਟ੍ਰੋਜੈਨਿਕ ਨੇ, ਭਾਵ ਸਾਡੇ ਸਰੀਰ ਦੇ ਅੰਦਰ ਥਾਇਰੋਇਡ ਨੂੰ ਹਾਰਮੋਨ ਵਾਸਤੇ ਜਿਹੜਾ ਪਦਾਰਥ ਚਾਹੀਦਾ ਉਹ ਹੈ ਆਇਓਡੀਨ। ਤੇ ਜਦੋਂ ਆਪਾਂ ਇਸ ਤਰ੍ਹਾਂ ਦੀ ਖੁਰਾਕ ਖਾਂਦੇ ਹਾਂ, ਸਾਰੀ ਆਇਓਡੀਨ ਇਸ ਖੁਰਾਕ ਨੂੰ ਪਚਾਉਣ ਵਾਸਤੇ ਵਰਤੀ ਚਲੀ ਜਾਂਦੀ ਹੈ, ਥਾਇਰੋਇਡ ਗਲੈਂਡ ਵਾਸਤੇ ਫਿਊਲ ਵੀ ਬਣਾਵੇ, ਇਸ ਕਰਕੇ ਥਾਇਰੋਇਡ ਹਿੱਲ ਜਾਂਦਾ। ਵਿਚ ਮੀਨ ਸਾਡੀ ਡਾਇਟ, ਫੀਮੇਲ ਦੀ ਡਾਇਟ, ਜੇ ਉਹ ਆਇਰਨ ਇੰਪਰੂਵ ਕਰਨ ਲਈ ਚੇਂਜ ਕਰਦਾ ਤਾਂ ਵੀ ਉਸਨੂੰ ਹਾਨੀਕਾਰਕ ਹੁੰਦੀ ਹੈ। ਮੇਲ ਪੇਸ਼ੈਂਟ ਦੇ ਅੰਦਰ ਸੰਦਰਪਾਲ ਜੀ, ਉਹਨਾਂ ਦੀ ਲਿਵਰ ਹੈਲਥ ਉਹਨਾਂ ਨੂੰ ਤੰਗ ਕਰਦੀ ਹੈ। ਜੇ ਤੁਹਾਡੇ ਫੈਟੀ ਲਿਵਰ ਹੈ, ਲਿਵਰ ਤੁਹਾਡਾ ਸਹੀ ਕੰਮ ਨਹੀਂ ਕਰ ਰਿਹਾ, ਉਹ ਚ ਚਰਬੀ ਹੈ, ਤਾਂ ਵੀ ਥਾਇਰੋਇਡ ਹਿੱਲਦਾ। ਕਿਵੇਂ? ਥਾਇਰੋਇਡ ਦੋ ਤਰ੍ਹਾਂ ਦੇ ਹਾਰਮੋਨ ਬਣਾਉਂਦਾ, T3 T4, ਤੇ ਜਿਹੜਾ T3 ਹੈ ਅਕਿਊਟ ਫਾਰਮ ਚ ਅਸੀਂ ਉਹਨੂੰ ਸਿੱਧਾ ਵਰਤ ਸਕੀਏ, ਮਤਲਬ ਉਹ ਜਿਹਾ ਹਾਰਮੋਨ ਹੁੰਦਾ ਪੱਕਿਆ ਆਇਆ ਸੀ ਬਾਡੀ ਵਰਤ ਲੈਂਦੀ ਹੈ। ਦੂਸਰਾ ਜਿਹੜਾ T4 ਹੈ ਉਹ ਘੱਟ ਮਾਤਰਾ ਚ ਜਿਹੜਾ ਯੂਟੀਲਾਈਜ਼ ਹੁੰਦਾ, ਕਿਉਂ? ਕਿਉਂਕਿ ਉਸਨੂੰ ਪਹਿਲਾਂ ਲਿਵਰ ਕੋ ਜਾਣਾ ਪੈਂਦਾ, ਲਿਵਰ ਉਹਨੂੰ ਪਕਾਉਂਦਾ, ਇਟ ਮੀਨਸ ਐਕਟਿਵ ਕਰਦਾ, ਫਿਰ ਸਰੀਰ ਵਰਤ ਸਕਦਾ। ਜੇ ਤੁਹਾਡਾ ਲਿਵਰ ਆਲਰੇਡੀ ਫੈਟੀ ਹੋਵੇ ਤਾਂ ਕਨਵਰਜਨ ਐਕਟਿਵ ਫਾਰਮ ਚ ਹਾਰਮੋਨ ਦੀ ਨਹੀਂ ਹੁੰਦੀ, ਹਾਰਮੋਨ ਦੀ ਘਾਟ ਹੋ ਜਾਂਦੀ ਹੈ, ਫਿਰ ਥਾਇਰਾਇਡ ਦੀ ਪ੍ਰੋਬਲਮ ਆਉਂਦੀ ਹੈ। ਦੋ ਤਿੰਨ ਐਗਜ਼ਾਮਪਲ ਤੋਂ ਸਮਝਿਆ ਕੀ
0: ਜੀ?
1: ਸਿਰਫ ਇਹ ਸਮਝਿਆ ਕਿ ਕਾਰਨ ਤੇ ਜੇ ਕੰਮ ਕਰੀਏ ਤਾਂ ਅਸੀਂ ਰਿਵਰਸਲ ਕਰ ਸਕਦੇ ਹਾਂ, ਰਾਈਟ? ਜੇ ਅਸੀਂ ਪਿੱਛੋਂ ਸਬਸਟੀਟਿਊਸ਼ਨ ਗੋਲੀਆਂ ਹੀ ਖਾਣ ਲੱਗ ਜਾਈਏ ਤਾਂ ਬਸ ਫਿਰ ਸਾਰੀ ਉਮਰ ਉਸ ਸਿੰਥੈਟਿਕ ਸਪਲੀਮੈਂਟ ਦੇ ਉੱਤੇ ਅਸੀਂ ਨਿਰਭਰ ਕਰ ਜਾਂਦੇ ਹਾਂ। ਸੋ ਜੇ ਕੋਈ ਵੀ ਥਾਇਰਾਇਡ ਹੈਲਥ ਤੋਂ ਗ੍ਰਸਤ ਹੈ, ਉਸਨੂੰ ਕਿਸੇ ਵੀ ਤਰ੍ਹਾਂ ਦਾ ਥਾਇਰਾਇਡ ਹਾਈਪੋ ਜਾਂ ਹਾਈਪਰ ਹੈ, ਇਨੀਸ਼ੀਅਲ ਡਾਇਗਨੋਸਿਸ ਦੇ ਉੱਤੇ ਰਾਈਟ ਅਵੇ ਕੰਮ ਕਰਨਾ ਬਿਫੋਰ ਪ੍ਰਿਸਕ੍ਰਿਪਸ਼ਨ ਕੈਨ ਕੰਪਲੀਟਲੀ ਰਿਵਰਸ ਐਂਡ ਤੁਹਾਡੇ ਥਾਇਰਾਇਡ ਨੂੰ ਨੋਬਰ ਨੋ ਕਰ ਸਕਦਾ, ਜਿਸ ਨਾਲ ਤੁਹਾਡਾ ਵੇਟ ਮੈਨੇਜਮੈਂਟ, ਬਰੀਦਿੰਗ, ਹਾਰਟ ਹੈਲਥ, ਬਾਊਲ ਮੂਵਮੈਂਟ ਬੜਾ ਕੁਝ ਕਨੈਕਟਡ ਹੈ ਟੂ ਆਵਰ ਥਾਇਰਾਇਡ, ਉਹ ਸਾਰਾ ਕੁਝ ਹੀ ਅਸੀਂ ਪ੍ਰਿਜ਼ਰਵ ਕਰ ਸਕਦੇ ਹਾਂ।
0: ਹੋਮਿਓਪੈਥ ਦੇ ਵਿੱਚ ਕਿਸ ਤਰ੍ਹਾਂ ਦੀ ਟ੍ਰੀਟਮੈਂਟ ਹੁੰਦੀ?
1: ਬਿਲਕੁਲ ਸਤਿੰਦਰਪਾਲ ਜੀ, ਜਿਸ ਤਰ੍ਹਾਂ ਡਿਪੈਂਡ ਕਰਦਾ, ਜੇ ਤਾਂ ਹੁਣੇ ਰਾਈਟ ਅਵੇ ਤੁਹਾਨੂੰ ਇਹ ਡਾਇਗਨੋਸਿਸ ਮਿਲਿਆ ਤਾਂ ਅਸੀਂ ਰਿਵਰਸ ਤੌਰ ਤੇ ਕੰਮ ਕਰਦੇ ਹਾਂ। ਭਾਵ ਜੋ ਫੈਟੀ ਲਿਵਰ ਵਾਲਾ ਪੇਸ਼ੈਂਟ ਹੈ ਤਾਂ ਮੈਂ ਸਿਰਫ ਉਸਦੇ ਫੈਟੀ ਲਿਵਰ ਤੇ ਕੰਮ ਕਰਾਂਗੀ, ਲਿਵਰ ਦੀ ਚਰਬੀ ਚਲੀ ਗਈ, ਥਾਇਰਾਇਡ ਦੀ ਚਰਨਿੰਗ ਖੁਦ ਬਖੁਦ ਹੋ ਗਈ, ਕਨਵਰਜਨ ਐਕਟਿਵ ਫਾਰਮ ਚ ਹੋਣ ਲੱਗ ਗਈ, ਪੇਸ਼ੈਂਟ ਠੀਕ ਹੈ। ਦੂਸਰੇ ਪਾਸੇ ਉਹ ਫੀਮੇਲ ਜਿਸਨੇ ਆਪਣੀ ਖੁਰਾਕ ਗਲਤ ਕਰਕੇ ਥਾਇਰਾਇਡ ਨੂੰ ਖਰਾਬ ਕਰ ਲਿਆ, ਅਸੀਂ ਉਸਦੇ ਰਿਵਰਸਲ ਦੇ ਉੱਤੇ ਉਹਦੀ ਖੁਰਾਕ ਨੂੰ ਸੁਧਾਰਾਂਗੇ, ਤੇ ਉਹ ਪੇਸ਼ੈਂਟ ਜਿਹੜੀ ਡਿਪਰੈਸ਼ਨ ਜਾਂ ਐਂਗਜ਼ਾਇਟੀ ਜਾਂ ਵਰੀ ਟੈਂਸ਼ਨ ਕਰਕੇ ਥਾਇਰਾਇਡ ਨੂੰ ਸਵਿਚ ਕਰ ਬੈਠੀ ਹੈ, ਉਸਦੇ ਡਿਪਰੈਸ਼ਨ ਤੇ ਕੰਮ ਕੀਤਾ ਜਾਏਗਾ। ਹੁਣ ਇਹ ਵੀ ਹੋ ਸਕਦਾ ਹੈ ਕਿ ਮਰੀਜ਼ ਸਾਡੇ ਕੋਲ 5 ਸਾਲਾਂ ਬਾਅਦ ਆਵੇ, ਗੋਲੀਆਂ ਖਾਂਦਾ ਆਵੇ, ਤਾਂ ਉੱਥੇ ਫਿਰ ਯੈਸ ਵੀ ਹੈਵ ਟੂ ਬੈਲੈਂਸ ਫਸਟ ਕਿ ਉਹ ਪ੍ਰਿਸਕ੍ਰਿਪਸ਼ਨ ਦੇ ਉੱਤੇ ਡਿਪੈਂਡੈਂਟ ਹੈ, ਅਲੋਂਗ ਵਿਦ ਦੈਟ ਰਿਵਰਸਲ। ਸੋ ਉਹ ਜਿਹੜਾ ਟ੍ਰੀਟਮੈਂਟ ਹੈ ਥੋੜਾ ਸਮਾਂ ਲੈਂਦਾ, ਬਟ ਉੱਥੇ ਵੀ ਜਿਹੜਾ ਥਾਇਰਾਇਡ ਨੂੰ ਬੈਲੈਂਸ ਕੀਤਾ ਜਾ ਸਕਦਾ, ਐਂਡ ਬਹੁਤ ਕਾਰਗਰ ਢੰਗ ਨਾਲ ਹੋਮਿਓਪੈਥੀ ਦੀਆਂ ਮਾਈਨਿਊਟ ਡੋਜ਼ਸ ਦੇ ਨਾਲ ਇਹ ਰਿਵਰਸਲ ਪੋਸੀਬਲ ਹੈ।
0: 6478525516 6478562516 ਕਿਸੇ ਵੇਲੇ ਵੀ ਪੰਜਾਬੀ ਲਹਿਰਾਂ ਕੋਲੋਂ ਇਹ ਨੰਬਰ ਲਿਆ ਜਾ ਸਕਦਾ। ਤੁਸੀਂ ਹੋਮਿਓਪੈਥ ਡਾਕਟਰ ਪਰਮਿੰਦਰ ਬੱਲ ਨਾਲ ਬੈਠ ਕੇ ਔਰ ਪੂਰੀ ਤੁਹਾਡੀ ਹਿਸਟਰੀ ਜਾਣਨਗੇ, ਇਹ ਡਿਟੇਲ ਤੁਹਾਡੀ ਗੱਲਬਾਤ ਕਰਨਗੇ, ਤਾਂ ਜ਼ਰੂਰ ਤੁਸੀਂ ਤੰਦਰੁਸਤੀ ਪਾਓਗੇ। ਬਹੁਤ ਬਹੁਤ ਸ਼ੁਭ ਇੱਛਾਵਾਂ ਜੀ, ਥੈਂਕ ਯੂ, ਹੈਵ ਅ ਗੁੱਡ ਵੀਕਐਂਡ। ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਲਹਿਰਾਂ, ਔਰ ਇੱਕ ਵਾਰ ਫਿਰ ਅਸੀਂ ਚੱਲਦੇ ਹਾਂ ਲਾਈਵ ਔਨ ਲੋਕੇਸ਼ਨ ਤੇ। ਜੀ ਗੋਇੰਦ
2: ਜੀ, ਬਿਲਕੁਲ, ਬਹੁਤ ਸ਼ੁਕਰੀਆ, ਬੜਾ ਸ਼ਾਰਟ ਐਂਡ ਸਵੀਟ ਮੈਸੇਜ, ਲਾਈਵ ਔਨ ਲੋਕੇਸ਼ਨ ਫਰੋਮ ਗ੍ਰੈਂਡ ਹੋਮ ਫਰਨੀਚਰ ਤੋਂ।
3: ਬਹੁਤ ਸ਼ੁਕਰੀਆ ਧੰਨਵਾਦ ਬਾਈ ਜੀ। ਬਿਲਕੁਲ, ਸੈਚਰਡੇ ਤੇ ਸੰਡੇ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਸੈਚਰਡੇ ਸੰਡੇ ਤੁਹਾਡੇ ਲਈ ਓਪਨ ਆ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਤੋਹਫੇ ਜਿਹੜੇ ਲਾਜ਼ਮੀ ਮਿਲਣੇ ਆ, ਸੋਲਿਡ ਵੁੱਡ ਡਾਇਨਿੰਗ ਟੇਬਲ ਦੀ ਡੀਲ ਦਿੰਦੇ ਆ, ਸਖਤ ਲੱਕੜੀ ਦਾ ਡਾਇਨਿੰਗ ਟੇਬਲ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਸਿਰਫ 399 ਦਾ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ 399 ਦਾ, ਤੇ ਨਾਲ ਮਾਈਕ੍ਰੋਵੇਵ ਜਿਹੜਾ ਬਿਲਕੁਲ ਫ੍ਰੀ ਤੋਹਫਾ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ,
0: ਗ੍ਰੈਂਡ ਹੋਮ ਫਰਨੀਚਰ ਦੀ ਬਹੁਤ ਬਹੁਤ ਸ਼ੁਭ ਇੱਛਾਵਾਂ, ਧੰਨਵਾਦ,
2: ਥੈਂਕ ਯੂ।

ਆ ਜਾਂਦੇ ਆ ਤਾਂ ਕਹਿੰਦੇ ਨੇ ਕਿ ਧਮਾਲਾਂ ਪੈ ਜਾਂਦੀਆਂ। ਉਹਨਾਂ ਨੇ ਆਪਣਾ ਇੱਕ ਨਵਾਂ ਗੀਤ ਅੱਜ ਕੱਲ੍ਹ ਨਿਰਮਲ ਸਿੱਧੂ ਕੈਨੇਡਾ ਦੀ ਫੇਰੀ ਉੱਤੇ ਨੇ ਜੀ ਆਇਆਂ ਨੂੰ, ਔਰ ਉਹਨਾਂ ਇੱਕ ਆਪਣਾ ਨਵਾਂ ਗੀਤ ਦਿਲ ਦਾ ਰਾਜਾ ਨਿਰਮਲ ਸਿੱਧੂ ਖੁਦ

ਸਟੂਡੀਓ ਦਾ ਇੱਕ ਨੰਬਰ 905-673-3337 3337 ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਜਿਹੜੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ।

0: 905-673-3337 905-673-3337 ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ। ਸੋ ਕੀ ਹਾਲ ਚਾਲ ਆ ਦੋਸਤੋ, ਠੀਕ ਠਾਕ ਹੋ? ਸੋ 905-673-3337 ਤੁਹਾਨੂੰ ਇੱਕ ਖੁਸ਼ਖਬਰੀ ਹਮੇਸ਼ਾ ਅਸੀਂ ਦਿੰਦੇ ਆਉਂਦੇ ਹਾਂ ਕਿ 30 ਅਗਸਤ ਨੂੰ ਐਮੀ ਵਿਰਕ ਆਪਣਾ ਲਾਈਵ ਕੰਸਰਟ ਲੈ ਕੇ ਦ ਥੀਏਟਰ ਐਟ ਗ੍ਰੇਟ ਕੈਨੇਡਾ ਦੇ ਵਿੱਚ ਪਹੁੰਚ ਰਹੇ ਨੇ। ਸੋ ਜੇ ਤੁਸੀਂ ਅਜੇ ਤੱਕ ਟਿਕਟਾਂ ਨਹੀਂ ਲਈਆਂ ਤਾਂ ਭਾਈ ਟਿਕਟਾਂ ਲੈ ਲਓ, ਬਾਅਦ ਵਿੱਚ ਟਿਕਟਾਂ ਮਹਿੰਗੀਆਂ ਹੋ ਜਾਣੀਆਂ ਨੇ, ਐਨ ਮੌਕੇ 'ਤੇ ਕਈ ਵਾਰ ਟਿਕਟਾਂ ਨਹੀਂ ਮਿਲਦੀਆਂ।
1: August at Great Canadian Casino Resort. Toronto Valeo, ready ho jo. Buy your tickets at ticketmaster.ca or call
0: 647-964-8573. So bilkul ji, Emmy Virk 30 August di sham nu The Great Theatre Canadian ਥੀਏਟਰ ਦੇ ਵਿੱਚ, ਜਿੱਥੇ ਕਸੀਨੋ ਦੇ ਵਿੱਚ ਇੱਕ ਬੜਾ ਖੂਬਸੂਰਤ ਹਾਲ ਬਣਿਆ, ਉੱਥੇ ਇੱਕ ਕੰਸਰਟ ਹੋਣ ਜਾ ਰਿਹਾ ਆ ਐਮੀ ਵਿਰਕ ਹੋਣਾ ਦਾ। ਸੋ ਤੁਸੀਂ 30 ਅਗਸਤ ਦੀ ਸ਼ਾਮ ਨੂੰ ਪਹੁੰਚ ਜਾਣਾ, ਟਿਕਟਾਂ ਲੈ ਲਓ ticketmaster.ca ਤੋਂ। ਔਰ ਜੇ ਤੁਸੀਂ ਟਿਕਟਾਂ ਦੇ ਵਿੱਚ ਗਰੁੱਪ ਦੇ ਵਿੱਚ ਟਿਕਟਾਂ ਲੈਣੀਆਂ ਚਾਹੁੰਦੇ ਹੋ ਤਾਂ ਤੁਸੀਂ 437-870-0001 437-870-0001 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਤੁਹਾਨੂੰ ਵਾਜਬ ਕੀਮਤਾਂ ਦੇ ਉੱਪਰ ਟਿਕਟਾਂ ਦਵਾਵਾਂਗੇ। ਸੋ ਸਟੂਡੀਓ ਦੇ ਘੜੀਆਂ ਦੇ ਮੁਤਾਬਕ 8:43 ਹੋ ਚੁੱਕੇ, ਕੁਛ ਹੀ ਸਮੇਂ ਬਾਅਦ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਹੋਣਾ ਨਾਲ ਜੁੜਾਂਗੇ।

ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 99-151-54-548

ਬਿਲਕੁਲ ਜੀ 905-673-3333 905-673-3337 ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਸਮਾਂ ਹੋ ਚੁੱਕਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਜੁੜ ਚੁੱਕੇ ਨੇ, ਸੋ ਦੇਸ਼ ਦੁਨੀਆਂ ਦੀਆਂ ਖਬਰਾਂ ਅਤੇ ਪੰਜਾਬ ਦੀਆਂ ਖਬਰਾਂ ਦੇ ਨਾਲ ਸਾਂਝ ਪਾਉਣੇ ਆ। ਪ੍ਰੋਫੈਸਰ

ਗਰਮੀਆਂ ਬੰਦ ਰਹੀਆਂ ਜਿਸ ਕਾਰਨ ਦੁਪਹਿਰੇ 2 ਵਜੇ ਤੱਕ ਬਹੁਤੇ ਇਲਾਕਿਆਂ ਵਿੱਚ ਸੁੰਨਸਾਨ ਪਸਰੀ ਰਹੀ। ਇਸ ਦਰਮਿਆਨ ਬੱਸ ਸੇਵਾ ਵੀ ਪੰਜਾਬ ਵਿੱਚ ਬੰਦ ਰਹੀ ਅਤੇ ਕਈ ਥਾਵਾਂ ਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਰਹੀ। ਅਨਾਜ ਮੰਡੀਆਂ ਵਿੱਚ ਵੀ ਬੰਦ ਦਾ ਪੂਰਾ ਅਸਰ ਦਿਖਾਈ ਦਿੱਤਾ। ਕੌਮੀ ਇਨਸਾਫ਼ ਮੋਰਚਾ, ਜਿਸ ਵੱਲੋਂ ਚੰਡੀਗੜ੍ਹ ਮੋਹਾਲੀ ਦੀ ਹੱਦ ਤੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ, ਉਸ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪੰਜਾਬ ਬੰਦ ਦੇ ਸੱਦੇ ਨੂੰ ਵੇਖਦਿਆਂ ਸੂਬੇ ਭਰ ਵਿੱਚ ਸੁਰੱਖਿਆ ਪ੍ਰਬੰਧ ਵੀ ਸਖ਼ਤ ਕੀਤੇ ਗਏ ਸਨ। ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਫੋਰਸ ਦੀ ਤੈਨਾਤੀ ਵਧਾ ਦਿੱਤੀ ਗਈ ਸੀ। ਚੰਡੀਗੜ੍ਹ ਵਿੱਚ ਪੰਜਾਬ ਦੇ ਨਾਲ ਲੱਗਦੀਆਂ ਸਰਹੱਦਾਂ ਉੱਤੇ ਵੀ ਪੁਲਿਸ ਵੱਲੋਂ ਵਿਸ਼ੇਸ਼ ਨਿਗਰਾਨੀ ਰੱਖੀ ਗਈ। ਪੰਜਾਬ ਬੰਦ ਦੇ ਸੱਦੇ ਤਹਿਤ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਸਮੇਤ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ਅਤੇ ਹੋਰ ਸੰਸਥਾਵਾਂ ਪੂਰੀ ਤਰ੍ਹਾਂ ਬੰਦ ਰਹੀਆਂ। ਅੰਮ੍ਰਿਤਸਰ ਵਿੱਚ ਪ੍ਰਮੁੱਖ ਗੇਟ ਮੂਹਰੇ ਥੋੜੀ ਦੇਰ ਲਈ ਤਣਾਅ ਬਣ ਗਿਆ ਜਦੋਂ ਉੱਥੇ ਮੌਜੂਦ ਕੁਝ ਆਗੂਆਂ ਨੇ ਆਵਾਜਾਈ ਬੰਦ ਕਰਨ ਦੀ ਕਵਾਇਦ ਆਰੰਭੀ ਅਤੇ ਪੁਲਿਸ ਵੱਲੋਂ ਅਹਤਿਆਤ ਵਜੋਂ ਉਹਨਾਂ ਨੂੰ ਗੋਲਡਨ ਗੇਟ ਹਿਰਾਸਤ ਵਿੱਚ ਲਿਆ ਗਿਆ। ਪਿਛਲੇ ਦਿਨੀ ਦਿੱਲੀ ਵਿੱਚ ਵਿਦਿਆਰਥੀਆਂ ਦਾ ਜੋ ਅੰਦੋਲਨ ਹੋਇਆ ਸੀ ਉਸ ਵਿੱਚ ਪੁਲਿਸ ਵੱਲੋਂ ਪੈਲਟ ਗਨ ਤੇ ਕਈ ਵਿਦਿਆਰਥੀਆਂ ਦੇ ਜ਼ਖਮੀ ਹੋਣ ਦਾ ਜੋ ਮੁੱਦਾ ਸੀ ਉਹ ਹੁਣ ਵੀ ਭਖਿਆ ਹੋਇਆ ਹੈ ਅਤੇ ਪੈਲਟ ਗਨ ਦੀ ਵਰਤੋਂ ਕਰਨ ਵਾਲਿਆਂ ਉੱਤੇ ਕੇਸ ਕੀਤੇ ਜਾਣ ਦੀ ਮੰਗ ਲਗਾਤਾਰ ਹੋ ਰਹੀ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਸ ਬਾਰੇ ਲਗਾਤਾਰ ਮੰਗ ਕਰਦੇ ਰਹੇ ਨੇ ਤੇ ਲੰਘੇ ਕੱਲ ਦਿੱਲੀ ਪੁਲਿਸ ਸਟੇਸ਼ਨ ਆਖਿਰਕਾਰ ਇਸ ਸੰਬੰਧੀ FIR ਦਰਜ ਕਰ ਲਈ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤਿਆਂ ਦੇ ਖਿਲਾਫ ਕੇਸ ਦਰਜ ਕੀਤਾ। ਇਸ ਤੋਂ ਪਹਿਲਾਂ ਰਾਹੁਲ ਗਾਂਧੀ 21 ਅਗਸਤ ਨੂੰ ਪੈਲਟ ਗਨ ਦੇ ਹਮਲੇ ਦਾ ਸ਼ਿਕਾਰ ਹੋਏ ਨੌਜਵਾਨ ਦੇ ਨਾਲ ਸੰਸਦ ਮਾਰਗ ਪੁਲਿਸ ਸਟੇਸ਼ਨ ਪਹੁੰਚੇ। ਉਹਨਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਤੁਰੰਤ FIR ਦਰਜ ਕੀਤੀ ਜਾਵੇ। ਜਦੋਂ ਪੁਲਿਸ ਨੇ ਕੇਸ ਦਰਜ ਕਰਨ ਤੋਂ ਇਨਕਾਰ ਕੀਤਾ ਤਾਂ ਰਾਹੁਲ ਗਾਂਧੀ ਉੱਥੇ ਹੀ ਧਰਨੇ ਉੱਤੇ ਬੈਠੇ। ਪੁਲਿਸ ਨੇ ਉਹਨਾਂ ਨੂੰ ਦੱਸਿਆ ਕਿ ਸੁਪਰੀਮ ਕੋਰਟ ਨੇ ਵਿਦਿਆਰਥੀ ਰੋਸ ਪ੍ਰਦਰਸ਼ਨਾਂ ਦੌਰਾਨ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਤਾਕਤ ਦੀ ਜ਼ਿਆਦਾ ਵਰਤੋਂ ਦੇ ਦੋਸ਼ਾਂ ਦੀ ਜਾਂਚ ਲਈ ਇੱਕ ਉੱਚ ਪੱਧਰੀ ਮਾਹਰ ਕਮੇਟੀ ਦਾ ਗਠਨ ਕੀਤਾ ਹੈ। ਪਰ ਰਾਹੁਲ ਗਾਂਧੀ FIR ਦਰਜ ਕੀਤੇ ਜਾਣ ਦੀ ਮੰਗ ਤੇ ਬਰਕਰਾਰ ਰਹੇ, ਜਿਸ ਤੋਂ ਬਾਅਦ ਪੁਲਿਸ ਨੂੰ ਕੇਸ ਦਰਜ ਕਰਨਾ ਪਿਆ। ਪੰਜਾਬ ਅੰਦਰ ਅਕਾਲੀ ਭਾਜਪਾ ਗੱਠਜੋੜ ਦੀ ਚਰਚਾ ਇੱਕ ਵਾਰ ਫੇਰ ਚੱਲ ਪਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਜੋ ਤਾਜ਼ਾ ਬਿਆਨ ਦਿੱਤਾ ਹੈ ਉਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਮੁੜ ਇਕਜੁੱਟ ਹੋਣ। ਮਜੀਠੀਆ ਨੇ ਸਪਸ਼ਟ ਕੀਤਾ ਹੈ ਕਿ ਇਸ ਸੰਬੰਧੀ ਆਉਣ ਵਾਲੇ ਸਮੇਂ ਵਿੱਚ ਸਥਿਤੀ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਅਤੇ ਦੋਵਾਂ ਪਾਰਟੀਆਂ ਦੀ ਉੱਚ ਲੀਡਰਸ਼ਿਪ ਆਪਸ ਵਿੱਚ ਬੈਠ ਕੇ ਇਸ ਬਾਰੇ ਅੰਤਿਮ ਫੈਸਲਾ ਲਵੇਗੀ। ਮਜੀਠੀਆ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਵਾਦ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖ ਵੱਖ ਹੋ ਗਏ ਸਨ ਪਰ ਹੁਣ ਪੰਜਾਬ ਦੀ ਸਥਿਤੀ ਬਦਲ ਚੁੱਕੀ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਦਿਨ ਬ ਦਿਨ ਵਿਗੜ ਰਹੀ ਕਾਨੂੰਨ ਅਤੇ ਪਾਬੰਦ ਦੀ ਸਥਿਤੀ ਤੇ ਹੋਰ ਗੰਭੀਰ ਮੁੱਦਿਆਂ ਨੂੰ ਵੇਖਦਿਆਂ ਪੰਜਾਬ ਦੇ ਲੋਕ ਇਹ ਮੰਗ ਕਰ ਰਹੇ ਨੇ ਕਿ ਦੋਵਾਂ ਧਿਰਾਂ ਨੂੰ ਮੁੜ ਇੱਕ ਦੂਜੇ ਨਾਲ ਆਉਣਾ ਚਾਹੀਦਾ ਹੈ। ਮਜੀਠੀਆ ਨੇ ਆਪਣੀ ਭੈਣ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ NDA ਵਿੱਚ ਵਾਪਸੀ ਦੇ ਸੰਕੇਤ ਤੋਂ 1 ਦਿਨ ਬਾਅਦ ਮਜੀਠੀਆ ਨੇ ਇਹ ਮੰਗ ਦੁਹਰਾਈ ਹੈ। ਇਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਦਾ ਬਿਆਨ ਵੀ ਸੁਰਖੀਆਂ ਵਿੱਚ ਦੁਬਾਰਾ ਆ ਗਿਆ, ਜਿਸ ਵਿੱਚ ਉਹਨਾਂ ਕਿਹਾ ਸੀ ਕਿ ਪੰਜਾਬ ਦੇ ਵਿਕਾਸ, ਤਰੱਕੀ ਅਤੇ ਲੋਕਾਂ ਦੀ ਭਲਾਈ ਲਈ ਜੋ ਗੱਠਜੋੜ ਪਹਿਲਾਂ ਮਦਦਗਾਰ ਸਾਬਤ ਹੋਏ ਸਨ ਉਹਨਾਂ ਨੂੰ ਮੁੜ ਲਿਆਂਦਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਹੁਣ ਇਹ ਚਰਚਾ ਫਿਰ ਚੱਲ ਪਈ ਹੈ ਕਿ ਅਕਾਲੀ ਭਾਜਪਾ ਗੱਠਜੋੜ ਮੁੜ ਹੋ ਸਕਦਾ ਹੈ। ਹਾਲਾਂਕਿ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਆਇਆ, ਸਗੋਂ ਉਹਨਾਂ ਦੇ ਆਗੂ ਲਗਾਤਾਰ ਇਹ ਕਹਿ ਰਹੇ ਨੇ ਕਿ ਭਾਜਪਾ ਆਪਣੇ ਪੱਧਰ ਉੱਤੇ ਚੋਣਾਂ ਲੜਨ ਦੇ ਸਮਰੱਥ ਹੈ, ਜਦਕਿ ਅਕਾਲੀ ਦਲ ਦੀ ਤਰਫੋਂ ਲਗਾਤਾਰ ਗੱਠਜੋੜ ਦੇ ਹੱਕ ਵਿੱਚ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਨੇ। ਦੇਸ਼ ਅੰਦਰ ਇਨੀ ਦਿਨੀ ਖੰਡ ਦੀ ਕਮੀ ਬਾਰੇ ਕਾਫੀ ਚਰਚਾ ਚੱਲ ਰਹੀ ਹੈ। ਕੇਂਦਰ ਸਰਕਾਰ ਨੇ ਉਹਨਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ

0: ਸੀ ਕਿ ਈਥਾਨੋਲ ਵਿੱਚ ਗੰਨੇ ਦੀ ਵਰਤੋਂ ਕਾਰਨ ਕਰੰਟ ਦੀਆਂ ਕੀਮਤਾਂ ਵਧ ਰਹੀਆਂ ਨੇ। ਖਪਤਕਾਰ ਮਾਮਲੇ ਨੇ ਕਿਹਾ ਕਿ ਘੱਟ ਉਤਪਾਦਨ, ਤਿਉਹਾਰਾਂ ਲਈ ਵੱਧਦੀ ਮੰਗ ਅਤੇ ਜਮ੍ਹਾਂਖੋਰੀ ਕਾਰਨ ਖੰਡ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ। ਸਰਕਾਰ ਨੇ ਕਿਹਾ ਕਿ ਖੰਡ ਦੀਆਂ ਵੱਧਦੀਆਂ ਕੀਮਤਾਂ ਨੂੰ ਠੱਲਣ ਲਈ ਸਟਾਕ ਲਿਮਿਟ ਅਤੇ ਡਿਊਟੀ ਫਰੀ ਦਰਾਮਦ ਵਰਗੇ ਕਦਮ ਚੁੱਕੇ ਗਏ ਨੇ। ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੇਸ਼ ਦੇ ਬਾਜ਼ਾਰ ਵਿੱਚ ਖੰਡ ਤਕਰੀਬਨ 56 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਅਤੇ ਇੱਕ ਮਹੀਨੇ ਵਿੱਚ ਇਸ ਦੀ ਕੀਮਤ 7.5 ਰੁਪਏ ਵੱਧ ਚੁੱਕੀ ਹੈ। ਸਰਕਾਰ ਨੇ ਕਿਹਾ ਕਿ ਖੰਡ ਦਾ ਉਤਪਾਦਨ ਅੰਦਾਜ਼ੇ ਤੋਂ ਕਿਤੇ ਘੱਟ ਹੋਇਆ, ਤਿਉਹਾਰਾਂ ਕਾਰਨ ਖੰਡ ਦੀ ਮੰਗ ਵੀ ਵਧੀ ਹੈ, ਗੰਨੇ ਦੀ ਫਸਲ ਵੀ ਕਈ ਥਾਂ ਤੇ ਨੁਕਸਾਨੀ ਗਈ ਹੈ ਤੇ ਗਲੋਬਲ ਮਾਰਕੀਟ ਵਿੱਚ ਖੰਡ ਦੀ ਸਪਲਾਈ ਘੱਟ ਹੋਈ ਹੈ ਅਤੇ ਜਮ੍ਹਾਂਖੋਰੀ ਵਧੀ ਹੈ। ਸਰਕਾਰ ਨੇ ਕੀਮਤਾਂ ਕਾਬੂ ਕਰਨ ਲਈ ਦੇਸ਼ ਭਰ ਵਿੱਚ ਖੰਡ ਵਪਾਰੀਆਂ ਲਈ 3 ਨਵੰਬਰ ਤੱਕ 400 ਟਨ ਦੀ ਸਟਾਕ ਹੱਦ ਤੈਅ ਕਰ ਦਿੱਤੀ ਹੈ। 1 ਸਤੰਬਰ ਤੋਂ ਵੱਡੇ ਖਰੀਦਦਾਰ 15 ਦਿਨਾਂ ਦੀ ਖਪਤ ਤੋਂ ਵੱਧ ਸਟਾਕ ਨਹੀਂ ਰੱਖ ਸਕਣਗੇ। ਸਰਕਾਰ ਨੇ 10 ਲੱਖ ਟਨ ਕੱਚੀ ਖੰਡ ਦੀ ਡਿਊਟੀ ਮੁਕਤ ਦਰਾਮਦ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਅਤੇ 15 ਅਕਤੂਬਰ ਤੋਂ ਸੂਬਿਆਂ ਅਤੇ ਖੰਡ ਮਿੱਲਾਂ ਨੂੰ ਪਿੜਾਈ ਸ਼ੁਰੂ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਰਾਜਧਾਨੀ ਦਿੱਲੀ, NCR ਤੇ ਦੇਸ਼ ਦੇ ਹਰਿਆਣਾ ਸਮੇਤ ਕਈ ਹੋਰ ਹਿੱਸਿਆਂ ਵਿੱਚ ਬਰਸਾਤ ਤੇ ਨਮੀ ਵਾਲੇ ਮੌਸਮ ਦੇ ਚੱਲਦਿਆਂ H1N1 ਯਾਨੀ ਕਿ ਸਵਾਈਨ ਫਲੂ ਅਤੇ ਸਾਹ ਦੀਆਂ ਹੋਰ ਇਨਫੈਕਸ਼ਨਾਂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਮੈਡੀਕਲ ਮਾਹਿਰਾਂ ਮੁਤਾਬਕ ਮੌਨਸੂਨ ਦਾ ਮੌਸਮ ਮੌਸਮੀ ਇਨਫੈਕਸ਼ਨਾਂ ਦੇ ਫੈਲਣ ਲਈ ਅਨੁਕੂਲ ਹੁੰਦਾ ਹੈ, ਜਿਸ ਕਾਰਨ ਨਿਸ਼ਾਨਾ ਬਣਨ ਵਾਲੇ ਸੰਵੇਦਨਸ਼ੀਲ ਲੋਕਾਂ ਨੂੰ ਬਚਾਅ ਦੇ ਉਪਾਅ ਕਰਨ ਦੀ ਸਖ਼ਤ ਲੋੜ ਹੈ। ਏਮਸ ਦਿੱਲੀ ਦੇ ਮੈਡੀਸਨ ਵਿਭਾਗ ਨੇ ਦੱਸਿਆ ਕਿ ਇਸ ਮੌਸਮ ਵਿੱਚ ਆਮ ਜ਼ੁਕਾਮ, ਇਨਫਲੂਐਂਜ਼ਾ ਜਿਸ ਨੂੰ ਸਵਾਈਨ ਫਲੂ ਵੀ ਕਿਹਾ ਜਾਂਦਾ ਹੈ ਅਤੇ ਵਾਇਰਲ ਬੁਖਾਰ ਦੇ ਮਾਮਲੇ ਆਮ ਹੀ ਵੇਖਣ ਨੂੰ ਮਿਲਦੇ ਨੇ। ਦਿੱਲੀ ਦੇ ਨਾਲ ਨਾਲ ਹੋਰਨਾਂ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਵੀ ਅਜਿਹੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਹਸਪਤਾਲਾਂ ਦੀਆਂ OPD ਵਿੱਚ ਰੋਜ਼ਾਨਾ ਫਲੂ ਦੇ ਕਈ ਮਰੀਜ਼ ਪਹੁੰਚ ਰਹੇ ਨੇ, ਜਿਨ੍ਹਾਂ ਵਿੱਚੋਂ ਕੁਝ ਗੰਭੀਰ ਮਰੀਜ਼ਾਂ ਨੂੰ ਦਾਖਲ ਵੀ ਕਰਨਾ ਪੈ ਰਿਹਾ ਹੈ। ਡਾਕਟਰਾਂ ਮੁਤਾਬਕ ਜਿਨ੍ਹਾਂ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਜ਼ਿਆਦਾ ਤਕਲੀਫ ਹੋ ਰਹੀ ਹੈ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਪੈ ਸਕਦੀ ਹੈ। ਹਾਲਾਂਕਿ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰਾਂ ਵਿੱਚ ਇਕਾਂਤਵਾਸ ਯਾਨੀ ਕਿ ਸੈਲਫ ਆਈਸੋਲੇਸ਼ਨ ਅਤੇ ਦਵਾਈਆਂ ਦੀ ਸਲਾਹ ਦਿੱਤੀ ਜਾ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜਾਂ ਦੀ ਗਿਣਤੀ ਵੀ ਵਧਾਈ ਗਈ ਹੈ ਅਤੇ ਉੱਥੇ ਬੁਨਿਆਦੀ ਢਾਂਚੇ ਦੀ ਘਾਟ ਦੂਰ ਕਰਨ ਲਈ ਵੱਡੇ ਪੱਧਰ ਉੱਤੇ ਇਮਾਰਤ ਵਿੱਚ ਵੀ ਵਿਸਥਾਰ ਕੀਤੇ ਜਾਣ ਦੀ ਯੋਜਨਾ ਬਣ ਰਹੀ ਹੈ। ਇਸ ਯੋਜਨਾ ਦਾ ਉਦੇਸ਼ ਵੱਧ ਰਹੇ ਅਦਾਲਤੀ ਕੰਮਕਾਜ ਲਈ ਲੋੜੀਂਦਾ ਢਾਂਚਾ ਮੁਹੱਈਆ ਕਰਵਾਉਣਾ ਹੈ, ਜਦਕਿ ਚੰਡੀਗੜ੍ਹ ਦੀ ਵਿਰਾਸਤੀ ਅਤੇ ਰਵਾਇਤੀ ਪਛਾਣ ਨੂੰ ਵੀ ਸੁਰੱਖਿਅਤ ਰੱਖਿਆ ਜਾਵੇਗਾ। ਇਸ ਲਈ ਇੱਕ ਹੋਲਿਸਟਿਕ ਡਿਵੈਲਪਮੈਂਟ ਪਲਾਨ ਤਿਆਰ ਕੀਤਾ ਗਿਆ ਜਿਸ ਨੂੰ ਆਉਂਦੇ ਦਿਨੀ ਲਾਗੂ ਕੀਤਾ ਜਾਵੇਗਾ। ਪੰਜਾਬ ਅੰਦਰ ਮੀਂਹ ਹਾਲੇ ਵੀ ਉਸ ਕਿਸਮ ਦੇ ਨਹੀਂ ਪੈ ਰਹੇ ਜਿਸ ਤਰ੍ਹਾਂ ਦੇ ਪੈਣੇ ਚਾਹੀਦੇ ਸੀ। ਸਾਉਣ ਦਾ ਮਹੀਨਾ ਵੀ ਲੰਘ ਗਿਆ ਤੇ ਭਾਦੋ ਦਾ ਮਹੀਨਾ ਹੁਣ ਸ਼ੁਰੂ ਹੋ ਚੁੱਕਾ ਹੈ, ਪਰ ਹਾਲੇ ਵੀ ਪੰਜਾਬ ਵਿੱਚ ਮੌਨਸੂਨ ਦਾ ਭਰਵਾਂ ਮੀਂਹ ਜਾਂ ਝੜੀ ਵਾਲਾ ਮੀਂਹ ਐਤਕੀ ਨਹੀਂ ਪਿਆ। ਬਹੁਤੇ ਇਲਾਕਿਆਂ ਵਿੱਚ ਮੀਂਹ ਦੀ ਕਮੀ ਹੀ ਚੱਲ ਰਹੀ ਹੈ ਅਤੇ ਗਰਮੀ ਵੀ ਤੇਜ਼ ਤਰਾਰ ਹੁਮਸ ਭਰਪੂਰ ਪੈ ਰਹੀ ਹੈ। ਮੌਸਮ ਵਿਭਾਗ ਨੇ ਹੁਣ ਤਾਜ਼ਾ ਭਵਿੱਖਬਾਣੀ ਇਹ ਕੀਤੀ ਹੈ ਕਿ ਭਲਕੇ ਭਾਰਤੀ ਸਮੇਂ ਮੁਤਾਬਕ 23 ਅਗਸਤ ਅਤੇ 22 ਅਗਸਤ ਨੂੰ ਇਹਨਾਂ ਦੋਵਾਂ ਦਿਨਾਂ ਦੌਰਾਨ ਕਈ ਹਿੱਸਿਆਂ ਵਿੱਚ ਮੀਂਹ ਸਹਿ ਪੈ ਸਕਦਾ ਹੈ ਅਤੇ ਪੰਜਾਬ ਦੇ ਨਾਲ ਨਾਲ ਹਰਿਆਣੇ ਦੇ ਵੀ ਕੁਝ ਖਾਸ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਇਸ ਵੇਲੇ ਜੋ ਅੰਕੜੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ ਉਹਨਾਂ ਮੁਤਾਬਕ ਅਗਸਤ ਮਹੀਨੇ ਵਿੱਚ ਪੰਜਾਬ ਅੰਦਰ ਮੌਨਸੂਨ ਆਮ ਨਾਲੋਂ 22% ਘੱਟ ਚੱਲ ਰਿਹਾ ਹੈ, ਜਦਕਿ ਹਰਿਆਣੇ ਵਿੱਚ 10% ਘੱਟ ਮੀਂਹ ਪਿਆ। ਕੁੱਲ ਮਿਲਾ ਕੇ ਜੂਨ ਮਹੀਨੇ ਤੋਂ ਯਾਨੀ ਕਿ ਮੌਨਸੂਨ ਦੀ ਆਮਦ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਜਿੰਨਾ ਮੀਂਹ ਪੈਣਾ ਚਾਹੀਦਾ ਸੀ ਉਸ ਤੋਂ 28% ਘੱਟ ਪਿਆ ਹੈ ਤੇ ਇਹੀ ਪੰਜਾਬ ਵਿੱਚ ਤੇਜ਼ ਤਰਾਰ ਗਰਮੀ ਅਤੇ ਹੁਮਸ ਦਾ ਇੱਕ ਵੱਡਾ ਕਾਰਨ ਬਣਿਆ ਹੋਇਆ। ਖਬਰਾਂ ਦੇ ਬੁਲੇਟਿਨ ਵਿੱਚ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਯਮਨ ਅਤੇ ਸੋਮਾਲੀਆ ਦੇਸ਼ਾਂ ਦੇ ਸਮੁੰਦਰੀ ਖੇਤਰਾਂ ਵਿੱਚ ਲੁਟੇਰਿਆਂ ਨੇ ਇਸ ਹਫਤੇ ਦੋ ਵਪਾਰਕ ਜਹਾਜ਼ਾਂ ਨੂੰ ਅਗਵਾਹ ਕਰ ਲਿਆ। ਇਹਨਾਂ ਦੋਵਾਂ ਜਹਾਜ਼ਾਂ ਉੱਤੇ ਕੁੱਲ 22 ਭਾਰਤੀ ਮੱਲਾਹ ਵੀ ਸ਼ਾਮਲ ਨੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸਾਰੇ ਭਾਰਤੀ ਮੱਲਾਹ ਸੁਰੱਖਿਅਤ ਨੇ। ਜਹਾਜ਼ ਛੁਡਾਉਣ ਦੇ ਯਤਨ ਲਗਾਤਾਰ ਕੀਤੇ ਜਾ ਰਹੇ। ਪੇਪਰ ਲੀਕ ਦੇ ਖਿਲਾਫ ਕੌਮੀ ਪੱਧਰ ਤੇ ਅੰਦੋਲਨ ਕਰਨ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਹੁਣ ਵੱਖ ਵੱਖ ਸੂਬਿਆਂ ਵਿੱਚ ਸਕੂਲਾਂ ਦੀ ਹਾਲਤ ਨੂੰ ਲੈ ਕੇ ਲਗਾਤਾਰ ਗੱਲ ਕਰ ਰਹੀ ਹੈ ਅਤੇ ਉਹਨਾਂ ਵੱਲੋਂ ਸਕੂਲਾਂ ਦਾ ਦੌਰਾ ਵੀ ਕੀਤਾ ਜਾ ਰਿਹਾ। ਪਰ ਲੰਘੇ ਕੱਲ ਰਾਜਸਥਾਨ ਤੇ ਜੈਪੁਰ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਆਗੂਆਂ ਨਾਲ ਕੁੱਟਮਾਰ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ ਅਤੇ ਉਹਨਾਂ ਦੇ ਵਾਹਨ ਵੀ ਤੋੜੇ ਗਏ ਨੇ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕਾਕਰੋਚ ਜਨਤਾ ਪਾਰਟੀ ਦੇ ਆਗੂ ਕੁੱਝ ਸਕੂਲਾਂ ਦਾ ਜਾਇਜ਼ਾ ਲੈਣ ਲਈ ਉੱਥੇ ਪਹੁੰਚੇ ਸਨ। ਇਸ ਦਰਮਿਆਨ ਕੁੱਝ ਸਥਾਨਕ ਲੋਕਾਂ ਵੱਲੋਂ ਉਹਨਾਂ ਨਾਲ ਕੁੱਟਮਾਰ ਕੀਤੀ ਗਈ, ਉਹਨਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਕਾਕਰੋਚ ਜਨਤਾ ਪਾਰਟੀ ਵੱਲੋਂ ਇੱਕ ਵਾਰ ਫਿਰ ਇਸ ਮੁੱਦੇ ਉੱਤੇ ਅਲਟੀਮੇਟਮ ਸਰਕਾਰ ਨੂੰ ਦਿੱਤਾ ਗਿਆ ਤੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਤੇ ਅੰਦੋਲਨ ਤੇਜ਼ ਕੀਤਾ ਜਾਵੇਗਾ। ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਇੱਕ ਰਿਸ਼ਤੇਦਾਰ ਦੇ ਘਰ ਉੱਤੇ ਦੋ ਹੈਂਡ ਗ੍ਰੇਨੇਡ ਸੁੱਟੇ ਜਾਣ ਦੀ ਗੱਲ ਸਾਹਮਣੇ ਆਈ ਹੈ, ਜਿਸ ਵਿੱਚ ਤਿੰਨ ਜਾਣੇ ਮਾਮੂਲੀ ਜ਼ਖਮੀ ਹੋਏ ਨੇ। ਪੁਲਿਸ ਵੱਲੋਂ ਫਿਲਹਾਲ ਮਾਮਲੇ ਦੀ ਤਫਸੀਲੀ ਜਾਂਚ ਕੀਤੀ ਜਾ ਰਹੀ ਹੈ। ਹਾਕੀ ਵਿਸ਼ਵ ਕੱਪ ਇਸ ਵੇਲੇ ਬੈਲਜੀਅਮ ਅਤੇ ਨੈਦਰਲੈਂਡਸ ਵਿੱਚ ਚੱਲ ਰਿਹਾ ਹੈ, ਜਿੱਥੇ ਮਹਿਲਾ ਹਾਕੀ ਵਿਸ਼ਵ ਕੱਪ ਵਿੱਚ ਦੂਜੇ ਰਾਊਂਡ ਦੇ ਮੁਕਾਬਲੇ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਨੈਦਰਲੈਂਡਸ ਤੋਂ 2-0 ਨਾਲ ਹਾਰ ਝੱਲਣੀ ਪਈ ਹੈ। ਭਾਰਤ ਦੀ ਕ੍ਰਿਕਟ ਟੀਮ ਇੰਨੀ ਦਿਨੀ ਸ਼੍ਰੀਲੰਕਾ ਦੇ ਦੌਰੇ ਉੱਤੇ ਹੈ, ਜਿੱਥੇ ਭਾਰਤ ਨੇ ਪਹਿਲਾ ਟੈਸਟ ਮੈਚ ਜਿੱਤ ਲਿਆ ਹੋਇਆ ਤੇ ਹੁਣ ਦੋਵੇਂ ਟੀਮਾਂ 23 ਅਗਸਤ ਨੂੰ ਯਾਨੀ ਕਿ ਭਲਕੇ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਲਈ ਤਿਆਰੀ ਕਰ ਰਹੀਆਂ ਨੇ।
1: Get ready for Raf Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
2: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
3: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ, ਜਿੱਥੇ ਆਪਾਂ ਕਈ ਗੱਲਾਂ ਬਾਤਾਂ ਵੀ ਕਰਾਂਗੇ ਅੱਜ ਦੀ ਖੂਬਸੂਰਤ ਸ਼ਾਮ ਦੇ ਨਾਲ। ਅਤੇ ਸਟੂਡੀਓ ਦਾ ਨੰਬਰ ਹੈ 905-673-3337।
1: ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬੋਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ।

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311। ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
0: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
2: ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਗੁਮਨਾਮ ਦੀ ਆਵਾਜ਼ ਤੇ ਇਸ ਸ਼ੋਅ ਦਾ ਨਾਮ ਹੈ ਰੇਡੀਓ ਉਡਾਨ। ਸਟੂਡੀਓ ਦੀਆਂ ਘੜੀਆਂ ਮੁਤਾਬਕ ਟਾਈਮ ਹੋ ਚੁੱਕਿਆ 9:06 ਤੇ ਆਪਣਾ ਸਾਥ ਬਣਿਆ ਰਹੇਗਾ ਠੀਕ 10 ਵਜੇ ਤੱਕ। ਅੱਜ ਦੇ ਇਸ ਸ਼ੋਅ ਵਿੱਚ ਆਪਾਂ ਬਹੁਤ ਸਾਰੀਆਂ ਗੱਲਾਂ ਵੀ ਕਰਨੀਆਂ, ਬਹੁਤ ਸਾਰੇ ਤੁਹਾਨੂੰ ਪਿਆਰੇ ਪਿਆਰੇ ਸੁਨੇਹੇ ਵੀ ਦੇਣੇ ਨੇ ਸਾਡੇ ਸਪੋਂਸਰ ਸਾਹਿਬਾਨ ਦੇ। ਅਤੇ ਅੱਜ ਮੇਰੇ ਦਿਲ ਵਿੱਚ ਇੱਕ ਗੱਲ ਜੋ ਆ ਉਹ ਬਹੁਤ ਚਿਰ ਤੋਂ ਘੁੰਮ ਰਹੀ ਸੀ ਕਿ ਜਿਹੜੀ ਆਪਣੀ ਜ਼ਿੰਦਗੀ ਆ, ਇਹ ਛੋਟੀ ਜਿਹੀ ਜ਼ਿੰਦਗੀ, ਇਹਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਲੋਕਾਂ ਨਾਲ ਜਾਣੇ ਜਾਂ ਜਾਣੇ ਵਿੱਚ ਗਿਲੇ ਸ਼ਿਕਵੇ ਹੁੰਦੇ ਨੇ। ਜਿਵੇਂ ਕੋਈ ਨਾਰਾਜ਼ਗੀ ਵੀ ਹੁੰਦੀ ਹੈ ਕਿ ਮੰਨ ਲਓ ਕਿਸੇ ਨਾਲ ਵੀ ਹੋ ਸਕਦੀ ਆ, ਕਿਸੇ ਆਪਣੇ ਪਿਆਰੇ ਨਾਲ ਹੋ ਸਕਦੀ ਆ, ਕਿਸੇ ਆਪਣੇ ਮਿੱਤਰ ਨਾਲ ਹੋ ਸਕਦੀ ਆ, ਕਿਸੇ ਆਪਣੇ ਦੋਸਤ ਨਾਲ ਹੋ ਸਕਦੀ ਆ, ਕਿਸੇ ਆਪਣੇ ਭਰਾ ਨਾਲ ਜਾਂ ਪਤੀ ਪਤਨੀ ਦੀ ਵੀ ਆਪਸ 'ਚ ਹੋ ਸਕਦੀ ਆ। ਤਾਂ ਅੱਜ ਕਿਉਂ ਨਾ ਆਪਾਂ ਉਹਨਾਂ ਗਿਲੇ ਸ਼ਿਕਵਿਆਂ ਨੂੰ ਸਾਹਮਣੇ ਲੈ ਕੇ ਆਈਏ ਅਤੇ ਆਪਣੇ ਦਿਲ 'ਚੋਂ ਕਿਤੇ ਨਾ ਕਿਤੇ ਉਹ ਗਿਲੇ ਸ਼ਿਕਵੇ ਕੱਢਣ ਦੀ ਕੋਸ਼ਿਸ਼ ਕਰੀਏ। ਤਾਂ ਸਟੂਡੀਓ ਦਾ ਨੰਬਰ ਹੈ 9056733337। ਲਾਈਨਾਂ ਓਪਨ ਨੇ ਜੀ, ਤੁਸੀਂ ਕਾਲ ਕਰ ਸਕਦੇ ਹੋ ਜਾਂ ਆਪਣੇ ਜੋ ਵੀ ਤੁਹਾਡੇ ਦਿਲ ਵਿੱਚ ਕੋਈ ਗਿਲਾ ਵਾ, ਕਿਸੇ ਨਾਲ ਕੋਈ ਸ਼ਿਕਵਾ ਵਾ, ਅੱਜ ਆਪਾਂ ਸਾਂਝਾ ਕਰਦੇ ਹਾਂ। ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਐਸਾ ਇਨਸਾਨ ਹੋਵੇਗਾ ਜਿਹਨੂੰ ਕਿਸੇ ਨਾਲ ਕੋਈ ਵੀ ਗਿਲਾ ਸ਼ਿਕਵਾ ਨਾ ਹੋਵੇ, ਜਿਹਨੂੰ ਕਿਸੇ ਨਾਲ ਕੋਈ ਵੀ ਨਾਰਾਜ਼ਗੀ ਨਾ ਹੋਵੇ। ਹਾਲਾਂਕਿ ਆਪਾਂ ਵੀ ਇਨਸਾਨ ਆ, ਸਾਡਾ ਵੀ ਇੱਕ ਦਿਲ ਆ ਅਤੇ ਜ਼ਰੂਰ। ਸੋ ਮੈਂ ਵੇਟ ਕਰ ਰਿਹਾ ਜੀ, ਜ਼ਰੂਰ ਸਟੂਡੀਓ ਦੇ ਨੰਬਰਾਂ 'ਤੇ ਕਾਲ ਕਰੋ 905-673-3337।
3: ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
4: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ 'ਚ ਕੰਫਰਟ ਪਾਓ। ਕਾਲ 6477066640
5: 6047646640।
6: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਸ, ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000। ਡ੍ਰੀਮ ਹੋਮ ਅਪਲਾਈਂਸਸ 9058053000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 9058053000, 2915 Argentia Road, Mississauga, Dream Home Appliances।
7: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
8: ਬਸ ਇੰਨੀ ਗੱਲ,

0: ਐਂਡ ਹੋਮ ਫਰ ਐਜ ਜਿਹੜਾ ਗੈਡ ਫਰਨੀਚਰ ਦਲਾਉਣਾ ਬੱਲੀਏ
1: ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਪੀਜ਼ਾ ਟੂ ਗੋ ਤੰਦੂਰੀ ਪਨੀਰ ਪੀਜ਼ਾ ਬਟਰ ਚਿਕਨ ਪੀਜ਼ਾ ਚਾਟ ਪੀਜ਼ਾ ਮੱਖਣੀ ਪਨੀਰ ਪੀਜ਼ਾ ਸ਼ਾਹੀ ਪਨੀਰ ਪੀਜ਼ਾ ਇਕੱਲੇ ਪੀਜ਼ੇ ਨਹੀਂ ਜਿੱਥੇ ਤੁਸੀਂ ਫਿਸ਼ ਪਕੌੜਾ ਬੈਸਟ ਸੋਇਆ ਚਾਪ ਮਲਾਈ ਵਿੰਗਸ ਕਰੰਚੀ ਮੋਮੋ ਮਲਾਈ ਮੋਮੋ ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ ਤਾਂ ਇੱਕੋ ਇੱਕ ਨਾਮ ਯਾਦ ਰੱਖੋ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696 905-840-9696

0: ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਤੋਂ ਫਿਰ ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ AM 530 ਅਤੇ ਸਟੂਡੀਓ ਦਾ ਨੰਬਰ ਹੈ 905-673-3337। ਤਾਂ ਜਿਵੇਂ ਕਿ ਆਪਾਂ ਗੱਲਬਾਤ ਕਰ ਰਹੇ ਸੀਗੇ, ਅੱਜ ਦਾ ਟੋਪਿਕ ਜੋ ਹੈ ਉਹ ਆ ਗਿਲੇ ਸ਼ਿਕਵੇ। ਕਈ ਵਾਰ ਆਪਾਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜੋ ਆਪਾਂ ਕਈ ਵਾਰ ਕਿਸੇ ਨੂੰ ਕਹਿਣਾ ਚਾਹੁੰਦੇ ਹੁੰਦੇ ਹਾਂ, ਉਹ ਕੋਈ ਵੀ ਹੋ ਸਕਦੀ ਹੈ, ਕੋਈ ਨਾਰਾਜ਼ਗੀ ਹੋ ਸਕਦੀ ਹੈ ਕਿਸੇ ਨਾਲ, ਜਾਂ ਕਿਸੇ ਨਾਲ ਕੋਈ ਛੋਟਾ ਜਿਹਾ ਕਹਿ ਦਈਏ, ਜਦੋਂ ਆਪਾਂ ਕਿਸੇ ਤੋਂ ਕੁਛ ਉਮੀਦ ਰੱਖੀ ਹੋਵੇ ਉਹਦਾ ਟੁੱਟਣਾ ਵੀ ਕਹਿ ਸਕਦੇ ਹਾਂ। ਆਪਾਂ ਕਈ ਵਾਰ ਕਿਸੇ ਨੂੰ ਕਹਿਣਾ ਪੁੱਛਣਾ ਚਾਹੁੰਦੇ ਹੁੰਦੇ ਹਾਂ ਕਈ ਸਵਾਲ, ਕਿ ਤੂੰ ਮੇਰੇ ਨਾਲ ਇਹ ਕਿਉਂ ਕੀਤਾ, ਜਾਂ ਕੀ ਤੈਨੂੰ ਇੱਦਾਂ ਦਾ ਹੋਇਆ ਜੋ ਤੂੰ ਇੱਦਾਂ ਦਾ ਹੋ ਗਿਆ, ਜਾਂ ਤੂੰ ਬਦਲ ਗਿਆ। ਤਾਂ ਬਹੁਤ ਸਾਰੇ ਸਵਾਲ ਹੁੰਦੇ ਨੇ, ਪਰ ਆਪਾਂ ਉਹ ਜ਼ੁਬਾਨ 'ਤੇ ਨਹੀਂ ਲਿਆਉਂਦੇ। ਆਪਾਂ ਉਹਨਾਂ ਨੂੰ ਕਹਿ ਦਿੰਦੇ ਹਾਂ ਛੱਡ ਯਾਰ, ਕੀ ਫਾਇਦਾ। ਕਿਉਂਕਿ ਕਈ ਵਾਰ ਆਪਾਂ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਹੁੰਦੇ ਹਾਂ ਜਿੱਥੇ ਆਪਾਂ ਨੂੰ ਲੱਗਦਾ ਕਿ ਸ਼ਾਇਦ ਉਹ ਮੇਰੀ ਸਿਚੁਏਸ਼ਨ ਜਿਹੜੀ ਆ, ਉਹ ਮੇਰੀ ਸਥਿਤੀ ਜਿਹੜੀ ਆ, ਉਹ ਨਹੀਂ ਸਮਝ ਸਕੇਗਾ। ਇਸ ਕਰਕੇ ਆਪਾਂ ਉਹ ਗੱਲ ਨੂੰ ਆ ਜੋ ਉਹ ਗਿਲੇ ਸ਼ਿਕਵੇ ਨੂੰ ਆ ਜੋ ਆਪਾਂ ਨੂੰ ਇੱਕ ਨਾਰਾਜ਼ਗੀ ਹੁੰਦੀ ਆ, ਉਹਨੂੰ ਆਪਣੇ ਦਿਲ 'ਚ ਰੱਖਦੇ ਹਾਂ। ਹੌਲੀ ਹੌਲੀ ਹਫ਼ਤੇ ਲੰਘ ਜਾਂਦੇ ਨੇ, ਮਹੀਨੇ ਲੰਘ ਜਾਂਦੇ ਨੇ, ਜਾਂ ਕਈ ਵਾਰ ਕਈ ਸਾਲ ਵੀ ਲੰਘ ਜਾਂਦੇ ਨੇ, ਪਰ ਉਹ ਗਿਲੇ ਸ਼ਿਕਵੇ ਆਪਣੇ ਦਿਲ ਵਿੱਚ ਰਹਿ ਜਾਂਦੇ ਨੇ। ਅਤੇ ਇੱਥੇ ਇੱਕ ਸਵਾਲ ਹੋਰ ਖੜ੍ਹਾ ਹੁੰਦਾ ਕਿ ਮੰਨ ਲਓ ਤੁਹਾਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਹੋਵੇ, ਤੁਹਾਨੂੰ ਕਿਸੇ ਨਾਲ ਕੋਈ ਨਾਰਾਜ਼ਗੀ ਹੋਵੇ, ਅਤੇ ਬਹੁਤ ਟਾਈਮ ਬਾਅਦ, ਕੁਝ ਸਾਲਾਂ ਬਾਅਦ ਉਹ ਤੁਹਾਨੂੰ ਦੁਬਾਰਾ ਅਪਰੋਚ ਕਰੇ, ਤੁਹਾਡੇ ਤੱਕ ਦੁਬਾਰਾ ਪਹੁੰਚ ਕਰੇ, ਅਤੇ ਤੁਹਾਡੇ ਤੋਂ ਮਾਫ਼ੀ ਮੰਗੇ, ਜਾਂ ਤੁਹਾਨੂੰ ਐਕਸਪਲੇਨ ਕਰੇ, ਤੁਹਾਨੂੰ ਸਮਝਾਵੇ ਕਿ ਉਸ ਟਾਈਮ 'ਤੇ ਮੇਰੀ ਆਹ ਸਥਿਤੀ ਸੀ, ਅਤੇ ਕੀ ਤੁਹਾਨੂੰ ਲੱਗਦਾ ਕਿ ਉਹਨੂੰ ਮਾਫ਼ ਕਰ ਦੇਣਾ ਚਾਹੀਦਾ, ਕੀ ਤੁਹਾਨੂੰ ਲੱਗਦਾ ਕਿ ਉਹ ਗਿਲਾ ਸ਼ਿਕਵਾ ਜੋ ਆ ਉੱਥੇ ਖਤਮ ਹੋ ਜਾਂਦਾ। ਸੋ ਸਟੂਡੀਓ ਲਾਈਨ ਓਪਨ ਨੇ ਜੀ, 905-673-3337 'ਤੇ ਆਪਣੇ ਸੁਝਾਅ ਦਿਓ, ਅਤੇ ਓਨੀ ਦੇਰ ਆਪਾਂ ਸੁਣਦੇ ਹਾਂ ਇੱਕ ਮੈਸੇਜ।
1: ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: ਵਾਹ ਜੀ ਵਾਹ, ਬਹੁਤ ਸਾਰੀਆਂ ਕਾਲਸ ਆਪਣੇ ਸਟੂਡੀਓ 'ਤੇ ਆ ਰਹੀਆਂ ਨੇ, ਪਰ ਕਈ ਡਿਸਕਨੈਕਟ ਵੀ ਹੋ ਜਾ ਰਹੀਆਂ ਨੇ। ਪਲੀਜ਼ ਪੇਸ਼ੈਂਸ ਰੱਖੋ ਅਤੇ ਆਪਣੀ ਲਾਈਨ ਨੂੰ ਜੋ ਹੋਲਡ 'ਤੇ ਰੱਖੋ, ਆਪਾਂ ਸਾਰਿਆਂ ਦੀ ਕਾਲ ਅੱਜ ਔਨ ਏਅਰ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਲੈਂਦੇ ਹਾਂ ਜੀ ਆਪਣੀ ਪਹਿਲੀ ਕਾਲ। ਜੀ ਸਰ, ਤੁਸੀਂ ਔਨ ਏਅਰ ਹੋ ਜੀ।
2: ਹਾਂਜੀ ਭਾਜੀ, ਕੀ ਹਾਲ ਚਾਲ?
1: ਬਹੁਤ ਵਧੀਆ ਜੀ, ਤੁਸੀਂ ਦੱਸੋ।
2: ਹਰੇਕ ਬੰਦਾ ਸੋਰੀ ਨੀ ਕਹਿ ਸਕਦਾ ਜੀ, ਜਦੋਂ ਕੋਈ ਗਲਤੀ ਹੋਈ ਕਿਸੇ ਵੀ ਕੋਈ ਥਰੂ ਜਾਂ ਕਿਸੇ ਵੀ ਤਰ੍ਹਾਂ ਨਾਲ,
1: ਹਾਂਜੀ,
2: ਤੇ ਉਹ ਤੁਹਾਨੂੰ ਕਹਿੰਦਾ, ਇਹਦਾ ਮਤਲਬ ਹੈਗਾ ਬਈ ਉਹ ਤੁਹਾਨੂੰ ਜਾਣਦਾ ਪਹਿਲੀ ਚੀਜ਼ ਤੁਹਾਡੇ
1: ਸ਼ਿਕਵਾ ਹੋਇਆ ਜੀ ਕਦੇ?
2: ਬਿਲਕੁਲ ਭਾਜੀ, ਬਹੁਤ ਹੋਏ ਜੀ ਲਾਈਫ ਚ, ਬਹੁਤ ਹੋਏ। ਪਰ ਜਿਹੜਾ ਬੰਦਾ ਮੁੜ ਕੇ ਆ ਗਿਆ, ਜਿਹਨੇ ਸੋਰੀ ਕਹਿ ਤਾ ਭਾਜੀ, ਇਹਦਾ ਮਤਲਬ ਉਹ ਆਪਣੇ ਐਫਰਟ ਪੂਰੇ ਲਾ ਕੇ ਆਇਆ। ਸੋਰੀ ਕਹਿਣਾ ਬਹੁਤ ਔਖਾ ਹੈ,
1: ਬਹੁਤ ਔਖਾ ਜੀ। ਬਿਲਕੁਲ ਬਿਲਕੁਲ, ਕਿਸੇ ਤੋਂ ਮਾਫ਼ੀ ਮੰਗਣੀ ਜਾਂ ਇਹ ਚੀਜ਼ ਮਹਿਸੂਸ ਕਰਨੀ ਜਾਂ ਇਹ ਚੀਜ਼ ਰਿਲਾਈਜ਼ ਕਰਨੀ ਕਿ ਕਿਸੇ ਇਨਸਾਨ ਦੀ ਗਲਤੀ ਸੀ, ਇਹ ਸਭ ਤੋਂ ਕਹਿ ਦਈਏ ਵੀ ਬਹੁਤ ਔਖੀ ਚੀਜ਼ ਆ ਜ਼ਿੰਦਗੀ ਦੇ ਵਿੱਚ ਕਰਨੀ। ਤੇ ਤੁਸੀਂ ਮਾਫ਼ ਕਰਤਾ ਜੀ?
2: 100% ਜੀ, ਜਦੋਂ ਫੋਨ ਆ ਗਿਆ ਉਹਨੇ ਕਿਹਾ ਵੀ ਸੋਰੀ, ਮੇਰੀ ਇੰਸਟ੍ਰਕਸ਼ਨ ਇੱਦਾਂ ਦੀ ਸੀ, ਤੇ ਆਪਾਂ ਕਹਿਤਾ ਕੋਈ ਚੱਕਰ ਹੀ ਨਹੀਂ।
1: ਤੁਸੀਂ ਕਿੰਨਾ ਟਾਈਮ ਇਹ ਗਿਲਾ ਸ਼ਿਕਵਾ ਜਿਹੜਾ ਸੀ ਉਹ ਆਪਣੇ ਦਿਲ ਚ ਰੱਖਿਆ, ਜਾਂ ਕਿੰਨਾ ਟਾਈਮ ਵਿੱਚ ਕਹਿ ਦਈਏ ਸਮਾਂ ਗੁਜ਼ਰ ਗਿਆ ਸੀ?
2: ਪਰ ਜਦੋਂ ਫੋਨ ਆਇਆ ਉਹਨੇ ਕਿਹਾ ਵੀ ਮੇਰੀ ਸਿਚੁਏਸ਼ਨ ਇੱਦਾਂ ਦੀ ਸੀਗੀ, ਮੈਂ ਉਸ ਵੇਲੇ ਇਹ ਨੀ ਸੋਚਿਆ, ਇਹ ਨੀ ਕਿ ਮੈਂ ਦਿਮਾਗ ਚਲਾਇਆ, ਮੇਰੀ ਸੋਚ ਇੱਦਾਂ ਦੀ ਸੀਗੀ, ਪਰ ਮੈਂ ਰੀਅਲੀ ਸੋਰੀ ਹੈਗਾ ਉਸ ਚੀਜ਼ ਨੂੰ ਲੈ ਕੇ। ਤੇ ਮੈਂ ਰਾਈਟ ਉਹਨੂੰ ਕਹਿਤਾ ਕੋਈ ਚੱਕਰ ਹੀ ਨਹੀਂ,
1: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਟੂਡੀਓ ਤੇ ਕਾਲ ਕਰਨ ਲਈ, ਤੇ ਬਹੁਤ ਧੰਨਵਾਦ ਹੈ। ਤੇ ਬਹੁਤ ਵਧੀਆ ਲੱਗਿਆ ਜੀ ਤੁਸੀਂ ਕਿਸੇ ਨੂੰ ਮਾਫ਼ ਕਰਤਾ, ਮਾਫ਼ ਕਰਨਾ ਵੀ ਇੱਕ ਕਲਾ ਹੈ, ਮਾਫ਼ ਵੀ ਹਰ ਕੋਈ ਨਹੀਂ ਕਰ ਸਕਦਾ। ਸੋ ਬਹੁਤ ਚੰਗਾ ਲੱਗਿਆ ਜੀ, ਥੈਂਕ ਯੂ ਸੋ ਮਚ। ਸੋ ਜੀ, ਇਸੇ ਨਾਲ ਆਪਾਂ ਵੱਧਦੇ ਹਾਂ ਅੱਜ ਦੇ ਮੈਸੇਜ ਵੱਲ, ਆਪਣੇ ਸਪੋਂਸਰ ਦੇ ਮੈਸੇਜ ਦੇ ਦਈਏ ਤੁਹਾਨੂੰ। ਅੱਜ ਦੀ ਜੋ ਐਡ ਹੈ ਉਹ ਜੀ ਹਾਂ, ਜੇ ਤੁਸੀਂ ਵੀ ਕੈਨੇਡਾ ਦੇ ਵਿੱਚ, ਜੋ ਕਿ ਆਪਣੇ ਕਿੰਨੇ ਸਾਰੇ ਸੁਪਨੇ ਹੁੰਦੇ ਨੇ ਕੈਨੇਡਾ ਦੇ ਵਿੱਚ ਕਿ ਮੈਂ ਇੱਥੇ PR ਲੈਣੀ ਆ, ਮੈਂ ਇੱਥੇ ਲਾਈਫ ਸੈਟਲ ਕਰਨੀ ਆ, ਜਾਂ ਮੈਂ ਇੱਥੇ ਇੱਕ ਆਪਣਾ ਘਰ ਲੈਣਾ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਆਪਾਂ ਸੁਪਨੇ ਦੇ ਵਿੱਚ ਧਾਰ ਲੈਂਦੇ ਹਾਂ, ਪਰ ਇੱਕ ਘਰ ਲੈਣ ਦਾ ਸੁਪਨਾ ਜਿਹੜਾ ਉਹ ਮੈਂ ਜਿਸ ਇਨਸਾਨ ਨੂੰ ਜਾਣਦਾ ਉਹ ਜ਼ਰੂਰ ਪੂਰਾ ਕਰ ਸਕਦੇ ਨੇ। ਉਹ ਨੇ ਜੀ ਰਸ਼ਮੀਤ ਕੌਰ, ਅਕਾਲ ਮੌਰਗੇਜ ਤੋਂ। ਇਹ ਤੁਹਾਨੂੰ ਮੌਰਗੇਜ ਦੇ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੋਵੇ, ਜਾਂ ਫਸਟ ਟਾਈਮ ਹੋਮ ਬਾਇਰ ਹੋ, ਜਾਂ ਰੀਨਿਊ ਕਰਾਉਣੀ ਹੋਵੇ ਮੌਰਗੇਜ, ਜਾਂ ਰੀਫਾਈਨੈਂਸਿੰਗ ਕਰਾਉਣੀ ਹੋਵੇ, ਇਹ ਤੁਹਾਡਾ ਜਿਹੜਾ ਸੁਪਨਾ ਉਹ ਪੂਰਾ ਕਰ ਸਕਦੇ ਨੇ ਜੀ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ। ਇਹਨਾਂ ਦਾ ਨੰਬਰ ਹੈ ਜੀ 647-539-4499 ਤਾਂ ਅੱਜ ਗੱਲ ਚੱਲੀ ਹੈ ਜੀ ਗਿਲੇ ਸ਼ਿਕਵਿਆਂ ਦੀ। ਤਾਂ ਇੱਦਾਂ ਤਾਂ ਨਹੀਂ ਹੋ ਸਕਦਾ ਕਿ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਨਾ ਸੁਣਾਇਆ ਜਾਵੇ ਗਿਲੇ ਸ਼ਿਕਵਿਆਂ 'ਤੇ। ਸੋ ਅੱਜ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਸੁਣਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਐਡ ਦੇ ਦਈਏ ਜੀ।
3: ਅੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼: ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਜੀ, ਸਟੂਡੀਓ ਦਾ ਨੰਬਰ ਹੈ 9056733337। ਅੱਜ ਗੱਲਬਾਤਾਂ ਹੋ ਰਹੀਆਂ ਨੇ ਗਿੱਲੇ ਸ਼ਿਕਵੇ 'ਤੇ, ਅਤੇ ਅੱਜ ਤੁਹਾਨੂੰ ਇੱਕ ਪਿਆਰਾ ਜਿਹਾ ਗੀਤ ਵੀ ਸੁਣਾਉਂਦੇ ਹਾਂ ਗਿੱਲੇ ਸ਼ਿਕਵਿਆਂ 'ਤੇ।

0: ਬਹੁਤ ਹੀ ਪਿਆਰਾ ਮੈਸੇਜ ਜੀ, ਕਿਲੇ ਸ਼ਿਕਵੇ। ਤਾਂ ਹੁਣ ਆਪਾਂ ਆਪਣੀ ਅਗਲੀ ਲਾਈਨ ਵੱਲ ਵੱਧਦੇ ਹਾਂ। ਸਤਿ ਸ਼੍ਰੀ ਅਕਾਲ ਹਰਦੀਪ ਸਿੰਘ ਜੀ, ਤੁਸੀਂ ਆਉਂਦੇ ਹੋ ਜੀ? ਹੈਲੋ ਹਰਦੀਪ ਸਿੰਘ ਜੀ, ਤੁਸੀਂ ਆਉਂਦੇ ਹੋ ਜੀ?
1: ਗ੍ਰੈਂਡ ਫਰਨੀਚਰ ਤੋਂ ਭਾਜੀ?
0: ਹਾਂਜੀ, ਗ੍ਰੈਂਡ ਫਰਨੀਚਰ ਤੇ ਜਿੱਥੇ ਲਾਈਵ ਔਨ ਲੋਕੇਸ਼ਨ ਵੀ ਚੱਲ ਰਿਹਾ ਜੀ। ਹਰਦੀਪ ਜੀ, ਆਪਣਾ ਮੈਸੇਜ ਦਿਓ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਦੇ ਉੱਪਰ ਜਿਹੜੀ ਸੇਲ ਲੱਗੀ ਹੋਈ ਆ ਫਰਨੀਚਰ ਦੇ ਉੱਪਰ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਤਾਂ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ ਪਰਿਵਾਰਾਂ ਨੇ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਤੇ। ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਜਿਹਦੀ ਰੈਗੂਲਰ ਕੀਮਤ $6,700 ਸੀ, ਸਿਰਫ $99 ਦਾ ਕੁਈਨ ਸਾਈਜ਼ ਦਾ ਮੈਟਰਸ $99 ਦਾ ਤੁਹਾਨੂੰ ਮਿਲਣਾ। ਤੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ $1,500 ਸੀ, ਓਨਲੀ ਫੋਰ ਦਿਸ ਵੀਕਐਂਡ $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਤੋਹਫਾ ਮਿਲਣਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਭਾਜੀ
0: ਜੀ। ਜੀ, ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਫਰਨੀਚਰ ਲੈਣਾ ਚਾਹੁੰਦੇ ਹੋ, ਨਵਾਂ ਘਰ ਬਣਾਇਆ ਹੋਵੇ ਜਾਂ ਆਪਣੇ ਘਰ ਨੂੰ ਇੱਕ ਨਵੀਂ ਲੁੱਕ ਦੇਣੀ ਹੋਵੇ, ਤਾਂ ਸੰਪਰਕ ਕਰੋ ਜੀ ਗ੍ਰੈਂਡ ਹੋਮ ਫਰਨੀਚਰ ਨੂੰ। ਇਹਨਾਂ ਦਾ ਨੰਬਰ ਵੀ ਤੁਹਾਨੂੰ ਦੇ ਦਿੰਦੇ ਹਾਂ ਜੀ, 6472620000 6472620000 6472620000 ਤਾਂ ਹੁਣ ਅੱਜ ਗੱਲਬਾਤ ਚੱਲ ਰਹੀ ਸੀ ਗਿਲੇ ਸ਼ਿਕਵੇ 'ਤੇ, ਅਤੇ ਇੱਥੇ ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਹੈ ਜਦੋਂ ਆਪਾਂ ਗਿਲੇ ਸ਼ਿਕਵੇ ਦੀਆਂ ਗੱਲਾਂ ਕਰਦੇ। ਬਹੁਤ ਸਾਰੀਆਂ ਕਾਰਨ ਹੁੰਦੇ ਨੇ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਕਰਕੇ ਗਿਲੇ ਸ਼ਿਕਵੇ ਪੈਦਾ ਹੁੰਦੇ ਨੇ। ਜਿਵੇਂ ਕਈ ਵਾਰ ਕਹਿ ਸਕਦੇ ਹਾਂ ਵੀ ਗਲਤ ਫਹਿਮੀਆਂ ਹੁੰਦੀਆਂ ਨੇ, ਪਰ ਇੱਥੇ ਇੱਕ ਸਵਾਲ ਇਹ ਪੈਦਾ ਹੁੰਦਾ ਕਿ ਮੰਨ ਲਓ ਕਿਸੇ ਨੇ ਤੁਹਾਨੂੰ ਕੋਈ ਧੋਖਾ ਦਿੱਤਾ ਹੋਵੇ, ਕਿਸੇ ਨੇ ਤੁਹਾਨੂੰ ਕੋਈ ਦੁੱਖ ਦਿੱਤਾ ਹੋਵੇ ਜਿਹਦੇ ਕਰਕੇ ਤੁਸੀਂ ਗਿਲਾ ਸ਼ਿਕਵਾ ਉਹਦੇ ਨਾਲ ਕੀਤਾ ਹੋਵੇ, ਅਤੇ ਕਾਫੀ ਚਿਰ ਤੁਸੀਂ ਉਹ ਗਿਲਾ ਸ਼ਿਕਵਾ ਆਪਣੇ ਅੰਦਰ ਰੱਖਿਆ ਹੋਵੇ, ਪਰ ਕੁਝ ਸਾਲਾਂ ਬਾਅਦ ਜਦੋਂ ਉਹ ਬੰਦਾ ਤੁਹਾਡੇ ਸਾਹਮਣੇ ਆਵੇ ਜਾਂ ਉਹ ਤੁਹਾਡੇ ਨਾਲ ਗਿਲਾ ਸ਼ਿਕਵਾ ਕਲੀਅਰ ਕਰਦਾ ਜਾਂ ਤੁਹਾਡੇ ਤੋਂ ਮਾਫ਼ੀ ਮੰਗਦਾ, ਤਾਂ ਕੀ ਜਿਹੜਾ ਉਹ ਸਮਾਂ ਵਾ, ਜਿਹੜਾ ਉਹ ਸਮਾਂ ਤੁਸੀਂ ਇਕੱਠੇ ਗੁਜ਼ਾਰ ਸਕਦੇ ਸੀ ਜਾਂ ਇਕੱਠੇ ਕੱਟ ਸਕਦੇ ਸੀ, ਕੀ ਉਹ ਸਮਾਂ ਵੀ ਵਾਪਸ ਆ ਜਾਂਦਾ? ਕੀ ਉਹ ਸਮਾਂ ਵੀ ਮੁੜ ਆਉਂਦਾ? ਤਾਂ ਜ਼ਰੂਰ ਤੁਸੀਂ ਸਟੂਡੀਓ ਨੰਬਰ 'ਤੇ ਕਾਲ ਕਰ ਸਕਦੇ ਹੋ 9056733337। ਜੇ ਤੁਹਾਡੇ ਕੋਲ ਵੀ ਕੋਈ ਗਿਲਾ ਸ਼ਿਕਵਾ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰੋ। ਧੰਨਵਾਦ। ਹੁਣ ਤੁਹਾਨੂੰ ਇੱਕ ਹੋਰ ਮੈਸੇਜ ਦੇ ਦਈਏ ਅੱਜ ਦਾ, ਜੋ ਕਿ ਰੋਇਲ ਪਰਫਿਊਮ ਵੱਲੋਂ ਹੈ ਜੀ। ਜੇ ਤੁਸੀਂ ਵੀ ਆਪਣੀ ਪਛਾਣ ਬਣਾਉਣਾ ਚਾਹੁੰਦੇ ਹੋ, ਪਛਾਣ ਇਨ ਦਾ ਸੈਂਸ ਕਿ ਜਦੋਂ ਕਈ ਵਾਰ ਆਪਾਂ ਕਿਸੇ ਦੇ ਘਰ ਜਾਂਦੇ ਹਾਂ, ਠੀਕ ਆ, ਜਦੋਂ ਆਪਾਂ ਕਿਸੇ ਨੂੰ ਮਿਲਣ ਜਾਂਦੇ ਹਾਂ ਜਾਂ ਜਦੋਂ ਆਪਾਂ ਕਿਸੇ ਨੂੰ ਰੂਬਰੂ ਹੁੰਦੇ ਹਾਂ, ਤਾਂ ਆਪਣੀ ਇੱਕ ਜੋ ਸ਼ਕਲ ਵਾ, ਆਪਣਾ ਜੋ ਚਿਹਰਾ, ਉਹ ਤਾਂ ਪਛਾਣ ਹੁੰਦਾ ਹੈ, ਪਰ ਦੂਜੀ ਆਪਣੀ ਪਛਾਣ ਹੁੰਦੀ ਆ ਆਪਣੀ ਮਹਿਕ। ਜਿਵੇਂ ਬਹੁਤ ਸਾਰੇ ਗਾਣੇ ਨੇ ਜਿੱਥੇ ਕਹਿੰਦੇ ਆ ਵੀ ਕੱਪੜਿਆਂ ਦੀ ਮਹਿਕ ਤੋਂ ਤੇਰੀ ਯਾਦ ਆ ਗਈ, ਜਾਂ ਇੱਦਾਂ ਦੇ ਬਹੁਤ ਸਾਰੇ ਸ਼ਾਇਰ ਵੀ ਨੇ ਜਿਨ੍ਹਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਇੱਕ ਇਨਸਾਨ ਦੀ ਮਹਿਕ ਵੀ ਹੁੰਦੀ ਹੈ ਜੋ ਕਿ ਸ਼ਾਇਦ ਕਿਸੇ ਨਾਲ ਨਹੀਂ ਮੈਚ ਕਰ ਸਕਦੀ। ਤਾਂ ਆਪਣੀ ਇੱਕ ਸਿਗਨੇਚਰ ਮਹਿਕ ਬਣਾਉਣ ਲਈ ਪਹੁੰਚੋ ਜੀ ਰੋਇਲ ਪਰਫਿਊਮ 'ਤੇ। ਇਹਨਾਂ ਕੋਲ ਪਰਫਿਊਮ ਇੰਨੇ ਸੋਹਣੇ ਸੋਹਣੇ ਨੇ, ਮੈਂ ਆਪ ਲੈ ਕੇ ਆਇਆ। ਇਹਨਾਂ ਦੇ ਡੀਲ ਵੀ ਲੱਗੀ ਹੋਈ ਜੀ, 3 perfume for $100। ਤੁਸੀਂ ਜਾ ਸਕਦੇ ਹੋ ਰੋਇਲ ਪਰਫਿਊਮ 'ਤੇ ਅਤੇ ਮਿਲ ਸਕਦੇ ਹੋ ਉਹਨਾਂ ਨੂੰ, ਅਤੇ ਉਹਨਾਂ ਨਾਲ ਆਪਣੀ ਮਨਪਸੰਦ ਦਾ ਪਰਫਿਊਮ ਬਣਵਾ ਸਕਦੇ ਹੋ।

0: ਜੀ ਹਾਂ, ਅਤੇ ਅੱਜ ਗੱਲ ਕਰ ਰਹੇ ਹਾਂ ਗਿਲੇ ਸ਼ਿਕਵਿਆਂ ਦੀ, ਅਤੇ ਲਾਈਨ ਸਾਰੀਆਂ ਬਿਜ਼ੀ ਨੇ ਤਾਂ ਆਪਾਂ ਕਾਲਸ ਲੈ ਲੈਂਦੇ ਹਾਂ। 9090 ਜੀ, ਤੁਸੀਂ ਆਉਂਦੇ ਹੋ ਜੀ? 9090 ਤੁਸੀਂ ਆਉਂਦੇ ਹੋ ਜੀ?
1: ਸਤਿ ਸ਼੍ਰੀ ਅਕਾਲ। ਨਾ ਸ਼ਿਕਵਾ ਹੈ ਨਾ ਸ਼ਿਕਾਇਤ ਹੋਗੀ, ਅਰਜ਼ ਹੈ ਇਤਨੀ ਕਿ ਬਸ ਸੁਣ ਲੋ ਤੋ ਇਨਾਇਤ ਹੋਗੀ।
0: ਵਾਹ ਜੀ ਵਾਹ, ਕਿਆ ਖੂਬਸੂਰਤ ਆਵਾਜ਼, ਕੀ ਹਾਲ ਹੈ ਜੀ ਤੁਹਾਡੇ?
1: ਮੈਂ ਬਿਲਕੁਲ ਠੀਕ ਹਾਂ, ਆਪ ਕੈਸੇ ਹੈਂ ਜਨਾਬ? ਚੰਗੇ ਹੈਂ। ਦੁਆ ਇੱਕ ਫਰਮਾਇਸ਼ ਹੈ ਮੇਰੀ ਕਿ ਕਿੰਨਾ ਵੋ ਹੈ ਨਾ ਬੜਾ ਪਿਆਰਾ ਕਿ ਸਾਰੇ ਪਿੰਡ ਵਿੱਚ ਲਿਗ ਗਈ ਪਾਣੀ ਤਸਵੀਰ ਤੇਰੀ, ਬੜਾ ਪਿਆਰਾ ਗਾਣਾ ਹੈ, ਅਗਰ ਹੋ ਸਕੇ ਤੋ ਲਗਾ ਦੀਜੀਏ।
0: ਕਿਹੜਾ ਜੀ, ਕਿਹੜਾ ਕਿਹੜਾ, ਦੁਬਾਰਾ ਦੱਸਿਓ।
1: ਆਪਕੀ ਆਵਾਜ਼ ਨਹੀਂ ਆ ਰਹੀ, ਜ਼ਰਾ ਜ਼ੋਰ ਸੇ ਬੋਲੀਏ। ਕਿਆ ਬੋਲਿਆ?
0: ਹਾਂਜੀ, ਕੀ ਦੱਸਿਆ ਜੀ ਗਾਣੇ ਦਾ ਨਾਮ?
1: ਗਾਣੇ ਕਾ ਨਾਮ ਮੇਰੇ ਖਿਆਲ ਸੇ ਸਤਿ ਸ਼੍ਰੀ ਅਕਾਲ ਲੰਡਨ ਫਿਲਮ ਕਾ ਹੈ ਸ਼ਾਇਦ। ਸਾਡੇ ਪਿੰਡ ਦੇ ਪਾਣੀ ਵਿੱਚ ਘੁਲ ਗਈ ਤੇਰੀ ਤਸਵੀਰ, ਗੁਰਲਾਜ ਅਖਤਰ ਕੋਈ ਸਿੰਗਰ ਹੈ ਗਾਲਿਬਨ। ਮੈਂ ਸੁਣਾ ਤਾ ਇੱਕ ਦਫਾ ਹੋਟਲ ਮੈਂ, ਬੜਾ ਪਿਆਰਾ ਗਾਣਾ
0: ਜੀ, ਜ਼ਰੂਰ ਜੀ।
1: ਇਸਕੀ ਧੁਨ ਬੜੀ ਉਮਦਾ ਹੈ ਔਰ ਇਸਕੇ ਅਲਫਾਜ਼ ਤੋ ਗੈਰ ਮਾਮਲੀ ਹੈ, ਹਰ ਬੰਦਾ ਜੋ ਸੋ ਇਸਕੀ ਗਹਿਰਾਈ ਮੈਂ ਨਹੀਂ ਜਾ ਸਕਤਾ।
0: ਠੀਕ ਹੈ ਜੀ, ਪਰ ਜਾਂਦੇ ਜਾਂਦੇ ਇਹ ਤਾਂ ਦੱਸੋ ਕਿ ਤੁਹਾਨੂੰ ਕਿਸੇ ਨਾ ਕੋਈ ਗਿਲਾ ਸ਼ਿਕਵਾ ਹੈ?
1: ਨਹੀਂ, ਕਭੀ ਨਹੀਂ, ਕਿਉਂ ਨੋ ਕੰਪਲੇਂਟ, ਨਾ ਮੈਂ ਸ਼ਿਕਾਇਤ ਸ਼ਿਕਵੇ ਨਹੀਂ ਕਰਤਾ, ਕਿਉਂਕਿ ਪਰਮਾਤਮਾ ਅੱਲਾਹ ਕੋ ਜੋ ਹੈ ਯਾਦ ਰੱਖੀਏਗਾ, ਸ਼ੁਕਰ ਕਰਨੇ ਵਾਲੇ ਪਸੰਦ ਹੈ, ਸ਼ਿਕਾਇਤ ਕਰਨੇ ਵਾਲੇ ਨਹੀਂ ਪਸੰਦ।
0: ਬਿਲਕੁਲ ਸਹੀ, ਪਰ ਇੱਥੇ ਦੇਖ ਲਓ
1: ਕਰਨਾ, ਹਰ ਹਾਲ ਮੈਂ ਬੋਲਣਾ ਜੀ ਥੈਂਕ ਗੋਡ, ਅਜੀ ਮੈਂ ਚੰਗਾ ਹਾਂ, ਖੁਸ਼ ਹਾਂ, ਕਿਉਂਕਿ ਕਭੀ ਵੀ ਆਪਣੇ ਸੇ ਨੀਚੇ ਕੋ ਵਾਲੇ ਕੋ ਦੇਖੋ, ਥੱਲੇ ਮੈਂ ਦੇਖੋ ਕਿਆ ਤਕਲੀਫ ਆਤ ਹੈ।
0: ਬਿਲਕੁਲ ਜੀ ਬਿਲਕੁਲ, ਪਰ ਇਹ ਚੀਜ਼ ਦੇਖੋ ਵੀ ਅੱਜ ਕੱਲ ਲੋਕ ਰੱਬ ਨਾਲ ਵੀ ਗਿਲਾ ਸ਼ਿਕਵਾ ਰੱਖਦੇ ਨੇ।
1: ਨਹੀਂ, ਵੋ ਗਲਤ ਹੈ ਨਾ, ਐਸਾ ਨਹੀਂ ਕਰਨਾ ਚਾਹੀਏ, ਕਿਉਂਕਿ ਜੋ ਸਭ ਚੀਜ਼ੇ ਹੈ ਯੇ ਐਸੀ ਨਹੀਂ ਮਿਲਤੀ ਹੈ, ਤੋ ਅਗਰ ਆਪ ਸ਼ੁਕਰ ਗੁਜ਼ਾਰੀ ਨਹੀਂ ਕਰੇਂਗੇ ਤੋ ਵੋ ਕਭੀ ਨਾਰਾਜ਼ ਹੋ ਜਾ ਸਕਤਾ, ਤੋ ਬੋਲੇਗਾ ਜੋ ਵੀ ਹੈ ਤੁਮਹਾਰੇ ਪਾਸ ਯੇ ਵੀ ਮੇਰੇ ਕੋ ਵਾਪਸ ਦੇ ਦੋ, ਚਲੋ ਪਲਟਾ ਦੋ ਮੇਰੇ ਕੋ ਦੇ ਦੋ, ਯੇ
0: ਤਬ
1: ਕਿਆ ਕਰੇਂਗੇ, ਤਬ ਕਿਆ ਕਰ ਸਕਤਾ ਇਨਸਾਨ, ਬੋਲੀ ਆਪ।
0: ਬਿਲਕੁਲ,
1: ਤੋ ਹਮੇਸ਼ਾ ਥੈਂਕ ਯੂ ਬੋਲਣਾ ਚਾਹੀਏ, ਸ਼ੁਕਰ ਅਦਾ ਕਰਨਾ ਚਾਹੀਏ, ਕਭੀ ਸ਼ਿਕਾਇਤ ਨਹੀਂ ਕਰਨਾ ਚਾਹੀਏ, ਮੇਰੀ ਸੋਚ ਹੈ।
0: ਬਿਲਕੁਲ ਜੀ ਬਿਲਕੁਲ, ਸੋ ਜ਼ਰੂਰ ਜੀ ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ, ਤੁਹਾਡਾ ਗਾਣਾ
1: ਸੁਣਾਂਗੇ। ਸਾਰੋਂ ਕੋ ਬਿਹਤਰ ਸੇ ਸਤਿ ਸ਼੍ਰੀ ਅਕਾਲ,
0: ਪਿਆਰ ਦਿੰਦੇ ਰਹੋ।
1: ਬਿਲਕੁਲ, ਹਮੇਸ਼ਾ ਹਾਜ਼ਰ ਹੈ, ਤੁਸੀਂ ਵੀ ਆਵਾਜ਼ ਮਾਸ਼ਾਅੱਲਾ ਚੰਗੀ ਹੈ, ਇੱਕਦਮ ਸੁਣਨੇ ਸੇ ਅਲੱਗ ਲੱਗਤੀ ਹੈ।
0: ਸ਼ੁਕਰੀਆ ਜੀ, ਸ਼ੁਕਰੀਆ
1: ਆਪਕਾ ਵੀ ਜਨਾਬ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਅੱਜ ਗੱਲ ਚੱਲ ਰਹੀ ਹੈ ਗਿਲੇ ਸ਼ਿਕਵੇ ਤੇ ਹੁਣ ਇੱਕ ਸੁਣਦੇ ਹਾਂ ਪਿਆਰਾ ਜਿਹਾ ਗੀਤ।

0: जी, इसी ਦੇ ਨਾਲ ਤੁਹਾਨੂੰ ਇੱਕ ਮੈਸੇਜ ਦੇ ਦਈਏ। ਸਟਾਈਲ ਉਹ ਨਹੀਂ ਜੋ ਸਿਰਫ ਨਜ਼ਰ ਆਵੇ, ਸਟਾਈਲ ਉਹ ਆ ਜੋ ਪਛਾਣ ਬਣ ਜਾਵੇ ਤੁਹਾਡੇ ਰਿਸ਼ਤੇਦਾਰੀ 'ਚ। ਜੇ ਕਿਤੇ ਵੀ ਕੋਈ ਇਵੈਂਟ ਆ ਰਿਹਾ ਅਤੇ ਤੁਸੀਂ ਪਾਉਣਾ ਚਾਹੁੰਦੇ ਹੋ ਟ੍ਰੈਂਡਿੰਗ ਅਤੇ ਨਵੇਂ ਫੈਸ਼ਨੇਬਲ ਕੱਪੜੇ, ਤਾਂ ਇੱਕੋ ਇੱਕ ਨਾਮ ਫੈਸ਼ਨ IQ, ਯੋਰ ਸਟਾਈਲ ਯੋਰ ਸਟੇਟਮੈਂਟ। ਹੋਰ ਜਾਣਕਾਰੀ ਸੰਪਰਕ ਕਰੋ 905-453-2225 905-453-2225।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311। ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
0: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

0: Akal at 647-539-4499.
1: Akal Mortgages.
2: ਓਹੋ ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
3: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
2: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
0: 647-706-6640
4: और नाल दी नाल थोनों एक नंबर दे दिए जे तुसी घर वास्ते इन्वेस्टमेंट प्रॉपर्टी वास्ते या तुसी बेसमेंट वास्ते अप्लायंसेस लब रहे सी रेफ्रिजरेटर डिशवॉशर्स स्टोव टीवी बिल्ट इन अप्लायंसेस तुसी ड्रीम होम अप्लायंसेस नू याद रखो 905-805-3000 ड्रीम होम अप्लायंसेस 905-805-3000 विजिट ड्रीम होम अप्लायंसेस फॉर द बेस्ट प्राइस बेस्ट डील एंड बेस्ट gifts 905-805-3000 Argentia Road Mississauga Dream Home Appliances
5: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
6: ਬਸ ਇੰਨੀ ਗੱਲ ਹੋ ਕਾਰ

0: ਐਂਡ ਹੋਮ ਫਾਰ ਐਜਰ ਜਿਹੜਾ ਗੈਂਡ ਫਾਇਰ ਨੀਚੇ।
1: ਇਸੇ ਦੇ ਨਾਲ ਤੁਹਾਨੂੰ ਮੈਸੇਜ ਦੇ ਦਈਏ ਗੁਰਜੀਤ ਸੂਰੀ ਹੋਣਾ ਜੀ ਦਾ। ਕੀ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਲਈ ਇੰਸ਼ੋਰੈਂਸ ਲੱਭ ਰਹੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਲਾਈਫ ਇੰਸ਼ੋਰੈਂਸ ਪਾਲਿਸੀ ਲੈਣੀ ਹੋਵੇ ਤਾਂ ਸੰਪਰਕ ਕਰੋ ਗੁਰਜੀਤ ਸੂਰੀ ਜੀ ਨੂੰ। ਆਲ ਕਾਇੰਡ ਇੰਸ਼ੋਰੈਂਸ ਨਾਲ ਇਹ ਰਾਬਤਾ ਰੱਖਦੇ ਨੇ। ਇਹਨਾਂ ਦਾ ਨੰਬਰ ਹੈ ਜੀ 416-627-3111 416-627-3111।
2: ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ। 905-840-9696 905-840-9696

0: ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾ ਨੂੰ 437-870-0001 437-870-0001।
1: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640 647-706-6640।

ਰੇਡੀਓ ਉਡਾਣ ਪ੍ਰਭ ਸੰਧੂ ਦੇ ਨਾਲ ਆਪਣਾ ਬਿਜ਼ਨਸ ਲੱਖਾਂ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਉਣ ਲਈ ਕਾਲ 437-870-0001।

ਰੇਡੀਓ AM 530 ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਇੱਕ ਵਾਰ ਫੇਰ ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ, ਅਤੇ ਅੱਜ ਗੱਲਬਾਤ ਚੱਲ ਰਹੀ ਹੈ ਗਿਲੇ ਸ਼ਿਕਵਿਆਂ ਬਾਰੇ। ਕਈ ਵਾਰ ਜ਼ਿੰਦਗੀ ਸਾਨੂੰ ਕਿਸੇ ਨਾਲ ਕੋਈ ਗੁੱਸਾ ਨਹੀਂ ਹੁੰਦਾ, ਬਸ ਇੱਕ ਗਿਲਾ ਹੁੰਦਾ। ਗੁੱਸਾ ਤਾਂ ਸ਼ਾਇਦ ਜੋ ਆ ਉਹ ਕੁਛ ਸਮੇਂ ਬਾਅਦ ਖਤਮ ਹੋ ਜਾਂਦਾ, ਪਰ ਗਿਲਾ ਦਿਲ ਵਿੱਚ ਕਿਸੇ ਕੋਨੇ ਵਿੱਚ ਪਿਆ ਰਹਿੰਦਾ, ਅਤੇ ਸ਼ਾਇਦ ਕਈ ਕਈ ਸਾਲ ਪਿਆ ਰਹਿੰਦਾ। ਆਪਾਂ ਬਾਹਰੋਂ ਤਾਂ ਬਹੁਤ ਨੋਰਮਲ ਬਿਹੇਵ ਕਰਦੇ ਹਾਂ, ਆਪਾਂ ਉਹਨਾਂ ਨੂੰ ਗੱਲਬਾਤ ਵੀ ਕਰਦੇ ਰਹਿੰਦੇ ਹਾਂ ਕਈ ਵਾਰ, ਬਟ ਜੋ ਆਪਣੇ ਦਿਲ ਵਿੱਚ ਗੱਲਾਂ ਹੁੰਦੀਆਂ ਉਹ ਆਪਣਾ

0: ਜੀ ਤੁਸੀਂ ਸੁਣ ਰਹੇ ਏ ਐਮ 530 905-673-3337 ਬਹੁਤ ਸਾਰੀਆਂ ਕਾਲਾਂ ਆਈਆਂ ਸੀਗੀਆਂ ਪਰ ਆਈ ਥਿੰਕ ਲਾਈਨ ਡਿਸਕਨੈਕਟ ਹੋ ਗਈ ਤਾਂ ਜਿਹੜੇ ਵੀ ਸਾਨੂੰ ਸੁਣ ਰਹੇ ਆ ਪਲੀਜ਼ ਇੱਕ ਵਾਰ ਕਾਲ ਦੁਬਾਰਾ ਕਰ ਲਿਓ ਤੁਹਾਡੀ ਕਾਲ ਔਨ ਏਅਰ ਕਰਾਂਗੇ ਅਤੇ ਤੁਹਾਡੇ ਗਿਲੇ ਸ਼ਿਕਵੇ ਜਿਹੜੇ ਨੇ ਉਹ ਅੱਜ ਖਤਮ ਕਰਾਂਗੇ ਤਾਂ ਗਿਲੇ ਸ਼ਿਕਵਿਆਂ ਦੀ ਗੱਲ ਕਰਦੇ ਸੀ ਆਪਾਂ ਓਕੇ ਸੇਵਾ ਕੈਂਥ ਜੀ ਤੁਸੀਂ ਔਨ ਏਅਰ ਹੋ ਜੀ ਹੈਲੋ ਸੇਵਾ ਕੈਂਥ ਜੀ ਤੁਸੀਂ ਔਨ ਏਅਰ ਹੋ ਜੀ
1: ਹਾਂਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ
1: ਵਾ ਠੀਕ ਹੈ ਜੀ ਗੁਰਨਾਮ ਜੀ ਕੀ ਹਾਲ ਚਾਲ ਹੈ
0: ਮੇਰੇ ਵਧੀਆ ਜੀ ਤੁਸੀਂ ਦੱਸੋ
1: ਵਾ ਠੀਕ ਹੈ
0: ਕੀ ਕਹਿਣਾ ਚਾਹੁੰਦੇ ਹੋ ਜੀ ਅੱਜ
1: ਮੈਂ ਕਿਹਾ ਖੜਕਵਾਂ ਗਾਣਾ ਲਾ ਦਿਓ
0: ਖੜਕਵਾਂ ਲਾ ਦਿੰਦੇ ਹਾਂ ਜੀ ਕਿਹੜਾ ਸੁਣੋਗੇ
1: ਜਿਹੜਾ ਮਰਜ਼ੀ ਕੋ ਪੰਜਾਬੀ ਲਾ ਦਿਓ ਰਣਜੀਤ ਕੌਰ ਦਾ ਵਧੀਆ ਜਿਹਾ
0: ਰਣਜੀਤ ਕੌਰ ਦਾ ਵੀ ਲਾ ਦਿੰਦੇ ਜੀ ਪਰ ਤੁਹਾਨੂੰ ਇਹ ਵੀ ਦੱਸ ਦਈਏ ਖੜਕਵੇਂ ਤੋਂ ਯਾਦ ਆਇਆ ਆਪਣੇ ਅਗਸਤ 30 ਨੂੰ ਐਮੀ ਵਿਰਕ ਬਾਈ ਜੀ ਆ ਰਹੇ ਨੇ ਗ੍ਰੇਟ ਕੈਨੇਡੀਅਨ ਟੋਰਾਂਟੋ ਦੇ ਵਿੱਚ
1: ਹਾਂਜੀ ਹਾਂਜੀ ਹਾਂਜੀ
0: ਤਾਂ ਜ਼ਰੂਰ ਭੁੱਲਣਾ ਨਾ ਦੇਖਣਾ ਇੱਕ ਲਾਈਵ ਸ਼ੋਅ ਕਿਉਂਕਿ ਲਾਈਵ ਸ਼ੋਅ ਦੇ ਵਿੱਚ ਧੁੰਮਾਂ ਪੈਣਗੀਆਂ ਭੰਗੜੇ ਪੈਣਗੇ ਤਾਂ ਆਪਾਂ ਹੁਣ ਰਣਜੀਤ ਕੌਰ ਜੀ ਦਾ ਸੌਂਗ ਵੀ ਜ਼ਰੂਰ ਲਾਵਾਂਗੇ ਜੀ
1: ਕੋਈ ਥੋੜ੍ਹਾ ਤੇਜ਼ ਹੋ ਜਾਓ ਫੇਵਰ
0: ਲਓ ਜੀ ਤੁਹਾਨੂੰ ਸੁਣਾ ਦਿੰਦੇ ਆ ਲਾ ਲਈ ਮੁੰਦਰੀ ਮੇਰੀ
1: ਹਾਂ ਬਸ ਠੀਕ ਹੈ
2: ਚਾਬੀ
3: ਦੋਸਤੋ ਇਸ ਤੋਂ ਮਗਰੋਂ ਬੀਬੀ ਰਣਜੀਤ ਕੌਰ ਜੀ ਇੱਕ ਬੜਾ ਹੀ ਪਿਆਰਾ ਗੀਤ ਅੱਲੜ ਜਵਾਨੀ ਦਾ ਗੀਤ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨਗੇ ਮੈਂ ਆਸ ਕਰਦਾ ਤੁਸੀਂ ਇਹ ਪਿਆਰ ਦਾ ਸਬੂਤ ਦਿੰਦੇ ਹੋਏ ਪਿਆਰ ਨਾਲ ਸੁਣੋਗੇ ਲਓ ਬੀਬੀ ਰਣਜੀਤ ਕੌਰ ਜੀ ਤੋਂ ਅਗਲਾ ਗੀਤ ਸੁਣੋ

ਸੋ ਜੀ ਬਹੁਤ ਪਿਆਰਾ ਸੌਂਗ ਹੁਣ ਆਪਾਂ ਲੱਭਦੇ ਹਾਂ। ਓ ਸੋਰੀ, ਲਾਈਨ ਡਿਸਕਨੈਕਟ ਹੋ ਗਈ, ਸੋਰੀ, ਦੁਬਾਰਾ ਕਾਲ ਕਰ ਲਿਓ। ਅਤੇ ਆਪਾਂ ਗੱਲ ਕਰ ਰਹੇ ਸੀ ਜੀ ਗਿੱਲੇ ਸ਼ਿਕਵਿਆਂ ਬਾਰੇ, ਅਤੇ ਇਸੇ ਦੇ ਨਾਲ ਤੁਹਾਨੂੰ ਇੱਕ ਮੈਸੇਜ ਦੇ ਦਈਏ ਸਾਡੇ ਬਹੁਤ ਹੀ ਪਿਆਰੇ ਅਜ਼ੀਜ਼ ਮਿੱਤਰ ਜ਼ਫਰ ਮਲਿਕ ਹੋਣਾ ਜੀ ਦਾ, ਇਹ ਤੁਹਾਡੇ ਲਈ ਲੈ ਕੇ ਆਏ ਨੇ ਫਰੈਸ਼ ਹੇਅਰ ਟੋਨਿਕ। ਵਾਲਾਂ ਦੀ ਕੋਈ ਵੀ ਸਮੱਸਿਆ ਹੋਵੇ, ਵਾਲ ਝੜਦੇ ਹੋਣ, ਸਫੇਦ ਹੋ ਗਏ ਹੋਣ, ਜਾਂ ਡੈਂਡਰਫ ਦੀ ਕੋਈ ਪ੍ਰੋਬਲਮ ਹੋਵੇ ਤਾਂ ਸੰਪਰਕ ਕਰੋ ਜ਼ਫਰ ਮਲਿਕ ਹੋਣਾ ਜੀ ਨੂੰ। ਇਹ ਹੇਅਰ ਸਪੈਸ਼ਲਿਸਟ ਨੇ ਜੀ, ਇਹਨਾਂ ਦਾ ਵਾਲਾਂ ਨਾਲ ਹਰ ਜੁੜੀ ਸਮੱਸਿਆ ਦਾ 24 ਸਾਲਾਂ ਦਾ ਐਕਸਪੀਰੀਅੰਸ ਹੈ ਜੀ। ਵਾਲਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਇਹਨਾਂ ਨੂੰ ਸੰਪਰਕ ਕਰੋ ਜੀ 647-521-3111 647-521-3111।

0: ਬਹੁਤ ਹੀ ਪਿਆਰਾ ਸੌਂਗ ਅਤੇ ਤੁਸੀਂ ਜੁੜੇ ਹੋਏ AM 530 ਨਾਲ ਸਟੂਡੀਓ ਨੰਬਰ 9056733337 ਇਸੇ ਦੇ ਨਾਲ ਤੁਹਾਨੂੰ ਥੋੜ੍ਹੇ ਜਿਹੇ ਮੈਸੇਜ ਦੇ ਦਈਏ
1: ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ ਤਾਂ ਹੁਣ ਇੰਤਜ਼ਾਰ ਖਤਮ ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ ਸਾਡੀਆਂ ਖਾਸ ਸਰਵਿਸਿਜ਼ ਰਿਲੈਕਸਿੰਗ ਅਤੇ ਮਸਾਜ ਥੈਰੇਪੀ ਪ੍ਰੀਨੇਟਲ ਅਤੇ ਪੋਸਟਨੇਟਲ ਗਲੋਇੰਗ ਹਾਈਡਰਾਫੇਸ਼ੀਅਲ ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ ਅਤੇ ਹਾਂ ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਪਤਾ 534 ਪਾਰਕਹਸਟ ਸਕੁਆਇਰ ਬ੍ਰੈਂਪਟਨ ਫੋਨ ਨੰਬਰ 4168115385 ਲਿਵਾਨਾ ਵੈਲਨੈਸ ਸਪਾ ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇਅ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: ਸੋ ਜੀ, ਇਸੇ ਦੇ ਨਾਲ ਸਮਾਂ ਹੋ ਗਿਆ ਹੈ ਤੁਹਾਡੇ ਤੋਂ ਅਲਵਿਦਾ ਕਹਿਣ ਦਾ। ਇੱਦਾਂ ਹੀ ਜ਼ਿੰਦਗੀ ਜ਼ਿੰਦਾਬਾਦ ਦੇ ਨਾਰੇ ਲਾਉਂਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਅਤੇ ਕੋਈ ਵੀ ਗਿਲਾ ਸ਼ਿਕਵਾ ਨਾ ਰੱਖੋ ਆਪਣੇ ਦਿਲ ਦੇ ਵਿੱਚ। ਸਾਰੇ ਗਿਲੇ ਸ਼ਿਕਵੇ ਜੋ ਵੀ ਆ ਉਹਨਾਂ ਨੂੰ ਬਾਹਰ ਕੱਢੋ, ਅਤੇ ਜਿਨ੍ਹਾਂ ਨਾਲ ਵੀ ਤੁਹਾਡਾ ਗਿਲਾ ਸ਼ਿਕਵਾ ਵਾ ਉਹਨਾਂ ਨਾਲ ਜ਼ਰੂਰ ਇੱਕ ਵਾਰ ਰਾਬਤਾ ਕਰੋ, ਅਤੇ ਆਪਣੀ ਸਿਚੁਏਸ਼ਨ ਜੋ ਆ ਸਮਝਾਉਣ ਦੀ ਕੋਸ਼ਿਸ਼ ਕਰੋ, ਕਿਉਂਕਿ ਹਰ ਗਲਤੀ ਦੀ ਜਾਂ ਹਰ ਪ੍ਰੋਬਲਮ ਦਾ ਇੱਕ ਹੱਲ ਹੁੰਦਾ ਹੈ। ਤਾਂ ਜ਼ਰੂਰ, ਅਤੇ ਸੁਣਦੇ ਰਹੋ ਇੱਕ ਪਿਆਰਾ ਜਿਹਾ ਗੀਤ।
2: The CNE Grand 5050 is on now. Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ ਵੇਖਿਓ।

ਪ੍ਰਿਆ ਜੀ ਦੁਆਰਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ

0: खुद ब खुद जो आदमी हर रोज नंगा हो रहा है, खुद ब खुद जो आदमी हर रोज नंगा हो रहा है, आखदा झल्ला के सभ्याचार नंगा हो रहा है। खुद ब खुद जो आदमी हर रोज नंगा हो रहा है, आखदा झल्ला के सभ्याचार नंगा हो रहा है। कीमतां आसमान नूं हुण छूंदियां बेशक हन, कीमतां आसमान नूं हुण छूंदियां बेशक हन, देख लेबर चौंक विच बाजार मंदा हो रहा है। तीर्थां ते जा रहे सां इक खुदा दी भाल विच, तीर्थां ते जा रहे सां इक खुदा दी भाल विच, रब कितों नहीं लभिया हर थां ते धंधा हो रहा है। दिन ब दिन हालात भावे बद तों बदतर हो गए, दिन ब दिन हालात भावे बद तों बदतर हो गए, फेर भी हां जी रहे है कुछ तो चंगा हो रहा, फेर भी हां जी रहे है कुछ तो चंगा हो रहा, है कुछ तो चंगा हो रहा। सत श्री अकाल जी दोस्तों, मैं तुहाडा होस्ट, तुहाडा दोस्त, रेडियो प्रोग्राम सब रंग दा सूत्रधार डॉक्टर दर्शनदीप हाजर हाँ। सोमवार तो लैके शुक्रवार तक पेश हुंदे रेडियो प्रोग्राम सब रंग नूं लैके, जिसनूं तुसीं सुनदे हो 10 बजे तो लैके 11 बजे तक 5:30 AM दी फ्रीक्वेंसी दे उपर, जिथे सवेरे 4 बजे तो लैके साडे दोस्त मित्र भैन भरा वक्रे वक्रे प्रोग्रामा दे होस्ट अपने अपने प्रोग्रामा दे विच तुहानूं देश विदेश दीआं खबरां दे नाल वी अपडेट करदे ने, और ओहदे नाल नाल तुहाडा मनोरंजन वी करदे ने अपने अपने तरीके दे नाल। इस वेले साडी वारी आउंदी है आखिर दे विच 10 तों 11, क्योंकि इस तों बाद रिपीट प्रोग्राम चलदे ने 5:30 AM दी फ्रीक्वेंसी दे। साडा प्रोग्राम जिहड़ा लास्ट हुंदा है, ते साडी कोशिश हुंदी है कि असी जो सारे दिन के प्रोग्राम होए ना, जिदा कहते ना किसी की ड्यूटी लगती है कि भाई प्रोग्राम हुण समाप्त हो रहा है तो इनू वाइंड अप करना है। सो वाइंड अप करन दी साडी जिम्मेवारी हुंदी है, साडी ड्यूटी जिहड़ी लगी है, तो मेरी कोशिश हुंदी है कि वह सारे दिन के जो प्रोग्राम जो तुसीं खबरां देश विदेश दीआं, जो किते एक्सीडेंट होया, किते कोई मर्डर होया, किते कोई चोरी डकैती होई, किते कुछ होया, किते कुछ होया, असी सारियां चीज़ां दुनिया उत्ते एन प्यारे प्यारे तरीके दे नाल तुहानू मिठियां मिठियां गल्लां सुना के, जिवें खाणा खूणा खा के ना पेट भरन तों बाद असी स्वीडिश लैने थोड़ी बहुत अपने आप नू आनंदित करन दे लई। सो साडी कोशिश वी हुंदी है कि इस प्रोग्राम दे विच अपने उस पंजाब देश दे नाल, उस पंजाबी मां बोली दे नाल, उस पंजाबी सभ्याचार दे नाल, उस पंजाबी विरसे दे नाल तुहानू थोड़ा बहुत जुड़िया जाए, जिस नू तुसी छड़ के आए हो इन्ने हजारां किलोमीटर दूर बैठे और मिस कर दे हो अपनियां रस्मां रिवाजां नू, अपनी मां बोली नू, अपने पिंडां नू, अपने पिंड दीआं गलियां नू, अपने दोस्तां मित्रां भैन भरावां नू जिहड़े सारे उत्थे उग वसदे ने पंजाब दे विच। सो बहुत बहुत शुक्रिया तुहाडा, तुसीं बहुत प्यार करदे हो, बहुत वधिया लगदा मैनू। मेरी कोशिश ही हुंदी है कि दोस्त मित्र भैन भरा जदों तुहाडे नाल जुड़न ना, तो उन्हां दीआं गल्लां बातां प्लस तुहाडीआं अपणीआं गल्लां बातां, जदों दोनां दीआं गल्लां बातां मिल के कोई ना कोई नवीं गल्लबात निकलदी है ना, तो उस दा एक अपना ही लुत्फ हुंदा है, अपना ही मजा हुंदा है। मैनू खुद बहुत सारियां गल्लां दा नहीं पता, जो तुसी गल्लां बातां करदे हो ना, तो गल्लां गल्लां दे विचों बड़े नवे एक्सपीरियंस, नवे तजर्बे जिहड़े तुहानूं हुंदे ने ना, वह जिंदगी नूं बहुत वधिया जिहड़ी ना सेध देण दी एक उपराला हुंदा। सो अज हो गई 21 तरीक, हो गई जी अगस्त महीने की, टैंपरेचर इस वेले देखो 21 तरीक ते 21 डिग्री टैंपरेचर है इस वेले। कुदरत दा इतफाक जिहड़ा ना, उहदा कोई मेल ही नहीं हैगा। दिन वेले 26 तक रहा, इस वेले 21 डिग्री आ गया टैंपरेचर। चलो अज दा दिन ते बीत गया, कल नूं 22 अगस्त हो जानी है, सैटरडे शनिवार दा दिन है, ते 24 डिग्री टैंपरेचर कल रहेगा, ते 6:31 ते सूरज देवता ने दर्शन देने, ते 8:11 ते उन्हें घर अपने चले जाना वापस। हां कल एक होर खुशी की खबर है कि 70 तों लैके 75% जिहड़ी ना बारिश की जिहड़ी संभावना है, काफी दिन हो गए बारिश नहीं वेखी नहीं आई, ते हुण उम्मीद है कि कल नूं थोड़ा बहुत रंग जिहड़ी बारिश दिखाएगी, ते खूबसूरती है उहदी भी अपनी, हर मौसम की अपनी खूबसूरती है, हर दिन की अपनी खूबसूरती है, क्योंकि जिहड़ी चीज़ एक बार बीत जावे ना दोबारा नहीं वो आउंदी, ते जिहड़ी चीज़ आ जाए ना उसनों हंडाया करो, उसनों इस्तेमाल करया करो, ਜਿੱਦਾਂ ਆਪਾਂ ਕਈ ਵਾਰੀ ਗੱਲਾਂ ਕਰਦੇ ਹੁੰਦੇ ਨਾ ਕਿ ਜੋ ਕੁਝ ਬੀਤ ਗਿਆ ਨਾ ਉਹਦਾ ਕੋਈ ਪਛਤਾਵਾ ਨਾ ਕਰੋ, ਕੋਈ ਪਛਚਾਤਾਪ ਨਾ ਕਰੋ, ਜੋ ਕੁਝ ਹੋ ਰਿਹਾ ਹੈ ਨਾ ਬਸ ਇਸ ਦੇ ਉੱਪਰ ਫੋਕਸ ਕਰੋ ਜਿੰਨਾ ਕਰ ਸਕਦੇ ਹੋ। ਅੱਗੇ ਕੀ ਹੋਣਾ ਕੀ ਹੈ ਉਹ ਭਰੋਸਾ ਰੱਖੋ ਕਿ ਜੋ ਹੋਏਗਾ ਨਾ ਉਹ ਚੰਗਾ ਹੋਏਗਾ। ਜਿੰਨਾ ਤੁਸੀਂ ਹੁਣ ਵਧੀਆ ਕਰ ਲਓਗੇ ਨਾ, ਜਿੰਨਾ ਆਪਣੇ ਆਪ ਨੂੰ ਹੁਣ ਠੀਕ ਠਾਕ ਕਰ ਲਓਗੇ, ਨੌਂ ਬਰ ਨੌਂ ਕਰ ਲਓਗੇ, ਆਪਣੇ ਹਾਲਾਤ ਬਿਲਕੁਲ ਸਾਜ਼ਗਾਰ ਕਰ ਲਓਗੇ ਆਪਣੀ ਜ਼ਿੰਦਗੀ ਦੇ ਮੁਤਾਬਕ, ਤਾਂ ਅੱਗੇ ਤੁਹਾਡਾ ਫਿਊਚਰ ਵਧੀਆ ਹੀ ਵਧੀਆ ਹੈ। ਪੋਜ਼ਿਟਿਵ ਸੋਚ ਰੱਖੋ, ਕਦੇ ਨੈਗੇਟਿਵ ਸੋਚ ਨਾ ਰੱਖੋ, ਅਤੇ ਕੋਈ ਮੁਸ਼ਕਲ ਨਹੀਂ ਆਉਂਦੀ, ਬਿਲਕੁਲ ਜ਼ਿੰਦਗੀ ਬੜੀ ਠੀਕ ਠਾਕ ਜਿਹੜੀ ਗੁਜ਼ਰੇਗੀ। ਸੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਸਾਡਾ ਟੈਲੀਫੋਨ ਨੰਬਰ ਜਿਹੜਾ ਉਹ ਹੀ, ਕੋਈ ਤਬਦੀਲੀ ਨਹੀਂ, 647-367-5353, 647-367-5353, 647-367-5353। ਫਰਾਈਡੇ ਅੱਜ ਵੀਕਐਂਡ ਹੈ, ਕੋਈ ਔਖਾ ਵਿਸ਼ਾ ਨਹੀਂ, ਕੋਈ ਗਹਿਰ ਗੰਭੀਰ ਵਿਸ਼ਾ ਨਹੀਂ, ਕੋਈ ਮਨ ਦੇ ਉੱਪਰ ਬੋਝ ਪਾਉਣ ਵਾਲਾ ਕੋਈ ਵਿਸ਼ਾ ਨਹੀਂ ਹੈ ਅੱਜ ਮੇਰੇ ਕੋਲ। ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਆਪਾਂ ਅੱਜ ਕਰਾਂਗੇ, ਤੁਹਾਡੇ ਫੋਨ ਦੀ ਮੈਂ ਇੰਤਜ਼ਾਰ ਕਰੂੰਗਾ, ਅਤੇ ਜੋ ਜੋ ਤੁਸੀਂ ਗੀਤ ਸੰਗੀਤ ਦੀ ਫਰਮਾਇਸ਼ ਕਰੋਗੇ, ਪੈੱਨ ਮੇਰੇ ਕੋਲ ਹੈ, ਡਾਇਰੀ ਮੇਰੇ ਕੋਲ ਹੈ, ਤੁਸੀਂ ਜੋ ਗਾਣਾ ਕਹੋਗੇ ਤੁਹਾਡੀ ਫਰਮਾਇਸ਼ ਦਾ, ਪੰਜਾਬੀ ਗਾਣਾ, ਫੋਕ ਸੌਂਗ ਸੁਣਨਾ, ਦੁਗਾਣਾ ਸੁਣਨਾ, ਜਿਹੜਾ ਮਰਜ਼ੀ ਤੁਸੀਂ ਸੁਣਨਾ ਚਾਹੋ ਮੈਂ ਤੁਹਾਨੂੰ ਸੁਣਾਊਂਗਾ, ਤੁਸੀਂ ਫਰਮਾਇਸ਼ ਕਰ ਸਕਦੇ ਹੋ। ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਅਤੇ ਸਾਡੇ ਡਾਕਟਰ ਸਾਹਿਬ ਨੇ ਕਾਲ 'ਤੇ, ਡਾਕਟਰ ਸਾਹਿਬ ਕੀ ਹਾਲ ਚਾਲ ਹੈ? ਦੋ ਛੁੱਟੀਆਂ ਆ ਗਈ ਅੱਗੇ, ਤੇ ਇੰਜੋਏ ਕਰੋ ਬੱਚਿਆਂ ਦੇ ਨਾਲ, ਇਧਰ ਉਧਰ ਘੁੰਮੋ ਫਿਰੋ, ਤੇ ਅੱਜ ਵੀਕਐਂਡ ਕੈਸਾ ਰਿਹਾ ਤੁਹਾਡਾ? ਫਰਾਈਡੇ ਅੱਜ
1: ਫਰਾਈਡੇ ਵੀ ਬਹੁਤ ਵਧੀਆ ਰਿਹਾ ਜੀ, ਹਰ ਦਿਨ ਵਧੀਆ ਹੁੰਦਾ।
0: ਚਲੋ ਬਹੁਤ ਵਧੀਆ ਜੀ, ਬਸ ਸੋਚ ਤੁਹਾਡੀ ਸੋਚ ਪੋਜ਼ਿਟਿਵ ਚਾਹੀਦੀ ਹੈ, ਤੇ ਹਰ ਦਿਨ ਹਰ ਸਮਾਂ ਜਿਹੜਾ ਨਾ ਤੁਸੀਂ ਉਸ ਨੂੰ ਆਪਣੇ ਆਪ ਹੀ ਵਧੀਆ ਬਣਾ ਸਕਦੇ ਹੋ, ਬਾਹਰੋਂ ਕਿਤੋਂ ਢੂੰਡਣ ਦੀ ਲੋੜ ਨਹੀਂ, ਤੁਹਾਡੇ ਅੰਦਰ ਹੀ ਹੈ ਸਭ ਕੁਝ, ਜੋ ਕੁਝ ਹੈ
1: ਸਭ ਕੁਝ ਅੰਦਰ ਹੀ ਹੈ ਜੀ, ਸਭ ਕੁਝ ਅੰਦਰ ਹੀ ਹੈ, ਲੋਕੀ ਬਾਹਰ ਲੱਭਦੇ ਫਿਰਦੇ ਆ, ਜੋ ਕੁਝ ਹੈ ਸਾਡੇ ਅੰਦਰ ਹੈ।
0: ਬਿਲਕੁਲ ਬਿਲਕੁਲ ਬਿਲਕੁਲ। ਚਲੋ ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਫੋਨ ਕੀਤਾ, ਬੜੀ ਖੁਸ਼ੀ ਹੋਈ, ਤੁਸੀਂ ਰੋਜ਼ ਫੋਨ ਕਰਦੇ ਹੋ ਤੇ ਬਹੁਤ ਵਧੀਆ ਲੱਗਦਾ, ਦੋਸਤ ਮਿੱਤਰ ਜਦੋਂ ਫੋਨ ਕਰਦੇ ਨੇ। ਡਾਕਟਰ ਜਸਵੀਰ ਚੌਹਾਨ ਤੋਂ ਜੀ, ਤੁਸੀਂ ਕੋਈ ਸੇਵਾ ਲੈਣੀ ਹੋਏ ਕਿਸੇ ਕਿਸਮ ਦੀ, ਆਪਣੀ ਸਿਹਤ ਸੰਬੰਧੀ ਕੋਈ ਤੁਹਾਨੂੰ ਸਮੱਸਿਆ ਛੋਟੀ ਮੋਟੀ ਹੈ, ਤੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਡਾਕਟਰ ਜਸਵੀਰ ਚੌਹਾਨ, 647-939-1484 ਨੰਬਰ ਇਹਨਾਂ ਦਾ, 647-993-1484 ਨੰਬਰ ਇਹਨਾਂ ਦਾ। ਡਾਕਟਰ ਸਾਹਿਬ ਅੱਜ ਨਾ ਇੱਕ ਦਿਨ ਬੜਾ ਵਧੀਆ, ਅੱਜ ਸੀਨੀਅਰ ਸਿਟੀਜ਼ਨ ਦਿਵਸ ਹੈ ਅੱਜ। ਸੀਨੀਅਰ ਸਿਟੀਜ਼ਨ, ਬਜ਼ੁਰਗ ਜਿਹੜੇ ਹੋ ਗਏ ਨਾ 60 ਸਾਲ ਤੋਂ ਉੱਪਰ ਹੋ ਗਏ ਸੀਨੀਅਰ ਸਿਟੀਜ਼ਨ, ਉਹਨਾਂ ਦਾ ਅੱਜ ਦਿਵਸ ਹੈ, ਤੇ ਤੁਸੀਂ ਕੋਈ ਟਿਪ ਦਿਓ ਸਾਡੇ ਸੀਨੀਅਰ ਸਿਟੀਜ਼ਨ ਦੇ ਲਈ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਉਹਨਾਂ ਨੂੰ ਪ੍ਰੀਕਾਸ਼ਨ ਲੈਣਾ ਚਾਹੀਦਾ ਹੈ, ਬਸ ਸੰਖੇਪ ਦੇ ਵਿੱਚ।
1: ਅੱਜ ਕੀ ਦੱਸੀਏ, ਬਲੱਡ ਪ੍ਰੈਸ਼ਰ ਤਾਂ ਦੱਸਦੀ ਹੈ,
0: ਜੋ ਮਰਜ਼ੀ ਤੁਸੀਂ ਦੱਸ ਦਿਓ, ਜਿਹੜੇ ਬਜ਼ੁਰਗ ਆਦਮੀ ਹੋ ਗਏ ਨਾ, ਸੀਨੀਅਰ ਸਿਟੀਜ਼ਨ ਹੋ ਗਏ, ਜਿਹੜੇ ਆਪਣੀ ਰਿਟਾਇਰਡ ਲਾਈਫ ਦੇ ਵਿੱਚ ਹੋ ਗਏ, ਆਪਣੇ ਬੱਚਿਆਂ ਦੀ ਲੁੱਕ ਆਫਟਰ ਕਰਦੇ ਹੈ, ਬੱਚਿਆਂ ਨੂੰ, ਬੱਚਿਆਂ ਦੇ ਬੱਚਿਆਂ ਦੀ ਪਰਵਰਿਸ਼ ਕਰਦੇ ਆ, ਉਹਨਾਂ ਨੂੰ ਆਪਣੀ ਸਿਹਤ ਦੀ ਸੰਭਾਲ ਲਈ ਕਿਹੜੀਆਂ ਕਿਹੜੀਆਂ ਇੱਕ ਦੋ ਚੀਜ਼ਾਂ ਬਸ ਤੁਸੀਂ ਬਰੀਫ ਦੇ ਵਿੱਚ ਦੱਸ ਦਿਓ, ਸਾਡਾ ਅਗਲਾ ਕਾਲਰ ਵੀ ਸਾਡੀ ਵੇਟ ਕਰ ਰਿਹਾ। ਹਾਂਜੀ,
1: ਬਲੱਡ ਪ੍ਰੈਸ਼ਰ ਦਾ ਕਿਸੇ ਦਾ ਕਿਸੇ ਦਾ ਖਰਾਬ ਹੋਇਆ ਨਾ, ਤਾਂ ਉਹ ਇਸ ਤਰ੍ਹਾਂ ਕਰੇ, ਇੱਕ ਗਲਾਸ ਪਾਣੀ ਦਾ
0: ਜੀ,
1: ਉਹਦੇ ਵਿੱਚ 4-5 ਛੋਟੀਆਂ ਇਲਾਚੀਆਂ ਕੁੱਟ ਕੇ ਪਾਵੇ
0: ਜੀ,
1: ਅੱਧਾ ਚਮਚਾ ਜੀਰੇ ਦਾ ਮਾਰਦੇ
0: ਜੀ,
1: ਤੇ ਜਦੋਂ ਉਹ ਅੱਧਾ ਗਲਾਸ ਲੈ ਜੇ, ਉਹਨੂੰ ਪੁਣ ਕੇ ਤੇ ਉਹ ਪੀ ਲਓ
0: ਜੀ,
1: ਤੁਹਾਡੀ ਅੱਧੇ ਘੰਟੇ ਦੇ ਅੰਦਰ ਅੰਦਰ 15-20 ਮਿੰਟ ਵਿੱਚ ਜੀ ਨਾ
0: ਉਬਾਲੋ, ਜਦੋਂ ਅੱਧਾ ਰਹਿ ਜੇ ਤੇ ਉਹਨੂੰ ਠੰਡਾ ਕਰਕੇ ਸਿਪ ਸਿਪ ਕਰਕੇ ਆਪਣਾ ਲੈ ਲਓ, ਤੇ ਤੁਹਾਡਾ ਬਲੱਡ ਪ੍ਰੈਸ਼ਰ ਹੋ ਜਾਏਗਾ। ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ, ਜੁੜਦੇ ਰਿਹਾ ਕਰੋ, ਵੈਰੀ ਵੈਰੀ ਥੈਂਕ ਯੂ, ਥੈਂਕ ਯੂ ਵੈਰੀ ਮਚ। ਸਤਿ ਸ੍ਰੀ ਅਕਾਲ ਜੀ ਪੁਸ਼ਪਿੰਦਰ ਜੀ, ਸਤਿ ਸ੍ਰੀ ਅਕਾਲ, 7323 ਨੰਬਰ
2: ਜੀ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਮੈਂ ਸੁਣ ਰਿਹਾ ਸੀ, ਮੈਂ ਵੀ ਇੱਕ ਰੇਡੀਓ ਹੋਸਟ ਹੈ, ਔਰ ਇੱਕ ਕਮਿਊਨਿਟੀ ਇਵੈਂਟ ਹੋ ਰਿਹਾ ਜੀ ਕੱਲ ਨੂੰ, ਉਹਦੀ ਜਾਣਕਾਰੀ ਦੇਣੀ ਜੇ ਤੁਸੀਂ।
0: ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਜੀ, ਤੁਸੀਂ ਆਪਣੀ ਜ਼ੁਬਾਨੀ, ਜਿਹੜਾ 22 ਅਗਸਤ ਨੂੰ ਜਿਹੜਾ ਇੱਕ ਮੇਲਾ ਹੋ ਰਿਹਾ ਜੀ ਕੱਲ,
2: ਜੀ ਜੀ ਜੀ ਬਿਲਕੁਲ ਜੀ, 37 ਸਾਲ ਤੋਂ ਜਿਹੜਾ ਇਹ ਮੇਲਾ ਚੱਲ ਰਿਹਾ ਜੀ, ਪੰਜਾਬ ਡੇ ਮੇਲਾ। ਕੱਲ ਨੂੰ ਜਿਹੜਾ ਮੇਲਾ ਜੀ ਸਵੇਰੇ 11 ਵਜੇ ਸ਼ੁਰੂ ਹੋਣਾ। ਇੱਕ ਵਾਰੀ ਮੈਂ ਲੋਕੇਸ਼ਨ ਦੱਸ ਦਿੰਦਾ
3: ਜੀ,
2: ਪੰਜਾਬ ਮੈਸਨ ਬਿਲਵਡ ਈਸਟ, ਜਿਹੜਾ ਮਿਸਟਰ ਵਿੱਚ ਪੈਂਦਾ ਮੈਸਨ ਐਂਡ ਹਰੰਟਾ ਜੀ ਦੇ ਨੁੱਕਰ ਜੀ
3: ਜੀ ਜੀ।
2: ਔਰ 11 ਵਜੇ ਸਭ ਤੋਂ ਪਹਿਲਾਂ ਬੱਚਿਆਂ ਵਾਸਤੇ ਪ੍ਰੋਗਰਾਮ ਹੈਗਾ ਜੀ, ਉਸ ਤੋਂ ਬਾਅਦ ਭੈਣਾਂ ਵਾਸਤੇ ਤੀਆਂ, ਫਿਰ ਦੀਪ ਦੀ ਬਾਜੀ, ਟਰੱਕ ਸ਼ੋ, ਜੀਪ ਸ਼ੋ
3: ਜੀ,
2: ਨਾਲ ਨਾਲ ਮੋਟਰਸਾਈਕਲ ਕਲੱਬਾਂ ਪਹੁੰਚਣਗੀਆਂ। ਦਸਤਾਰ ਕੈਂਪ ਖੁੱਲਾ ਅਖਾੜਾ ਜੀ, ਜਿੱਥੇ ਕਲਾਕਾਰ ਜਿਹੜੇ ਆ ਜੀ ਗਿੱਲ ਹਰਦੀਪ, ਗੁਰਵਿੰਦਰ ਬਰਾੜ
3: ਜੀ,
2: ਸੁਰਿੰਦਰ ਲਾਗੇ, ਦੁਕਾਨੇ ਦੀਆਂ ਜੋੜੀਆਂ ਜਿਹੜੀਆਂ ਪਹੁੰਚ ਗਈਆਂ ਜੀ, ਜਿਹਨਾਂ ਵਿੱਚ ਅਮਨ ਧਾਲੀਵਾਲ, ਹਰਿੰਦਰ ਸੰਧੂ
3: ਜੀ,
2: ਨਾਲ ਨਾਲ ਹੈਗੇ ਜੀ ਦਿਲਰਾਜ ਨੀਲਮ, ਤੇ ਇਸ ਤੋਂ ਇਲਾਵਾ ਹੈਰੀ ਸੰਧੂ, ਬੁੱਕਰ ਜੱਟ, ਜਾਣੀ ਕਿ 20 ਦੇ ਗਰੀਬ ਕਲਾਕਾਰ। ਬਿਲਕੁਲ ਫ੍ਰੀ ਮੇਲਾ, ਫ੍ਰੀ ਪਾਰਕਿੰਗ ਜਿਹੜੀ ਜੀ। ਔਰ ਪਹੁੰਚਣਾ ਕਿੱਥੇ ਤੁਸੀਂ? ਪੰਜਾਬ ਮੈਸਨ ਬਿਲਵਡ ਈਸਟ ਮਿਸਾਗਰ ਦੇ ਵਿੱਚ, ਹਰੰਟਾ ਜੀ ਮੈਸਨ।
0: ਚਲੋ ਬਹੁਤ ਵਧੀਆ ਇਹ ਉਪਰਾਲਾ ਹੈ ਜੀ, ਤੁਸੀਂ ਪੰਜਾਬੀ ਭੈਣ ਭਰਾਵਾਂ ਨੂੰ ਇਕੱਠੇ ਕਰਦੇ ਹੋ, ਪੰਜਾਬੀ ਸੱਭਿਆਚਾਰ ਦੇ ਨਾਲ ਜੋੜਦੇ ਹੋ, ਪੰਜਾਬੀ ਵਿਰਸੇ ਦੇ ਨਾਲ ਜੋੜ ਕੇ ਰੱਖਦੇ ਹੋ। ਤੇ ਉਹ ਕਹਿੰਦੇ ਜਿੱਦਾਂ ਉਹ ਕਹਿੰਦੇ ਹੁੰਦੇ ਨਾ ਕਿ ਆਪਣੇ ਵਿਰਸੇ ਦਾ ਜਿਨ੍ਹਾਂ ਨੂੰ ਅਹਿਸਾਸ ਨਹੀਂ, ਐਸੇ ਲੋਕਾਂ ਦਾ ਕਦੇ ਕੋਈ ਇਤਿਹਾਸ ਨਹੀਂ ਹੁੰਦਾ। ਸੋ ਬਹੁਤ ਤੁਹਾਡਾ ਵਧੀਆ ਉਪਰਾਲਾ ਜੀ, ਤੇ ਤੁਹਾਡੇ ਹਰਿੰਦਰ ਸੰਧੂ ਮੇਰਾ ਜਮਾਤੀ ਹੈ ਜੀ, ਮੇਰਾ ਦੋਸਤ ਹੈ, ਤੇ ਤੁਹਾਡੀ ਮੁਲਾਕਾਤ ਹੋਏਗੀ ਕੱਲ ਉਹਦੇ ਨਾਲ, ਤੇ ਤੁਸੀਂ ਜੇ ਮੇਰਾ ਨਾਮ ਜ਼ਰੂਰ ਲਿਓ ਕਿ ਦਰਸ਼ਨਦੀਪ, ਅਸੀਂ ਜੰਡ ਸਾਹਿਬ ਸਕੂਲ ਇਕੱਠੇ ਪੜ੍ਹਦੇ ਹੁੰਦੇ ਸੀ ਜਦੋਂ ਛੋਟੇ ਛੋਟੇ ਬੱਚੇ ਹੁੰਦੇ ਸੀ।
2: ਤੁਸੀਂ ਮੇਲੇ ਚ ਪਹੁੰਚੋ ਜੀ, ਤੇ ਤੁਹਾਡੀ ਲਾਈਵ ਜਿਹੜੀ ਗੱਲਬਾਤ ਆ, ਤੁਸੀਂ ਮਿਲੋ, ਕਿਉਂਕਿ ਤੁਹਾਡੇ ਬਚਪਨ ਦੇ ਦੋਸਤ ਆ ਤੁਸੀਂ ਕਿਹਾ, ਤੇ ਉਹਨਾਂ ਨੂੰ ਲਾਈਵ ਉੱਥੇ ਮਿਲੋ ਜੀ।
0: ਨਹੀਂ ਮੈਂ ਭਾਜੀ ਨਾ, ਕੱਲ ਸਾਡੀ ਨਾ ਇੱਕ ਕਾਨਫਰੰਸ ਹੈ ਸ਼ਿਕਾਗੋ, ਅਸੀਂ ਸਵੇਰੇ ਨਾ ਬਾਈ ਕਾਰ ਜਾ ਰਹੇ ਹਾਂ ਉੱਥੇ, ਸ਼ਾਮ ਨੂੰ 4 ਵਜੇ ਨਾ ਉੱਥੇ ਕਾਨਫਰੰਸ ਹੈ ਪੰਜਾਬੀ ਦੀ ਉੱਥੇ ਇੱਕ, ਤੇ ਸਾਡਾ ਉੱਥੇ ਰਜੇਵਾ, ਅਦਰਵਾਈਜ਼ ਮੈਂ ਜ਼ਰੂਰ ਆਉਣਾ ਸੀ, ਜ਼ਰੂਰ, ਬਿਲਕੁਲ। ਮੇਰਾ ਤਾਂ ਆਪਣਾ ਬਹੁਤ ਸ਼ੌਕ ਹੈ, ਮੈਨੂੰ ਐਂਕਰਿੰਗ ਕਰਨ ਦਾ ਬਹੁਤ ਸ਼ੌਕ ਹੈ ਮੇਲਿਆਂ ਦੇ ਵਿੱਚ। ਸ਼ੁਭ ਇਛਾਵਾਂ, ਤੁਹਾਡਾ ਮੇਲਾ ਬਹੁਤ ਗ੍ਰੈਂਡ ਗ੍ਰੈਂਡ ਸਕਸੈਸ ਹੋਏਗਾ ਜੀ। ਥੈਂਕ ਯੂ ਵੈਰੀ ਮਚ।
2: ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਸਤਿ
0: ਸ਼੍ਰੀ ਅਕਾਲ ਜੀ, ਜੋਹਨ ਮਸੀਹ ਜੀ
4: ਜੀ, ਜੀ ਦਰਸ਼ਨ ਸਾਹਿਬ
0: ਜੀ ਜੀ,
4: ਤੁਹਾਡਾ ਪ੍ਰੋਗਰਾਮ ਸੁਣੀ ਦਾ ਪੋਜ਼ਿਟਿਵ ਐਨਰਜੀ ਮਿਲਦੀ ਹੈ ਨਾ,
0: ਕੀ ਬਾਤ ਹੈ, ਕੀ ਬਾਤ
4: ਹੈ। ਆਈ ਹੈਵ ਨੋ, ਦੇਰ ਇਜ਼ ਨੋ ਕੰਪੈਰੀਜ਼ਨ।
0: ਜੀ ਜੀ ਜੀ, ਚਲੋ ਬਹੁਤ ਬਹੁਤ ਸ਼ੁਕਰੀਆ ਜੀ।
4: ਇਸੇ ਵਜ੍ਹਾ ਤੋਂ ਤੁਹਾਡਾ ਪ੍ਰੋਗਰਾਮ ਸੁਣੀ ਦਾ, ਜਦੋਂ ਵੀ ਮੌਕਾ ਮਿਲਦਾ ਹਮੇਸ਼ਾ ਹਮੇਸ਼ਾ ਪੋਜ਼ਿਟਿਵਿਟੀ ਹੀ ਮਿਲਦੀ ਹੈ, ਕਦੀ ਕੋਈ ਨੈਗੇਟਿਵਿਟੀ ਵਾਲੇ ਪਾਸੇ ਕੋਈ
0: ਸਾਡੀ ਕੋਸ਼ਿਸ਼ ਹਮੇਸ਼ਾ ਹੀ ਇਹ ਹੁੰਦੀ ਹੈ ਕਿ ਮੈਂ ਜਿਸ ਤਰ੍ਹਾਂ ਅੱਗੇ ਤੁਹਾਨੂੰ ਕਈ ਵਾਰ ਕਿਹਾ ਨਾ ਕਿ 10 ਤੋਂ 11 ਵਜੇ ਦਾ ਟਾਈਮ ਜਿਹੜਾ ਐਸਾ ਨਾ, ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸ਼ਾਮ ਨੂੰ ਤੁਸੀਂ ਖਾਣਾ ਵਾਣਾ ਖਾ ਕੇ ਫ੍ਰੀ ਬੈਠੇ ਹੋ, ਇਸ ਤੋਂ ਬਾਅਦ ਬਸ ਇਹੀ ਪ੍ਰੋਗਰਾਮ ਹੁੰਦਾ ਕਿ ਸਾਰਿਆਂ ਨੇ ਆਪਣੀ ਆਪਣੀ ਨੀਂਦ ਲੈਣੀ ਹੁੰਦੀ ਹੈ ਸਾਰੇ ਦਿਨ ਦੀ ਥਕਾਵਟ ਜਿਹੜੀ ਦੂਰ ਕਰਨ ਦੇ ਲਈ। ਸੋ ਨੈਚੁਰਲ ਹੈ ਜੀ, ਇਸ ਵੇਲੇ ਗੱਲਾਂ ਬਾਤਾਂ ਥੋੜੀਆਂ ਜਿਹੀਆਂ ਬੜੀਆਂ ਮਨ ਦੇ ਉੱਪਰ ਬੋਝ ਪਾਉਣ ਵਾਲੀਆਂ, ਐਵੇਂ ਐਵੇਂ ਇੱਥੇ ਕਿਤੇ ਐਕਸੀਡੈਂਟ ਹੋ ਗਿਆ ਜੀ, ਇੱਥੇ ਕਿਤੇ ਗੋਲੀ ਚੱਲ ਗਈ ਜੀ, ਇੱਥੇ ਯੇ ਹੋ ਗਿਆ, ਵੋ ਹੋ ਗਿਆ, ਤਾਂ ਅਸੀਂ ਨਾ ਕੋਸ਼ਿਸ਼ ਕਰਦਾ ਮੈਂ ਜਾਣ ਬੁੱਝ ਕੇ ਕਿ ਇਹਨਾਂ ਚੀਜ਼ਾਂ ਤੋਂ, ਇਸ ਤਰ੍ਹਾਂ ਦੀਆਂ ਭਾਰੀਆਂ ਭਾਰੀਆਂ ਗੱਲਾਂ ਰਾਤ ਨੂੰ ਸੌਣ ਵੇਲੇ ਨਾ, ਇਹਨਾਂ ਤੋਂ ਪਰਹੇਜ਼ ਕੀਤਾ ਜਾਵੇ। ਹਲਕੀਆਂ ਫੁਲਕੀਆਂ ਜਿਹੜੀਆਂ ਮਨ ਨੂੰ ਤਾਜ਼ਗੀ ਦੇਣ ਵਾਲੀਆਂ ਗੱਲਾਂ ਹੋਣ, ਦਿਲ ਨੂੰ ਸਕੂਨ ਪਹੁੰਚਾਉਣ ਵਾਲੀਆਂ ਗੱਲਾਂ ਹੋਣ, ਉਹੀ ਗੱਲਾਂ ਬਾਤਾਂ ਹੋਣ, ਤੇ ਮੇਰਾ ਖਿਆਲ ਉਹਦੇ ਨਾਲ ਮਨ ਨੂੰ ਤਾਜ਼ਗੀ ਜਿਹੜੀ ਪਹੁੰਚਦੀ ਹੈ। ਸੋ ਜੁੜੇ ਹੋ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 6473657 53 ਸਾਡਾ ਨੰਬਰ ਹੈ, 6473657 5353। ਸਭ ਰੰਗ ਰੇਡੀਓ ਨੂੰ ਚਲਾਇਆ ਜਾਂਦਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਜਿਸ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਨੇ। ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ, vps24.ca। 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ vps24.hd ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜਾਬੀ ਦੀਆਂ ਅੱਛੀਆਂ ਅੱਛੀਆਂ ਪਿਕਚਰ, ਅੱਛੀਆਂ ਅੱਛੀਆਂ ਫਿਲਮਾਂ, ਪੁਰਾਣੀਆਂ ਵੀ, ਕਲਾਸਿਕ ਫਿਲਮਾਂ ਵੀ, ਨਵੀਆਂ ਫਿਲਮਾਂ ਵੀ। ਔਰ ਸ਼ਾਮ ਨੂੰ 7 ਵਜੇ ਦੇ ਕਰੀਬ ਅਸੀਂ ਇਸ ਵੇਲੇ ਦਾ ਜਿਹੜਾ ਸਾਡਾ ਰੇਡੀਓ ਪ੍ਰੋਗਰਾਮ ਹੈ, ਇਸ ਨੂੰ ਵੀ ਉਹਦੇ ਉੱਪਰ ਅਪਲੋਡ ਕਰਦੇ ਹਾਂ, ਵੀ ਬਾਈ ਚਾਂਸ ਕੋਈ ਦੋਸਤ ਮਿੱਤਰ ਭੈਣ ਭਰਾ ਇਸ ਵੇਲੇ ਸਾਡੇ ਨਾਲ ਜੁੜਨ ਤੋਂ ਵਾਂਝਾ ਰਹਿ ਗਿਆ ਕਿਸੇ ਰੁਝੇਵੇਂ ਦੇ ਕਾਰਨ, ਤਾਂ ਉਹ ਦੁਬਾਰਾ ਉਸ ਪ੍ਰੋਗਰਾਮ ਨੂੰ ਜਿਹੜਾ ਅਗਲੇ ਦਿਨ ਸੁਣ ਸਕਦਾ। ਸਾਡੇ ਇੱਕ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, 0380, ਤੁਹਾਡੀ ਕਾਲ ਡਿਸਕਨੈਕਟ ਹੋ ਗਈ, ਤੇ ਤੁਸੀਂ ਦੁਬਾਰਾ ਕਾਲ ਕਰੋ, ਮੈਂ ਤਾਂ ਤੁਹਾਨੂੰ ਕਨੈਕਟ ਕੀਤਾ ਲੇਕਿਨ ਕਾਲ ਤੁਹਾਡੀ ਡਿਸਕਨੈਕਟ ਹੋ ਗਈ। 0380 ਨੰਬਰ ਸੀ ਜੀ ਤੁਹਾਡਾ ਪਿੱਛੇ, 0380 6473763535 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਮੈਂ ਨਾ ਗੱਲ ਕਰ ਰਿਹਾ ਸੀ ਕਿ ਅੱਜ ਨਾ ਸੀਨੀਅਰ ਸਿਟੀਜ਼ਨ ਡੇ ਹੈ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਸੀਨੀਅਰ ਸਿਟੀਜ਼ਨ ਹੈ ਨੇ ਕਿਸੇ ਦਾ ਫਾਦਰ ਹੋਏਗਾ ਕਿਸੇ ਦਾ ਮਦਰ ਜਾਂ ਗ੍ਰੈਂਡ ਪੇਰੈਂਟਸ ਹੋਣਗੇ ਸੋ ਅੱਜ ਉਹਨਾਂ ਦਾ ਦਿਨ ਹੈ ਸੋ ਪਹਿਲੀ ਗੱਲ ਤਾਂ ਉਹਨਾਂ ਸਾਰੇ ਸੀਨੀਅਰ ਸਿਟੀਜ਼ਨ ਜਿਹੜੇ ਜਿਹੜੇ ਵੀ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਤੰਦਰੁਸਤ ਸਿਹਤਮੰਦ ਹੋਣ ਉਹਨਾਂ ਨੂੰ ਸਾਰਿਆਂ ਨੂੰ ਮੇਰੀਆਂ ਬੈਸਟ ਵਿਸ਼ਿਜ਼ ਨੇ ਮੇਰੀਆਂ ਦੁਆਵਾਂ ਨੇ ਕਿ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਰੱਖੇ ਉਹਨਾਂ ਨੂੰ ਤੰਦਰੁਸਤੀ ਦੇਵੇ ਅਤੇ ਉਹ ਠੀਕ ਠਾਕ ਆਪਣੇ ਪਰਿਵਾਰ ਦੇ ਵਿੱਚ ਜਿੰਨੀ ਪਰਮਾਤਮਾ ਨੇ ਉਮਰ ਲਿਖੀ ਹੈ ਨਾ ਚਲੋ ਉਹ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰ ਇੱਕ ਇਨਸਾਨ ਨੇ ਜਾਣਾ ਹੀ ਜਾਣਾ ਲੇਕਿਨ ਜਿੰਨੀ ਪਰਮਾਤਮਾ ਨੇ ਉਮਰ ਲਿਖੀ ਉਸ ਨੂੰ ਠੀਕ ਠਾਕ ਸਵਸਥ ਰਹਿ ਕੇ ਬਿਲਕੁਲ ਤੰਦਰੁਸਤ ਰਹਿ ਕੇ ਤੁਸੀਂ ਆਰਾਮ ਨਾਲ ਜੀਓ ਅਤੇ ਆਪਣੇ ਪਰਿਵਾਰ ਨੂੰ ਲੁੱਕ ਆਫਟਰ ਕਰੋ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਇੰਜੋਏ ਕਰੋ ਸੋ ਵੈਸੇ ਸਾਡੇ ਕੈਨੇਡਾ ਦੇ ਵਿੱਚ ਵੀ ਵੈਸੇ ਸਰਕਾਰ ਵੱਲੋਂ ਵੀ ਸੀਨੀਅਰ ਸਿਟੀਜ਼ਨ ਨੂੰ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਉਹ ਦਿੱਤੀਆਂ ਜਾਂਦੀਆਂ ਨੇ ਅਤੇ ਇਹ ਵੀ ਬੜੀ ਅੱਛੀ ਗੱਲ ਹੈ ਕੁਛ ਇੱਕ ਸੀਨੀਅਰ ਸਿਟੀਜ਼ਨ ਦੀਆਂ ਡਿਮਾਂਡਸ ਵੀ ਨੇ ਜੋ ਮੈਂ ਅਕਸਰ ਮੈਂ ਕਈ ਵਾਰੀ ਅਟੈਂਡ ਕਰਦਾ ਹਾਂ ਸੀਨੀਅਰਸ ਦੀ ਮੀਟਿੰਗ ਮੈਨੂੰ ਕਈ ਵਾਰੀ ਜਾਣ ਦਾ ਮੌਕਾ ਇੱਕ ਚੱਲ ਹੋਰ ਤੁਹਾਡੀ ਜਾਣਕਾਰੀ ਦੇ ਲਈ ਕਿ ਕੱਲ੍ਹ ਨੂੰ ਨਾ ਇੱਕ ਹੋਰ ਸੈਂਡਲਵੁੱਡ ਅਤੇ ਡਿਕਸੀ ਦੀ ਇੰਟਰਸੈਕਸ਼ਨ ਦੇ ਉੱਪਰ ਉੱਥੇ ਸੌਕਰ ਕਲੱਬ ਹੈ ਉੱਥੇ ਜਿੰਨੇ ਵੀ ਸਾਡੇ ਸੀਨੀਅਰਸ ਕਲੱਬ ਨੇ ਨਾ ਆਪਣੇ ਜੀ ਟੀ ਏ ਦੇ ਵਿੱਚ ਬਣੇ ਹੋਏ ਜਿੰਨੇ ਵੀ ਉਹਨਾਂ ਸਾਰਿਆਂ ਦਾ ਇੱਕ ਨਾ ਇਕੱਠਾ ਗੈਟ ਟੂਗੈਦਰ ਹੁੰਦੀ ਹੈ ਕੱਲ੍ਹ ਉਹ ਹੋ ਰਹੀ ਹੈ ਕਿ ਸੀਨੀਅਰਸ ਕਲੱਬਸ ਆਫ ਸੀਨੀਅਰਸ ਐਸੋਸੀਏਸ਼ਨ ਜਿੰਨੇ ਬੜੇ ਹੋਣ ਉਹਨਾਂ ਸਾਰਿਆਂ ਦੀ ਇੱਕ ਗੈਟ ਟੂਗੈਦਰ ਕੱਲ੍ਹ ਉੱਥੇ ਉਹਨਾਂ ਨੇ ਇੱਕ ਮੇਲਾ ਜਿਹੜਾ ਉੱਥੇ ਰੱਖਿਆ ਸੌਕਰ ਸੈਂਟਰ ਦੇ ਵਿੱਚ ਸੈਂਡਲਵੁੱਡ ਡਿਕਸੀ ਦੀ ਇੰਟਰਸੈਕਸ਼ਨ ਦੇ ਉੱਪਰ ਹੈ ਤੁਸੀਂ ਵੀ ਉੱਥੇ ਜਾ ਸਕਦੇ ਹੋ ਇੰਜੋਏ ਕਰ ਸਕਦੇ ਹੋ ਸੋ ਸਾਡੇ ਇੱਕ ਕਾਲਰ ਨੇ ਜੀ ਖਲੀਲ ਜੀ ਕਿਆ ਹਾਲ ਚਾਲ ਹੈ
3: ਸਤਿ ਸ੍ਰੀ ਅਕਾਲ ਕੈਸੇ ਹੈ ਆਪ
0: ਬਹੁਤ ਬੜੀਆ ਜੀ ਬਿਲਕੁਲ ਠੀਕ ਠਾਕ ਹੈ ਆਪ ਸੁਣਾਓ
3: ਮੈਂ ਬਿਲਕੁਲ ਫਸਟ ਕਲਾਸ ਹੂੰ ਇਸੀ ਲਈ ਤੋ ਜ਼ਮਾਨੇ ਮੈਂ ਅਜਨਬੀ ਹੂੰ ਮੈਂ
0: ਕਿਆ ਬਾਤ ਹੈ ਕਿਆ ਬਾਤ
3: ਇਸੀ ਲਈ ਤੋ ਜ਼ਮਾਨੇ ਮੈਂ
0: ਅਜਨਬੀ ਹੂੰ ਮੈਂ
3: ਅਜਨਬੀ ਹੂੰ ਮੈਂ ਕਿ ਸਾਰੇ ਲੋਕ ਫਰਿਸ਼ਤੇ ਹੈ ਆਦਮੀ ਹੂੰ ਮੈਂ
0: ਵਾਹ ਵਾਹ ਵਾਹ ਵਾਹ ਕਿਆ ਬਾਤ ਹੈ ਕਿਆ
3: ਸੀਨੀਅਰ ਸਿਟੀਜ਼ਨ ਕੀ ਜੋ ਬਾਤ ਕਰੇ ਤੋ ਮੇਰਾ ਵੀ ਇੱਕ ਟਿਪ ਹੈ ਕਿਉਂਕਿ ਆਲਮੋਸਟ ਹਮ ਵੀ ਸੀਨੀਅਰ ਸਿਟੀਜ਼ਨ ਹੀ ਹੋ ਰਹੇ ਦਰਸ਼ਨ ਸਾਹਿਬ
0: ਬਸ ਹੋ ਗਏ ਹਾਂ ਜੀ 60 ਅਬਵ
3: ਤਜਰਬਾ
0: ਹੋ ਗਏ
3: ਨਹੀਂ ਨਹੀਂ ਤਜਰਬਾ ਜਬ ਨਿਚੋੜਤੇ ਹੈ ਤੋ ਫਿਰ ਕੁਛ ਨਾ ਕੁਛ ਤੋ ਨਿਕਲਤਾ ਹੈ ਨਾ ਉਮਰ ਸੇ ਆਤਾ ਹੈ ਦੁਨੀਆ ਮੈਂ ਆਜ ਤੱਕ ਚਾਹੇ ਮੈਂ ਬੱਚੋਂ ਸੇ ਹਮੇਸ਼ਾ ਬੋਲਤਾ ਹੂੰ ਕਿਤਨੀ ਵੱਡੀ ਤੁਸੀਂ ਯੂਨੀਵਰਸਿਟੀ ਮੈਂ ਪੜ੍ਹ ਲੋ ਮਗਰ ਯਾਦ ਰੱਖਣਾ ਬੇਟਾ ਉਧਰ ਕਿਆ ਬਾਬੂ ਜੀ ਮੈਂ ਬੋਲਾ ਉਮਰ ਤਭੀ ਇਸ ਮਕਾਮ ਪੇ ਤੁਮ ਆਓਗੇ ਜਬ ਇਤਨੇ ਦਿਨ ਜ਼ਮਾਨੇ ਮੈਂ ਗੁਜ਼ਾਰੋਗੇ
0: ਬਿਲਕੁਲ
3: ਇਹ ਨਿਯਮ ਹੈ ਪਰਮਾਤਮਾ ਕਾ ਇਸਮੇ ਤਬਦੀਲੀ ਨਹੀਂ ਹੋ ਸਕਤੀ ਕੋਈ ਐਸਾ ਬੰਦਾ ਅੱਜ ਤੱਕ ਨਹੀਂ ਆਇਆ ਦੁਨੀਆ ਮੈਂ ਨਾ ਆਏਗਾ ਕਿਆਮਤ ਤੱਕ ਕੇ ਬੋਲੇਗਾ ਯਾਰ ਮੈਂ ਸ਼ਾਰਟਕਟ ਮਾਰਤਾ ਹੂੰ ਫਾਦਰ ਕੀ ਏਜ ਮੈਂ ਪਹੁੰਚ ਜਾਊਂਗਾ ਨਹੀਂ ਨਹੀਂ ਹੋਤਾ ये नियम जो है ये सिर्फ तजर्बा ही मिलता है और तजर्बा किसी दुकान में नहीं मिलता
0: बिल्कुल
3: वो आपको जिंदगी सिखाता
0: है ऐसा एक एक्सपीरियंस है ये ऐसा एक ज्ञान है जो किताबों से नहीं मिलता जिंदगी में खाई हुई ठोकरों से मिलता है
3: बिल्कुल तो इसके लिए सीनियर सिटीजन का
0: स्ट्रगल से मिलता है जो आप करते
3: बेशक तो सीनियर सिटीजन के लिए मेरा भी एक मशवरा ये है कि मेरे अपने तजर्बा क्योंकि वालदा डॉक्टर बेटा यहाँ डॉक्टर वो ये कि देखिए पहली चीज तो जितने अपने सीनियर सिटीजन हैं हमें सबको चाहिए मौसम के लिहाज से फल खाना
0: जी जी
3: मौसम में जो फल आता क्योंकि ये ऊपर वाला बना है ना आप कभी नहीं देखेंगे जनवरी में आम आ गया कभी देखे आप जिंदगी में नहीं देखेंगे कभी नहीं देखेंगे दिसंबर में तरबूज आ गया नहीं नहीं नहीं होता ऐसा नहीं होता
0: जी, जी।
3: तो ये जितने भी फल ऊपर वाले ने बनाया है ये सिर्फ हमारे लिए है
0: जी
3: ताकि हम इसको अपना प्रयोग करके इस्तेमाल करके अपने मसले को हल करना दूसरी बात चाहे कुछ भी हो जाए दही का एक चमचा जरूर खाने में नाश्ते में इस्तेमाल करना दही का बहुत जरूरी है छोटे मोटे चीजें और हर छोटी बीमारी का इशारा होता पहले याद रखना आप
0: जी जी।
3: दुनिया में ऐसा कभी नहीं होता कि खुद ब खुद ज्वालामुखी बन गया या ज्वाला बन गया नहीं होता ऐसा पहले वो चिंगारी रहती तो वैसी बीमारी भी पहले आने से पहले अपने अलामात पेश करती इंडिकेशन बोलते अलामात बोलते उर्दू में तो वो जब होने लग हाँ बिल्कुल सावधान हो जाओ बिल्कुल। लेकिन जब आप उसको बोलते ना अरे हट परे मैं कोई नहीं सावधान होने वाला, तो फिर उसके बाद वो सामने देखते कि अरे शेर खड़ा हुआ है यार, ना मैं बंदूक लाया ना तीर ना तलवार, तो ये बड़ी अजीब बात होती है। तो इन चीजों का ख्याल रखिए, और एक बड़ी प्यारी चीज है कि खाक मुझ में एक कमाल रखा है
5: जी,
3: ये सारे सिटीजन है सीनियर सिटीजन के लिए, खाक मुझ में कमाल रखा है ऐ खुदा तूने संभाल रखा है,
5: क्या बात
3: मेरे ऐबों पर डाल के पर्दा मुझको अच्छों में ढाल रखा है,
5: क्या बात
3: अपनी हस्ती से करके वाबस्ता हर मुसीबत को टाल रखा है, मैं तो कब का मिट गया होता तेरी रहमत ने पाल रखा है,
5: रहमत ने पाल रखा है बिल्कुल जी।
3: क्या बड़े लोग थे यार, कैसे बड़े बड़े बातें बोलते, तो ज्ञान की बात करो तो ज्ञान से जो चीज मिलेगी ना आपको कहीं नहीं मिलेगी, और बच्चों से प्यार मोहब्बत से पेश आओ और उनसे भी बोलो बेटा हम क्या चाहते, हम ये थोड़ी चाहते कि $1 million लाके तुम हमारे चरण में डाल दो, हम ये चाहते हैं कि मकाम मर्तबा ले, और फिर इन रिटर्न जो हम आपको दे रहे हैं वो दुआ वो आशीर्वाद जो दे रहे हैं वो तुमको $10 lakh मिले तो नहीं मिलेगा, ये कहीं भी तुम चले जाओ किसी के पास चले जाओ सब बोलेंगे तुसी पिता माता है, हाँ उठे जाओ उनके चरण स्पर्श करो तो उनसे जो आशीर्वाद मिलेगा ना तो स्वयं परमात्मा अल्लाह भी खुश होगा, नहीं तो नहीं बोला।
5: चल शुक्रिया जी सुखलील जी, बहुत बहुत बहुत बढ़िया आप फीडबैक कर दो, कोई भी हमारा विषय हो आप फीडबैक बहुत अच्छी देते हो, थैंक यू
3: शुक्रिया जनाब, सारों को सत श्री अकाल जनाब,
5: थैंक यू जी। सो दोस्तों 6473756437367533 ਅੱਜ ਗੱਲਬਾਤ ਆਪਾਂ ਚਲੋ ਇੱਕ ਤੇ ਅੱਜ ਸੀਨੀਅਰ ਸਿਟੀਜ਼ਨ ਡੇ ਹੈ, ਤੁਸੀਂ ਇਸ ਦੇ ਸੰਬੰਧ ਵਿੱਚ ਕੋਈ ਆਪਣਾ ਫੀਡਬੈਕ ਦੇਣਾ ਹੋਵੇ, ਕੋਈ ਆਪਣੀ ਸਲਾਹ ਦੇਣੀ ਹੋਵੇ, ਕੋਈ ਆਪਣੀ ਨਸੀਹਤ ਦੇਣੀ ਹੋਵੇ, ਕੋਈ ਜੇਕਰ ਮੰਨ ਲਓ ਤੁਸੀਂ ਸੀਨੀਅਰ ਸਿਟੀਜ਼ਨ ਹੋ ਤਾਂ ਤੁਸੀਂ ਕੋਈ ਮੈਸੇਜ ਦੇਣਾ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਦੇ ਲਈ, ਇੱਕ ਚੀਜ਼ ਮੈਂ ਇਹਨੂੰ ਹੋਰ ਥੋੜ੍ਹੀ ਜਿਹੀ ਕਲੀਅਰ ਕਰਿਆ ਜੇ ਕਿ ਇੱਕ ਹੁੰਦੀ ਹੈ ਨਿੰਦਿਆ ਅਤੇ ਇੱਕ ਹੁੰਦੀ ਹੈ ਨੁਕਤਾਚੀਨੀ, ਦੋ ਵੱਖਰੇ ਵੱਖਰੇ ਸ਼ਬਦ ਹੈ, ਇੱਕ ਹੁੰਦੀ ਨਿੰਦਿਆ ਤੇ ਇੱਕ ਹੁੰਦੀ ਹੈ ਨੁਕਤਾਚੀਨੀ, ਇਹਦੇ ਵਿੱਚ ਭਲਾ ਡਿਫਰੈਂਸ ਕੀ ਹੈ, ਇਹਦੇ ਵਿੱਚ ਅੰਤਰ ਕੀ ਹੈ, ਜੇ ਆਪਾਂ ਕਿਸੇ ਨੂੰ ਕੋਈ ਐਗਜ਼ੈਂਪਲ ਕੋਈ ਉਦਾਹਰਣ ਦੇ ਕੇ ਸਮਝਾਉਣਾ ਹੋਵੇ ਤੇ ਆਪਾਂ ਕਿਵੇਂ ਸਮਝਾਵਾਂਗੇ ਦੂਸਰੇ ਆਦਮੀ ਨੂੰ ਕਿ ਨਿੰਦਿਆ ਕੀ ਹੁੰਦੀ ਹੈ ਤੇ ਨੁਕਤਾਚੀਨੀ ਕੀ ਹੁੰਦੀ ਹੈ। ਸੋ 6473756357367533 ਸਾਡੇ ਸਟੂਡੀਓ ਦਾ ਨੰਬਰ ਹੈ। ਇੱਕ ਮੈਂ ਛੋਟਾ ਜਿਹਾ ਤੁਹਾਨੂੰ ਮੈਸੇਜ ਦੇਵਾਂ ਤੇ ਫਿਰ ਤੁਹਾਨੂੰ ਵਧੀਆ ਜਿਹਾ ਇੱਕ ਮੈਂ ਗਾਣਾ ਵੀ ਤੁਹਾਨੂੰ ਸੁਣਾਉਣਾ, ਸਾਡੇ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਜੀ, ਫੋਨ ਨੰਬਰ ਉਹਨਾਂ ਦਾ 416-525-7400 4165257400। ਤੁਸੀਂ ਕੋਈ ਗੈਸ ਸਟੇਸ਼ਨ ਢੂੰਡ ਰਹੇ ਹੋ, ਕੋਈ ਗਰੋਸਰੀ ਸਟੋਰ ਦੀ ਭਾਲ ਵਿੱਚ ਹੋ, ਕੋਈ ਪੀਜ਼ਾ ਸਟੋਰ ਤਲਾਸ਼ ਰਹੇ ਹੋ, ਜਾਂ ਕੋਈ ਤੁਹਾਨੂੰ ਆਫਿਸ ਚਾਹੀਦਾ ਕਿਸੇ ਪਲਾਜ਼ਾ ਦੇ ਵਿੱਚ, ਟਰੱਕ ਯਾਰਡ ਤੁਹਾਨੂੰ ਚਾਹੀਦਾ ਹੋਏ ਜਾਂ ਟਰੱਕ ਪਾਰਕਿੰਗ ਦੇ ਲਈ ਯਾਰਡ ਦੀ ਤੁਹਾਨੂੰ ਜ਼ਰੂਰਤ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਇੰਦਰ ਅਰੋੜਾ ਦੇ ਨਾਲ, ਫੋਨ ਨੰਬਰ 416-525-7400 4165257400। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ, ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਆਪਣਾ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਕੋਈ ਹੋਰ ਐਡਵਾਂਸ ਡਿਪਲੋਮਾ, ਕਿਸੇ ਕਿਸਮ ਦੀ ਜਾਣਕਾਰੀ ਲੈਣ ਦੇ ਲਈ ਨੰਬਰ ਯਾਦ ਰੱਖੋ 905-399-810 9053996110। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੋਏ, ਉਹਨੂੰ ਕੋਈ ਸਮੱਸਿਆ ਆ ਗਈ ਹੈ, ਕੋਈ ਉਹਦੀ ਪ੍ਰੋਬਲਮ ਆ ਗਈ ਹੈ, ਉਹਦੇ ਟਾਇਰਾਂ ਦੀ ਪ੍ਰੋਬਲਮ ਕੋਈ ਆਈ ਹੈ, ਕੋਈ ਮਕੈਨੀਕਲ ਇੰਜਨ ਦੀ ਕੋਈ ਪ੍ਰੋਬਲਮ ਆਈ ਹੈ, ਕੋਈ ਉਹਦੀ ਚੈਸੀ ਦੀ ਕੋਈ ਪ੍ਰੋਬਲਮ ਆਈ ਹੈ, ਕੋਈ ਡੈਂਟਿੰਗ ਪੇਂਟਿੰਗ ਦੀ ਕੋਈ ਪ੍ਰੋਬਲਮ ਹੈ, ਕੋਈ ਸਰਵਿਸ ਉਹਦੀ ਕਰਵਾਉਣਾ ਚਾਹੁੰਦੇ ਹੋ, ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਹੋਏ ਤੁਹਾਡੀ ਕਾਰ ਦੀ, ਤਾਂ ਤੁਸੀਂ ਨਾਮ ਯਾਦ ਰੱਖੋ ਨੈਸ਼ਨਲ ਆਟੋ ਸਰਵਿਸ 99 ਕੈਨੇਡੀ ਰੋਡ ਸਾਊਥ, ਫੋਨ ਨੰਬਰ 905-450-3300 9054503300। ਬਹੁਤ ਖੁੱਲੀ ਡੁੱਲੀ ਵਰਕਸ਼ਾਪ ਹੈ, 7-8 ਲਿਫਟਾਂ ਲੱਗੀਆਂ ਹੋਈਆਂ ਨੇ ਅੰਦਰ, 10-12 ਦੀ ਗਿਣਤੀ ਦੇ ਵਿੱਚ ਟ੍ਰੇਨਡ ਇਹਨਾਂ ਕੋਲੇ ਮਕੈਨਿਕਸ ਨੇ, ਸਟਾਫ ਇਹਨਾਂ ਦਾ ਬਹੁਤ ਵਧੀਆ, ਤੇ ਤੁਹਾਨੂੰ ਕੋਈ ਵੇਟਿੰਗ ਕੋਈ ਇੰਤਜ਼ਾਰ ਵੀ ਨਹੀਂ ਕਰਨੀ ਪਏਗੀ, ਤੁਹਾਡੀ ਸਰਵਿਸ ਬਹੁਤ ਵਧੀਆ ਪ੍ਰਾਇਓਰਟੀ ਬੇਸ ਤੇ ਤੁਹਾਨੂੰ ਮਿਲੇਗੀ। ਨੈਸ਼ਨਲ ਆਟੋ ਸਰਵਿਸ 905-450-3300 ਨੰਬਰ ਹੈ, ਔਰ 99 ਕੈਨੇਡੀ ਰੋਡ ਸਾਊਥ ਬ੍ਰਮਟਨ ਦੇ ਉੱਪਰ ਇਹਨਾਂ ਦਾ ਵਰਕਸ਼ਾਪ ਹੈ। ਸੋ ਗੱਲਬਾਤ ਦਾ ਸਿਲਸਿਲਾ ਆਪਾਂ ਅੱਗੇ ਚਲਾਵਾਂਗੇ। 647-367-5353 ਸਾਡੀ ਗੱਲਬਾਤ ਅੱਜ ਚੱਲ ਰਹੀ ਸੀ। ਇੱਕ ਤਾਂ ਸੀਨੀਅਰ ਸਿਟੀਜ਼ਨ ਡੇ ਹੈ, ਤੁਸੀਂ ਕੋਈ ਇਸ ਦੇ ਮਸਲੇ ਦੇ ਬਾਰੇ ਕੋਈ ਗੱਲਬਾਤ ਕਰਨੀ ਹੋਵੇ, ਆਪਣੀ ਕੋਈ ਸਲਾਹ ਦੇਣੀ ਹੋਵੇ, ਕੋਈ ਮੈਸੇਜ ਦੇਣਾ ਹੋਵੇ, ਜਾਂ ਇੱਕ ਮੈਂ ਹੋਰ ਤੁਹਾਨੂੰ ਛੋਟਾ ਜਿਹਾ ਸਵਾਲ ਰੱਖਿਆ ਸੀ ਕਿ ਇੱਕ ਹੁੰਦੀ ਹੈ ਨਿੰਦਿਆ, ਇੱਕ ਹੁੰਦੀ ਹੈ ਨੁਕਤਾਚੀਨੀ। ਕਿਸੇ ਨੂੰ ਸਮਝਾਉਣਾ ਹੋਵੇ ਤੇ ਆਪਾਂ ਕਿਵੇਂ ਸਮਝਾਵਾਂਗੇ, ਭਾਈ ਇਹ ਨਿੰਦਿਆ ਇਹ ਨੁਕਤਾਚੀਨੀ ਹੈ। 647-367-5353 ਤੇ ਲਓ ਤੁਹਾਨੂੰ ਇੱਕ ਵਧੀਆ ਖੂਬਸੂਰਤ ਜਿਹਾ ਗੀਤ ਸੁਣਾਉਣੇ, ਆਪਾਂ ਚਮਕੀਲਾ ਸਾਹਿਬ ਨੂੰ ਯਾਦ ਕਰਦੇ ਹਾਂ।

0: ਚਮਕੀਲਾ ਸਾਹਿਬ ਨੂੰ ਤੁਸੀਂ ਸੁਣ ਰਹੇ ਸੀ ਸਾਥੋਂ ਬਾਬਾ ਖੋਲਿਆ ਤੇਰੇ ਨਨਕਾਣਾ। ਸਾਡੇ ਭੈਣ ਜੀ ਜਤਿੰਦਰ ਭੈਣ ਜੀ ਸਤਿ ਸ੍ਰੀ ਅਕਾਲ।
1: ਹਾਂਜੀ ਬੇਟੇ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
1: ਹਾਂਜੀ ਬੇਟੇ, ਤੁਸੀਂ ਪੁੱਛਿਆ ਕਿ ਨਿੰਦਿਆ ਤੇ ਨੁਕਤਾ ਚੀਨ
0: ਜੀ।
1: ਨਿੰਦਿਆ ਹੁੰਦੀ ਹੈ ਵੀ ਕਿਸੇ ਦੀ ਸਿੱਧੀ ਗੱਲ ਨਾ ਕਰਨੀ ਤੇ ਉਹਦੀ ਪਿੱਠ ਪਿੱਛੇ ਕਰਨੀ
0: ਜੀ,
1: ਚੁਗਲੀ ਕਰਨੀ ਹੁੰਦੀ ਨਾ, ਚੰਗੀ ਗੱਲ ਨਾ ਕਰਨੀ ਹੁੰਦੀ ਤਾਂ ਉਹਨੂੰ ਮਾੜੇ ਕਰ ਕਰਕੇ ਉਹਦੀ ਨਿੰਦਿਆ ਕਰਦੇ ਰਹਿਣਾ, ਭਾਵੇਂ ਉਹ ਵਧੀਆ ਵੀ ਹੋਵੇ ਨਾ, ਤੇ ਉਹਦੀ ਨਿੰਦਿਆ ਕਰਦੇ ਰਹਿਣਾ ਕਿਸੇ ਕੋਲੋਂ। ਜਿਹੜਾ ਸੁਣਨ ਵਾਲਾ ਬੰਦਾ ਨਾ ਉਹ ਵੀ ਪ੍ਰਭਾਵਿਤ ਹੁੰਦਾ ਇਸ ਚੀਜ਼ ਤੋਂ। ਸਿਆਣਾ ਸਿਆਣਾ ਬੰਦਾ ਤਾਂ ਕਹੇਗਾ ਨਹੀਂ ਨਹੀਂ ਤੁਸੀਂ ਮੇਰੇ ਕੋਲ ਨਿੰਦਿਆ ਸੁਣਦਾ ਹੀ ਨੀ ਹਨਾ, ਤੇ ਨਿੰਦਿਆ ਸੁਣਨੀ ਵੀ ਮਾੜੀ ਤੇ ਨਿੰਦਿਆ ਕਰਨੀ ਵੀ ਮਾੜੀ। ਤੇ ਨੁਕਤਾ ਚੀਨੀ ਹੁੰਦੀ ਵੀ ਆਪਣੇ ਆਪ ਨੂੰ ਹਰ ਵੇਲੇ ਚੌਧਰੀ ਸਮਝੀ ਰੱਖਣਾ ਤੇ ਦੂਜੇ ਦੇ ਨੁਕਸ ਕੱਢੀ ਜਾਣੇ।
0: ਵੈਸੇ ਭੈਣ ਜੀ ਮੇਰਾ ਖਿਆਲ ਜਿਹੜੀ ਨੁਕਤਾ ਚੀਨੀ ਹੈ ਨਾ ਉਹ ਕੋਈ ਏਡਾ ਮਾੜੀ ਨੀ, ਮਾੜੀ ਨਹੀਂ ਹੈਗੀ, ਨਿੰਦਿਆ ਮਾੜੀ।
1: ਨਿੰਦਿਆ ਮਾੜੀ ਪਰ ਨੁਕਤਾ ਚੀਨੀ ਵੀ ਨਾ ਕਈ ਵਾਰੀ ਆਪਾਂ ਜੇ ਤਾਂ ਸਿਆਣਾ ਬੰਦਾ
0: ਜ਼ਰੂਰਤ ਤੋਂ ਜ਼ਿਆਦਾ ਹੋਈ ਜੇ,
1: ਹਾਂ ਸਮਝਦਾਰ ਜਿਹੜਾ ਹੈ ਨਾ ਉਹ ਤੁਹਾਨੂੰ ਨੁਕਤਾ ਚੀਨੀ ਜੇ ਕਰੇਗਾ ਨਾ ਤੁਹਾਨੂੰ ਸਿੱਧੇ ਰਾਹ
0: ਪਾਏਗਾ। ਤੁਸੀਂ ਹੁਣ ਦੇਖੋ ਨਾ ਕਿ ਘਰ ਦੇ ਵਿੱਚ ਮੰਨ ਲਓ ਨੂੰਹ ਸੱਸ ਹੈ ਕਿ ਨੂੰਹ ਜੇਕਰ ਕਿਚਨ ਦੇ ਵਿੱਚ ਕੋਈ ਕੰਮ ਕਰਦੀ ਹੈ, ਜੇ ਤਾਂ ਸੱਸ ਉਹਨੂੰ ਸਮਝਾਏ ਕਿ ਬੇਟਾ ਤੜਕਾ ਏਦਾਂ ਨੀ ਏਦਾਂ ਲਾਉਣਾ, ਘਿਓ ਇੰਨਾ ਨਹੀਂ ਇਸਤੇਮਾਲ ਕਰਨਾ, ਏਦਾਂ ਫੁਲਕਾ ਏਦਾਂ ਪਕਾਉਣਾ, ਇਹ ਤਾਂ ਹੋ ਗਈ ਨੁਕਤਾ ਚੀਨੀ। ਚਲੋ ਪੋਜ਼ਿਟਿਵ ਦੇ ਵਿੱਚ ਹੈ ਤੇ ਇਹੀ ਕਿਤੇ ਉਹ ਜਿਹੜੀ ਸੱਸ ਉਹੀ ਗੁਆਂਢੀਆਂ ਚ ਜਾ ਕੇ ਦੱਸਦੀ ਪਰੇ ਤੇ ਇਹਨੂੰ ਤਾਂ ਕੱਖ ਨੀ ਆਉਂਦਾ, ਇਹਨੂੰ ਤਾਂ ਬਿਲਕੁਲ ਕੱਖ ਨੀ, ਉਹ ਨਿੰਦਿਆ।
1: ਤੇ ਜਿਹੜੀ ਨੂੰਹ ਹੈ ਨਾ ਉਹ ਮੇਰੇ ਵਰਗੀ ਸੱਸ ਜਾਂ ਸੱਸ ਵੀ ਹੋ ਸਕਦੀ ਆ
0: ਜੀ,
1: ਤੇ ਉਹ ਜੇ ਉਹ ਨੁਕਤਾ ਚੀਨੀ ਨਾ ਉਹਨੂੰ ਸਮਝੇ,
0: ਮਤ ਸਮਝੇ,
1: ਹਾਂ ਵੀ ਇਹਨੇ ਮੈਂ ਜਿਹੜਾ ਕੁਛ ਦੱਸਿਆ ਹੈ ਨਾ ਪੱਲੇ ਬੰਨ ਲਵੇ ਸਗੋਂ ਵੀ ਅੱਗੇ ਤੋਂ ਮੈਂ ਵੀ ਇਹ ਚੀਜ਼ ਮੈਂ ਠੀਕ ਕਰਾਂਗੀ ਅੱਗੇ ਤੋਂ, ਹਨਾ
0: ਬਿਲਕੁਲ
1: ਕਿਸੇ ਕੋਲ ਕਿਸੇ ਹਾਂ ਕਿਸੇ ਬੰਦੇ ਕੋਲ ਜਾ ਕੇ ਨਾ ਗੱਲ ਕਰੋ, ਸਿੱਧੀ ਆਪੇ ਚ ਗੱਲ ਕਰਕੇ ਸਮਝਾ ਲਓ ਇੱਕ
0: ਦੂਜੇ
1: ਨੂੰ, ਸੱਸ ਵੀ ਗਲਤੀ ਹੋ ਸਕਦੀ ਹੈ ਨੂੰਹ ਕੋਲੋਂ ਵੀ ਹੋ ਸਕਦੀ ਹੈ।
0: ਚਲੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਬਹੁਤ ਵਧੀਆ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਹੋ, ਥੈਂਕ ਯੂ ਵੈਰੀ ਮੱਚ। ਸੋ 647-347-5353 ਗੱਲਬਾਤ ਸਾਡੀ ਅੱਜ ਚੱਲ ਰਹੀ ਸੀ, ਇੱਕ ਤਾਂ ਸੀਨੀਅਰ ਸਿਟੀਜ਼ਨਸ ਦੇ ਬਾਰੇ, ਔਰ ਇੱਕ ਸੀਨੀਅਰ ਸਿਟੀਜ਼ਨ ਵੀ ਦੇਖੋ ਨਾ ਬੜੀ ਸਾਰੇ ਘਰਾਂ ਦੇ ਵਿੱਚ ਸਾਡੇ ਬਜ਼ੁਰਗ ਹੈਗੇ ਆ 60 ਸਾਲ ਤੋਂ ਉੱਪਰ, ਤੇ ਦੇਖੋ ਸਾਡੇ ਜਿਹੜੇ ਪਰਿਵਾਰ ਦੀਆਂ ਕਦਰਾਂ ਕੀਮਤਾਂ, ਸਾਡੇ ਪਰਿਵਾਰ ਦੇ ਸੰਸਕਾਰ ਜਿਹੜੇ, ਸਾਡੇ ਪਰਿਵਾਰ ਦੀਆਂ ਜਿਹੜੀਆਂ ਰਵਾਇਤਾਂ ਪੁਰਾਣੀਆਂ, ਉਹਨਾਂ ਸਾਰੀਆਂ ਦੀ ਸਾਂਭ ਸੰਭਾਲ ਉਹਨਾਂ ਬਜ਼ੁਰਗਾਂ ਨੇ, ਉਹਨਾਂ ਸੀਨੀਅਰਸ ਨੇ ਆਪਣੇ ਘਰਾਂ ਦੇ ਵਿੱਚ ਕੀਤੀ ਹੁੰਦੀ ਹੈ। ਕਿਉਂਕਿ ਬੱਚਿਆਂ ਨੂੰ ਜਦੋਂ ਪੁਰਾਣੇ ਪਰਿਵਾਰ ਦੇ ਸੰਸਕਾਰਾਂ ਦੀ ਕੋਈ ਨਹੀਂ ਨਾ ਜਾਣਕਾਰੀ ਹੁੰਦੀ ਤਾਂ ਉਹਨਾਂ ਬਜ਼ੁਰਗ ਜਿਹੜੇ ਉਹਨਾਂ ਨੂੰ ਗਾਈਡ ਕਰਦੇ ਨੇ ਕਿ ਭਾਈ ਆਹ ਆਪਣੇ ਪਰਿਵਾਰ ਦੇ ਸੰਸਕਾਰ ਨੇ, ਜਦੋਂ ਕੋਈ ਕੰਮ ਕਰਨਾ ਤਾਂ ਇਹਨਾਂ ਇਹਨਾਂ ਚੀਜ਼ਾਂ ਦੀ ਅਹਿਤਿਆਤ ਵਰਤਣੀ ਪੁੱਤਰ, ਉਹ ਸੀਨੀਅਰ ਸਿਟੀਜ਼ਨ ਦਾ ਹੀ ਕੰਮ। ਸਤਿ ਸ੍ਰੀ ਅਕਾਲ ਜੀ ਸੁਖਬੀਰ ਸੁਖੀ ਜੀ, ਸਤਿ ਸ੍ਰੀ ਅਕਾਲ। 4874 ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੋ?
2: ਬੜੇ ਵਧੀਆ, ਤੁਸੀਂ ਦੱਸੋ?
0: ਬਹੁਤ ਬਹੁਤ ਵਧੀਆ ਜੀ, ਸ਼ੁਕਰੀਆ, ਥੈਂਕ ਯੂ।
2: ਪਰਮਾਤਮਾ ਵਧੀਆ ਰੱਖੇ। ਮੈਂ ਥੋੜਾ ਲੇਟ ਹੋ ਗਿਆ, ਮੈਂ 2 ਕਵੇਲਾ ਸੁਣੀਆਂ
0: ਜੀ,
2: ਪਰ ਥੋੜੀ ਜੀ ਮੇਰੀ ਡਿਫਰੈਂਟ ਓਪੀਨੀਅਨ ਆ
0: ਜੀ। ਜੀ ਜੀ ਬਿਲਕੁਲ,
2: ਨਿੰਦਿਆ ਤੇ ਚੁਗਲੀ ਚ ਬਹੁਤ ਵੱਡਾ ਡਿਫਰੈਂਸ ਆ।
0: ਬਿਲਕੁਲ ਬਿਲਕੁਲ,
2: ਜਿਹੜੀ ਨਿੰਦਿਆ ਹੁੰਦੀ ਆ ਉਹ ਕਰਨੀ ਕੋਈ ਮਾੜੀ ਨੀ ਹੈਗੀ, ਜਦੋਂ ਤੁਸੀਂ ਕੋਈ ਗਲਤ ਸਟੇਟਮੈਂਟ ਦੇ ਦਿਓ ਇੱਥੇ ਤੇ ਮੈਂ ਕਹਾਂ ਮੈਂ ਇਸ ਦੇ ਬਿਆਨ ਦੀ ਨਿੰਦਿਆ ਕਰਦਾ, ਤੇ ਉਹ ਕੋਈ ਮਾੜੀ ਗੱਲ ਨੀ ਹੈ। ਕੋਈ ਗਲਤ ਬੰਦਾ ਕਹਿੰਦਾ ਉਹਦੀ ਨਿੰਦਿਆ ਕਰਦੇ ਤਾਂ ਸ਼ਰਿਆਮ ਹੁੰਦੀ ਹੈ ਨਿੰਦਿਆ,
0: ਠੀਕ ਹੈ।
2: ਚੁਗਲੀ ਹੁੰਦੀ ਹੈ ਪਿੱਠ ਪਿੱਛੇ, ਜਦੋਂ ਤੁਸੀਂ ਲੁਕੀਆਂ ਲਾਉਣੀਆਂ ਤੇ ਉਹ ਕਰਨਾ, ਕਿਸੇ ਨੂੰ ਭੜਕਾਉਣਾ ਉਹਦੇ ਖਿਲਾਫ਼, ਜਿਹੜੀ ਗੱਲ ਹੈ ਨੀ ਉਹ ਉਹਦੇ ਖਿਲਾਫ਼ ਕਹਿ ਦੇਣੀ, ਉਹ ਚੁਗਲੀ।
0: ਜੀ ਜੀ ਜੀ ਜੀ ਜੀ, ਜਿਹੜੀ ਉਹਦੇ ਵਿੱਚ ਮਤਲਬ ਔਗਣ ਹੋਏ ਨਾ ਤੇ ਤੁਸੀਂ ਕਿਸੇ ਦੀ ਪਿੱਠ ਪਿੱਛੇ ਉਹਦਾ ਉਹ ਔਗਣ ਐਵੇਂ ਉਹਦੇ ਉੱਪਰ ਲਗਾ ਦਿਓ ਵੀ ਉਹ ਬੰਦਾ ਏਦਾਂ ਦਾ। ਬਿਲਕੁਲ ਬਿਲਕੁਲ, ਬਾਕੀ ਤੁਸੀਂ ਜਿਹੜਾ ਪਹਿਲਾਂ ਜਿਹੜੇ ਕਹਿ ਰਹੇ ਹੋ ਨਾ ਜਿਸ ਚੀਜ਼ ਨਾਲ ਤੁਹਾਨੂੰ ਲੱਗਿਆ ਕਿ ਤੁਸੀਂ ਵੀ ਮੈਂ ਇਹਦੇ ਨਾਲ ਨਹੀਂ ਸਹਿ, ਉਹ ਨਿੰਦਿਆ ਜਿਹੜੇ ਨੇ ਅਖਬਾਰੀ ਬਿਆਨਾਂ 'ਚ ਵੀ ਲੀਡਰ ਕਈ ਵਾਰੀ ਸਟੇਟਮੈਂਟਾਂ ਦੇ ਦਿੰਦੇ ਵੀ ਐ ਐ ਐ ਮੈਂ ਇੱਦਾਂ ਕਰੂੰਗਾ ਇੱਦਾਂ ਕਰੂੰਗਾ, ਉਹਨੂੰ ਅਗਲੀ ਵਾਰੀ ਦੂਸਰੇ ਅੱਗੋਂ ਜਦੋਂ ਕਾਊਂਟਰ ਕਰਦੇ ਨਾ ਭਾਈ, ਉਹ ਗਲਤ ਕਹਿ ਰਿਹਾ ਗਲਤ ਕਹਿ ਰਿਹਾ, ਉਹ ਹੋਰ ਤਰ੍ਹਾਂ ਦੀ ਇਸ ਕੰਟੈਕਸਟ ਹੈ। ਆਪਣਾ ਸਿਰਫ ਇਹ ਨਾ ਕਿ ਹਾਂ ਆਪਣਾ, ਮੇਰੀ ਸਿਰਫ ਕਹਿਣ ਦਾ ਮਤਲਬ ਸੀ ਕਿ ਆਪਣੇ ਰਿਸ਼ਤਿਆਂ ਨਾਤਿਆਂ ਪਰਿਵਾਰਾਂ ਦੇ ਵਿੱਚ ਜਿਹੜਾ ਵਿਚਰਦਿਆਂ ਵਿਚਰਦਿਆਂ ਜਿਹੜੀ ਹੁੰਦੀ ਨਾ ਨਿੰਦਾ ਇੱਕ ਦੂਸਰੇ ਦੀ, ਉੱਦਾਂ ਕਿ ਲਾਗ ਦਾਟ ਦੇ ਨਾਲ ਉਹਦਿਓ ਕਿਤੇ ਬਦਨਾਮੀ ਕਰਨੀ, ਉਹਦੀ ਕਿਸੇ ਦੂਸਰੇ ਦੇ ਕੋਲ ਗੱਲ ਕਰ ਦੇਣੀ, ਐਵੇਂ ਹੀ ਉਹਦੇ ਔਗਣਾਂ ਨੂੰ ਉਭਾਰੀ ਜਾਣਾ, ਮੇਰਾ ਮਤਲਬ ਸਿਰਫ ਕਹਿਣਾ ਆਉਂਦਾ ਸੀ। ਉਹ ਜਿਹੜੇ ਪੋਲੀਟੀਕਲ ਲੀਡਰਾਂ ਦੀ ਤਾਂ ਉਹਨਾਂ ਦੀ ਨਿੰਦਾ ਹਰ ਰੋਜ਼ ਹੁੰਦੀ ਹੀ ਰਹਿੰਦੀ ਹੈ। ਉਹ ਜੇ ਇੱਕ ਸਟੇਟਮੈਂਟ ਦਿੰਦਾ, ਦੂਜੇ ਕਹਿੰਦਾ ਮੈਂ ਇਹਦੀ ਨਿੰਦਾ ਕਰਦਾ, ਦੂਜਾ ਸਟੇਟਮੈਂਟ ਦਿੰਦਾ, ਤੀਜਾ ਕਹਿੰਦਾ ਮੈਂ ਇਹਦੀ ਨਿੰਦਾ ਕਰਦਾ।
2: ਹਾਂ ਤੇ ਜਿਹੜੀ ਉਹ ਹੈਗੀ ਆ ਆਪਣੀ ਨੁਕਤਾਚੀਨੀ
0: ਜੀ,
2: ਉਹ ਤਾਂ ਨੁਕਤਾਚੀਨੀ ਉਹ ਹੁੰਦੀ ਆ ਵੀ ਉਹ ਵੀ ਏਦਾਂ ਹੀ ਆ ਵੀ ਜਦੋਂ ਮਤਲਬ ਕੋਈ ਗੱਲ ਹੋਵੇ ਹੈ ਨਾ, ਬਿਨਾਂ ਗੱਲ ਤੋਂ
0: ਨੁਕਤਾਚੀਨੀ ਕਰੋ, ਸਹਿੰਦੀ ਸਹਿੰਦੀ ਵੀ ਅਗਲੇ ਨੂੰ ਸਮਝਾਉਣ ਵਾਸਤੇ ਕਰੋ, ਤੇ ਉਹ ਤਾਂ ਅੱਛੇ ਵਾਸਤੇ ਪਾਸੇ ਜਾਊਗੀ। ਜੇ ਤੁਸੀਂ ਅਗਲੇ ਨੂੰ ਕੀੜਾ ਹੀ ਪਾਈ ਜਾਓ ਨੁਕਤਾਚੀਨੀ ਕੱਢ ਕੱਢ ਕੇ, ਤੇ ਫਿਰ ਅਗਲਾ ਵੀ ਅਗਲੋ ਕਹਿੰਦਾ ਵੀ ਤੂੰ ਕੌਣ ਹੋ ਨਾ ਭਾਈ ਮੈਨੂੰ ਕੌਣ ਲੱਗਦਾ।
2: ਹਾਂ ਉਹੀ ਹੁੰਦਾ ਨਾ, ਨੁਕਤਾਚੀਨੀ ਤੇ ਸਮਝਾਉਣ ਚ ਬਹੁਤ ਫਰਕ ਹੁੰਦਾ ਨਾ। ਨੁਕਤਾਚੀਨੀ ਦਾ ਹੁੰਦਾ
0: ਚਲੋ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ ਸ਼ੁਕਰੀਆ ਜੀ, ਥੈਂਕ ਯੂ ਥੈਂਕ ਯੂ। ਸੋ ਤੁਸੀਂ ਵੀ ਭਾਈ ਆਪਣੀ ਕੋਈ ਵੀ ਆਪਣੀ ਰਾਏ ਦੇ ਸਕਦੇ ਹੋ, ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ, ਇੱਕ ਨਿੰਦਿਆ ਹੁੰਦੀ ਹੈ ਇੱਕ ਹੁੰਦੀ ਹੈ ਨੁਕਤਾਚੀਨੀ। ਹੁਣ ਦੇਖੋ ਮੰਨ ਲਓ ਗੱਡੀ ਦੇ ਵਿੱਚ ਆਪਾਂ ਜਾ ਰਹੇ ਹਾਂ, ਤਿੰਨ ਚਾਰ ਦੋਸਤ ਗੱਡੀ ਦੇ ਵਿੱਚ ਕਾਰ ਦੇ ਵਿੱਚ ਸਫ਼ਰ ਕਰ ਰਹੇ ਹਾਂ, ਇੱਕ ਸਾਡਾ ਦੋਸਤ ਚਲਾ ਰਿਹਾ ਗੱਡੀ, ਇੱਕ ਤਾਂ ਨੁਕਤਾਚੀਨੀ ਇਹ ਹੈ ਤੁਸੀਂ ਜਾਂਦੇ ਜਾਂਦੇ ਉਹਨੂੰ ਸਖ਼ਤ ਸ਼ਬਦਾਂ 'ਚ ਸਮਝਾਉਂਦੇ ਜਾਓ ਭਾਈ ਜਦੋਂ ਬ੍ਰੇਕ ਲਾਉਣੀ ਹੈ ਨਾ ਤੇ ਇਸ ਚੀਜ਼ ਦਾ ਖਿਆਲ ਰੱਖਣਾ ਹੈ, ਜਦੋਂ ਲਾਈਨ ਚੇਂਜ ਕਰਨੀ ਹੈ ਇਸ ਚੀਜ਼ ਦਾ ਖਿਆਲ ਰੱਖਣਾ ਹੈ। ਇਹ ਤਾਂ ਹੁੰਦਾ ਸਮਝਾਉਣ ਵਾਲੀ ਨੁਕਤਾਚੀਨੀ ਕਿ ਜੇ ਮੰਨ ਲਓ ਕਿਤੇ ਉਹ ਗਲਤੀ ਕਰਦਾ ਤੁਸੀਂ ਉਹਨੂੰ ਸਮਝਾ ਰਹੇ ਹੋ ਵੀ ਕਾਕਾ ਇੱਦਾਂ ਨਹੀਂ ਕਰਨਾ ਇੱਦਾਂ ਕਰੀਦਾ। ਦੂਜੀ ਇੱਕ ਜਿਹੜੀ ਨਿੰਦਿਆ ਵਾਲਾ ਕੰਮ ਉਹ ਹੈ ਵੀ ਤੁਸੀਂ ਉਹਨੂੰ ਕਹੋ ਵੀ ਗੱਡੀ ਰੋਕ ਤੇ ਨਾਲਦਿਆਂ ਨੂੰ ਕਹੋ ਭਾਈ ਆਜੋ ਆਜੋ ਥੱਲੇ ਆਜੋ, ਇਹ ਮਾਰ ਦੂਗਾ ਆਪਾਂ ਨੂੰ, ਇਹਨੂੰ ਨਹੀਂ ਆਉਂਦੀ ਹੁੰਦੀ ਗੱਡੀ, ਇਹ ਇੱਕ ਨਿੰਦਿਆ ਉਹਦੀ ਐਵੇਂ ਕਰਨੀ। ਸੋ ਇੱਦਾਂ ਗੱਲਾਂ ਛੋਟੇ, ਹੁਣ ਮੰਨ ਲਓ ਇੱਕ ਸਿੰਪਲ ਜੀ ਗੱਲ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦੇ ਰਿਹਾ ਕਿ ਸਕੂਲ ਦੇ ਵਿੱਚ ਟੀਚਰ ਹੈ, ਟੀਚਰ ਦਾ ਕੰਮ ਹੁੰਦਾ ਬੱਚਿਆਂ ਨੂੰ ਪੜ੍ਹਾਉਣਾ, ਬੱਚਿਆਂ ਨੂੰ ਆ ਕੇ ਪੜ੍ਹਾਉਂਦਾ ਹੈ, ਜੇ ਤਾਂ ਹੁਣ ਬੱਚਾ ਕੋਈ ਗਲਤੀ ਛੋਟੀ ਮੋਟੀ ਕਰ ਦੇਵੇ, ਪੜ੍ਹਦੇ ਆ ਬੱਚੇ ਕਰਦੇ ਹੀ ਹੈ ਲਿਖਣ ਵੇਲੇ ਪੜ੍ਹਨ ਵੇਲੇ, ਤਾਂ ਟੀਚਰ ਉਹਨੂੰ ਟੋਕਦਾ ਹੈ। ਉਹ ਟੋਕਣਾ ਜਿਹੜਾ ਨਾ ਉਹਦਾ ਕੋਈ ਉਹ ਪੋਜ਼ਿਟਿਵ ਹੁੰਦਾ, ਉਹਨੂੰ ਸੁਧਾਰਨ ਵਾਸਤੇ, ਉਹਦੀਆਂ ਗਲਤੀਆਂ ਨੂੰ ਸੁਧਾਰਨ ਵਾਸਤੇ। ਉਹ ਛੋਟੀ ਮੋਟੀ ਉਹਨੂੰ ਨੁਕਤਾਚੀਨੀ ਕਹਿ ਸਕਦੇ ਹੋ ਕਿ ਸਖ਼ਤ ਸ਼ਬਦਾਂ 'ਚ ਸਮਝਾਉਣਾ, ਕਿਉਂਕਿ ਨੁਕਤਾਚੀਨੀ ਥੋੜ੍ਹਾ ਜਿਹਾ ਹਾਰਡ ਲਫ਼ਜ਼ ਹੈ, ਸਖ਼ਤ ਸ਼ਬਦਾਂ 'ਚ ਸਮਝਾਉਣਾ ਆਪਾਂ ਉਹਨੂੰ ਕਹਿ ਦਈਏ, ਤਾਂ ਇਹਨੂੰ ਨੁਕਤਾਚੀਨੀ ਦੇ ਲਫ਼ਜ਼ਾਂ ਦੇ ਵਿੱਚ ਲਿਆ ਜਾ ਸਕਦਾ। ਦੂਸਰੀ ਗੱਲ ਇਹ ਹੈ ਕਿ ਨਿੰਦਾ, ਨਿੰਦਾ ਹੈ ਕਿ ਤੁਸੀਂ ਉਸ ਬੱਚੇ ਦੀ ਪਿੱਠ ਪਿੱਛੇ ਦੂਸਰੇ ਟੀਚਰ ਨੂੰ ਕਹਿੰਦੇ ਫਿਰੋ ਯਾਰ ਉਹ ਫਲਾਨਾ ਬੱਚਾ ਨਾ ਉਹਨੂੰ ਤਾਂ ਕੱਖ ਨਹੀਂ ਆਉਂਦਾ ਯਾਰ, ਉਹ ਤਾਂ ਬਿਲਕੁਲ ਨਖੇਧਾ ਹੈ, ਉਹਦਾ ਬੇੜਾ ਗਰਕ ਹੋ ਜਾਣਾ, ਉਹਨੇ ਕੱਖ ਨਹੀਂ ਬਣਨਾ, ਕੁਛ ਨਹੀਂ ਬਣਨਾ ਉਹਦਾ, ਇਸ ਤਰ੍ਹਾਂ ਨਹੀਂ ਹੋਣਾ, ਇਹ ਜਿਹੜੀ ਨਿੰਦਾ ਹੋ ਜਾਂਦੀ ਹੈ। ਸੋ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਜੇ ਤਾਂ ਤੁਸੀਂ ਇਹਨੂੰ ਲਓਗੇ ਪੋਜ਼ਿਟਿਵ, ਨੁਕਤਾਚੀਨੀ ਨੂੰ ਜੇ ਤਾਂ ਪੋਜ਼ਿਟਿਵ ਲਓਗੇ ਵੀ ਕੋਈ ਬੰਦਾ ਤੁਹਾਨੂੰ ਸਮਝਾਉਂਦਾ ਹੈ ਤੇ ਤੁਸੀਂ ਉਹਨੂੰ ਸਮਝ ਲਓਗੇ ਤਾਂ ਤੁਹਾਡੇ ਫਾਇਦੇ ਦੀ ਗੱਲ ਹੈ, ਉਹ ਨੁਕਸਾਨ ਨਹੀਂ ਹੈ ਕੋਈ ਤੁਹਾਡਾ ਉਹਦੇ ਵਿੱਚ। ਹਾਂ ਨਿੰਦਾ ਜਿਹੜੀ ਹੈ ਉਹ ਤੁਹਾਡੀ ਪਰਸਨੈਲਿਟੀ ਨੂੰ ਵਿਗਾੜਨ ਵਾਸਤੇ ਹੁੰਦੀ ਹੈ, ਤੁਹਾਡੇ ਉੱਪਰ ਕੋਈ ਧੱਬਾ ਲਾਉਣ ਵਾਸਤੇ ਹੁੰਦੀ ਹੈ, ਤੁਹਾਨੂੰ ਸਮਾਜ ਦੇ ਵਿੱਚ ਦੋਸਤਾਂ ਮਿੱਤਰਾਂ ਦੇ ਸਾਹਮਣੇ ਨੀਵਾਂ ਦਿਖਾਉਣ ਵਾਸਤੇ ਹੁੰਦੀ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਐਡੀਆਂ ਵਧੀਆ ਚੀਜ਼ਾਂ ਨੇ ਹੈਗੀਆਂ, ਤੇ ਇਹਨਾਂ ਚੀਜ਼ਾਂ ਤੋਂ ਜਿੰਨਾ ਬਚਿਆ ਜਾਵੇ ਨਾ ਤੇ ਓਨੀ ਵਧੀਆ ਗੱਲ ਹੈ। ਸੋ ਅੱਜ ਸੀਨੀਅਰ ਸਿਟੀਜ਼ਨ ਵੀ ਡੇ ਹੈਗਾ, ਸੀਨੀਅਰ ਸਿਟੀਜ਼ਨ, ਚਲੋ ਪਹਿਲਾਂ ਅੱਜ ਸਾਡੇ ਸੀਨੀਅਰ ਦੋਸਤ ਮਿੱਤਰ ਭੈਣ ਭਰਾ ਜਿੰਨੇ ਵੀ ਨੇ ਨਾ, ਚਲ ਉਹਨਾਂ ਨੂੰ ਇੱਕ ਡੈਡੀਕੇਟ ਗਾਣਾ ਕਰਦੇ ਆਪਾਂ, ਬੜਾ ਪਿਆਰਾ ਜਿਹਾ, ਤੇ ਮੇਰਾ ਖਿਆਲ ਹੈ ਕਿ ਸੁਣ ਕੇ ਜ਼ਰੂਰ ਖੁਸ਼ ਹੋਣਗੇ ਤੇ ਤੁਸੀਂ ਵੀ ਸਾਰੇ ਸੁਣੋ, ਫਿਰ ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਕੰਟੀਨਿਊ ਕਰਦੇ।

0: ਹੁੰਦੀ ਹੈ ਨਾ, ਤੇ ਫਿਰ ਸਾਰੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਇਕੱਠੇ ਹੋਏ ਹੁੰਦੇ ਨਾ, ਤੇ ਉਹਨਾਂ ਨੂੰ ਨੱਚਣ ਦਾ ਮਨ ਦੇ ਵਿੱਚ ਹੁੰਦਾ ਗੁਬਾਰ, ਤੇ ਇਹ ਗਾਣਾ ਜ਼ਰੂਰ ਨਾ ਉਹ ਲਗਵਾ ਕੇ ਫਿਰ ਨੱਚਦੇ ਉੱਥੇ ਵੀ ਸਾਰੇ ਭੈਣ ਭਰਾ ਜਿਹੜੇ ਆ ਨਾ, ਕਿ ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ। ਸਾਡੇ ਇੱਕ ਹੋਰ ਕਾਲਰ ਨੇ, ਮੇਰਾ ਦੀਪ ਹੈ, ਤੂੰ ਭਾਈ ਇਹ ਜਿਹੜਾ ਅਨੋਨੀਮਸ ਨੰਬਰ ਤੋਂ ਫੋਨ ਕਰਦਾ, ਕਦੇ ਕਦੇ ਤੇਰਾ ਨਾਂ ਆਉਂਦਾ। ਸਤਿ
1: ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਵਧੀਆ ਵਧੀਆ, ਠੀਕ ਹੈ। ਨਹੀਂ ਭਰਾ, ਨੰਬਰ 1 ਪ੍ਰੋਗਰਾਮ ਸਾਡਾ ਨਹੀਂ ਹੁੰਦਾ, ਬਾਕੀਆਂ ਦੀ ਮੈਨੂੰ ਜਾਣਕਾਰੀ ਨਹੀਂ ਹੈ। ਤੇ ਨਹੀਂ, ਮੈਨੂੰ ਜਾਣਕਾਰੀ ਹੈ ਨੀ ਨਾ, ਮੈਂ ਹੋਏ ਤੇ ਮੈਂ ਤੈਨੂੰ ਜ਼ਰੂਰ ਜਾਣਕਾਰੀ ਦੇ ਦਿਆਂ। ਬਾਕੀ ਸੋ ਦੋਸਤੋ, ਗੱਲਾਂ ਬਾਤਾਂ ਆਪਾਂ ਕਰ ਰਹੇ ਸੀ ਸਾਡੇ ਸੀਨੀਅਰ ਸਿਟੀਜ਼ਨਸ ਦੇ ਬਾਰੇ। ਕਹਿੰਦੇ ਆ ਕਿ ਬਜ਼ੁਰਗ ਜਿਹੜੇ ਹੁੰਦੇ ਆ ਨਾ, ਸੀਨੀਅਰਸ ਹੁੰਦੇ ਆ, ਉਹ ਘਰ ਦਾ ਕੁੰਡਾ ਵੀ ਹੁੰਦੇ ਆ। ਬੱਚਿਆਂ ਨੇ ਕਿਤੇ ਵੀ ਇੱਧਰ ਉੱਧਰ ਜਾਣਾ ਹੋਵੇ, ਬੇਫਿਕਰ ਹੋ ਕੇ ਜਦੋਂ ਮਰਜ਼ੀ ਉਹ ਚਲੇ ਜਾਣ, ਮਾਂ ਬਾਪ ਘਰ ਬੈਠੇ ਆ ਤਾਂ ਉਹਨਾਂ ਨੂੰ ਕੋਈ ਚਿੰਤਾ ਨਹੀਂ। ਬਾਕੀ ਮੇਰੀ ਇੱਕ ਪਰਸਨਲ ਜੀ ਰਾਏ ਹੈ ਕਿ ਇਸ ਸਟੇਜ ਤੇ ਜਦੋਂ ਪੇਰੈਂਟਸ ਸੀਨੀਅਰਸ ਹੋ ਜਾਂਦੇ ਨਾ, ਥੋੜਾ ਜਿਹਾ ਉਹਨਾਂ ਨੂੰ ਵੀ ਆਪਣੇ ਆਪ ਦੇ ਉੱਪਰ ਨਾ ਇੱਕ ਲਿਮਿਟ ਥੋੜੀ ਜਿਹੀ, ਜਿਹਨੂੰ ਕਹਿ ਰਹੋ ਕਿ ਕੰਟਰੋਲ ਕਹਿ ਰਹੋ ਸਿੰਪਲ ਸ਼ਬਦਾਂ ਦੇ ਵਿੱਚ, ਜਾਂ ਉਹ ਕਹਿ ਰਹੋ ਕਿ ਆਪਣੇ ਆਪ ਦੇ ਵਿੱਚ ਥੋੜਾ ਜਿਹਾ ਨਾ ਆਪਣੀ ਹੱਦ ਨਿਸ਼ਚਿਤ ਕਰਨੀ ਚਾਹੀਦੀ ਹੈ ਕਿ ਬੱਚਿਆਂ ਦੇ ਕੰਮ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਜਿਹੜੀ ਦਖਲ ਅੰਦਾਜ਼ੀ ਹੈ ਨਾ, ਉਹ ਨਹੀਂ ਕਰਨੀ ਚਾਹੀਦੀ ਜ਼ਰੂਰਤ ਤੋਂ ਜ਼ਿਆਦਾ। ਬੱਚੇ ਤੋਂ ਜੋ ਫੈਸਲੇ ਲੈਂਦੇ ਬੱਚੇ ਲੈਣ, ਹਾਂ ਬੱਚੇ ਤੁਹਾਡੇ ਤੋਂ ਸਲਾਹ ਲੈਂਦੇ ਆ, ਜ਼ਰੂਰ ਸਲਾਹ ਦਿਓ, ਆਪਣਾ ਤਜ਼ਰਬਾ ਉਹਨਾਂ ਦੇ ਨਾਲ ਸ਼ੇਅਰ ਕਰੋ, ਬਿਲਕੁਲ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਸਲਾਹ ਦਿਓ। ਹਾਂ, ਬਾਕੀ ਫੈਸਲਾ ਜਿਹੜਾ ਉਹ ਬੱਚਿਆਂ ਨੂੰ ਲੈਣ ਦਿਓ, ਕਿਉਂਕਿ ਇਸ ਕੰਟਰੀ ਦੇ ਵਿੱਚ ਤੇ ਉਹਨਾਂ ਨੂੰ ਇਸ ਚੀਜ਼ ਦਾ ਜ਼ਿਆਦਾ ਪਤਾ, ਉਹ ਵਿਚਰੇ ਹਨ ਸਮਾਜ ਦੇ ਵਿੱਚ, ਸਿਸਟਮ ਦੇ ਸਾਰੀ ਉਹਨਾਂ ਨੂੰ ਸਮਝ ਹੈ, ਤੇ ਉਹ ਜੋ ਫੈਸਲਾ ਲੈਣਗੇ ਆਪਣੇ ਅੱਛੇ ਬੁਰੇ ਦੇ ਜ਼ਿੰਮੇਵਾਰ ਜਿਹੜੇ ਖੁਦ ਹੋਣਗੇ, ਸਾਡਾ ਫਰਜ਼ ਹੈ ਸੀਨੀਅਰਸ ਦਾ ਉੱਥੇ ਕਿ ਉਹਨਾਂ ਨੂੰ ਸਲਾਹ ਦੇਣੀ। ਬਾਕੀ ਚਲੋ, ਸੀਨੀਅਰ ਸਿਟੀਜ਼ਨ ਡੇ ਹੈ, ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਜਿਹੜੇ ਵੀ ਇਸ ਏਜ ਇਸ ਕੈਟਾਗਰੀ ਦੇ ਵਿੱਚ ਆ ਗਏ ਨੇ, ਉਹਨਾਂ ਨੂੰ ਬਹੁਤ ਬਹੁਤ ਤੰਦਰੁਸਤੀ ਦੀਆਂ ਸ਼ੁਭ ਕਾਮਨਾਵਾਂ, ਤੇ ਪ੍ਰਮਾਤਮਾ ਕਰੇ ਉਹਨਾਂ ਨੂੰ ਲੰਬੀ ਔਰ ਤੰਦਰੁਸਤ ਜਿਹੜੀ ਉਮਰ ਮਿਲੇ, ਤੇ ਜੋ ਜੋ ਉਮੀਦਾਂ ਉਹਨਾਂ ਨੇ ਸਰਕਾਰ ਤੋਂ ਰੱਖੀਆਂ ਨੇ, ਸਰਕਾਰ ਨੇ ਬਹੁਤ ਸਾਰੀਆਂ ਸਹੂਲਤਾਂ ਇੱਥੇ ਸੀਨੀਅਰਸ ਨੂੰ ਦੇ ਵੀ ਰੱਖੀਆਂ ਨੇ, ਬਹੁਤ ਸਾਰੀਆਂ ਅਜੇ ਹੋਰ ਵੀ ਕੁਛ ਇੱਕ ਦੋਸਤਾਂ ਦੀ ਡਿਮਾਂਡ ਹੈਗੀ ਵੀ ਹੈ। ਇੱਕ ਕੋਈ ਪੈਨਸ਼ਨ ਪੁਨਸ਼ਨ ਵਾਲਾ ਵੀ ਮੈਂ ਪਿੱਛੇ ਜੇ ਇੱਕ ਵਾਰੀ ਸੁਣਿਆ ਸੀ, ਇੱਕ ਮੀਟਿੰਗ ਦੇ ਵਿੱਚ ਉਹ ਦੱਸ ਰਹੇ ਸੀ ਕਿ ਜਿਹੜੇ 2014-15 ਤੋਂ ਬਾਅਦ ਜਿਹੜੇ ਕੋਈ PR ਹੋ ਕੇ ਆਏ ਨੇ, ਉਹਨਾਂ ਦੀ ਪੈਨਸ਼ਨ ਦੇ ਉੱਪਰ ਰੋਕ ਲਾਈ ਹੈ ਗੌਰਮੈਂਟ ਨੇ, ਦੱਸ ਦੀ ਜਾਏ ਸਟੇ ਜਿਹੜਾ ਉਹ 20 ਸਾਲ ਜਿਹੜਾ ਕਰ ਦਿੱਤਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ, ਚਲੋ ਖੈਰ ਇਹ ਚੱਲਦੀਆਂ ਰਹਿੰਦੀਆਂ ਗੱਲਾਂ ਬਾਤਾਂ, ਆਪਾਂ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਨਹੀਂ ਪੈਣਾ। ਸੋ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਾਡੇ ਸਪੋਂਸਰ ਦਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਦਾ, ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਅੱਗੇ ਚਾਲੂ ਰੱਖਾਂਗੇ। ਆਪਾਂ ਇੱਕ ਸ਼ਬਦ ਆਪਾਂ ਪਿੰਡਾਂ 'ਚ ਵਰਤਦੇ ਹੁੰਦੇ, ਆਮ ਤੌਰ 'ਤੇ ਪਤੰਦਰ ਸ਼ਬਦ ਵਰਤਦੇ ਹਾਂ, ਹਲਕਾ ਫੁਲਕਾ ਸ਼ਬਦ ਹੈ, ਆਮ ਹੀ ਵਰਤਦੇ ਹੈ ਕਿ ਪਤੰਦਰ ਬੜਾ ਯਾਰ ਇੱਦਾਂ ਕਰਦਾ, ਉਹ ਪਤੰਦਰ ਹੈ। ਪਤੰਦਰ ਸ਼ਬਦ ਦਾ ਕਿਸੇ ਨੂੰ ਕੋਈ ਕਲੀਅਰ ਸਮਝਾ ਸਕਦਾ ਕਿ ਪਤੰਦਰ ਸ਼ਬਦ ਦਾ ਮੀਨਿੰਗ ਕੀ ਹੈ, ਅਰਥ ਇਹਦਾ ਕੀ ਹੈ, ਕਿੱਥੋਂ ਸ਼ਬਦ ਨਿਕਲਿਆ, ਕਿਵੇਂ ਆਇਆ ਪਤੰਦਰ, ਅਸਲੀ ਦੇ ਵਿੱਚ ਪਤੰਦਰ ਕਿਸ ਨੂੰ ਕਿਹਾ ਜਾਂਦਾ? ਤੇ ਜੇ ਤੁਹਾਨੂੰ ਜਾਣਕਾਰੀ ਹੋਵੇ ਤਾਂ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ, ਮੈਂ ਇੱਕ ਮੈਸੇਜ ਉਨੀ ਦੇਰ ਤੁਹਾਡੇ ਨਾਲ ਸ਼ੇਅਰ ਕਰ ਲਾਂ, ਤੇ ਫਿਰ ਆਪਾਂ ਵਾਪਸ ਆਉਣੇ ਗੱਲਬਾਤ।

ਵੀ ਸਮਾਨ ਲੈਣਾ ਹੋਵੇ, ਕੋਈ ਔਜ਼ਾਰ ਲੈਣਾ ਹੋਵੇ, ਘਰ ਦੇ ਵਿੱਚ ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ, ਇਹਨਾਂ ਦਿਨਾਂ ਦੇ ਵਿੱਚ ਅਸੀਂ ਅਕਸਰ ਬਾਗਬਾਨੀ ਕਰਦੇ ਜਾਂ ਸਬਜ਼ੀਆਂ ਸੁਬਜ਼ੀਆਂ ਲਗਾ ਲੈਂਦੇ, ਕੋਈ ਪੰਜਾਬੀ ਥੀਮ ਘਰੇ ਡਿਵੈਲਪ ਕਰਨਾ, ਪੰਜਾਬੀ ਉਸ ਤਰ੍ਹਾਂ ਦਾ ਇੱਕ, ਜਿੱਦਾਂ ਕਈ ਵਾਰੀ ਹੁੰਦੇ ਨਾ ਕਿ ਕੋਈ ਵਿਆਹ ਸ਼ਾਦੀ ਹੁੰਦੀ ਹੈ ਘਰ ਦੇ ਵਿੱਚ, ਅਤੇ ਆਮ ਤੌਰ 'ਤੇ ਹੁੰਦਾ ਵੀ ਅਸੀਂ ਪੰਜਾਬੀ ਪਹਿਰਾਵਾ ਸਾਰਾ ਰੱਖਣਾ ਅਤੇ ਪੰਜਾਬੀ ਦਾ ਹੀ ਥੀਮ ਡਿਵੈਲਪ ਕਰਨਾ ਘਰ ਦੇ ਵਿੱਚ, ਤਾਂ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਹਰ ਇੱਕ ਚੀਜ਼

ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਸੋ ਬਾਕੀ ਡਿਸਪੋਜ਼ੇਬਲ ਸਮਾਨ ਤੁਹਾਨੂੰ ਚਾਹੀਦਾ ਹੋਏ ਕਿਸੇ ਵੀ ਰੰਗ ਦੇ ਵਿੱਚ, ਕਿਸੇ ਵੀ ਡਿਜ਼ਾਈਨ ਦੇ ਵਿੱਚ ਔਰ ਕਿੰਨੀ ਵੀ ਮਾਤਰਾ ਦੇ ਵਿੱਚ, ਤਾਂ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ। 905-230-4848-0905-230-4800 ਬ੍ਰਮਟਨ ਕੈਸ਼ ਐਂਡ ਕੈਰੀ।

0: 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਵਿਸ਼ਾਲ ਸਟੋਰ ਬ੍ਰਮਟਨ ਕੈਸ਼ ਐਂਡ ਕੈਰੀ। ਹਾਂਜੀ ਸਤਿ ਸ੍ਰੀ ਅਕਾਲ ਜੀ ਭੈਣ ਜੀ। ਸਤਿ ਸ੍ਰੀ ਅਕਾਲ।
1: ਹਾਂਜੀ ਬੇਟਾ ਸਤਿ ਸ੍ਰੀ ਅਕਾਲ। ਦੁਬਾਰਾ ਜੀ ਮੇਰਾ ਫੋਨ ਦੀਜੇ ਤਾਂ ਮੈਂ ਕਰਨ ਲੱਗ ਪਈ ਹਾਂ।
0: ਜੀ ਜੀ ਜੀ ਜੀ ਜੀ
1: ਫੋਨ ਬਿਜ਼ੀ ਹੋ ਗਿਆ ਸੀ
0: ਜੀ।
1: ਤੇ ਉਹ ਮੈਂ ਤਾਂ ਇਹ ਕਹਿੰਦੀ ਵੀ ਉਹਨੂੰ ਵੱਡੇ ਨੂੰ ਕਹਿੰਦੇ ਜਿੱਦਾਂ ਨਾ ਕਈ ਤਰ੍ਹਾਂ ਕਹਿੰਦੇ ਸੀ ਵੀ ਕਹਿਣਾ ਮੈਨੂੰ ਕਹਿਣਾ ਹੋਰ ਤਰ੍ਹਾਂ ਦਾ ਕਹਿੰਦੇ ਪਿਓ ਨੂੰ ਕਹਿੰਦੇ
0: ਮਤਰੇ ਪਿਓ ਨੂੰ ਕਹਿੰਦੇ ਆ। ਮਤਰੇ ਮਤਲਬ ਮੰਨ ਲਓ ਕਿ ਪੁਰਾਣੇ ਸਮੇਂ ਚ ਕੀ ਹੁੰਦਾ ਸੀ ਜਦੋਂ ਔਰਤ ਕੋਈ ਵਿਧਵਾ ਹੋ ਜਾਂਦੀ ਸੀ ਨਾ ਤੇ ਜਦੋਂ ਦੁਬਾਰਾ ਉਹਦਾ ਮਤਲਬ ਕਿਤੇ ਸ਼ਾਦੀ ਕੀਤੀ ਜਾਂਦੀ ਸੀ ਕਈ ਵਾਰੀ ਆਪਣੇ ਕਈ ਵਾਰੀ ਘਰਾਂ ਦੇ ਵਿੱਚ ਹੀ ਹੁੰਦੇ ਸੀ ਕਿ ਚਾਦਰ ਉੱਤੇ ਪਾ ਲੈਂਦੇ ਸੀ ਕੋਈ ਘਰ ਦੇ ਵਿੱਚ ਕੋਈ ਆਦਮੀ ਜਿਹੜਾ ਹੁੰਦਾ। ਪਤੰਦਰ ਸ਼ਬਦ ਬਣੇ ਹੀ ਉਹਦੇ ਤੋਂ ਪਤੀ ਅੰਦਰ ਤੋਂ ਪਤੀ ਅੰਦਰ ਤੋਂ ਸ਼ਬਦ ਅੰਦਰ ਦੇ ਅੰਦਰ ਹੀ ਗੱਲਬਾਤ ਜਿਹੜੀ ਘਰੇ ਸੈਟਲ ਜਿਹੜੀ ਹੋ ਜਾਂਦੀ ਸੀ ਨਾ
1: ਇੱਜ਼ਤ ਇੱਜ਼ਤ ਪੱਤ ਜਿਹੜੀ ਅੰਦਰ ਹੀ ਰਹਿ ਜਾਣੀ
0: ਤੇ
1: ਬੰਦੇ ਨੂੰ ਸਿਰ ਧਰ ਲੈਣਾ ਦੂਜੇ ਨੂੰ।
0: ਹਾਂਜੀ ਜੀ ਜੀ ਜੀ
1: ਸਿਰ ਧਰ ਲੈਣਾ।
0: ਲੇਕਿਨ ਅਸੀਂ ਇਹਨੂੰ ਨਾ ਬੜੇ ਅਜੀਬੋ ਗਰੀਬ ਸ਼ਬਦਾਂ ਚ ਇਸਤੇਮਾਲ ਵਰਤਣਾ ਸ਼ੁਰੂ ਕਰ ਦਿੱਤਾ ਸਾਡੇ ਸਮਾਜ ਦੇ ਵਿੱਚ ਐਵੇਂ ਹੀ ਅਸੀਂ ਕਰ ਦਿੱਤਾ ਬਸ।
1: ਮੈਂ ਤਾਂ ਹੀ ਕਹਿਣਾ ਵੀ ਮੇਰਾ ਮਨ ਨੀ ਸੀ ਕਰਦਾ ਵੀ ਉਹ ਗੱਲ ਕਹਿਣ ਨੂੰ ਤੇ ਵੀ ਇੱਦਾਂ ਮਤਰੇ ਪਿਓ ਨੂੰ ਕਹਿ ਦਿੰਦੇ ਸੀ।
0: ਚਲੋ ਕੋਈ ਗੱਲ ਨੀ, ਜਿਹੜਾ ਸ਼ਬਦ ਬਣੇ ਆ ਨਾ ਆਫਟਰ ਆਲ ਉਹਨਾਂ ਦੇ ਮੀਨਿੰਗ ਕਿਤੋਂ ਨਾ ਕਿਤੋਂ ਤਾਂ ਨਿਕਲੇ ਹੀ ਆ ਨਾ ਸ਼ਬਦ।
1: ਸ਼ੁਕਰੀਆ
0: ਜੀ।
1: ਠੀਕ ਆ ਬੇਟੇ। ਹਾਂਜੀ
0: ਥੈਂਕ ਯੂ। ਸੋ ਦੋਸਤੋ ਗੱਲਾਂ ਬਾਤਾਂ ਦਾ ਸਾਡਾ ਸਿਲਸਿਲਾ ਜਾਰੀ ਹੈ ਤੇ ਇੱਕ ਮੈਸੇਜ ਮੇਰਾ ਰਹਿ ਗਿਆ ਉਹਦੇ ਮੈਂ ਸ਼ੇਅਰ ਕਰਦਾ ਤੇ ਫਿਰ ਆਪਾਂ ਗੱਲਬਾਤ ਨੂੰ ਹੋਰ ਅੱਗੇ ਕਰਾਂਗੇ। ਸਾਡੇ ਦੂਸਰੇ ਪ੍ਰਾਊਡ ਸਪਾਂਸਰ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ 5 ਲੋਕੇਸ਼ਨਸ ਦੇ ਉੱਪਰ ਇਹ ਸਰਵ ਕਰ ਰਹੇ ਨੇ ਪੂਰੇ ਕੈਨੇਡਾ ਦੇ ਵਿੱਚ। 114 ਕੈਨੇਡੀ ਰੋਡ, 6430 ਐਰਨ ਮਿਲ ਪਾਰਕਵੇ, ਮਿਸੀਸਾਗਾ, ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਵਿਲੇਜ ਆਫ ਇੰਡੀਆ ਦੀ ਬ੍ਰਾਂਚ ਹੈ। ਤੁਸੀਂ ਇਹਨਾਂ ਦਾ ਵਫੇ 40-50 ਆਈਟਮਾਂ ਦਾ ਜ਼ਰੂਰ ਇੱਕ ਵਾਰ ਟਰਾਈ ਕਰੋ। ਬਿਲਕੁਲ ਤੁਹਾਨੂੰ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਤੇ ਪੰਜਾਬੀ ਜ਼ਾਇਕੇ ਦਾ ਆਨੰਦ ਤੁਸੀਂ ਮਾਣੋਗੇ। ਟਿਫਨ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ ਤਾਂ ਤੁਸੀਂ ਉਹ ਸਰਵਿਸ ਵੀ ਤੁਹਾਨੂੰ ਪ੍ਰੋਵਾਈਡ ਕਰ ਦੇਣਗੇ। ਤੁਸੀਂ ਇਹਨਾਂ ਨਾਲ ਡਿਸਕਸ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ ਕਿੰਨੇ ਦਿਨ ਲਈ ਤੁਸੀਂ ਟਿਫਨ ਇਹਨਾਂ ਤੋਂ ਲਗਵਾਉਣਾ ਚਾਹੁੰਦੇ ਹੋ। ਘਰ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਹੈ, ਕੋਈ ਐਨਵਰਸਰੀ ਹੈ, ਕੋਈ ਬਰਥਡੇ ਹੈ, ਕੋਈ ਇੰਗੇਜਮੈਂਟ ਹੈ ਤੇ ਤੁਸੀਂ ਘਰ ਦੇ ਵਿੱਚ ਫੰਕਸ਼ਨ ਆਰਗੇਨਾਈਜ਼ ਕਰ ਰਹੇ ਹੋ ਤਾਂ ਲਾਈਵ ਕੇਟਰਿੰਗ ਕਰਵਾਉਣੀ ਹੈ ਤੇ ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਜੋ ਮੈਨਿਊ ਡਿਸਾਈਡ ਕਰੋਗੇ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਗਰਮਾ ਗਰਮ ਹਰ ਚੀਜ਼ ਤੁਹਾਨੂੰ ਜਿਹੜੀ ਸਪਲਾਈ ਕੀਤੀ ਜਾਏਗੀ। ਕੋਈ ਫੰਕਸ਼ਨ ਛੋਟਾ ਮੋਟਾ ਕਰਨਾ ਚਾਹੁੰਦੇ ਹੋ, 100-125 ਆਦਮੀਆਂ ਲਈ ਹਾਲ ਬੁੱਕ ਕਰਵਾਉਣਾ ਹੈ ਤੇ ਤੁਸੀਂ ਉਹ ਸਰਵਿਸ ਵੀ ਇਹਨਾਂ ਤੋਂ ਲੈ ਸਕਦੇ ਹੋ। ਲਾਈਟ, ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ ਹਾਲ ਦੇ ਵਿੱਚ। 100-125 ਗੱਡੀਆਂ ਦੀ ਖੁੱਲੀ ਡੁੱਲੀ ਪਾਰਕਿੰਗ ਉੱਥੇ ਤੁਹਾਨੂੰ ਅਵੇਲੇਬਲ ਹੋਏਗੀ। ਸਟਰੀਟ ਫੂਡ ਇਹਨਾਂ ਦਾ ਇੰਜੋਏ ਕਰੋ ਤੁਸੀਂ, ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਡੋਸੇ, ਗਰਮਾ ਗਰਮ ਜਲੇਬੀਆਂ, ਨੂਡਲਸ ਵਗੈਰਾ। ਅੱਜ ਕੱਲ੍ਹ ਵਿਲੇਜ ਆਫ ਇੰਡੀਆ ਦੀ ਬੈਕ ਸਾਈਡ 'ਤੇ ਨਵਾਂ ਸੈਟਅਪ ਕੀਤਾ ਹੋਇਆ ਜਿੱਥੇ ਵਾਣ ਦੇ ਮੰਜੇ, ਲਾਈਵ ਮਿਊਜ਼ਿਕ, ਸਟੈਂਡਿੰਗ ਟੇਬਲ, ਉੱਥੇ ਆਪਣੀ ਗੱਡੀ 'ਤੇ ਤੁਸੀਂ ਆਓ, ਉੱਥੇ ਗੱਡੀ ਪਾਰਕ ਕਰੋ ਅਤੇ ਉੱਥੇ ਹੀ ਖੜ੍ਹੇ ਖੜ੍ਹੇ ਆਪਣਾ ਸਟਰੀਟ ਫੂਡ ਨੂੰ ਇੰਜੋਏ ਕਰੋ ਅਤੇ ਬਹੁਤ ਵਧੀਆ ਤੁਹਾਨੂੰ ਲੱਗੇਗਾ। ਸੋ ਯਾਦ ਰੱਖੋ, ਫੋਨ ਨੰਬਰ 114 ਕੈਂਡੀ ਰੋਡ ਬ੍ਰਮਟਨ ਦਾ ਨੰਬਰ ਹੈ, 905-450-3333, 905-450-3333, 6430 ਐਰਨ ਮਿਲ ਪਾਰਕਵੇ ਮਿਸੀਸਾਗਾ ਦਾ ਨੰਬਰ ਹੈ, 905-542-1333, 905-542-1333। ਸੋ ਜੁੜਿਓ ਤੁਸੀਂ 647-367-5353 ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਤੇ ਅੱਜ ਵੀਕਐਂਡ ਹੈ, ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਤੇ ਹੁਣ ਆਪਾਂ ਮਿਲਾਂਗੇ ਸੋਮਵਾਰ ਨੂੰ। ਕੱਲ ਅਸੀਂ ਵੀ ਥੋੜਾ ਜਿਹਾ ਆਊਟ ਆਫ ਸਟੇਸ਼ਨ ਜਾ ਰਹੇ ਹਾਂ, ਸਾਡੀ ਇੱਕ ਕਾਨਫਰੰਸ ਹੈ ਸ਼ਿਕਾਗੋ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਕੱਲ ਅਸੀਂ ਜਾਣਾ ਉੱਥੇ 4-5 ਵਜੇ ਹੈ ਤੇ 10 ਵਜੇ ਤੱਕਰ ਤੇ ਉੱਥੇ ਸਟੇ ਕਰਕੇ ਤੇ ਪਰਸੋਂ ਸੰਡੇ ਦੀ ਵਾਪਸੀ ਹੈ ਤੇ ਮੰਡੇ ਨੂੰ ਆਪਾਂ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਦਰਬਾਰ ਦੇ ਵਿੱਚ, ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਨਵੇਂ ਕਿਸੇ ਵਿਸ਼ੇ ਦੇ ਨਾਲ, ਨਵੀਂ ਕੋਈ ਗੱਲਬਾਤ ਹੋਏਗੀ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਨ, ਸਾਡੀ ਸਾਰੀ ਟੀਮ, ਨਵੀਂ ਸਿੱਧੂ ਅਤੇ AM 530 ਦੀ ਪੂਰੀ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਸ਼ੁਭ ਇੱਛਾਵਾਂ, ਗੁੱਡ ਈਵਨਿੰਗ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ, ਕੀ ਹਾਲ ਕੈਸਾ ਹੈ ਜਨਾਬ ਕਾ? ਔਰ ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡਾ ਜਨਾਬ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡੀ ਜਿੰਦ ਜਾਨ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਡੀ ਤਾਕਤ ਨੇ, ਪੰਜਾਬੀ ਲਹਿਰਾਂ ਦੇ ਸਰੋਤੇ ਹੀ ਸਾਨੂੰ ਸ਼ਕਤੀ ਦਿੰਦੇ ਆ, ਇੰਸਪੀਰੇਸ਼ਨ ਦਿੰਦੇ ਆ, ਪਿਆਰ ਦਿੰਦੇ ਆ। ਅਤੇ 905-673-33-37 ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਵੱਲੋਂ, ਜਿੱਥੇ ਅੱਜ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਹੋ ਰਿਹਾ। ਅਤੇ ਤੁਸੀਂ 294 ਵਾਕਟਰ ਡਰਾਈਵ 'ਤੇ ਪਹੁੰਚਣਾ, ਸੋ ਤੁਹਾਡੀ ਕਹਿੰਦੇ ਨੇ ਕਿ ਹਰ ਤਰ੍ਹਾਂ ਦੇ ਫਰਨੀਚਰ ਦੀ ਜ਼ਰੂਰਤ ਉੱਥੇ ਪੂਰੀ ਕੀਤੀ ਜਾ ਰਹੀ ਹੈ। ਤੋ ਅੱਜ ਦੇ ਪ੍ਰੋਗਰਾਮ 'ਚ ਤੁਹਾਡਾ ਇੱਕਦਮ ਫਿਰ ਸਵਾਗਤ ਕਰਦਿਆਂ ਹੋਇਆਂ ਤੁਹਾਨੂੰ ਬਹੁਤ ਬਹੁਤ ਖੁਸ਼ ਆਮਦੀਦ ਜੀ ਆਇਆਂ ਨੂੰ। ਕਿਵੇਂ ਆ, ਖੁਸ਼ ਹੋ, ਕਿੱਦਾਂ, ਕੀ ਹਾਲ ਚਾਲ ਆ? ਅਤੇ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਤਾਂ ਤੁਸੀਂ ਕਿਹੜੇ ਕਹਿੰਦੇ ਨੇ ਕਿ ਜਦੋਂ ਕਿਸੇ ਸੱਜਣ ਪਿਆਰੇ ਨੂੰ ਮਿਲਦੇ ਹੋ, ਦਿਲ ਦੇ ਕਰੀਬ ਜਿਹੜਾ ਸੱਜਣਾਂ ਨੂੰ ਬੁਲਾਉਂਦੇ ਹੋ, ਤਾਂ ਤੁਸੀਂ ਕਿਸ ਤਰ੍ਹਾਂ ਉਹਨੂੰ ਸੰਬੋਧਨ ਕਰਦੇ ਹੋ? ਕੋਈ ਨਵੀਂ ਚੀਜ਼ ਸਿੱਖੀ ਆ? ਕੀ ਹਾਲ ਚਾਲ ਆ? ਬਾਲ ਬੱਚਾ ਕਿਵੇਂ ਆ? ਖੁਸ਼ ਹੈ? ਚੜ੍ਹਦੀ ਕਲਾ 'ਚ ਹੈ? ਕੋਈ ਹੋਰ ਖਾਸ ਗੱਲ ਜਿਹੜੀ ਤੁਸੀਂ ਨੋਟ ਕੀਤੀ ਹੋਵੇ, ਜਾਂ ਜਿਹੜੇ ਨੌਜਵਾਨ ਅੱਜ ਕੱਲ੍ਹ ਨਵੀਆਂ ਸਲੈਂਗ ਦੀਆਂ ਗੱਲਾਂ ਬਾਤਾਂ ਵਰਤਦੇ ਆ, ਉਹਨਾਂ ਵਿੱਚੋਂ ਕੋਈ ਤੁਹਾਡੇ ਜ਼ਰੂਰ ਸਾਂਝੀ ਕਰਿਓ। 905-673-33-37 ਸਟੂਡੀਓ ਦਾ ਫੋਨ ਨੰਬਰ ਹੈ।

ਹੱਥ ਜੋੜਿਆਂ ਜੇ ਕਿਸੇ ਦਾ ਕੰਮ ਬਣ ਜਾਏ, ਹੱਥ ਜੋੜਿਆਂ ਜੇ ਕਿਸੇ ਦਾ ਕੰਮ ਬਣ ਜਾਏ, ਹੱਥ ਤੋੜ ਤੜਾਉਣ ਦਾ ਕੀ ਫਾਇਦਾ, ਬਿਨਾਂ ਬੋਲਿਆਂ ਹੀ ਜੇ ਕਿਸੇ ਦੀ ਗੱਲ ਹੋ ਜਾਏ, ਕੋਠੇ ਚੜ੍ਹ ਕੇ ਰੌਲਾ ਪਾਉਣ ਦਾ ਕੀ ਫਾਇਦਾ, ਜੁੱਤੀ ਸੋਈ ਜੋ ਯਾਰ ਦੇ ਮੇਹ 'ਚ ਆ ਜਾਏ, ਜੁੱਤੀ ਸੋਈ ਜੋ ਯਾਰ ਦੇ ਮੇਹ 'ਚ ਆ ਜਾਏ, ਐਵੇਂ ਪੈਰ ਵਢਾਉਣ ਦਾ ਕੀ ਫਾਇਦਾ, ਜਿਹਦੀ ਗੱਲ ਹੀ ਸਮਝ ਤੋਂ ਬਾਹਰ ਹੋ ਜਾਏ, ਜਿਹਦੀ ਗੱਲ ਹੀ ਸਮਝ ਤੋਂ ਬਾਹਰ ਹੋ ਜਾਏ, ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ, ਉਹਨੂੰ ਗੱਲ ਸਮਝਾਉਣ ਦਾ ਕੀ ਫਾਇਦਾ। ਬਹੁਤ ਸਾਰੇ ਲੋਕ ਹੁੰਦੇ ਨੇ ਜਿਹਨਾਂ ਨੂੰ ਗੱਲ ਕਹਿੰਦੇ ਹੁੰਦੇ ਆ ਕਿ ਸਮਝਣ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਤੋ ਪ੍ਰੋਗਰਾਮ ਪੰਜਾਬੀ ਦਾ, ਮੈਂ ਹਾਂ ਸਤਿੰਦਰ ਪਾਲ। ਸਟੂਡੀਓ ਦੇ ਫੋਨ ਨੰਬਰ ਨੇ 905-673-33-37।

ਤੁਹਾਨੂੰ ਅੱਜ ਸ਼ੁਰੂ ਦੇ ਵਿੱਚ ਇੱਕ ਜਵਾਬ ਦਵਾ ਦਈਏ। ਸਬਜ਼ੀ ਮਾਰਕੀਟ, ਅਸੀਂ ਪੰਜਾਬੀ ਲਹਿਰਾਂ 'ਚ ਸਬਜ਼ੀ ਮਾਰਕੀਟ ਨੂੰ ਪ੍ਰਮੋਟ ਕਰਦੇ ਹਾਂ। ਪਿਛਲੇ ਦਿਨੀ ਕਲਾਕਾਰ ਆਏ ਸੀ, ਉਹਨਾਂ ਨੇ ਵੀ ਸਬਜ਼ੀ ਮਾਰਕੀਟ ਜਾਣਾ ਸੀ ਬਾਅਦ ਦੇ ਵਿੱਚ, ਦੇਵ ਖਰੌੜ ਉਹਨਾਂ ਨੇ। ਸਬਜ਼ੀ ਮਾਰਕੀਟ ਐਂਡ ਮੀਟ, ਉਹਨਾਂ ਨੂੰ ਮੀਟ ਅਤੇ ਤੰਦੂਰੀ ਕੁੱਕ ਦੀ ਲੋੜ ਆ, ਕੁਝ ਕੈਸ਼ੀਅਰ ਚਾਹੀਦੇ ਨੇ। ਅੱਜ ਕੱਲ੍ਹ ਤਾਂ ਜੌਬ ਜਿਹੜੀ ਆ ਲੋਕ ਭਾਲਦੇ ਤੁਰੇ ਫਿਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸਬਜ਼ੀ ਮਾਰਕੀਟ ਵਾਲੇ ਤੁਹਾਨੂੰ ਵਾਜਾਂ ਮਾਰਦੇ ਆ ਤੁਹਾਨੂੰ ਜੌਬ ਦੇਣ ਲਈ। ਮੀਟ ਅਤੇ ਤੰਦੂਰੀ ਕੁੱਕ ਚਾਹੀਦੇ ਆ, ਕੈਸ਼ੀਅਰ ਚਾਹੀਦੇ ਆ, ਕਿਚਨ ਦਾ ਸਟਾਫ ਚਾਹੀਦਾ। ਵੈਰੀ ਗੁੱਡ ਪੇ ਮਿਲੂਗੀ, ਵੈਰੀ ਗੁੱਡ ਐਟਮੋਸਫੀਅਰ ਮਿਲੂਗਾ। ਪਲੀਜ਼ ਤੁਸੀਂ ਕਾਲ ਕਰੋ 416-388-4661, 416-388-4661 'ਤੇ ਕਾਲ ਕਰੋ। ਤੁਹਾਨੂੰ ਸਬਜ਼ੀ ਮਾਰਕੀਟ 'ਤੇ ਬੜੀ ਅੱਛੀ ਜੌਬ ਮਿਲ ਸਕਦੀ ਹੈ, ਬਹੁਤ ਸਾਰੀਆਂ ਜੌਬਾਂ ਨੇ ਉਹਨਾਂ ਕੋਲ। ਇੱਕ ਵਾਰੀ ਫਿਰ ਨੰਬਰ ਲੈ ਲਓ 416-388-4661, 416-388-4661 'ਤੇ ਫੋਨ ਕਰ ਲਓ ਜੀ। ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਬੜੀ ਜਲਦ ਸਾਡੇ ਟੀਮ ਦੇ ਸੀਨੀਅਰ ਮੈਂਬਰ ਸਰਵਜੀਤ ਸਾਡੇ ਨਾਲ ਜੁੜਨਗੇ ਗ੍ਰੈਂਡ ਹੋਮ ਫਰਨੀਚਰ ਤੋਂ। ਇੱਕ ਪ੍ਰਾਈਵੇਟ ਕਾਲ ਆ ਰਹੀ ਹੈ, ਪ੍ਰਾਈਵੇਟ ਕਾਲ ਕਈ ਵਾਰ ਇੱਧਰ ਉੱਧਰ, ਕਈ ਵਾਰ ਜਦੋਂ ਪ੍ਰਾਈਵੇਟ ਗੱਲ ਹੋ ਜਾਂਦੀ ਨਾ ਫਿਰ ਉਹ ਗੱਲ ਕਈ ਵਾਰ ਸੁਣਦੇ ਕਹਿੰਦੇ ਹੁੰਦੇ ਆ ਕਿ ਮੇਚ ਨਹੀਂ ਆਉਂਦੀ। ਤੋ ਜੁੱਤੀ ਸੋਈ ਜੋ ਯਾਰ ਦੇ ਮੇਚ ਆ ਜਾਏ, ਇਹ ਮੇਚ ਸ਼ਬਦ ਕਈ ਥਾਵਾਂ 'ਤੇ ਵਰਤਿਆ ਜਾਂਦਾ। ਤੁਹਾਡੇ ਕੋਲ ਇੱਕ ਤਾਂ ਜੁੱਤੀ ਮੇਚ ਆ ਗਈ ਕਿ ਨਹੀਂ ਆ ਗਈ, ਹੋਰ ਕਿਹੜੇ ਕਿਹੜੇ ਥਾਂ 'ਤੇ ਮੇਚ ਸ਼ਬਦ ਵਰਤਿਆ ਜਾਂਦਾ। ਤੋ ਅੱਜ ਥੋੜ੍ਹਾ ਜਿਹਾ ਕੁਇਜ਼ ਤੁਹਾਡੇ ਨਾਲ ਸਾਂਝਾ ਕਰਦੇ ਹਾਂ। 905-673-3337 'ਤੇ ਸਾਡੀਆਂ ਸਾਰੀਆਂ ਲਾਈਨਾਂ ਜਿਹੜੀਆਂ ਉਹ ਐਕਟਿਵ ਨੇ, ਤੁਹਾਡੀ ਉਡੀਕ ਕਰ ਰਹੀਆਂ ਨੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨੂੰ ਅਸੀਂ ਹਾਜ਼ਰ ਹਾਂ। ਅਤੇ ਅੱਜ ਫਰਾਈਡੇ ਆ, ਅੱਜ ਸ਼ੁੱਕਰਵਾਰ ਆ, ਅੱਜ ਜੁੰਮਾ ਹੈ। ਇੰਜੋਏ ਕਰੋ ਇਸ ਖੂਬਸੂਰਤ ਸ਼ਾਮ ਨੂੰ ਅਤੇ ਪੰਜਾਬੀ ਲਹਿਰਾਂ ਦੇ ਨਾਲ ਗੀਤ ਸੰਗੀਤ ਗੱਲਾਂ ਬਾਤਾਂ ਅਤੇ ਸਾਡੇ ਸਪੋਂਸਰ ਦੇ ਸੰਦੇਸ਼ ਤੁਹਾਡੇ ਤੱਕ ਪਹੁੰਚਾਏ ਜਾਣਗੇ। ਦੁਆਬਾ ਟਰੈਵਲ, ਜੀ ਹਾਂ, ਸੰਸਾਰ ਭਰ ਵਿੱਚ ਕਿਤੇ ਵੀ ਤੁਸੀਂ ਟਰੈਵਲ ਕਰੋ ਪਰ ਟਿਕਟਾਂ ਦੁਆਬਾ ਟਰੈਵਲ ਤੋਂ ਹੀ ਲਓ। ਸਾਡੀਆਂ ਟਿਕਟਾਂ ਦਾ ਇੰਤਜ਼ਾਮ ਵੀ ਦੁਆਬਾ ਟਰੈਵਲ ਬਿਲਕੁਲ ਸੇਫ ਅਤੇ ਸਾਊਂਡ ਕਰਕੇ ਦਿੰਦੇ ਨੇ। 905-796-7800, ਗੁੱਸਾ ਨਾ ਕਰੀ ਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਆ।

0: ਸੁਣਨਾ ਮੈਂ ਪੰਜਾਬੀ ਲਹਿਰਾਂ ਤੇ ਨਛੱਤਰ ਗਿੱਲ ਦੇ ਨਾਲ ਕੌਣ ਕਲਾਕਾਰ ਗਾ ਰਿਹਾ ਤੁਹਾਨੂੰ ਪਤਾ ਹੈ? ਕੁਝ ਜਿਹੜੇ ਵੀ ਸੱਜਣ ਕਾਲ ਕਰਨਗੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪੰਜਾਬੀ ਲਹਿਰਾਂ ਸਭ ਨੂੰ ਗਿਫਟ ਆਈਟਮਸ ਦਿੰਦੇ ਹਾਂ। ਨਛੱਤਰ ਗਿੱਲ ਦੇ ਨਾਲ ਇੱਕ ਬੜੀ ਮੰਨੀ ਪਰਮੰਨੀ ਆਵਾਜ਼ ਗਾ ਰਹੀ ਹੈ। ਬਹੁਤ ਸਾਰੇ ਲੋਕ ਹੋ ਸਕਦਾ ਕਿ ਇਸ ਆਵਾਜ਼ ਨੂੰ ਭੁੱਲ ਗਏ ਹੋਣ, ਪਰ ਦੇਖਦੇ ਹਾਂ ਕਿ ਤੁਹਾਡੇ ਵਿੱਚੋਂ ਕੌਣ ਕੌਣ ਸੱਜਣ 905-673-3337 'ਤੇ ਕਾਲ ਕਰਕੇ ਅਤੇ ਅੱਜ ਸਾਡੇ ਜੁੰਮੇ ਫਰਾਈਡੇ ਵਾਲੇ ਦਿਨ ਗਿਫਟ ਵਿਨ ਕਰਦੇ ਨੇ ਪੰਜਾਬੀ ਲਹਿਰਾਂ ਦੇ ਕੋਲੋਂ ਤੋਹਫੇ। ਜੀ ਹਾਂ, ਤੋਹਫਿਆਂ ਦੀ ਭਰਮਾਰ ਪੰਜਾਬੀ ਲਹਿਰਾਂ 'ਚ ਤੁਹਾਨੂੰ ਮਿਲ ਸਕਦੀ ਹੈ। 905-673-3337 ਮੱਖਣ ਬਰਾੜ ਦੇ ਨਾਲ ਹੈ। ਔਰ ਬੀਤੇ ਕੱਲ੍ਹ ਵੀ ਅਸੀਂ ਯਾਦ ਕਰ ਰਹੇ ਸੀ, ਇਹ ਗਿੱਲ ਹਰਦੀਪ ਹੁਣੀ ਆਏ ਹੋਏ ਸੀ ਅਤੇ ਕੱਲ੍ਹ ਨੂੰ ਬੜਾ ਵੱਡਾ ਮੇਲਾ ਜਿਹੜਾ ਪੰਜਾਬ ਡੇ ਹੋ ਰਿਹਾ ਤੇ ਮੱਖਣ ਬਰਾੜ ਸਾਡੇ ਨਾਲ ਨੇ, ਉਹ ਕੁਛ ਲਾਈਨਾਂ ਸੁਣਾਉਣਗੇ। ਜੀ ਮੱਖਣ ਬਰਾੜ ਜੀ।
1: ਹਾਂ ਇਸਤੰਦਰਪਾਲ ਜੀ, ਮੈਂ ਇੱਕ ਸੁਨੇਹਾ ਦੇਣਾ ਸੀਗਾ, ਸਾਨੂੰ ਬੰਦਿਆਂ ਦੀ ਜ਼ਰੂਰਤ ਹੈ ਜੇ ਕੰਮ ਕਰਨ ਵਾਸਤੇ ਕੋਈ ਘਰੇ ਵਿਹਲਾ ਬੈਠਾ ਹੋਵੇ।
0: ਅੱਛਾ,
1: ਤੇ ਭਾਵੇਂ ਇੰਡੀਆ ਤੋਂ ਆਇਆ ਹੋਵੇ ਤੇ ਗਾਡੀ ਕੋਈ ਨਹੀਂ ਤੇ ਆਪਾਂ ਨੂੰ ਪੈਸੇ ਸ਼ਾਮ ਨੂੰ ਕੈਸ਼ ਟੈਂਟਾਂ ਦੇ ਕੰਮ ਵਾਸਤੇ ਸਾਨੂੰ ਬੰਦੇ ਚਾਹੀਦੇ ਆ।
0: ਟੈਂਟ ਦੇ ਕੰਮ ਵਾਸਤੇ ਬੰਦੇ ਚਾਹੀਦੇ। ਮੱਖਣ ਬਰਾੜ ਸਾਹਿਬ ਨੂੰ ਟੈਲੀਫੋਨ ਕਰੋ 647 ਲਾਸਟ ਨੰਬਰ 3407 ਆ, ਵਿਚਾਲਣਾ ਕੀ ਆ
1: 883
0: 647-883-3407 ਜੀ ਹਾਂ, ਕਾਲ ਕਰੋ
1: ਤੇ ਤੁਹਾਨੂੰ ਕੱਚਾ ਸੀ ਕੱਚੇ ਸੀ ਕੰਮ ਤੇਰੇ,
0: ਤੂੰ ਤਾਂ ਕੱਚਾ ਸੀ ਕੱਚੇ ਸੀ ਕੰਮ ਤੇਰੇ।
1: ਆਪਾਂ ਮੈਂ ਦੱਸਣ ਵੀ ਕਿੰਨੇ ਕੱਕੇ ਆਉਂਦੇ ਇਸ,
0: ਹਾਂ
1: ਜਿਹੜਾ ਸ਼ੇਅਰ ਆ ਉਹਦੇ ਚ।
0: ਅੱਛਾ, ਵੈਰੀ ਗੁੱਡ।
1: ਕੱਚਾ ਸੀ ਕੱਚੇ ਸੀ ਕੰਮ ਤੇਰੇ ਤੇ ਮਿੱਟੀ ਕੱਚਿਆਂ ਦੀ ਆਖਰ ਖੁਰ ਜਾਂਦੀ।
0: ਆਏ ਹਾਏ, ਕੀ ਬਾਤ ਆ।
1: ਜੇਕਰ ਮੇਰੇ ਵੀ ਇਸ਼ਕ ਵਿੱਚ ਕੱਚ ਹੁੰਦਾ ਕੱਚਾ ਵੇਖ ਕੇ ਕੰਢੇ ਤੋਂ ਮੁੜ ਜਾਂਦੀ। ਜੇਕਰ ਮੇਰੇ ਵੀ ਇਸ਼ਕ ਵਿੱਚ ਕੱਚ ਹੁੰਦਾ ਕੱਚਾ ਦੇਖ ਕੇ ਕੰਢੇ ਤੋਂ ਮੁੜ ਜਾਂਦੀ, ਯਾਰੀ ਪੱਕੀ ਆ ਕਿਲੇ ਦੀ ਕੰਧ ਵਰਗੀ, ਕੱਚੀ ਹੁੰਦੀ ਤਾਂ ਕਦੋਂ ਦੀ ਭੁਰ ਜਾਂਦੀ, ਮੱਖਣ ਬਰਾੜਾ ਵੇ ਇਸ਼ਕ ਦੇ ਕੱਚਿਆਂ ਨੂੰ ਦੁਨੀਆਂ ਮਾਰ ਕੇ ਠੋਕਰਾਂ ਮੁੜ ਜਾਂਦੀ।
0: ਕੀ ਬਾਤ ਆ, ਮੱਖਣ ਬਰਾੜਾ ਵੇ ਇਸ਼ਕ ਦੇ ਕੱਚਿਆਂ ਨੂੰ ਲੋਕੀ
1: ਦੁਨੀਆਂ ਮਾਰ ਕੇ
0: ਠੋਕਰਾਂ ਤੁਰ ਜਾਂਦੀ,
1: ਮੁੜ ਜਾਂਦੀ
0: ਲੋਕੀ ਮਾਰ ਕੇ ਠੋਕਰਾਂ ਮੁੜ ਜਾਂਦੀ। ਬਹੁਤ ਮਿਹਰਬਾਨੀ ਮੱਖਣ ਬਰਾੜ ਸਾਹਿਬ, ਜੋਬ ਤੁਹਾਨੂੰ ਮਿਲ ਸਕਦੀ ਹੈ। ਮੱਖਣ ਬਰਾੜ ਨੂੰ ਕਾਲ ਕਰ ਲਓ 647-388-3407 ਮੇਰਾ ਖਿਆਲ ਇਹੀ ਨੰਬਰ ਹੈ ਪ੍ਰੋਗਰਾਮ ਪੰਜਾਬੀ ਲੈ ਲੈਣਾ 905-673-3337। ਦੇਖੋ ਅੱਜ ਤਾਂ ਤੁਹਾਨੂੰ ਜੋਬ ਅਤੇ ਜੋਬ ਅਸੀਂ ਦਵਾ ਰਹੇ ਹਾਂ ਅਤੇ ਇੱਕ ਜੋਬ ਤੁਹਾਨੂੰ ਦਵਾ ਰਹੇ ਹਾਂ ਨਾ। ਮੱਖਣ ਬਰਾੜ ਦਾ ਫੋਨ ਨੰਬਰ ਹੈਗਾ 647-883-3407। ਪ੍ਰੋਗਰਾਮ 'ਚ ਕੁਝ ਕਾਲਾਂ ਲੈਂਦੇ ਹਾਂ, ਉਹ ਤੋਂ ਬਾਅਦ ਫਿਰ ਅੱਗੇ ਚੱਲਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ, ਧੀਰਜਪਾਲ ਧੀਰਜਪਾਲ ਜੀ, ਧੀਰਜ ਨਾਲ ਹੀ ਬੋਲਦੇ ਹੋ, ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਪੰਜਾਬੀ ਲੈਣਾ। ਮਨਦੀਪ ਜੀ, ਮਨਦੀਪ ਗਰੇਵਾਲ,
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਗਰੇਵਾਲ ਜੀ।
2: ਹਾਂਜੀ, ਤੁਸੀਂ ਫੀਮੇਲ ਆਰਟਿਸਟ ਬਾਰੇ ਪੁੱਛ ਰਹੇ ਸੀ, ਜਸਵਿੰਦਰ ਨਰੂਲਾ ਜੀ।
0: ਬੱਲੇ ਬੱਲੇ, ਜਸਵਿੰਦਰ ਨਰੂਲਾ, ਬੜੀ ਖੜਕਵੀਂ ਆਵਾਜ਼ ਆ, ਹਨਾ
2: ਜੀ? ਬਿਲਕੁਲ ਜੀ, ਆਪਣੇ ਟਾਈਮ ਦੇ ਵਿੱਚ ਬਹੁਤ ਵਧੀਆ ਉਹਨਾਂ ਦੀ ਚੜ੍ਹਾਈ ਹੁੰਦੀ ਸੀ,
0: ਬਾਤ ਆ ਬੜੀ ਚੜ੍ਹਾਈ ਸੀ, ਨੋ ਡਾਊਟ। ਪ੍ਰੋਗਰਾਮ ਪੰਜਾਬੀ ਨਾਲ ਹਰਵਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ। ਜਸਵਿੰਦਰ ਨਰੂਲਾ ਦੇ ਪਿਤਾ ਜੀ ਸਰਦਾਰ ਕੇਸਰ ਸਿੰਘ ਨਰੂਲਾ ਐਚ ਐਮ ਵੀ ਕੰਪਨੀ ਚ ਸੰਗੀਤਕਾਰ ਹੁੰਦੇ ਸੀ।
2: ਹਾਂਜੀ ਹਾਂਜੀ, ਮਤਲਬ ਇਹ ਬਹੁਤ ਸੁਰੀਲੇ ਨੇ, ਮਤਲਬ ਹਿੰਦੀ ਫਿਲਮਾਂ ਚ ਵੀ ਕਾਫੀ ਗਾਣੇ ਇਹਨਾਂ ਦੇ ਮਤਲਬ ਗਾਏ ਨੇ ਇਹਨਾਂ ਨੇ।
0: ਪਹਿਲਾਂ ਜਿਹੜੇ ਆਪਣੇ ਆਰਟਿਸਟ ਹੁੰਦੇ ਸੀਗੇ, ਹਰਚਰਨ ਗਰੇਵਾਲ, ਕੁਲਦੀਪ ਮਾਨਕ, ਕੁਛ ਹੋਰ, ਚਰਨਜੀਤ ਹੂਜਾ ਦੇ ਆਉਣ ਤੋਂ ਪਹਿਲਾਂ ਕੇਸਰ ਸਿੰਘ ਨਰੂਲਾ, ਉਹਨਾਂ ਦਾ ਬੜਾ ਨਾਂ ਸੀ ਐਚ ਐਮ ਵੀ ਚ, ਤੇ ਦਸਤਾਰ ਸਜਾ ਕੇ ਬੜੀ ਵਧੀਆ। ਉਹਨਾਂ ਦੀ ਬੇਟੀ ਆ ਜਸਪਿੰਦਰ ਨਰੂਲਾ, ਬਿਲਕੁਲ ਸਹੀ ਗੱਲ ਕਰ ਰਹੇ ਜੀ ਤੁਸੀਂ।
2: ਆਪਣੇ ਪੰਜਾਬੀ ਇੰਡਸਟਰੀ ਚ ਵੀ ਆਪਣੇ ਮਿਸ ਪੂਜਾ ਸੁਦੇਸ਼ ਕੁਮਾਰੀ ਤੇ ਪ੍ਰਵੀਨ ਭਾਟ ਦੇ ਆਉਣ ਤੋਂ ਪਹਿਲਾਂ, ਮਤਲਬ ਇਹਨਾਂ ਦੀ ਜ਼ਿਆਦਾ ਡਿਊਟ ਸੁਣ ਰਹੇ ਨੇ ਆਪਣੇ
0: ਬੜੀ ਬੜੀ। ਅਸਲ ਚ ਨਾ ਡਿਊਟ ਇੱਕ ਵਾਰ ਗਾਇਬ ਹੀ ਹੋ ਗਏ ਸੀਗੇ, ਇਹ ਫਿਰ ਜਿਹੜਾ ਨਛੱਤਰ ਗਿੱਲ ਦਾ ਤੇ ਜਸਪਿੰਦਰ ਨਰੂਲਾ ਦਾ ਗੀਤ ਆ, ਇਹਨੇ ਡਿਊਟ ਦੁਬਾਰਾ ਰੀਨਿਊ ਕੀਤੇ ਆ।
2: ਹਾਂਜੀ ਹਾਂਜੀ, ਮਤਲਬ ਇਹਨਾਂ ਨੇ ਇੱਕ ਆਪਣੇ ਰਾਈਜ਼ਰ ਸਿੰਗਰ ਹੁੰਦਾ ਸੀਗਾ, ਉਹ ਵੀ ਸ਼ਾਇਦ ਹੁਣ ਫਲੋਪ ਹੋ ਚੁੱਕੇ ਆ, ਉਹਨਾਂ ਨਾਲ ਵੀ ਇਹਨਾਂ ਦੇ ਕਾਫੀ ਗਾਣੇ ਆਏ ਜਸਪਿੰਦਰ ਨਰੂਲਾ। ਕੀ ਬਾਤ
0: ਹੈ, ਬਹੁਤ ਅੱਛੇ ਸਰ, ਥੈਂਕ ਯੂ ਤੁਸੀਂ ਸਾਨੂੰ ਡਿਟੇਲ ਦਿੱਤੀ। ਪ੍ਰੋਗਰਾਮ ਪੰਜਾਬੀ ਲੈਣ ਚਲੋ, ਫਿਰ ਤੁਹਾਨੂੰ ਅਸੀਂ ਲਾਈਵ ਲੋਕੇਸ਼ਨ ਤੇ ਲੈ ਕੇ ਚੱਲਦੇ ਆ। ਸਰਬਜੀਤ ਮੇਰੇ ਨਾਲ ਆ, ਔਰ ਸਰਬਜੀਤ ਪਹਿਲਾਂ ਤਾਂ ਵੈਲਕਮ ਬਈ, ਜੀ ਆਇਆਂ ਨੂੰ ਖੁਸ਼ ਆਮਦੀਦ।
3: ਜੀ ਬਿਲਕੁਲ ਜੀ, ਬਹੁਤ ਸ਼ੁਕਰੀਆ ਪਹਿਲਾਂ ਤੇ ਤੁਹਾਨੂੰ ਤੇ ਸਰੋਤਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਹੋ?
3: ਮੈਂ ਕਹਿੰਦਾ ਬਾਗੋ ਬਾਗ ਤੁਸੀਂ ਸਟੂਡੀਓ ਦੇ ਵਿੱਚ ਹੁੰਦੇ ਹੋ, ਅਸੀਂ ਤੇ ਤਰਸ ਗਏ, ਅਸੀਂ ਕਿਹਾ ਲਾਈਨਾਂ ਹੀ ਬੜੀਆਂ ਬੀਜ਼ੀ ਆ ਰਹੀਆਂ ਸੀ, ਮੈਂ ਕਿਹਾ ਸਤਿੰਦਰਪਾਲ ਜੀ ਆਏ ਆ ਤੇ ਲਾਈਨਾਂ ਦੀ ਐ ਬੀਜ਼ੀ ਕਰਾ ਦੀ ਬੈਕ ਟੂ ਬੈਕ।
0: ਬਿਲਕੁਲ, ਬਹੁਤ ਪਿਆਰ ਹੈ ਕਿਉਂਕਿ ਪੰਜਾਬੀ ਲਹਿਰਾਂ ਪ੍ਰੋਗਰਾਮ ਤੁਹਾਡੇ ਵਾਸਤੇ ਤੇ ਨਾਲ ਦੀ ਨਾਲ ਸਰੋਤਿਆਂ ਦਾ ਪਿਆਰ। ਦੇਖੋ ਸਰਬਜੀਤ, ਸਰੋਤਿਆਂ ਤੋਂ ਬਿਨਾਂ ਆਪਣੇ ਪੱਲੇ ਕੱਖ ਵੀ ਨਹੀਂ ਹੈ
3: ਜੀ,
0: ਤੋਂ ਇਸ ਕਰਕੇ ਜਿਹੜੀ ਜਿਹੜੇ ਸਾਡੇ ਸਰੋਤੇ ਨੇ ਉਹ ਸਾਡੀ ਇੱਕ ਬੈਕਬੋਨ ਨੇ, ਸਾਡੀ ਰੀੜ੍ਹ ਦੀ ਹੱਡੀ ਆ, ਸਾਡਾ ਕਹਿੰਦੇ ਨੇ ਕਿ ਉਹਨਾਂ ਨਾਲ ਦਿਲੋਂ ਜਾਨ ਦਾ ਰਿਸ਼ਤਾ। ਤੇ ਹੁਣ ਗ੍ਰੈਂਡ ਹੋਮ ਫਰਨੀਚਰ ਤੇ ਕੀ ਕੁਛ ਸਪੈਸ਼ਲ ਲੱਗਿਆ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ।
3: ਬਿਲਕੁਲ, ਜਿਵੇਂ ਆਪਣੇ ਸਟੂਡੀਓ ਦੀ ਲਾਈਨਾਂ ਬਿਜ਼ੀ ਚੱਲ ਰਹੀਆਂ ਨੇ ਨਾ ਫੁੱਲ ਬੈਕ ਟੂ ਬੈਕ, ਏਦਾਂ ਹੀ ਗ੍ਰੈਂਡ ਹੋਮ ਫਰਨੀਚਰ ਤੇ ਸੇਲ ਵਾਲੀ ਡੀਲਾਂ ਬੈਕ ਟੂ ਬੈਕ ਖੜਕਾ ਰਹੀਆਂ ਕੰਮ। ਕਹਿੰਦੇ ਆ ਵੀ ਫਲੋਰ ਕਲੀਅਰ ਹੈ, ਸੇਲ ਹੈ, ਆ ਜੋ ਜਿਹੜਾ ਪਹਿਲਾਂ ਆ ਗਿਆ ਤੇ ਉਹ ਬੈਸਟ ਡੀਲ ਲੈ ਜਾਏਗਾ। ਕਿ ਕਈ ਵਾਰ ਕੀ ਹੁੰਦਾ ਕੋਈ ਪ੍ਰਾਈਸ ਰੇਟ ਬੜਾ ਸ਼ਾਨਦਾਰ ਹੁੰਦਾ ਤੇ ਉਹ ਝੱਟ ਹੀ ਨਿਕਲ ਜਾਂਦਾ, ਜੇ ਅਸੀਂ ਲੇਟ ਹੋ ਗਏ ਤੇ ਕੀ ਪਤਾ ਸਾਨੂੰ ਫਿਰ ਨਾ ਲੱਭੇ, ਕਿਉਂਕਿ ਪ੍ਰਾਈਸਿੰਗ ਹੈ ਹੀ ਇੰਨੀ ਸ਼ਾਨਦਾਰ। ਤੇ ਸੁੱਖ ਵੀਰੇ ਫਿਰ ਖੜਕਾ ਦਿਓ ਡੀਲਾਂ, ਮੈਂ ਸਾਹਮਣੇ ਦੇਖ ਰਿਹਾ ਇੱਕ ਬੜਾ ਸ਼ਾਨਦਾਰ ਬੈੱਡ। ਇਹ ਬਾਈ ਜੀ ਕਹਿੰਦੇ ਆ ਕਰਦੇ ਆ ਗੱਲਬਾਤ ਪਹਿਲਾਂ ਸਰੋਤਿਆਂ ਨੂੰ, ਬੈੱਡ ਦਵਾਈਏ। ਕਹਿੰਦੇ ਆ ਜ਼ਿੰਦਗੀ ਦੀ 33% ਜਿਹੜੀ ਸਾਡੀ ਜ਼ਿੰਦਗੀ ਹੈ ਉਹ ਅਸੀਂ ਬੈੱਡ ਤੇ ਗੁਜ਼ਾਰਦੇ ਹਾਂ ਸੋ ਕੇ, ਤੇ ਜੇ ਬੈੱਡ ਕਮਾਲ ਦਾ ਨਹੀਂ ਤੇ ਜ਼ਿੰਦਗੀ ਦਾ ਫਿਰ ਆਨੰਦ ਵੀ ਘਟ ਜਾਂਦਾ। ਬਾਈ ਜੀ ਆਣ ਦੋ ਫਿਰ।
4: ਬਿਲਕੁਲ ਬਾਈ ਜੀ, ਇਹ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ, ਜਿਨ੍ਹਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਤੁਹਾਡੇ ਸਾਹਮਣੇ ਗ੍ਰੇ ਕਲਰ ਦਾ ਬੈਡਰੂਮ ਸੈੱਟ ਵੱਡੀ ਹੈੱਡਬੋਰਡ ਦੇ ਨਾਲ, ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ, ਵਾਈਟ ਕਲਰ ਦੀ ਐਲਈਡੀ ਲਾਈਟ, ਗ੍ਰੇਸ਼ ਕਲਰ ਲੈਕਰ ਸਾਈਜ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਹਾਈਡ੍ਰੋਲਿਕ ਸਟੋਰੇਜ ਨਾਲ। ਤੇ ਬਾਈ ਜੀ ਇੱਕ ਪਲੱਸ ਪੁਆਇੰਟ ਦੇਖੋ, ਆਮ ਬੈਡਾਂ ਥੱਲੇ ਸਲਾਟਾਂ ਹੁੰਦੀਆਂ, ਸਮਾਂ ਉੱਤੇ ਛਾਲਾ ਮਾਰੀ ਜਾਓ, ਪਲੈਟਫਾਰਮ ਲੱਗਾ ਹੋਇਆ, ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ ਦਾ ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ, ਤੇ ਫੱਟਾ ਲੱਗਾ ਹੋਇਆ ਉੱਪਰ ਬੈਡਰੂਮ ਦੇ, ਤੇ ਥੱਲੇ ਸਾਰੀ ਸਟੋਰੇਜ। ਡਰੈਸਰ ਦੇ ਜਿਹੜੇ ਡਰੋਰ ਨੇ ਦੇਖੋ, ਸੌਫਟ ਕਲੋਜ਼ਰ ਆ, ਵਿੱਚ ਵੈਲਵਟ ਲੱਗੀ ਹੋਈ ਆ, ਤੇ ਸਿਲਵਰ ਕਲਰ ਦੇ ਹੈਂਡਲ, ਮਿਰਰ ਦੇ ਵਿੱਚ ਐਲਈਡੀ ਲਾਈਟ ਵਾਈਟ ਕਲਰ ਦੀ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ ਵੈਲਵਟ ਲੱਗੀ ਹੋਈ ਆ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਗ੍ਰੇ ਕਲਰ ਦਾ, ਐਲਈਡੀ ਲਾਈਟਾਂ, ਡਰੈਸਰ, ਮਿਰਰ, ਵਿਨ ਸਾਈਟੇਬਲ, ਕੰਪਲੀਟ ਬੈਡਰੂਮ ਸੈੱਟ। ਜਦੋਂ ਤੁਸੀਂ ਸਟੋਰ ਦੇ ਵਿੱਚ ਐਂਟਰੀ ਹੋਣਾ ਨਾ, ਖੱਬੇ ਹੱਥ ਦੇ ਜਿਹੜਾ ਬੈਡਰੂਮ ਸੈੱਟ ਲੱਗਾ ਹੋਇਆ, ਜਿਹਦੇ ਰੈਗੂਲਰ ਬੰਦਾ ਪ੍ਰਾਈਸ $3900 ਸੀ, ਘਟਾ ਕੇ $2899 ਲੱਗੀ ਆ। ਪੰਜਾਬੀ ਲਹਿਰਾਂ ਦੇ ਜਿੰਨੇ ਵੀ ਪਰਿਵਾਰ ਆਉਣਗੇ, 2900 ਵਾਲਾ ਬੈਡਰੂਮ ਸੈੱਟ ਸਿਰਫ $1899, $1899 ਦੇ ਵਿੱਚ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਮਿਲੂਗਾ। ਤੇ ਜਦੋਂ ਤੁਸੀਂ ਆ ਕੇ ਕਹਿਣਾ ਸਤਿੰਦਰਪਾਲ ਭਾਜੀ ਦਾ ਨਾਮ ਲੈਣਾ, ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇਣਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਟੈਲੀਵਿਜ਼ਨ ਟੀਵੀ ਬਿਲ ਨੁੱਲ ਫ੍ਰੀ ਦਿੱਤਾ ਜਾਣਾ, ਪੂਰਾ ਬੈਡਰੂਮ ਸੈੱਟ $1899 ਦਾ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।
3: ਕੀ ਬਾਤ ਹੈ, 294 ਵੋਕਰ ਡਰਾਈਵ ਤੇ ਪਹੁੰਚੋ ਤੇ ਸ਼ਾਨਦਾਰ ਫਲੋਰ ਕਲੀਅਰੈਂਸ ਦਾ ਫਾਇਦਾ ਜ਼ਰੂਰ ਚੱਕੋ। ਤੇ ਬਾਈ ਜੀ ਨੰਬਰ ਵੀ ਇੱਕ ਵਾਰੀ ਜ਼ਰੂਰ ਕਹਿ
4: ਦਿਓ। ਬਿਲਕੁਲ, ਨੰਬਰ ਟੂ ਕਾਲ ਜੇ ਤੁਸੀਂ ਕੋਈ ਇਨਕੁਆਇਰੀ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣੀ, ਰਾਈਟ ਵੇ ਸੰਪਰਕ ਕਰ ਸਕਦੇ ਹੋ 905-302-9494 905-302-9494 ਬਾਜੀ।
0: ਔਰ ਸਰਬਜੀਤ, ਪੰਜਾਬੀ ਲਹਿਰਾਂ ਦੇ ਸਰੋਤੇ ਆਉਣਗੇ, ਉਹਨਾਂ ਨੂੰ ਤੋਹਫੇ ਜ਼ਰੂਰ ਦੇਣੇ ਆ, ਔਰ ਗਿਫਟ ਕੋਈ ਵੀ ਲਿਸਨਰ ਜਿਹੜਾ ਉਹ ਲਏ ਤੋਂ ਬਿਨਾਂ ਨਾ ਜਾਵੇ।
3: ਬਿਲਕੁਲ ਜੀ, ਬਿਲਕੁਲ 100% ਪੱਕਾ ਕੰਮ।
0: ਥੈਂਕ ਯੂ
3: ਗ੍ਰੈਂਡ ਹੋਮ ਫਰਨੀਚਰ, ਥੈਂਕ ਯੂ ਸੋ ਮਚ ਜੀ।
0: ਪ੍ਰੋਗਰਾਮ ਪੰਜਾਬੀ ਲਹਿਰਾਂ। ਚਲੋ ਅੱਜ ਥੋੜਾ ਸੰਗੀਤ ਵਿੱਚ ਦੇਖਦੇ ਹਾਂ ਕਿੰਨੀ ਕੁ ਰੁਚੀ ਆ। ਇਹ ਗੀਤ ਦੀ ਧੁਨ ਵੱਜ ਰਹੀ ਆ ਤੇ ਤੁਸੀਂ ਕਾਲ ਕਰਕੇ ਦੱਸਣਾ ਵੀ ਕਿਹੜੇ ਗੀਤ ਦੀ ਇਹ ਮਿਊਜ਼ਿਕ, ਕਿਹੜੇ ਗੀਤ ਦਾ ਵੱਜ ਰਿਹਾ ਤੇ ਮਿਊਜ਼ਿਕ ਕਿਸ ਡਾਇਰੈਕਟਰ ਨੇ ਦਿੱਤਾ। ਵੇਖਦੇ ਹਾਂ ਤੁਹਾਡੇ ਵਿੱਚੋਂ ਕਿੰਨੇ ਕੁ ਸੱਜਣ ਜਿਹੜੇ ਆ ਇਸ ਮਿਊਜ਼ਿਕ ਨੂੰ ਸਮਝਦੇ ਆ। ਪ੍ਰੋਗਰਾਮ ਪੰਜਾਬੀ ਲੈਣਾ, ਅੱਜ ਦੇ ਪ੍ਰੋਗਰਾਮ ਨੂੰ ਫਾਈਵ ਰਿਵਰ ਡਕਟ ਕਲੀਨਿੰਗ ਵੱਲੋਂ ਸਪੌਂਸਰ ਕੀਤਾ ਜਾਂਦਾ ਹੈ। ਤੁਸੀਂ ਡਕਟਸ ਦੀ ਕਲੀਨਿੰਗ ਕਰਵਾਉਣੀ ਆ ਤਾਂ ਫਾਈਵ ਰਿਵਰ ਡਕਟ ਕਲੀਨਿੰਗ 'ਤੇ ਪਹੁੰਚਣਾ, ਔਰ ਤੁਸੀਂ ਉਹਨਾਂ ਨੂੰ ਟੈਲੀਫੋਨ ਕਰਕੇ 437-688-7750 4376887750 'ਤੇ ਕਾਲ ਕਰਨੀ ਆ, ਔਰ ਪੰਜਾਬੀ ਲਹਿਰਾਂ ਦੇ ਹਵਾਲੇ ਦੇ ਨਾਲ ਤੁਹਾਨੂੰ ਨਾ ਪੂਰਾ ਕ੍ਰਿਸਟਲ ਕਲੀਅਰ ਕੈਮਰੇ ਲਾ ਕੇ ਤੁਹਾਨੂੰ ਦਿਖਾਉਣਗੇ ਕਿ ਕਿਵੇਂ ਡਕਟਸ ਨੂੰ ਕਲੀਨ ਕੀਤਾ ਜਾਂਦਾ, ਪਹਿਲਾਂ ਕਿਹੋ ਜਿਹੇ ਸੀ ਤੇ ਬਾਅਦ ਦੇ ਵਿੱਚ ਕਿਹੋ ਜਿਹੇ ਆ। ਇਹ ਕਲੀਨਿੰਗ ਕਰਕੇ ਤੁਹਾਨੂੰ 5 ਰਿਵਰ ਡਕਟ ਕਲੀਨਿੰਗ ਵਾਲੇ ਕਰਕੇ ਦੇਣਗੇ। ਨੰਬਰ ਹੈ ਉਹਨਾਂ ਦਾ 437-688-7750। ਤੇ ਸ਼ਾਮ ਦਾ ਵਕਤ ਹੈ, ਤੁਸੀਂ ਖਾਣਾ ਖਾਣ ਜਾਣਾ ਹੈ ਤਾਂ ਸਿੱਧਾ ਹੀ ਤੁਹਾਨੂੰ ਅਸੀਂ ਭੇਜਦੇ ਹਾਂ ਸਿੰਪਲੀ ਇੰਡੀਅਨ ਕੁਜ਼ੀਨ ਦੇ 3 ਲੋਕੇਸ਼ਨਾਂ 'ਤੇ। ਕਿਆ ਬਾਤ ਹੈ, ਮਾਊਥ ਵਾਟਰਿੰਗ, ਮੂੰਹ 'ਚੋਂ ਪਾਣੀ ਆਉਣ ਵਾਲਾ ਖਾਣਾ, ਚੋਟੀ ਦੇ ਡਾਇਨਿੰਗ ਲਾਊਂਜ, ਕੇਟਰਿੰਗ ਕਰਵਾਉਣ ਵਾਸਤੇ ਨੰਬਰ 1 ਸਿੰਪਲੀ ਸਿੰਪਲੀ ਸਿੰਪਲੀ ਸਿੰਪਲੀ ਸਿੰਪਲੀ ਇੰਡੀਅਨ ਕੁਜ਼ੀਨ 905-794-8111 905-794-8111 ਟੈਲੀਫੋਨ ਨੰਬਰ ਹੈ। ਅਤੇ ਫੈਸ਼ਨ ਆਈ ਕਿਊ ਵੱਲੋਂ ਵੀ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ। ਫੈਸ਼ਨ ਆਈ ਕਿਊ ਦੀ ਜਾਣਕਾਰੀ ਬੜੀ ਜਲਦ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਪਰ ਇਨ ਦਾ ਮੀਨ ਟਾਈਮ ਸਾਡੇ ਨਾਲ ਮਨਜੀਤ ਜੀ ਨੇ ਅਤੇ ਅਪਲਾਇੰਸ ਜੰਕਸ਼ਨ ਤੋਂ ਕੀ ਵੀਕਐਂਡ ਦੀਆਂ ਖਾਸ ਖਾਸ ਤੁਹਾਨੂੰ ਆਫਰਸ ਦਿੱਤੀਆਂ ਜਾ ਰਹੀਆਂ। ਜੀ ਮਨਜੀਤ
5: ਜੀ, ਸਤਿ ਸ਼੍ਰੀ ਅਕਾਲ। ਜੀ
0: ਸਤਿ ਸ਼੍ਰੀ ਅਕਾਲ ਮਨਜੀਤ ਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਭਾਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਆਪਣੇ ਘਰ ਦੇ ਲਈ 3 ਪੀਸ ਦਾ ਪ੍ਰੀਮੀਅਮ ਅਪਲਾਇੰਸਸ ਦਾ ਬੰਡਲ ਦੇਖ ਰਹੇ ਨੇ, ਸੋ ਤੁਸੀਂ ਨਵੇਂ ਘਰ 'ਚ ਮੂਵ ਹੋ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਫੁੱਲੀ ਲੋਡਡ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਇੰਸਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $29.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣੀ ਬੇਸਮੈਂਟ ਬਣਾ ਰਹੇ ਨੇ, ਤੁਸੀਂ ਬੇਸਮੈਂਟ ਲਈ 4 ਅਪਲਾਇੰਸਸ ਦਾ ਜੇ ਬੰਡਲ ਦੇਖ ਰਹੇ ਹੋ ਤਾਂ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਦਾ 18 ਕਿਊਬਿਕ ਫੀਟ ਦਾ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਇੰਸਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2,599 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨੇ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਅਦਰਾਈ।
0: ਵੈਰੀ ਗੁੱਡ ਜੀ, ਅਪਲਾਇੰਸ ਜੰਕਸ਼ਨ ਸਾਡੀ ਵੀ ਪਹਿਲੀ ਪਸੰਦ ਹੈ, ਅਪਲਾਇੰਸ ਜੰਕਸ਼ਨ। ਜਸਪਿੰਦਰ ਨੂਲਾ ਤੇ ਨਛੱਤਰ ਗਿੱਲ ਕਹਿ ਰਹੇ ਸੀ, ਗੁੱਸਾ ਨਾ ਕਰੀ ਨੀ, ਤੈਨੂੰ ਪਿੱਛੋਂ ਆਵਾਜ਼ ਮਾਰੀ ਆ। ਇਹ ਪਿੱਛੋਂ ਆਵਾਜ਼ ਮਾਰਨੀ ਇੱਕ ਅਪਸ਼ਗਨ ਵੀ ਸਮਝਿਆ ਜਾਂਦਾ। ਜੇ ਕੋਈ ਬੰਦਾ ਘਰੋਂ ਨਿਕਲਣ ਲੱਗਿਆ ਤੇ ਕਿਸੇ ਨੇ ਆਵਾਜ਼ ਮਾਰ ਲਈ ਤਾਂ ਵੱਡੀਆਂ ਬੇਬੇ ਹੋਣੀ ਕਹਿ ਦਿੰਦੇ ਸੀ, ਵੇ ਭਾਈ ਪਿੱਛਿਓਂ ਕਿਉਂ ਆਵਾਜ਼ ਮਾਰਤੀ, ਜੇ ਕਿਤੇ ਬਿੱਲੀ ਲੰਘ ਗਈ ਤੇ ਕਹਿਣਾ ਬਿੱਲੀ ਛਿੱਕ ਗਈ ਔਰ ਰਾਹ ਕੱਟ ਗਈ। ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਵਹਿਮ ਭਰਮ ਨੇ। ਤੁਹਾਡੇ ਵਿੱਚੋਂ ਕਿੰਨੇ ਕੁ ਲੋਕ ਨੇ ਜਿਹੜੇ ਇਹਨਾਂ ਵਹਿਮਾਂ ਭਰਮਾਂ ਨੂੰ ਮੰਨਦੇ ਆ, ਕਿੰਨੇ ਕੁ ਲੋਕ ਆ ਜਿਹੜੇ ਕੋਈ ਪਿੱਛੇ ਆਵਾਜ਼ ਮਾਰਦਾ ਤੇ ਪਹਿਲਾਂ ਕੁਰਸੀ ਤੇ ਬਹਿ ਜਾਂਦੇ ਆ ਤੇ ਫਿਰ ਅੱਗੇ ਤੁਰਦੇ ਆ, ਔਰ ਹੋਰ ਵੀ ਬਹੁਤ ਸਾਰੇ, ਜੇ ਕਿਸੇ ਨੇ ਛਿੱਕ ਮਾਰਤੀ ਤਾਂ ਨਹੀਂ ਅੱਗੇ ਜਾਣਾ, ਤੇ ਜੇ ਜੁੱਤੀ 'ਚ ਠੇਡਾ ਵੱਜ ਗਿਆ ਤਾਂ ਨਹੀਂ ਅੱਗੇ ਜਾਣਾ। ਬਹੁਤ ਸਾਰੇ ਵਹਿਮ ਭਰਮ ਨੇ, ਜੇ ਤੁਸੀਂ ਮੰਨਦੇ ਆ ਤਾਂ ਕਿਉਂ ਮੰਨਦੇ ਆ। ਦੇਖੋ ਗੁੱਸਾ ਕੋਈ ਨਹੀਂ, ਜੀ ਤਾਂ ਜੋ ਚਿੱਤ ਕਰੇ ਉਹ ਕਰੇ। ਐਵੇਂ ਕਈ ਵਾਰੀ ਅਸੀਂ ਧਰਮ ਦੇ ਠੇਕੇਦਾਰ ਬਣ ਜਾਂਦੇ, ਜੀ ਐਂ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ। ਜਿਹਨੂੰ ਦੂਜੇ ਨੂੰ ਤਕਲੀਫ ਦਿੱਤੇ ਤੋਂ ਬਿਨਾਂ, ਕਿਸੇ ਹੋਰ ਨੂੰ ਤਕਲੀਫ ਦਿੱਤੇ ਤੋਂ ਬਿਨਾਂ ਜੇ ਤੁਸੀਂ ਕਿਸੇ ਗੱਲ ਨੂੰ ਮੰਨਦੇ ਹੋ ਤਾਂ ਤੁਹਾਡੀ ਆਪਣੀ ਇੱਛਾ, ਤੁਹਾਡੀ ਆਪਣੀ ਆਜ਼ਾਦੀ ਹੈ, ਤੁਹਾਡੀ ਆਪਣੀ ਖੁੱਲ ਆ। ਅਤੇ ਪਰ ਜੇ ਕਿਸੇ ਨੂੰ ਤੁਸੀਂ ਹਰਟ ਕਰ ਰਹੇ ਹੋ ਕਿਸੇ ਗੱਲ ਨਾਲ, ਉਹ ਗੱਲ ਗਲਤ ਆ। ਤੋ ਖੈਰ ਤੁਹਾਡੀ ਗੱਲਬਾਤ ਵੀ ਹੋਏਗੀ ਅਤੇ ਨਾਲ ਦੀ ਨਾਲ ਗੀਤ ਸੰਗੀਤ ਦੀਆਂ ਗੱਲਾਂ ਵੀ ਕਰਾਂਗੇ ਅਤੇ ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ। 905-600-7333 ਸਾਡੀਆਂ ਸਾਰੀਆਂ ਲਾਈਨਾਂ ਐਕਟਿਵ ਨੇ ਔਰ ਭਰੀਆਂ ਪਈਆਂ ਨੇ। ਸਟੂਡੀਓ 'ਚ ਮੇਲਾ ਲੱਗਿਆ ਪਿਆ। ਦੇਖੋ ਤੁਹਾਨੂੰ ਪੰਜਾਬੀ ਲਹਿਰਾਂ ਤੁਹਾਡੀਆਂ ਕਾਰਾਂ, ਵੈਨਾਂ, ਟਰੱਕਾਂ, ਊਬਰ ਦੇ ਵਿੱਚ ਸੁਣ ਰਿਹਾ, ਘਰਾਂ ਵਿੱਚ ਤੁਸੀਂ ਲਾਇਆ ਹੋਇਆ ਜਿੱਥੇ ਲੇਡੀਜ਼ ਖਾਣਾ ਤਿਆਰ ਕਰਦੀਆਂ ਅਤੇ ਤੜਕੇ ਤੁੜਕੇ ਲੱਗ ਰਿਹਾ, ਚਿਕਨ ਚੁਕਨ ਬਣ ਰਿਹਾ, ਬੱਕਰਾ ਬੁੱਕਰਾ ਬਣ ਰਿਹਾ ਹੋਣਾ। ਸਾਨੂੰ ਤੁਹਾਡੀਆਂ ਕਾਲਾਂ ਆਕਸੀਜਨ ਦਿੰਦੀਆਂ, ਸਾਨੂੰ ਤੁਹਾਡੀਆਂ ਫੋਨ ਕਾਲਸ, ਤੁਹਾਡੇ ਟੈਕਸਟ ਮੈਸੇਜ, ਤੁਹਾਡੇ ਵਟਸਐਪ ਮੈਸੇਜ, ਉਹ ਸਾਨੂੰ ਤਾਜ਼ਗੀ ਦਿੰਦੇ ਆ। ਤੋ ਰਸ਼ਪਾਲ ਸਹੋਤਾ ਜੀ, ਸਹੋਤਾ ਸਾਹਿਬ
6: ਸਤਿ ਸ੍ਰੀ ਅਕਾਲ ਭਾਜੀ, ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ।
6: ਹਾਂਜੀ ਹਾਂਜੀ, ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਤੇ ਗੀਤ ਹੈਗਾ ਜੀ
7: ਕੰਨ ਕਰ ਗੱਲ ਸੁਣ ਮੱਖਣਾ ਫੇਰ ਦਾ ਤੈਨੂੰ ਮੈਂ ਗੱਲ ਦੱਸਣਾ ਕੰਨ ਕਰ ਗੱਲ ਸੁਣ ਮੱਖਣਾ ਫੇਰ ਦਾ ਤੈਨੂੰ ਮੈਂ ਗੱਲ ਦੱਸਣਾ ਪਾਰਵਾਂ ਦੀ ਲੋਏ ਵਾਤਾ ਪਾਈਏ ਵੇਖ ਦੋ ਤੈਨੂੰ ਇੱਕ ਦਾ ਤੇਟ ਵਾਂਗੂ ਰੱਖਣਾ
8: ਹਾਏ ਹਾਏ ਕੰਨ ਕਰ
0: ਗੱਲ ਸੁਣ ਸੋਣੀਏ
8: ਅੱਖ ਦੇ ਇਸ਼ਾਰੇ ਨਾਲ
0: ਰੋਣੀਏ ਕੰਨ ਕਰ ਗੱਲ ਸੁਣ ਸੋਣੀਏ ਅੱਖ ਦੇ ਇਸ਼ਾਰੇ ਨਾਲ ਰੋਣੀਏ ਅਮਰਜੋਤ ਲੱਗੀ ਜਿਉਂ ਦੇ ਰਹੋ ਜਿਉਂ ਦੇ ਰਹੋ ਪ੍ਰੋਗਰਾਮ ਪੰਜਾਬੀ ਲਹਿਰਾ 716 ਅਮਰੀਕਨ ਨੰਬਰ ਆ ਵੀ ਹੈ ਹੈਲੋ ਸਤਿ ਸ੍ਰੀ ਅਕਾਲ ਖੋਸਾ ਸਾਹਿਬ ਨੂੰ ਕਰ ਲਈ ਗੱਲਬਾਤ ਮੈਂ ਉਹਨਾਂ ਨੂੰ ਤੁਹਾਡਾ ਸੁਨੇਹਾ ਪਹੁੰਚਾ ਦਿੰਦਾ ਵੀ ਅਮਰਜੀਤ ਚੀਮਾ ਸਾਹਿਬ ਆ ਰਹੇ ਵੀ ਬਹੁਤ ਸਾਰੇ ਗੀਤਾਂ ਦੇ ਲਈ
8: ਤੁਸੀਂ ਵੀ ਜਾਣਾ
0: ਮੈਂ ਥੋੜਾ ਜਿਹਾ ਮੈਂ ਬਿਜ਼ੀ ਹਾਂ ਸ਼ਾਇਦ ਮੈਂ ਵਿੱਚ ਦੀ ਟਾਈਮ ਕੱਢ ਕੇ ਜਾਊਂਗਾ ਪਰ ਪਤਾ ਨਹੀਂ ਕਿਹੜੇ ਟਾਈਮ ਜਾਵਾਂ ਸਵਾਗਤ ਹੈ ਤੇ ਬਫਲੋ ਵਾਲਿਆਂ ਨੂੰ ਲੈ ਵੀ ਵਿਸ਼ੇਸ਼ ਤੌਰ ਉੱਤੇ ਖੋਸਾ ਸਾਹਿਬ ਚੀਮਾ ਸਾਹਿਬ ਨੂੰ ਪਿਆਰ ਮਾਣ ਤਾਣ ਦੇਣਾ ਤੇ ਬਹੁਤ ਸਾਰੇ ਕਲਾਕਾਰ ਆ ਰਹੇ ਆ ਜੇ ਤੁਸੀਂ ਪਹਿਲਾਂ ਆਏ ਹੁੰਦੇ ਮੈਂ ਤੁਹਾਡੀ ਸਟੂਡੀਓ ਚ ਇੰਟਰਵਿਊ ਕਰਨੀ ਸੀ ਕਿਉਂਕਿ ਕੱਲ ਵੀ ਬਹੁਤ ਸਾਰੇ ਕਲਾਕਾਰ ਆਏ ਸੀ ਪਰਸੋਂ ਵੀ ਬਹੁਤ ਸਾਰੇ ਕਲਾਕਾਰ ਆਏ ਸੀ ਸਟੂਡੀਓ ਚ ਕੱਲ ਗਿੱਲ ਹਰਦੀਪ ਸੀ
8: ਕੱਲ ਮੈਂ ਕਾਫੀ ਫੋਨ ਮਿਲਾਇਆ 7-8 ਵਾਰ ਮਿਲਾਇਆ ਤੁਹਾਡਾ ਮਿਲਿਆ ਨਹੀਂ
0: ਕੱਲ ਬਿਜ਼ੀ ਸੀ ਜੀ ਬਹੁਤ ਫੋਨ ਬਿਜ਼ੀ ਸੀਗੇ ਬਹੁਤ ਮਿਹਰਬਾਨੀ ਚੀਮਾ ਸਾਹਿਬ ਜੀ ਆਇਆਂ ਨੂੰ ਤੇ ਬਹੁਤ ਬਹੁਤ ਤੁਹਾਡਾ ਕਹਿੰਦੇ ਕਿ ਬਫਲੋ ਤੋਂ ਤੁਸੀਂ ਪਿਆਰ ਲੈ ਕੇ ਖੁਸ਼ੀਆਂ ਲੈ ਕੇ ਆ ਰਹੇ ਹੋ ਇਹ ਸਾਡੇ ਲਈ ਧੰਨ ਭਾਗ ਆ ਨੰਬਰ ਤੁਹਾਨੂੰ ਦੇ ਦਿੱਤਾ ਡਾਕਟਰ ਕੁਲਦੀਪ ਪ੍ਰਸਿੱਧ ਹੋਮਿਓਪੈਥ ਨੰਬਰ ਹੈ 647-818-0055 647-818-0055 ਫੈਸ਼ਨ IQ ਹੁਣ ਜੇ ਤੁਹਾਨੂੰ ਰਾਤ ਨੂੰ ਚਿੱਤ ਕਰੇ ਨਾ ਵੀ ਮੈਂ ਐਚਕ ਨਵੀਂ ਪਾਉਣੀ ਹੈ ਅਤੇ ਭਰਾ ਦੇ ਵਿਆਹ 'ਤੇ ਜਾਣਾ ਜਾਂ ਰਿਸ਼ਤੇਦਾਰ ਦੇ ਵਿਆਹ 'ਤੇ ਜਾਣਾ ਤਾਂ ਤੁਸੀਂ ਫੈਸ਼ਨ IQ 'ਤੇ ਇੱਕ ਗੇੜਾ ਕੱਢ ਲਓ ਵਿਆਹ ਸ਼ਾਦੀ ਦਾ ਸਾਰਾ ਸਮਾਨ ਤੁਹਾਨੂੰ ਉੱਥੋਂ ਮਿਲ ਜੂਗਾ ਨੰਬਰ ਹੈ 905-453-2225 905-453-2225 ਪ੍ਰਦੀਪ ਅਪਲਾਇੰਸ ਰਿਪੇਅਰ ਕਿੱਧਰ ਜਾਤੇ ਹੋ ਕਿੱਧਰ ਕਾ ਖਿਆਲ ਹੈ ਬਿਮਾਰ ਅਪਲਾਇੰਸ ਕਾ ਪ੍ਰਦੀਪ ਹਸਪਤਾਲ ਹੈ ਬਹੁਤ ਕਮਾਲ ਦੇ ਪ੍ਰਦੀਪ ਜੀ ਬਹੁਤ ਰੀਜ਼ਨੇਬਲ ਰੇਟ ਲੈਂਦੇ ਆ 647-622-3203 647-622-3203 ਅਤੇ ਲਓ ਗੀਤ ਸੁਣਦੇ ਹਾਂ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕਿਉਂਕਿ ਸ਼ੁੱਕਰਵਾਰ ਹੈ ਜੁੰਮਾ ਹੈ ਅਤੇ ਤੁਹਾਡਾ ਵੀ ਮੂਡ ਹੈ ਜਿਹੜਾ ਉਹ ਗੀਤਾਂ ਸੰਗੀਤਾਂ ਦੇ ਨਾਲ ਜੁੜਿਆ ਹੋਇਆ ਇੱਕ ਕਾਲ ਲੈ ਲਈਏ ਪਹਿਲਾਂ ਘਰੋਂ ਆ ਰਹੀ ਹੈ ਕਾਲ ਉਹ ਕੱਟ ਗਈ 7232 ਤੋਂ ਲੈਂਡਲਾਈਨ ਤੋਂ ਕਾਲ ਆ ਰਹੀ ਸੀਗੀ ਕਿਸੇ ਕਾਰਨ ਕੱਟੀ ਗਈ ਆ ਅਗਰ ਤੁਸੀਂ ਦੁਬਾਰਾ ਕਰਨਾ ਚਾਹੁੰਦੇ ਹੋ ਤਾਂ ਯੂ ਆਰ ਵੈਲਕਮ ਅਤੇ ਜੀ ਪ੍ਰੋਗਰਾਮ ਪੰਜਾਬੀ ਲੜਾ

ਐਸਾਦਾਰ ਮਿਊਜ਼ਿਕ ਆ, ਦੇਖੋ ਕੱਲਾ ਕੱਲਾ ਪੀਸ ਜਿਹੜਾ ਵੱਜ ਰਿਹਾ ਨਾ ਮਿਊਜ਼ਿਕ ਦਾ, ਜੇ ਢੋਲਕ ਵੱਜ ਰਿਹਾ ਤਾਂ ਉਹਦੀ ਗੱਲ ਵੱਖਰੀ ਹੈ, ਜੇ ਮੈਂਡੋਲਿਨ ਵੱਜ ਰਹੀ ਹੈ ਜਾਂ ਫਿਰ ਕੀਬੋਰਡ ਵੱਜ ਰਿਹਾ ਜਾਂ ਕਹਿੰਦੇ ਆ ਕਿ ਤਬਲਾ ਵੱਜ ਰਿਹਾ, ਹਰ ਗੱਲ ਜਿਹੜੀ ਹੈ ਖੜਕ ਕੇ ਬਾਹਰ ਆ ਰਹੀ ਹੈ। ਚਰਨਜੀਤ ਹੂਜਾ ਦੀ ਹੀ ਬਹੁਤ, ਵੈਸੇ ਤਾਂ ਕਹਿੰਦੇ ਆ ਕਿ ਬੜੇ ਸੰਗੀਤਕਾਰ ਹੋਏ ਨੇ, ਪਰ ਜੋ ਗੱਲ ਚਰਨਜੀਤ ਹੂਜਾ ਨੇ ਬਣਾ ਦੇਣੀ ਹੈ ਉਹ ਮੇਰਾ ਖਿਆਲ ਆ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਨਹੀਂ ਬਣਾ ਸਕਣਗੀਆਂ, ਕਿਉਂਕਿ ਹੁਣ ਤਾਂ ਸਾਰਾ ਕੁਝ ਸੋਫਟਵੇਅਰ 'ਤੇ ਆਉਣ ਲੱਗ ਪਿਆ। ਅਤੇ ਹੂਜਾ ਸਾਹਿਬ ਢਿੱਡੋਂ, ਅੰਦਰੋਂ, ਦਿਮਾਗ 'ਚੋਂ, ਦਿਲੋਂ ਪੂਰਾ ਸੰਗੀਤ ਹੀ ਸੰਗੀਤ ਸੀ।

0: ਤੁਸੀਂ ਗਿੱਲ ਫਾਰਮ ਤੇ ਜ਼ਰੂਰ ਜਾਣਾ। ਗਿੱਲਾਂ ਦੇ ਫਾਰਮ ਤੇ ਬਹੁਤ ਮਿੱਠੇ ਮਿੱਠੇ ਖੰਡ ਮਿਸ਼ਰੀ ਖਰਬੂਜ਼ੇ, ਚਿਬੜਾਂ ਦੀ ਚਟਣੀ, ਹਰੀਆਂ ਤਾਜ਼ੀਆਂ ਮਿਰਚਾਂ, ਫਰੈਸ਼ ਗੋਭੀ ਔਰ ਟਮਾਟਰ, ਨੇਮ ਐਨੀਥਿੰਗ, ਚੱਕੀ ਦਾ ਆਟਾ। ਜੀ ਹਾਂ, ਗਿੱਲ ਫਾਰਮ ਤੁਹਾਡੇ ਵਾਸਤੇ ਕੈਲਡਨ ਦੇ ਵਿੱਚ ਆ। ਬੱਚਿਆਂ ਨੂੰ ਲੈ ਕੇ ਜਾਓ, ਫਾਰਮ ਦਿਖਾ ਕੇ ਲਿਆਓ। 14085 ਡਿਕਸੀ ਰੋਡ, 905-925-2300, 905-925-2300। ਪ੍ਰੋਗਰਾਮ ਪੰਜਾਬੀ ਲੈਣਾ ਵਿੱਚ ਕਾਲ ਲੈਂਦੇ ਹਾਂ ਜੀ। 7322 ਵੈਲਕਮ, ਹੈਲੋ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
1: ਮੇਰੇ ਬੇਟੇ ਦਾ ਬਰਥਡੇ ਤੇ ਸੌਂਗ ਸੁਣਨਾ।
0: ਬੱਲੇ ਬੱਲੇ ਬੱਲੇ, ਬੇਟੇ ਦਾ ਬਰਥਡੇ, ਕੀ ਨਾਂ ਹੈ ਬੇਟੇ ਸੋਹਣੇ ਜੇ? ਲਾਲ ਚਰਨ ਪੁੱਤਰ ਦਾ?
1: ਹਰਮਨ।
0: ਹਰਮਨ ਸਿੰਘ।
1: ਹਾਂਜੀ, ਦਾ ਗਾਣਾ ਸੁਣਨਾ ਸੀਗਾ, ਸੋ ਬਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੁਣਿਆ।
0: ਕਿਹਦਾ ਗਾਇਆ ਹੋਇਆ?
1: ਹਾਂਜੀ,
0: ਕਿਹਦਾ ਗਾਇਆ ਹੋਇਆ? ਸੋ ਬਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੁਣਿਆ।
1: ਪਤਾ ਨਹੀਂ ਮੈਨੂੰ ਕਹਿੰਦਾ,
0: ਤੁਸੀਂ ਆਪ ਹੀ ਗਾ ਦਿਓ ਤਾਂ। ਸੌ ਬਾਰ ਮੁਬਾਰਕ ਤੈਨੂੰ ਜਨਮ ਦਿਨ ਤੇਰਾ ਸੋਹਣਿਆ। ਹੈਂ ਹਰਮਨ, ਹੈਪੀ ਹੈਪੀ ਬਰਥਡੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ, ਤੇ ਤੁਹਾਡੇ ਰਿਸ਼ਤੇਦਾਰਾਂ ਵੱਲੋਂ, ਤੁਹਾਡੇ ਮੰਮੀ ਡੈਡੀ ਵੱਲੋਂ, ਨਾਨਕਿਆਂ ਦਾਦਕਿਆਂ ਸਭ ਵੱਲੋਂ ਤੁਹਾਨੂੰ ਬਹੁਤ ਬਹੁਤ ਹੈਪੀ ਹੈਪੀ ਹੈਪੀਐਸਟ ਬਰਥਡੇ। ਕਿੰਨੇ ਸਾਲ ਦਾ ਹੋ ਗਿਆ ਹਰਮਨ?
1: 43।
0: ਫੇਰ ਤਾਂ ਉਹਦੀ ਵੋਟੀ ਜਨਮ ਦਿਨ ਮਨਾਉਂਦੀ ਹੋਣੀ ਆ।
1: ਓਕੇ ਜੀ, ਗਾਣਾ ਮਿਲੇਗਾ ਤੇ ਲਗਾ ਦੇ।
0: ਵਿਆਹ ਕਰ ਲਿਆ ਕਿ ਨਹੀਂ? ਨਹੀਂ ਅਜੇ, ਕੋਈ ਗੱਲ ਨਹੀਂ। ਚਲੋ ਸੱਚੇ ਪਾਤਸ਼ਾਹ ਜਲਦੀ ਜਲਦੀ ਤੁਹਾਨੂੰ ਨੂੰਹ ਲਿਆ ਕੇ ਦੇਵੇ, ਤੇ ਖੁਸ਼ੀਆਂ ਖੇੜੇ ਸਾਂਝੇ ਹੋਣ। ਜ਼ਰੂਰ ਲਾਉਂਦੇ ਆ। ਕਿਹੜਾ ਗੀਤ ਸੀਗਾ ਜਨਮ ਦਿਨ ਤੇ? ਦੱਸਿਓ ਜੀ ਮੈਨੂੰ, ਕਿਸੇ ਸੱਜਣ ਨੂੰ ਪਤਾ ਹੋਵੇ ਕਿ ਇਹ ਗੀਤ ਕਿਹਦਾ ਗਾਇਆ ਹੋਇਆ, ਫਿਰ ਆਪਾਂ ਸੁਣਾ ਦਈਏ। ਹਾਂਜੀ ਵੈਲਕਮ, ਸਤਿ ਸ਼੍ਰੀ ਅਕਾਲ ਜੀ। 3272
2: ਹਾਂਜੀ, ਸਿੱਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ, ਕੌਣ ਬੋਲਦੇ ਹੋ?
2: ਮੈਂ ਮੱਖਣ ਸਿੰਘ ਬੋਲਦਾ।
0: ਅੱਜ ਤਾਂ ਮੱਖਣ ਹੀ ਮੱਖਣ ਹੋਈ ਪਈ ਆ।
2: ਹਾਂਜੀ ਹਾਂਜੀ ਹਾਂਜੀ, ਅੱਜ ਤੇ ਸਤਿੰਦਰਪਾਲ, ਅੱਜ ਮੈਨੂੰ ਨਾ ਅਮਰ ਸਿੰਘ ਸ਼ੌਂਕੀ ਦੀ ਬਾਹਰ ਸੁਣਾ ਦੇ ਯਾਰ।
0: ਸੁਣਾ ਦਿੰਦੇ ਆ, ਅਮਰ ਸਿੰਘ ਸ਼ੌਂਕੀ ਕਿਤੋਂ ਲੈਣ ਜਾਣਾ? ਜਦੋਂ ਅਮਰ ਸਿੰਘ ਸ਼ੌਂਕੀ ਨੇ ਉਂਗਲੀ ਖਾ ਕੇ ਕਹਿਣਾ ਨਾ, ਉਹ ਸਿਰ ਧਰ ਕੇ ਤਲੀ ਦੇ ਉੱਤੇ ਆ ਜਾ,
2: ਤਾਂ ਹੀ ਹੁਣ ਮੇਰੇ ਮਨ ਵਿੱਚ ਕਈਆਂ ਦਿਨਾਂ ਦੀ ਆ,
0: ਲੰਘਣਾ ਜੇ ਪ੍ਰੇਮ ਦੀ ਗਲੀ। ਕਿਆ ਬਾਤ ਆ! ਸ਼ੌਂਕੀ ਸਾਹਿਬ ਬਹੁਤ ਵੱਡੇ ਕਵੀਏ ਸੀ, ਤੇ ਮੈਂ ਬਹੁਤ ਚੰਗੀ ਤਰ੍ਹਾਂ ਉਹਨਾਂ ਦੇ ਦਰਸ਼ਨ ਕੀਤੇ ਆ ਕਈ ਪ੍ਰੋਗਰਾਮ। ਸ਼ੌਂਕੀ ਸਾਹਿਬ ਦਾ ਰੀਸ ਨੀ ਆਪਾਂ ਕਰ ਸਕਦੇ।
2: ਬਹੁਤ
0: ਮਿਹਰਬਾਨੀ, ਥੈਂਕ ਯੂ ਵੈਰੀ ਮਚ। ਜ਼ਰੂਰ ਸੁਣਾਉਣਿਆ। ਕਿਹੜਾ ਸੁਣਾਈਏ? ਰਾਣੀ ਸੁੰਦਰਾਂ ਬੇਨਤੀ ਕਰਦੀ ਕਿ ਕੋਈ ਹੋਰ? ਸ਼ਾਮ ਨੂੰ ਕੋਈ ਵਧੀਆ ਜੀ ਗੱਲ ਸੁਣੀਏ ਜਿਹੜੀ ਰੋਮਾਂਟਿਕ ਜੀ ਹੋਵੇ, ਤੇ
2: ਜਿਹੜੀ ਤੁਹਾਡੇ ਪਸੰਦ ਆ ਤੁਸੀਂ
0: ਸੁਣਾ ਦਿਓ। ਦੋ ਤਾਰਾ ਵੱਜਦਾ ਇਹ ਸਿੰਘਾਂ, ਫੁੱਟ ਫੱਟ ਤਾਂ ਨੀ ਮੁੱਕਣੀ ਸਿੰਘਾਂ ਚੋਂ, ਇਹ ਤਾਂ ਆਪਦੇ ਆਪ ਪਾ ਲੈਂਦੇ, ਸਿੰਘ ਫਸਾ ਲੈਂਦੇ ਜਦੋਂ ਕਿਤੇ ਲੋੜ ਪੈਂਦੀ ਆਪਾਂ।
2: ਹਰੀ ਸਿੰਘ ਨੇ ਜਕਾਰਾ ਬੋਲਿਆ, ਕਹਿੰਦਾ ਸਤਿ ਸ੍ਰੀ ਅਕਾਲ
0: ਬਹੁਤ ਅੱਛੇ ਜਿਉਂ ਦੇ ਰਹੋ ਪ੍ਰੋਗਰਾਮ ਪੰਜਾਬੀ ਦਾ। ਇਸ ਤੋਂ ਪਹਿਲਾਂ ਕਿ ਅਮਰ ਸਿੰਘ ਸ਼ੌਂਕੀ ਨੂੰ ਸੁਣੀਏ, ਇੱਕ ਤਾਂ ਵੀ ਸਬਜ਼ੀ ਮਾਰਕੀਟ ਵਾਲਿਆਂ ਨੂੰ ਇੱਕ ਮੀਟ ਅਤੇ ਤੰਦੂਰੀ ਕੁੱਕ ਚਾਹੀਦੇ ਆ। ਲੈ ਬਈ, ਨਾਲੇ ਤਾਂ ਮੀਟ ਬਣਾਓ, ਲੋਕਾਂ ਨੂੰ ਖਵਾਓ ਤੇ ਨਾਲੇ ਪੈਸੇ ਕਮਾਓ। ਮੀਟ ਤੇ ਤੰਦੂਰੀ ਕੁੱਕ, ਸਬਜ਼ੀ ਮਾਰਕੀਟ, ਕੈਸ਼ੀਅਰ ਚਾਹੀਦੇ ਆ। ਲਾ ਜੋਬ ਤਾਂ ਲੱਭਦੀ ਨਹੀਂ ਅੱਜ ਕੱਲ੍ਹ, ਕਿਚਨ 'ਚ ਕੰਮ ਕਰਨ ਵਾਲਾ ਸਟਾਫ ਚਾਹੀਦਾ, ਵੈਰੀ ਗੁੱਡ ਪੇ, ਮੌਕੇ ਸਿਰ ਪੈਸੇ ਦਿੱਤੇ ਜਾਣਗੇ, ਚੰਗੇ ਪੈਸੇ ਦਿੱਤੇ ਜਾਣਗੇ, ਐਟਮੋਸਫੀਅਰ ਗੁੱਡ ਮਿਲੂਗਾ। ਸਬਜ਼ੀ ਮਾਰਕੀਟ, 416-388-4661, 416-388-4661 ਟੈਲੀਫੋਨ ਨੰਬਰ ਹੈ। ਸਰਵਜੀਤ ਇੱਕ ਵਾਰੀ ਫਿਰ ਮੇਰੇ ਨਾਲ ਨੇ, ਤੇ ਅਸੀਂ ਲਾਈਵ ਔਨ ਲੋਕੇਸ਼ਨ ਕਿੱਥੋਂ? ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਰਵਜੀਤ
3: ਜੀ, ਬਾਈ ਜੀ ਬਹੁਤ ਸ਼ੁਕਰੀਆ, ਤੇ ਬੜਾ ਨਜ਼ਾਰਾ ਆ ਰਿਹਾ ਸੀ ਸੁਣ ਕੇ। ਕਹਿੰਦੇ ਅੱਜ ਤੇ ਮੱਖਣੋ ਮੱਖਣ ਹੋਈ ਪਈ ਹੈ, ਤੇ ਮੇਰੀ ਗੱਲ ਹੋਈ ਸੁੱਖ ਬਾਈ ਨਾਲ, ਕਹਿੰਦੇ ਯਾਰ ਡੀਲ ਵੀ ਆਪਾਂ ਫਿਰ ਮੱਖਣੋ ਮੱਖਣੀ ਕਰ ਦਿੰਦੇ ਆ, ਬੜੀ ਸ਼ਾਨਦਾਰ, ਜਿੱਥੇ ਬੰਦਾ ਮੱਖਣ ਪਲੇਟ ਵਿੱਚ ਰੱਖ ਕੇ ਖਾਵੇ, ਜੇ ਇਹੋ ਜਿਹਾ ਕੋਈ ਡਾਇਨਿੰਗ ਟੇਬਲ ਸਾਨੂੰ ਧਿਆਵੇ ਤੇ ਅਸੀਂ ਖਿੱਚ ਕੇ ਜੀ ਕੰਡਾ ਖਿੱਚ ਦਈਏ। ਜੀ ਆਣ ਦੋ ਬਾਈ ਜੀ,
4: ਬਿਲਕੁਲ, ਬਹੁਤ ਸ਼ੁਕਰੀਆ, ਧੰਨਵਾਦ ਬਾਈ ਜੀ। ਬਿਲਕੁਲ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਬਿਲਕੁਲ ਕੜਾਕੇ ਕੱਢਣੀਆਂ ਪ੍ਰਾਈਜ਼ਾਂ ਜਿਹੜੀਆਂ ਪਰਿਵਾਰਾਂ ਨੂੰ ਅਸੀਂ ਦੇ ਰਹੇ ਹਾਂ, ਤੇ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਪਹਿਲਾਂ ਤਾਂ ਦੱਸ ਦਈਏ ਵਰਾਇਟੀ ਸਾਡੇ ਕੋਈ ਨਹੀਂ ਸਰ, ਆ 20 ਤੋਂ 25 ਡਾਇਨਿੰਗ ਟੇਬਲ ਜਿਹੜੇ ਡਿਸਪਲੇ ਦੇ ਵਿੱਚ ਲੱਗੇ ਹੋਏ ਨੇ। ਡਿਜ਼ਾਈਨਰ ਚਿਹਰਾ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ। ਉਧਰਲੀ ਸਾਈਡ ਜਿਹੜੇ ਵਾਲ ਦੇ ਉੱਪਰ ਹਾਈਡ੍ਰੋਲਿਕ ਬੈਡਰੂਮ ਸੈੱਟ ਲੱਗੇ ਹੋਏ ਨੇ। ਇੱਧਰ ਬਾਈ ਜੀ ਮਸਾਜ ਕਰਨੀ ਹੈ ਬਹਿ ਜਾਓ, ਪਾਵਰ ਰਿਕਲਾਈਨਰ ਲੱਗੇ ਹੋਏ ਨੇ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਇਸ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਮਿਲਣੀ ਹੈ ਤੇ ਨਾਲ ਤੋਹਫਾ ਮਿਲਣਾ ਹੀ ਮਿਲਣਾ ਪੰਜਾਬੀ ਲਹਿਰਾਂ ਵੱਲੋਂ। ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਹੁਣ ਆਪਾਂ ਗੱਲਬਾਤ ਕਰਦੇ ਹਾਂ। ਤੁਸੀਂ ਕਿਹਾ ਵੀ ਰੀਅਲ ਮਾਰਬਲ ਟੇਬਲ ਦੀ ਡੀਲ ਦਿਓ। ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਗ੍ਰੇ ਕਲਰ ਦਾ ਟੌਪ ਤੇ ਨਾਲ 6 ਚਰਾਂ ਡਿਜ਼ਾਈਨਰ 6 ਚਰਾਂ ਲੈਦਰ ਦੀਆਂ ਤੁਹਾਨੂੰ ਮਿਲਣੀਆਂ। ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ, ਕਲਰ ਗ੍ਰੇ ਚਾਹੀਦਾ ਜਾਂ ਲਾਈਟ ਤੁਹਾਨੂੰ ਕਲਰ ਚਾਹੀਦਾ, ਦੋ ਕਲਰ ਆਪਸ਼ਨਾਂ ਵੀ ਮਿਲਣਗੀਆਂ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚਰਾਂ, ਜਿਹਦੀ ਫਲੋਰ ਦੀ ਪ੍ਰਾਈਸ 12-1300 ਡਾਲਰ ਲੱਗੀ ਹੋਈ ਸੀ। ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਸਪੈਸ਼ਲ ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ 399 ਡਾਲਰ ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਜੀ।
3: ਬਾਈ ਜੀ ਇੱਕ ਚੇਅਰ ਦੀ ਗੱਲ ਨਹੀਂ ਕਰ ਰਹੇ ਆਪਾਂ, 6 ਚੇਅਰ ਡਾਇਨਿੰਗ ਟੇਬਲ ਦੀ ਗੱਲ ਕਰ ਰਹੇ।
4: ਬਿਲਕੁਲ ਸਰ, ਪੰਜਾਬੀ ਲਹਿਰਾਂ ਦਾ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਚੱਲ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਰਿਹਾ। ਰੀਅਲ ਮਾਰਬਲ ਦਾ ਟੇਬਲ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਪੰਜ ਨਹੀਂ, 6 ਚੇਅਰਾਂ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 399 ਡਾਲਰ ਦਾ ਤੇ ਨਾਲ ਗਿਫਟ ਮਿਲਣਾ ਹੀ ਮਿਲਣਾ, ਏਅਰ ਫਰਾਇਰ ਫ੍ਰੀ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜਾ ਤੁਹਾਡਾ ਇਨ ਸਟੋਰ ਵੇਟ ਕਰ ਰਹੀਆਂ। ਫਰਾਈਡੇ, ਸੈਟਰਡੇ, ਸੰਡੇ ਤਿੰਨੋਂ ਦਿਨ ਤੁਸੀਂ ਪਹੁੰਚ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਬੜੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, 294 ਵਾਕਰ ਡਰਾਈਵ। ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 905-302-9494 905-302-9494 ਗ੍ਰੈਂਡ ਹੋਮ ਫਰਨੀਚਰ ਬਾਜੀ।
0: ਕੀ ਬਾਤ ਹੈ, ਚੱਕ ਦੋ ਫਟੇ। ਸਰਬਜੀਤ, ਸੋ ਨਾਈਸ ਆਫ ਯੂ, ਥੈਂਕ ਯੂ,
3: ਥੈਂਕ ਯੂ ਸੋ ਮਚ।
0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਦੇਖੋ, ਐਬਸਫੋਰਡ ਦੇ ਵਿੱਚ ਮਿਲ ਲੇਕ ਵਿੱਚ ਕੋਈ ਬੀਬੀ ਕੂੜਾ ਸਿੱਟ ਰਹੀ ਸੀ। ਯਾਰ, ਕਿਹੜੇ ਮੁਲਕ 'ਚ ਅਸੀਂ ਆਏ ਹੋਏ ਹਾਂ, ਕੀ ਕੁਛ ਅਸੀਂ ਕਰ ਰਹੇ ਹਾਂ, ਕਿਉਂ ਕੈਨੇਡਾ ਨੂੰ ਪੰਜਾਬ ਬਣਾਉਣ ਲੱਗੇ ਹਾਂ ਜਾਂ ਹਿੰਦੁਸਤਾਨ ਬਣਾਉਣ ਲੱਗੇ ਹਾਂ। ਅਸੀਂ ਵੀ ਕਈ ਵਾਰ ਨਾ ਮੌਕਾ ਸੱਜੇ ਖੱਬੇ ਦੇਖ ਕੇ, ਮੈਂ ਸ਼ਾਬਾਸ਼ ਦਿੰਦਾ ਉਹਨਾਂ ਸੱਜਣਾਂ ਨੂੰ ਜਿਹੜੇ ਸੱਜਣ ਗੰਦਗੀ ਕੂੜਾ ਕਰਕਟ ਸਾਫ਼ ਕਰਦੇ ਆ। ਬਹੁਤ ਸਾਰੇ ਥਾਵਾਂ 'ਤੇ ਬਜ਼ੁਰਗਾਂ ਨੂੰ ਦੇਖੀਦਾ, ਉਹ ਸਵੇਰੇ ਸਵੇਰੇ ਉੱਠ ਕੇ ਆਪਣੀ ਸਟਰੀਟ ਨਹੀਂ, ਦੂਜੀਆਂ ਸਟਰੀਟਸ 'ਤੇ ਜਾ ਕੇ ਗੰਦਗੀ ਸਾਫ਼ ਕਰਦੇ ਆ। ਅਤੇ ਆਪਾਂ ਕਈ ਵਾਰ ਜਾਗੋ ਜੁਗੋ ਕੱਢਦੇ ਹਾਂ, ਕਿਤੇ ਪਾਣੀ ਵਾਲਾ ਗਲਾਸ ਸਿੱਟਤਾ, ਕਿਤੇ ਬੀਅਰ ਸਿੱਟਤੀ, ਕਿਤੇ ਬੋਤਲ ਸਿੱਟਤੀ। ਆ ਬੀਬੀ ਨੇ ਤਾਂ ਕਮਾਲ ਹੀ ਕਰਤੀ। ਐਬਸਫੋਰਡ ਇੱਕ ਲੇਕ ਆ, ਉਸ ਲੇਕ ਦੇ ਵਿੱਚ ਬੀਬੀ ਗਾਰਬੇਜ ਸੁੱਟਦੀ ਸੀ ਅਤੇ ਪੁਲਿਸ ਨੇ ਦੇਖ ਲਿਆ, $1,000 ਦਾ ਜੁਰਮਾਨਾ ਕੀਤਾ। ਸ਼ਾਬਾਸ਼ ਤੇਰੇ, ਇਹ ਗਾਰਬੇਜ

0: ਸਿੱਧੀ ਰਾਹ ਦੇ ਵਿੱਚ ਨਾ ਉੱਥੇ ਕੂੜਾ ਸੁੱਟ ਜਾਂਦੇ ਆ ਜੀ ਸਾਈਡਾਂ ਤੇ ਇੱਥੋਂ।
1: ਨਹੀਂ ਕੂੜਾ ਤਾਂ ਆਪਣੇ ਇੱਥੇ ਚੱਕ ਕੇ ਲੈ ਜਾਂਦੇ ਆ ਯਾਰ,
0: ਚੱਕ ਕੇ ਤਾਂ ਲੈ ਜਾਂਦੇ ਆ ਜੀ, ਪਰ ਉਹ ਕਈ ਕਾਲੇ ਬੈਗਾਂ ਦੇ ਵਿੱਚ ਸੁੱਟ ਕੇ ਜਾਂਦੇ ਆ ਜਿਹਨਾਂ ਤੋਂ ਬਾਅਦ ਚ ਚੁਕਾਉਂਦੇ ਆ ਜਿਹੜੇ ਕਿਰਾਏਦਾਰ ਆ। ਬਾਕੀ ਐਡਮਿੰਟਨ ਦੇ ਵਿੱਚ ਗੋਲੀ ਸੱਚ ਐਡਮਿੰਟਨ ਚ ਗੁਰਦੁਆਰੇ ਚ ਅਟੈਕ ਹੋਇਆ, ਉਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ।
1: ਕੋਈ ਬੰਦਾ ਸਿਰਫ ਰਿਹਾ ਉਹਨੇ ਜਾ ਕੇ ਰੇਸਿਜ਼ਮ ਨਾਲ ਜੋੜ ਦਿੰਦੇ ਆ। ਆਪਾਂ ਵੀ ਘੱਟ ਨੀ ਕਰਦੇ ਜੋ ਕੁਛ ਹੁਣ ਆਪਾਂ ਕਰ ਰਹੇ ਆ, ਤੁਸੀਂ ਆਪ ਹੀ ਦੇਖਦੇ ਹੋ ਹੱਟੀ ਪੱਠੀ ਜਿੱਥੇ ਕਿਤੇ ਬਹਿੰਦੇ ਆ ਉੱਥੇ ਆਪਾਂ ਇਹ ਮੰਨਣ ਲੱਗ ਪਏ ਆ ਕਿ ਇੰਡੀਆ ਵਾਲੇ ਲੀਡਰਾਂ ਤੋਂ ਤਾਂ ਪੰਜਾਬ ਕੈਲੀਫੋਰਨੀਆ ਬਣਿਆ ਨੀ, ਆਪਾਂ ਕੈਨੇਡਾ ਨੂੰ ਪੰਜਾਬ ਬਣਾਤਾ।
0: ਨਹੀਂ ਇਹ ਤਾਂ ਉੱਥੋਂ ਦਾ ਆਪ ਹੀ ਜਿਹੜਾ ਦੈਨਿਸ਼ ਸਿੰਘ ਆ ਨਾ ਉੱਥੋਂ ਦਾ ਵਾਈਸ ਪ੍ਰੈਜੀਡੈਂਟ ਐਡਮਿੰਟਨ ਦਾ, ਉਹ ਆਪ ਹੀ ਕਹਿ ਰਿਹਾ ਵਾ ਕਿ ਰਾਈਜ਼ਿੰਗ ਇਨ ਕੈਨੇਡਾ।
1: ਚਲੋ ਕੋਈ ਨੀ, ਦੇਖਦੇ ਆ ਕੀ ਬਣਦਾ। ਉਹ ਪਤਾ ਕੀ ਜੀ, ਕਈ ਵਾਰ ਸਿਆਸੀ ਬਿਆਨ ਹੁੰਦੇ ਆ। ਸੋ ਖੈਰ ਪ੍ਰੋਗਰਾਮ ਪੰਜਾਬੀ ਲੈਣਾ। ਇੱਕ ਨਾ ਬੀਬੀ ਜੀ ਨੇ ਗਾਣਾ ਸੁਣਨਾ ਚਾਹਿਆ ਸੀ, ਜਨਮ ਦਿਨ ਤੇਰਾ ਸੋਹਣਿਆ। ਦੱਸਿਓ ਯਾਰ ਕਿਹਦਾ ਗਾਣਾ ਇਹ, ਮੈਂ ਲਾ ਦਵਾਂ ਜਨਮ ਦਿਨ ਤੇਰਾ ਸੋਹਣਿਆ। ਵੈਸੇ ਸੋਹਣੀਏ ਵਾਲੇ ਤਾਂ ਬਥੇਰੇ ਮਿਲ ਗਏ ਮੈਨੂੰ, ਜਨਮ ਦਿਨ ਤੇਰਾ ਸੋਹਣੀਏ, ਜਨਮ ਦਿਨ ਤੇਰਾ ਸੋਹਣਿਆ, ਮੈਨੂੰ ਦੱਸੋ ਭਲਾ ਕਿਹਦਾ ਗੀਤ ਹੈ, ਅਤੇ ਰਾਈਟ ਵੇ ਲਾ ਦਈਏ ਤਾਂ ਕਿ ਉਹਨਾਂ ਦੇ ਬੱਚੇ ਦਾ ਜਨਮ ਦਿਨ ਹੈ ਯਾਰ। ਇੱਦੋਂ ਵਧੀਆ ਮਾਂ ਲਈ ਹੋਰ ਕੋਈ ਖੁਸ਼ੀ ਦੀ ਖਬਰ ਨਹੀਂ ਹੁੰਦੀ ਕਿ ਉਹ ਆਪਣੇ ਬੱਚੇ ਦਾ ਜਨਮ ਦਿਨ, ਆਪਣੇ ਬੇਟੇ ਦਾ ਜਨਮ ਦਿਨ ਮਨਾਵੇ। ਬੱਚਾ ਵੱਡਾ ਵੀ ਹੋ ਜਾਵੇ ਤਾਂ ਮਾਵਾਂ ਲਈ ਤਾਂ ਉਹ ਬਸ ਕਹਿੰਦੇ ਹਰ ਉਮਰ ਵਿੱਚ ਵੀ ਉਹ ਪਿਆਰਾ। ਤੋ ਜਨਮ ਦਿਨ ਤੇਰਾ ਸੋਹਣਿਆ, ਮੇਰਾ ਖਿਆਲ ਆ ਕਿ ਇਹ ਇੰਗਲੈਂਡ ਦੇ ਗਵਈਆਂ ਦਾ ਗਾਣਾ ਲੱਗਦਾ ਮੈਨੂੰ ਕਿਸੇ ਦਾ, ਅਤੇ ਜੇ ਤੁਹਾਨੂੰ ਪਤਾ ਲੱਗੇ ਤਾਂ ਜ਼ਰੂਰ ਮੈਨੂੰ ਦੱਸਿਓ। ਵੈਸੇ ਤਾਂ ਗਾਣੇ ਬਹੁਤ ਨੇ, ਦਿਲਜੀਤ ਦਾ ਵੀ ਗਾਣਾ ਜਨਮ ਦਿਨ 'ਤੇ, ਅਤੇ ਹੈਪੀ ਬਰਥਡੇ ਯਾਰਾ ਹਿੰਮਤ ਸੰਧੂ ਦਾ, ਜਿਹੜਾ ਆਪਣੇ ਰਵਿੰਦਰ ਗਰੇਵਾਲ ਦਾ ਦਮਾਂ ਦਾ ਜਨਮ ਦਿਨ ਤੇਰਾ ਹੈ। ਬਾਲੇ ਤਾਂ ਬੀਬੀਆਂ ਦੇ ਜਨਮ ਦਿਨ ਮਨਾਉਣ ਨੂੰ ਹੀ ਗਾਣੇ ਆਏ ਹੋਏ ਆ। ਅਤੇ ਆਹ ਦੇਖੀਏ ਕਿਹੜਾ ਜਨਮ ਦਿਨ ਤੇਰਾ, ਬਲਦੇਵ ਮਸਤਾਨਾ ਸ਼ਿੰਦਾ ਸੁਰੀਲਾ। ਤੋ ਖੈਰ ਪਲੀਜ਼ ਜੇ ਕਿਸੇ ਸੱਜਣ ਨੂੰ ਪਤਾ ਲੱਗੇ ਕਿ ਇਹ ਜਨਮ ਦਿਨ ਜਿਹੜਾ ਹੈ ਉਹ ਜਨਮ ਦਿਨ ਤੇਰਾ ਸੋਹਣਿਆ, ਮੇਰਾ ਖਿਆਲ ਆ ਲੜਕੇ ਨੂੰ ਮੁੰਡੇ ਨੂੰ ਆਖਿਆ ਗਿਆ, ਅਤੇ ਜ਼ਰੂਰ ਮੈਨੂੰ ਦੱਸਿਓ। ਪ੍ਰੋਗਰਾਮ ਪੰਜਾਬੀ ਲੈਣਾ, ਹਰਮਨ ਕੋਸ਼ਿਸ਼ ਕਰ ਰਿਹਾ ਕਿ ਤੇਰੇ ਜਨਮ ਦਿਨ 'ਤੇ ਜਿਹੜਾ ਗੀਤ ਤੇਰੇ ਮੰਮੀ ਜੀ ਨੇ ਸੁਣਨਾ ਚਾਹਿਆ ਉਹ ਜ਼ਰੂਰ ਤੈਨੂੰ ਸੁਣਾਇਆ ਜਾਵੇ। ਦੋ ਤਿੰਨ ਸੰਦੇਸ਼ ਲੈ ਲਈਏ, ਫਿਰ ਮੇਰਾ ਖਿਆਲ ਉਨੇ ਚਿਰ ਨੂੰ ਕੋਈ ਨਾ ਕੋਈ ਕਾਲ ਆ ਜਾਣੀ ਆ, ਅਤੇ ਮੈਨੂੰ ਦੱਸ ਦੇਣਗੇ ਕਿ ਜਨਮ ਦਿਨ ਤੇਰਾ ਸੋਹਣਿਆ ਕਿਹਦਾ ਗਾਇਆ ਹੋਇਆ ਗਾਣਾ।

0: पास्ता बाय वन गेट वन फ्री, फिश पकौड़ा बाय वन गेट वन फ्री, तंदूरी चिकन लेग बाय वन गेट वन फ्री, मैंगो लस्सी, सॉल्ट लस्सी, मिठी लस्सी बाय वन गेट वन फ्री, हर रोज फ्रेश साग ते मक्की दी रोटी, टिफिन सर्विस पिकअप अते डिलीवरी दे लई वी अवेलेबल है, दोनों लोकेशंस ते फ्रेश सब्जियां, फ्रूट ते ग्रोसरी दे आइटम, ते हुण आलू गोभी मूली ते प्याज आले परौंठे 299 दे विच, अमृतसरी कुलचा विद चना 799 ते पनीर एंड मिक्स परौंठा 399, सब्जी मार्केट ओपन 24/7। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੌਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984।
1: ਘਰ ਪਹੁੰਚ ਕੇ ਕਰਾਂ। ਹਾਂਜੀ, ਪੈਸੇ।

ਹੈਪੀ ਬਰਥਡੇ, ਬਹੁਤ ਬਹੁਤ ਪਿਆਰ ਅਤੇ ਬਹੁਤ ਬਹੁਤ ਸ਼ੁਭ ਸ਼ਾਵਾਂ, ਤੰਦਰੁਸਤੀ, ਬਿਲਕੁਲ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਨੇ ਇੱਕ ਐਸਾ ਬੂਟਾ ਲਾਇਆ ਮਿਊਜ਼ਿਕ ਦੀ ਦੁਨੀਆ ਵਿੱਚ, ਬਹੁਤ ਕਮਾਲ ਦਾ ਯਾਰ, ਬੜੀ ਵੱਡੀ ਕੰਟਰੀਬਿਊਸ਼ਨ ਆ ਢਿੱਲੋਂ ਵੀਡੀਓ ਦੀ। ਅਤੇ ਹੁਣ ਤੁਹਾਨੂੰ ਪਤਾ ਹਾਈਟੈਕ ਦੇ ਨਾਲ ਢਿੱਲੋਂ ਵੀਡੀਓ ਆਈ ਪੀ ਟੀ ਵੀ ਬੋਕਸ ਦਾ ਵੀ ਲੀਡਰ ਹੈ, ਅਤੇ ਨਾਲ ਕੋਠੇ 'ਤੇ ਸਪੀਕਰ ਖੜ ਕੇ ਰੇਡੀਓ ਉਹਦਾ ਵੀ ਲੀਡਰ ਹੈ ਢਿੱਲੋਂ ਵੀਡੀਓ। ਅਤੇ ਢਿੱਲੋਂ ਵੀਡੀਓ 'ਤੇ ਤੁਸੀਂ ਯੂ ਐੱਸ ਬੀ 'ਤੇ ਗਾਣੇ ਭਰਵਾਉਣੇ ਆ ਤਾਂ ਵੀ ਢਿੱਲੋਂ ਵੀਡੀਓ। ਅਤੇ ਅੱਜ ਕੱਲ੍ਹ ਉਹਨਾਂ ਨੇ ਘਰ ਦੇ ਵਿੱਚ ਗੁਰਬਾਣੀ 24 ਘੰਟੇ ਚੱਲਦੀ ਰਹੇ, ਪਲੱਗ ਇਨ ਰੇਡੀਓ ਲਿਆਂਦਾ ਢਿੱਲੋਂ ਵੀਡੀਓ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ, ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ ਆਈ ਪੀ ਟੀਵੀ ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K ਆਈ ਪੀ ਟੀਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। ਆਈ ਪੀ ਟੀਵੀ ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਔਨ

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਭ ਬਾਣੀ ਸਭ ਸੁਭਾਖਿਆ ਗਾਵਹੁ ਸੁਣਹੁ ਪੜ੍ਹਹੁ ਨਿਤ ਪਾਈ ਗੁਰਪੂਰੈ ਪੂਰਾ ਕਿਆ ਰਹਾਓ ਸਾਚਾ ਸਾਹਿਬ ਅੰਮ੍ਰਿਤ ਬਣਾਈ ਭਗਤ ਬਚਨ ਦਇਆਲਾ ਸੰਤਾਂ ਕੀ ਪੈਰ ਰੱਖਦਾ ਆਇਆ ਆਦ ਬਿਰਦ ਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੱਜੋ ਸਰਬ ਵੇਲਾ ਮੁਖ ਪਾਵ ਚਰਾ ਮਰਾ ਤਾਪ ਸਭ ਨਾ ਕਾ ਗੁਰ ਗੋਬਿੰਦ ਨਿਤ ਗਾਵ ਸੁਣੀ

ਸਭ ਭਰੋਸਾ ਕਹੋ ਨਾਨਕ ਗੁਰ ਪੂਰਾ ਭੇਟਿਓ ਮਿੱਟਿਓ ਸਗਲਿਆਂ ਦੇ ਸਾ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲਾ ਰੂਪ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਾਰਨ ਸਮਰਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਓ ਆਨੰਦ ਵਿਨੋਦ ਮੰਗਲ ਗੁਰ ਗਾਓ ਗੁਰੂ ਨਾਨਕ ਭਏ ਦਇਆਲਾ।

ਜਿਨ ਸਿਮਰਿਆ ਨਾਮ ਅਧਾਰੇ ਨਾਮ ਉਤਾਰਿਆ ਸਤਿਗੁਰ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰੋ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਧ ਸਬਦ ਸਤ

ਚਾਰੇ ਪਾਸੇ ਸੁੱਖ ਹੋਣ ਕਿਸੇ ਨੂੰ।

आयुः

दृढ़ शरण हवे आठ करें धरिया बात।

सर्वकार्यविधायिनी कलौ विकार्यसिद्ध्यर्थम्।

நம்ம மக்கள்.

0: ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਇਹ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again?

0: 530. CHLO AM, an Evanoff communications station, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ ਹਰ ਤਰ੍ਹਾਂ ਦੀ

0: पंजाबी लहरां
1: प्रोग्राम समर्पित है रंगले पंजाब नूं,
0: पंजाबी बोली ते पंजाबी सभ्याचार नूं,
1: गुरु साहिबान पीरां फकीरां दी धरती नूं,
0: ठंडियां छावां जीआं मावां नूं,
1: चौड़ियां छातियां वाले गभरूआं नूं,
0: चरखा कतदियां ते पींगां झूटदियां मुटियारां नूं,
1: लोक गीतां भंगड़े अते गिद्धियां दीआं छणकारां नूं,
0: प्रोग्राम पंजाबी लहरां
1: हफ्ते दे 7 दिन प्राइम टाइम ते पंजाबी लहरां पंजाबीयत दी सेवा विच।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਕਟੋਰ ਰੂਮ ਕਰੋਲ ਬਾਗ ਪਲਾਜ਼ਾ 905-799-0333।
6: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ AM 530 ਦੀਆਂ ਤਰੰਗਾਂ 'ਤੇ। ਅਤੇ ਅੱਜ ਜੀ 22 ਅਗਸਤ 2026 ਦਿਨ ਸ਼ਨੀਵਾਰ ਅਤੇ ਪਿਆਰੀ ਸਵੇਰ, ਅਤੇ ਮੈਂ ਰੁਪਿੰਦਰ ਕੌਰ ਜੀ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅਤੇ ਬਹੁਤ ਪਿਆਰੀ ਜੀ ਬਹੁਤ ਨਿੱਘੀ ਗੁੱਡ ਮਾਰਨਿੰਗ ਆਖਦੀ ਹਾਂ ਜੀ। ਸੋ ਨਵੇਂ ਦਿਨ ਦੀ ਸ਼ੁਰੂਆਤ ਹੈ, ਛੁੱਟੀ ਦੇ ਦਿਨ ਦੀ ਸ਼ੁਰੂਆਤ ਹੈ, ਅਤੇ ਆਓ ਸਭ ਤੋਂ ਪਹਿਲਾਂ ਇਸ ਸ਼ੁਰੂਆਤ ਦੇ ਵਿੱਚ ਜੀ ਉਸ ਪਰਮਾਤਮਾ ਦਾ ਨਾਂ ਲਈਏ ਅਤੇ ਜੀ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।

ਸਲੋਕ ਮਹੱਲਾ ਪਹਿਲਾ ਧਰਹੀ ਮੁੰਧ ਵਿਦੇਸ ਪਿਰ ਨਿਤ ਝੂਰੇ ਸੰਭਾਲੇ ਮਿਲਦਿਆ ਢਿੱਲ ਨਾ ਹੋਵਾਈ ਜੇ ਨੀਅਤ ਰਾਸ ਕਰੇ ਘਰ ਹੀ ਮੁੰਧ ਵਿਦੇਸ ਪਿਰ ਨਿਤ ਝੂਰੇ ਸੰਭਾਲੇ ਮਿਲਦਿਆ ਢਿੱਲ ਨਾ ਹੋਵਾਈ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੇ ਕੂੜੀਆ ਬਾਜ ਪ੍ਰੀਤ ਕਰੇ ਤਿਚਰ ਜਾਣੈ ਭਲਾ ਕਰ ਜਿਚਰ ਲੇਵੈ ਦੇ ਪੌੜੀ ਜਿਨ ਉਪਾਏ ਜੀਅ ਤਿਨ ਹਰ ਰਾਖਿਆ ਅੰਮ੍ਰਿਤ ਸੱਚਾ ਨਾਮ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਪਹਿਲਾ। ਘਰ ਹੀ ਮੁੰਧ ਵਿਦੇਸ਼ ਪਿਰ, ਨਿਤ ਝੂਰੇ ਸੰਭਾਲੇ, ਮਿਲਦਿਆ ਢਿੱਲ ਨਾ ਹੋਵਈ, ਜੇ ਨੀਅਤ ਰਾਸ ਕਰੇ। ਵਡਹੰਸ ਕੀ ਵਾਰ ਮਹੱਲਾ ਚੌਥਾ, ਪੌੜੀ ਵੀਹਵੀਂ। ਸਲੋਕਾਂ ਨਾਲ
1: ਬਹੁਤ ਨਿੱਘਾ ਸਵਾਗਤ ਜੀ। ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਤੁਸੀਂ ਇਸ ਵੇਲੇ ਜੀ ਜੁੜੇ ਹੋਏ ਹੋ। ਵੀਕਐਂਡ ਦਾ ਜੋ ਇਹ ਸਮਾਂ ਹੈ, ਸ਼ਨੀਵਾਰ ਦੀ ਪਿਆਰੀ ਸਵੇਰ, ਤੇ ਪਰਮਾਤਮਾ ਕਰੇ ਜੋ ਤਾਜ਼ਗੀ ਜੋ ਹੈ ਇਸ ਸਵੇਰ ਦੇ ਵਿੱਚ ਇਸ ਵੇਲੇ ਹੈ, ਉਹ ਸਾਰਿਆਂ ਦੇ ਮਨਾਂ ਦੇ ਵਿੱਚ ਵੀ ਭਰੇ, ਤੇ ਸਾਰਾ ਦਿਨ ਇਹ ਤਾਜ਼ਗੀ ਜੋ ਹੈ ਜੀ ਤੁਹਾਡੇ ਮਨ ਦੇ ਵਿੱਚ ਰਹੇ। ਸੋ ਬਹੁਤ ਹੀ ਪਿਆਰਾ ਦਿਨ ਤੇ ਸ਼ੁਰੂਆਤ ਅਸੀਂ ਇਕੱਠਿਆਂ ਕਰ ਰਹੇ ਹਾਂ। 18 ਡਿਗਰੀ ਤਾਪਮਾਨ ਹੈ, ਦਿਨ ਹਲੇ ਹੌਲੀ ਹੌਲੀ ਜੀ ਚੜ ਰਿਹਾ ਹੈ। ਸੋ ਇਹ ਜੋ ਸਵੇਰ ਦਾ ਵੇਲਾ, ਜੋ ਖਾਸ ਤੌਰ ਤੇ ਪਰਮਾਤਮਾ ਦਾ ਸਭ ਤੋਂ ਪਹਿਲਾਂ ਜੀ ਸ਼ੁਕਰਾਨਾ ਕਰਨਾ ਬਣਦਾ, ਤੇ ਪਰਮਾਤਮਾ ਨਾਲ ਜੁੜਨ ਦਾ ਇਹ ਸਭ ਤੋਂ, ਜੋ ਮੈਂ ਸਮਝਦੀ ਹਾਂ ਕਿ ਸਭ ਤੋਂ ਬੈਸਟ ਜੋ ਹੈ ਸਮਾਂ। ਤੇ 18 ਡਿਗਰੀ ਦੇ ਨਾਲ ਅਸੀਂ ਜੋ ਸ਼ੁਰੂਆਤ ਕਰ ਰਹੇ ਹਾਂ, ਤੇ ਹਲੇ ਫਿਲਹਾਲ ਦਿਨ ਚੜ੍ਹਨ ਦੇ ਵਿੱਚ ਖੈਰ ਸਮਾਂ ਹੈ। 6:30 ਵਜੇ ਅੱਜ ਸੂਰਜ ਨੇ ਚੜ੍ਹਨਾ, ਪਰ ਅੱਜ ਜੋ ਸੂਰਜ ਚੜ੍ਹਨਾ ਜੀ, ਹੋ ਸਕਦਾ ਧੁੱਪ ਨਾ ਹੀ ਦਿਖੇ, ਕਿਉਂਕਿ ਅੱਜ ਸਵੇਰ ਵੇਲੇ ਤਾਂ ਮੀਂਹ ਵਰਨ ਦੇ ਆਸਾਰ ਪੂਰੇ ਨੇ, ਤੇ ਉਸ ਤੋਂ ਬਾਅਦ ਵੀ ਦਿਨ ਭਰ ਅੱਜ ਮੀਂਹ ਦੇ ਹੀ ਆਸਾਰ ਜਾਪਦੇ ਨੇ। ਸੋ 7 ਵਜੇ ਤੋਂ ਮੀਂਹ ਪੈਣ ਦੇ ਆਸਾਰ ਨੇ। ਸੋ ਥੋੜ੍ਹੀ ਜਿਹੀ ਵੈਦਰ ਸਟੇਟਮੈਂਟ ਵੀ ਇਹਨਾਂ ਨੇ ਜਾਰੀ ਕੀਤੀ ਹੈ ਕਿ ਅੱਜ ਸਵੇਰ ਤੋਂ ਲੈ ਕੇ ਕੱਲ੍ਹ ਸਵੇਰ ਤੱਕ ਜੀ ਸੂਰਜ ਦੇ ਦਰਸ਼ਨ ਤਾਂ ਘੱਟ ਹੀ ਹੋਣਗੇ, ਤੇ ਮੀਂਹ ਦਾ ਆਨੰਦ ਜੋ ਹੈ ਤੁਸੀਂ ਇਸ ਮੌਸਮ ਦੇ ਜ਼ਰੂਰ ਲੈ ਸਕੋਗੇ। ਸੋ ਅੱਜ ਦਾ ਜੋ ਤਾਪਮਾਨ ਹੈ ਜੀ, ਵੱਧ ਤੋਂ ਵੱਧ ਅੱਜ ਉਮੀਦ ਹੈ ਕਿ 23 ਡਿਗਰੀ ਤੱਕ ਅੱਜ ਦਾ ਤਾਪਮਾਨ ਜੋ ਹੈ ਉਹ ਜਾਵੇਗਾ। ਦਿਨ ਭਰ ਮੀਂਹ, ਤੇ ਮੀਂਹ ਦੇ ਨਾਲ ਸ਼ਨੀਵਾਰ ਦਾ ਦਿਨ ਤੁਸੀਂ ਬਿਤਾਉਣਾ। 8:10 ਤੇ ਸ਼ਾਮੀ ਜੀ ਜੋ ਸੂਰਜ ਨੇ ਸਾਨੂੰ ਫਿਰ ਅਲਵਿਦਾ ਅੱਜ ਦੇ ਦਿਨ ਲਈ ਕਹਿ ਜਾਣੀ ਹੈ, ਤੇ ਕੱਲ੍ਹ ਦੀ ਪ੍ਰੋਮਿਸ ਦੇ ਨਾਲ। ਸੋ ਉਮੀਦ ਕਰਦੇ ਹਾਂ ਸਾਰਿਆਂ ਦਾ ਦਿਨ ਜੋ ਅੱਜ ਦਾ ਅਸੀਂ ਸ਼ੁਰੂ ਕਰ ਰਹੇ ਹਾਂ ਸਫਲ ਹੋਵੇ। ਜੋ ਕੰਮ ਕਾਰ, ਚਲੋ ਘਰ ਦੇ ਵੀ ਹੁੰਦੇ ਨੇ, ਬਾਹਰ ਦੇ ਵੀ ਹੁੰਦੇ ਨੇ, ਜਾਂ ਫਿਰ ਕਿਸੇ ਦਾ ਅੱਜ ਕੰਮ ਹੀ ਹੈ, ਸੋ ਉਹ ਸਾਰੇ ਕੰਮ ਜੋ ਨੇ ਪਰਮਾਤਮਾ ਉਹਨਾਂ 'ਤੇ ਆਪਣੀ ਮੋਹਰ ਜੋ ਹੈ ਹਾਂ ਦੀ ਜ਼ਰੂਰ ਲਾ ਦੇਵੇ, ਅਤੇ ਸਾਰਿਆਂ ਦੇ ਕੰਮ ਜੋ ਨੇ ਉਹ ਸਾਕਾਰ ਜ਼ਰੂਰ ਹੋਣ, ਜੋ ਮਨ ਦੀਆਂ ਖੁਆਇਸ਼ਾਂ ਨੇ ਉਹ ਸਾਕਾਰ ਜ਼ਰੂਰ ਹੋਣ। ਸੋ ਉਮੀਦ ਕਰਦੇ ਹਾਂ ਕਿ ਛੁੱਟੀ ਦਾ ਦਿਨ ਤੁਸੀਂ ਅੱਜ ਖੂਬ ਮਨਾਓਗੇ, ਤੇ ਬਣਦਾ ਵੀ ਹੈ, ਮੌਸਮ ਚੰਗਾ ਹੈ, ਤੇ ਅੱਜ ਚਲੋ ਧੁੱਪ ਵੀ ਤਿੱਖੀ ਨਹੀਂ ਹੋਣੀ, ਤੇ ਮੀਂਹ ਦੇ ਨਾਲ ਜੋ ਅੱਜ ਦਾ ਦਿਨ ਜੋ ਹੈ ਉਹ ਪੂਰਾ ਹੀ ਜੀ ਸ਼ਿੰਗਾਰਿਆ ਹੋਣਾ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਤੁਹਾਡੇ ਸਫ਼ਰ ਦਾ ਸਾਥੀ, ਤੇ ਰੋਜ਼ਾਨਾ ਅਸੀਂ ਤੁਹਾਡੇ ਨਾਲ ਹੁੰਦੇ ਹਾਂ, ਤੇ ਅੱਜ ਦੇ ਦਿਨ ਖਾਸ ਤੌਰ 'ਤੇ 2 ਘੰਟੇ ਤੁਹਾਡੇ ਨਾਲ ਹੋਣਗੇ, ਤੇ ਤੁਸੀਂ ਸਾਡੇ ਸਟੂਡੀਓ ਦੇ ਨੰਬਰ ਨੋਟ ਕਰਨੇ 905-673-3337 905-673-3337 ਜੀ, ਤੁਸੀਂ ਇਹ ਨੰਬਰ ਨੋਟ ਕਰ ਲਓ ਜੀ ਪੰਜਾਬੀ ਲਹਿਰਾਂ ਰੇਡੀਓ ਦੇ ਲਈ। ਤੇ ਨਾਲ ਹੀ ਜੀ ਸਾਡੇ ਜੋ ਵੱਡੇ ਨੇ ਜੋ ਪ੍ਰੋਗਰਾਮ ਨੂੰ ਫੋਨ ਰਾਹੀਂ ਵੀ ਸੁਣਦੇ ਨੇ ਘਰਾਂ ਦੇ ਵਿੱਚ, ਤੇ ਨੰਬਰ 416-477-2040 4164772040 ਨੰਬਰ ਤੁਸੀਂ ਇਸ ਵੇਲੇ ਡਾਇਲ ਕਰ ਸਕਦੇ ਹੋ। ਤੇ US ਦੇ ਵਿੱਚ ਵੀ ਪ੍ਰੋਗਰਾਮ ਨੂੰ ਫੋਨ ਨੰਬਰ ਰਾਹੀਂ ਸੁਣਿਆ ਜਾ ਸਕਦਾ ਕਿ ਤੁਸੀਂ ਡਰਾਈਵ ਕਰਦੇ ਕਰਦੇ ਹੁਣ US ਤੱਕ ਪਹੁੰਚੇ ਹੋ, ਤੇ ਉੱਥੇ ਵੀ ਤੁਸੀਂ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ 2 ਘੰਟੇ, ਤੇ 641-741-0860 ਇਹ ਨੰਬਰ ਹੈ, 641-741-0860 ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਲਈ ਹੈ। ਤੇ ਨਾਲ ਹੀ ਜੀ ਸਾਡੀ ਜੋ ਐਪ ਹੈ, ਮੋਬਾਈਲ ਐਪ ਵੀ ਤੁਸੀਂ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰੋ ਪਾਓ, ਤੇ ਜੀ ਐਪ ਪੰਜਾਬੀ ਲਹਿਰਾਂ ਰੇਡੀਓ ਐਪ ਤੁਸੀਂ ਸਰਚ ਕਰਕੇ ਤੁਸੀਂ ਐਪ ਰਾਹੀਂ ਵੀ ਪ੍ਰੋਗਰਾਮ ਨੂੰ ਜ਼ਰੂਰ ਜੀ ਮਾਣ ਸਕਦੇ ਹੋ। ਸੋ ਪਿਆਰੇ ਦਿਨ ਦੀ ਸ਼ੁਰੂਆਤ ਹੈ, ਪਿਆਰਾ ਜਿਹਾ ਸਮਾਂ ਹੈ, ਤੇ ਇਸ ਸਮੇਂ ਦੇ ਵਿੱਚ ਜੀ ਜੋ 6:30 ਵਜੇ ਅੱਜ ਦੀਆਂ ਖ਼ਬਰਾਂ ਜੋ ਦੇਸ਼ੋਂ ਵਿਦੇਸ਼ੋਂ ਆਈਆਂ ਖਬਰਾਂ ਤੇ ਇਹਨਾਂ ਦੀ ਸਾਰ ਜੋ ਹੈ ਰਮੇਸ਼ ਜੀ ਪਾਸੋਂ ਅਸੀਂ ਲਵਾਂਗੇ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ ਜੀ ਤੁਹਾਡੇ ਨਾਲ ਜੋ ਹੈ ਇਹ ਸਮਾਂ ਹੋਵੇਗਾ ਤਾਂ ਜੋ ਕਿ ਤੁਸੀਂ ਵੀ ਆਪਣੇ ਕੀਮਤੀ ਵਿਚਾਰ ਜੋ ਨੇ ਪ੍ਰੋਗਰਾਮ ਰਾਹੀਂ ਸਾਂਝੇ ਕਰ ਸਕੋਗੇ ਤੇ ਨੰਬਰ ਫਿਰ ਉਹੀ ਰਹਿਣਗੇ 905-673-3337 905-673-3337 ਜੀ ਤੇ ਜੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਸੰਦੇਸ਼ ਵੀ ਜ਼ਰੂਰ ਦੇ ਦੇਵਾਂ ਕਿ ਐਮੀ ਵਿਰਕ ਜੋ ਨੇ ਬਹੁਤ ਹੀ ਜਲਦ ਜੋ ਹੈ ਬਹੁਤ ਹੀ ਜਲਦ ਕੀ ਅਗਲੇ ਹਫ਼ਤੇ ਹੀ ਜੋ ਹੈ ਟੋਰੋਂਟੋ ਦੇ ਵਿੱਚ ਆ ਰਹੇ ਨੇ ਸੋ ਪਹਿਲਾਂ ਇਹਨਾਂ ਦਾ ਸੋਲੋ ਟੂਰ ਕਹਿ ਸਕਦੇ ਹਾਂ ਅਤੇ ਤੁਸੀਂ ਜੋ ਪਿਆਰੀ 30 ਅਗਸਤ ਦੀ ਸ਼ਾਮ ਹੈ ਫਿਰ ਅਗਲੇ ਹਫ਼ਤੇ ਐਮੀ ਵਿਰਕ ਦੇ ਨਾਲ ਬਿਤਾਉਣਾ ਚਾਹੁੰਦੇ ਹੋ ਸੋ ਜੀ ਜੋ ਮਹਿਫਿਲ ਜੋ ਹੈ ਜੋ ਗੀਤਾਂ ਦੀ ਜੋ ਮਿਊਜ਼ਿਕ ਦੀ ਸੰਗੀਤ ਦੀ ਹੋਵੇਗੀ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰੋਂਟੋ ਤੁਸੀਂ ਨੋਟ ਕਰ ਲਓ ਜੀ ਜਿੱਥੇ 1133 ਕੁਈਨਸ ਪਲੇਟ ਡਰਾਈਵ ਟੋਰੋਂਟੋ ਦੇ ਵਿੱਚ ਇਹ ਗ੍ਰੇਟ ਕੈਨੇਡੀਅਨ ਟੋਰੋਂਟੋ ਥੀਏਟਰ ਹੈ ਉੱਥੇ ਟਿਕਟ ਮਾਸਟਰ 'ਤੇ ਜਾ ਕੇ ਤੁਸੀਂ ਟਿਕਟਸ ਬਾਰੇ ਵੀ ਪੂਰੀ ਜਾਣਕਾਰੀ ਲੈ ਸਕਦੇ ਹੋ ਟਿਕਟਸ ਆਪਣੀਆਂ ਬੁੱਕ ਕਰ ਸਕਦੇ ਹੋ ਸੋ ਇਹ ਸ਼ਾਮ ਜੋ ਹੈ ਜੋ ਆਪਣੇ ਪਰਿਵਾਰ ਦੇ ਨਾਲ ਜਾ ਕੇ ਤੁਸੀਂ ਪਿਆਰੀ ਜੋ ਗਾਇਕੀ ਜੋ ਹੈ ਐਮੀ ਵਿਰਕ ਦੀ ਇਸ ਨੂੰ ਮਾਣ ਸਕੋਗੇ ਜੀ 30 ਅਗਸਤ ਜੋ ਤਰੀਕ ਹੈ ਅਗਲੇ ਹਫ਼ਤੇ ਦੀ ਤੁਸੀਂ ਨੋਟ ਜ਼ਰੂਰ ਰੱਖੋ ਅਤੇ ਜੀ ਨਾਲ ਹੀ ਮੈਂ ਨੋਟ ਤੁਹਾਨੂੰ ਗਲੋਬਲ ਕੰਫਰਟ ਏਅਰ ਏ ਸੀ ਫਰਨੈਂਸ ਰਿਪੇਅਰ ਕਰਨ ਵਾਲਿਆਂ ਦਾ ਅਤੇ ਨਵੀਂ ਤੁਸੀਂ ਏਅਰ ਜੋ ਫਰਨੈਂਸ ਜਾਂ ਫਿਰ ਏ ਸੀ ਲਗਵਾਉਣੇ ਆ ਘਰੇ ਅਤੇ ਤਾਂ ਵੀ ਇਹ ਨੰਬਰ ਨੋਟ ਕਰੋ ਨੰਬਰ ਤੇਜਪਾਲ ਜੀ ਦਾ ਹੈ ਗਲੋਬਲ ਕੰਫਰਟ ਏਅਰ ਤੋਂ 905-790-9080-905-790-9080 ਇਹ ਨੰਬਰ ਤੁਸੀਂ ਨੋਟ ਕਰ ਲਓ ਜੀ $1800 ਤੱਕ ਦੀ ਰਿਬੇਟ ਵੀ ਤੁਸੀਂ ਲੈ ਸਕਦੇ ਹੋ ਸੋ ਏ ਸੀ ਇਹਨਾਂ ਦਿਨਾਂ ਦੇ ਵਿੱਚ ਘਰੇ ਖਰਾਬ ਹੋ ਗਿਆ ਅਤੇ ਫਿਰ ਘਰ ਦੇ ਜੋ ਮਗਰ ਪਏ ਨੇ ਕਿ ਇਸ ਨੂੰ ਠੀਕ ਕਰਵਾਓ ਜਾਂ ਫਿਰ ਨਵਾਂ ਲਗਵਾਓ ਅਤੇ ਗਲੋਬਲ ਕੰਫਰਟ ਏਅਰ ਨੂੰ ਤੁਸੀਂ ਆਪਣੀ ਕਾਲ ਅੱਜ ਹੀ ਕਰੋ ਤੇਜਪਾਲ ਜੀ ਦਾ ਨੰਬਰ ਹੈ 905-790-9080-905-790-9080 'ਤੇ ਸੰਪਰਕ ਹੋ ਸਕਦੇ ਨੇ ਜੀ ਅਤੇ ਨਾਲ ਹੀ ਜੀ ਖਬਰ ਤੁਹਾਡੇ ਤੱਕ ਇਹ ਵੀ ਜ਼ਰੂਰ ਪਹੁੰਚਾ ਦਈਏ ਜਿੱਥੇ ਅੱਜ ਤੋਂ ਜੋ US ਵੱਲੋਂ ਜੋ ਟੈਰਿਫ ਜੋ ਨੇ ਇਹ ਇਨਫੈਕਟ ਹੋ ਚੁੱਕੇ ਨੇ ਅੱਜ ਸਵੇਰ ਤੋਂ ਹੀ ਜਿੱਥੇ ਜੋ 20 ਬਿਲੀਅਨ US ਡਾਲਰ ਦੇ ਕਹਿ ਸਕਦੇ ਹਾਂ ਕੈਨੇਡੀਅਨ ਗੁੱਡਸ ਜਿਸ ਦੇ ਵਿੱਚ ਸੀਮੈਂਟ ਅਤੇ ਹਾਕੀ ਸਟਿਕਸ ਵੀ ਨੇ ਉਹਨਾਂ 'ਤੇ 50% ਟੈਰਿਫ ਟਾਰਗੇਟ ਕੀਤੇ ਗਏ ਨੇ ਸੋ ਕਈ ਦਿਨਾਂ ਤੋਂ 3 ਦਿਨਾਂ ਤੋਂ ਜੋ ਹੈ ਇਹ ਜੋ ਟਰੇਡ ਰੀਪ੍ਰਜੈਂਟੇਟਿਵਸ ਨੇ ਦੋਨੋਂ ਮੁਲਕਾਂ ਦੇ ਉਹਨਾਂ ਦੇ ਵਿਚਕਾਰ ਜੋ ਇਹ ਡਿਸਕਸ਼ਨਸ ਚੱਲ ਰਹੀਆਂ ਸੀ ਕਿ ਕੋਈ ਨਾ ਕੋਈ ਡੀਲ ਜੋ ਹੈ ਉਹ ਨੈਗੋਸ਼ੀਏਟ ਹੋ ਸਕੇ ਪਰ ਮਾਰਕ ਕਾਰਨੀ ਜੋ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਜੋ ਨੇ ਉਹਨਾਂ ਨੇ ਇਹ ਟਰੇਡ ਨੈਗੋਸੀਏਸ਼ਨਸ ਨੂੰ ਡੈਡਲਾਈਨ ਤੋਂ ਕੁਝ ਮਿੰਟਾਂ ਪਹਿਲਾਂ ਸਸਪੈਂਡ ਕਰ ਦਿੱਤਾ ਅਤੇ ਉਹਨਾਂ ਕਿਹਾ ਕਿ ਇਹ ਜੋ ਡੀਲਸ ਜੋ ਹੈ US ਫਿਲਹਾਲ ਜੋ ਆਫਰ ਕਰ ਰਿਹਾ ਹੈ ਇਹ ਅਨਇਕਨੋਮਿਕ ਨੇ ਅਨਫੇਅਰ ਨੇ ਅਤੇ ਅਸੀਂ ਕਿਸੇ ਵੀ ਡੀਲ ਨੂੰ ਨਹੀਂ ਮੰਨਾਂਗੇ ਸੋ ਇਸ ਕਾਰਨ ਜੋ ਇੱਕ ਤਾਂ US ਵੱਲੋਂ ਫਿਰ ਟਰੇਡ ਨੈਗੋਸੀਏਸ਼ਨ ਜਦੋਂ ਸਸਪੈਂਡ ਹੋਈਆਂ ਅਤੇ 50% ਟੈਰਿਫ ਜੋ ਹੈ ਕੈਨੇਡੀਅਨਸ ਗੁੱਡਸ 'ਤੇ ਲਾਗੂ ਹੋ ਗਏ ਜੋ ਅੱਜ ਤੋਂ ਸ਼ੁਰੂ ਨੇ ਪਰ ਇਸ ਦੇ ਜਵਾਬ ਦੇ ਵਿੱਚ ਹੁਣ ਕੈਰਨੀ ਜੋ ਨੇ ਉਹਨਾਂ ਨੇ ਵੀ ਕਿਹਾ ਕਿ ਕੈਨੇਡਾ ਵੀ ਇਹਨਾਂ US ਟੈਰਿਫਸ ਨੂੰ ਡਾਲਰ ਤੋਂ ਡਾਲਰ ਜੋ ਹੈ ਪੂਰਾ ਮੈਚ ਕਰੇਗਾ ਅਤੇ ਫਿਰ US ਵੱਲੋਂ ਵੀ ਜੋ ਟੈਰਿਫ ਲੱਗਿਆ ਹੈ ਉਸ 'ਤੇ ਕੈਨੇਡਾ ਵੱਲੋਂ ਵੀ ਇਕੁਅਲ ਹੀ ਟੈਰਿਫ ਜੋ ਹੈ ਉਹ ਪੂਰਾ ਲੱਗੇਗਾ ਤਾਂ ਜੋ ਕਿ ਆਪਣੇ ਵਰਕਰਸ ਆਪਣੇ ਬਿਜ਼ਨੈਸਿਸ ਨੂੰ ਅਸੀਂ ਪ੍ਰੋਟੈਕਟ ਕਰ ਸਕੀਏ ਸੋ ਕੈਨੇਡਾ ਨੇ ਇੱਕ ਤਾਂ ਇਹ ਡੀਲ ਜੋ ਹੈ ਡਿਕਲਾਈਨ ਕੀਤੀ ਅਤੇ ਉੱਪਰੋਂ ਫਿਰ ਹੁਣ ਡਾਲਰ ਤੋਂ ਡਾਲਰ ਜੋ ਹੈ ਇਹ ਟੈਰਿਫ ਲਾਉਣ ਦੀ ਜੋ ਗੱਲ ਜੋ ਹੈ ਉਹ ਕੈਨੇਡਾ ਵੱਲੋਂ ਵੀ ਹੋ ਚੁੱਕੀ ਹੈ ਕਿ ਹਰ ਟੈਰਿਫ ਦਾ ਜਵਾਬ ਜੋ ਹੈ ਉਹ ਕੈਨੇਡਾ ਵੀ ਹੁਣ ਦਏਗਾ ਸੋ ਪ੍ਰੀਮੀਅਰਸ ਜੋ ਨੇ ਪ੍ਰੋਵਿੰਸਸ ਦੇ ਉਹਨਾਂ ਨੇ ਵੀ ਕਾਰਨੀ ਦੀ ਇਸ ਗੱਲ ਨੂੰ ਪੂਰਾ ਸਪੋਰਟ ਕੀਤਾ ਜਿੱਥੇ ਓਨਟੈਰੀਓ ਪ੍ਰੀਮੀਅਰ ਡੱਕ ਫੋਰਡ ਜੋ ਨੇ ਉਹਨਾਂ ਨੇ ਵੀ ਮਾਰਕ ਕਾਰਨੀ ਦੀ ਇਸ ਗੱਲ 'ਤੇ ਆਪਣਾ ਸੋਸ਼ਲ ਮੀਡੀਆ ਪੋਸਟ ਰਾਹੀਂ ਜੋ ਹੈ ਸਪੋਰਟ ਜ਼ਾਹਿਰ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਟੀਮ ਕੈਨੇਡਾ ਜੋ ਹੈ ਉਹ ਪੂਰੀ ਯੂਨਾਈਟਿਡ ਹੈ ਅਤੇ ਇਸ ਗੱਲ ਲਈ ਸਾਡੀ ਪੂਰੀ ਸਪੋਰਟ ਜੋ ਹੈ ਉਹ ਪ੍ਰਧਾਨ ਮੰਤਰੀ ਨੂੰ ਅਸੀਂ ਦੇ ਰਹੇ ਹਾਂ ਅਤੇ ਇਸ ਦੇ ਨਾਲ ਹੀ ਬੀਸੀ ਦੇ ਜੋ ਪ੍ਰੀਮੀਅਰ ਨੇ ਡੇਵਿਡ ਐਬੀ ਜੋ ਨੇ ਉਹਨਾਂ ਨੇ ਵੀ ਜੋ ਹੈ ਇਸ ਗੱਲ ਨੂੰ ਸਪੋਰਟ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਜੋ ਪੋਲਾਈਟਨੈਸ ਹੈ ਜੋ ਨਿਮਰਤਾ ਹੈ ਉਸ ਨੂੰ ਵੀਕਨੈਸ ਜੋ ਹੈ US ਬਿਲਕੁਲ ਨਾ ਮੰਨੇ ਅਤੇ ਅਸੀਂ ਵੀ ਪੂਰਾ ਫਾਈਟ ਜੋ ਹੈ ਜਦੋਂ ਤੱਕ ਹੋ ਸਕੇ ਬਿਲਕੁਲ ਉਦੋਂ ਤੱਕ ਕਰਾਂਗੇ ਸੋ ਇਹ ਜੋ ਡੈਡਲਾਈਨ ਜੋ ਹੈ ਚਲੋ ਇਹਨਾਂ ਨੇ ਆਪ ਹੀ ਸਸਪੈਂਡ ਕੀਤੀ ਹੈ ਅਤੇ ਹੁਣ ਚਲੋ ਇੱਕ ਪਾਸੇ ਜੋ ਹੈ 50% ਟੈਰਿਫ ਲੱਗੇ ਨੇ ਪਰ ਦੂਜੇ ਪਾਸੇ ਹੁਣ ਕੈਨੇਡਾ ਵੀ ਡਰਦਾ ਨਹੀਂ ਹੈ ਅਤੇ ਕੈਨੇਡਾ ਵੀ ਫਿਰ ਪੂਰੀ ਤਿਆਰੀ ਆਪਣੀ ਇਸ ਦੇ ਵਿੱਚ ਕਰੇਗਾ ਅਤੇ ਜੀ ਨਾਲ ਹੀ ਤੁਹਾਨੂੰ ਮੈਂ ਇਹ ਵੀ ਜ਼ਰੂਰ ਦੱਸ ਦੇਵਾਂ ਜੀ ਕਈ ਹਾਈਵੇਜ਼ 'ਚੋਂ ਨੇ ਜੋ ਓਨਟੈਰੀਓ ਦੇ ਜੋ ਤਿਆਰੀ ਪੂਰੀ ਕਰ ਰਹੇ ਨੇ ਕਿ ਆਪਣੀ ਸਪੀਡ ਲਿਮਿਟ ਜੋ ਹੈ ਇਹਨਾਂ ਹਾਈਵੇਜ਼ 'ਤੇ ਹੁਣ ਵਧੇਗੀ ਅਤੇ ਜੋ ਡਰਾਈਵਰਸ ਨੇ ਫਿਰ ਹਾਂ ਥੋੜ੍ਹਾ ਫਾਸਟਰ ਤਾਂ ਇਹਨਾਂ 'ਤੇ ਚੱਲ ਸਕਣਗੇ ਸੋ ਇਸ ਦੇ ਵਿੱਚ ਹਾਈਵੇ 400 ਦੇ ਵੀ ਕੁਝ ਸਟ੍ਰੈਚਸ ਜੋ ਨੇ ਉਹ ਸ਼ਾਮਿਲ ਨੇ ਸੋ ਕੱਲ੍ਹ ਤੋਂ ਇਹ ਲਾਗੂ ਹੋਏ ਨੇ ਫਰਾਈਡੇ ਤੋਂ ਇਹ ਲਾਗੂ ਹੋਏ ਨੇ ਸੋ 110 ਕਿਲੋਮੀਟਰ ਪਰ ਆਵਰ ਕੁਝ ਹਾਈਵੇਜ਼ ਦੇ ਸਟ੍ਰੈਚਸ 'ਤੇ ਲਾਗੂ ਹੋਇਆ ਜਿਸ ਦੇ ਵਿੱਚ ਹਾਈਵੇ 400 ਵੀ ਹੈ ਹਾਈਵੇ 401 ਤੋਂ ਲੈ ਕੇ ਲੇਕ ਜੋਸੇਫ ਰੋਡ ਤੱਕ ਫਿਰ ਹਾਈਵੇ 7 ਦਾ ਵੀ ਕੁਝ ਪਾਰਟ ਹੈ ਹਾਈਵੇ 115 ਹਾਈਵੇ 416 ਹਾਈਵੇ 417 ਅਤੇ ਕੁਝ ਕੁਝ ਪਾਰਟਸ ਇਹਨਾਂ ਦੇ ਨੇ ਅਤੇ ਤੁਸੀਂ ਪੂਰੀ ਜਾਣਕਾਰੀ ਜੋ ਹੈ ਜੋ ਜੋ ਚੇਂਜਸ ਇਸ ਦੇ ਵਿੱਚ ਹੋਏ ਨੇ ਉਹ ਵੀ ਤੁਸੀਂ ਔਨਲਾਈਨ ਵੇਖ ਸਕਦੇ ਹੋ ਸੋ ਅਗਸਤ 31 ਤੋਂ ਜੋ ਹਾਈਵੇ 401 ਦੇ ਜੋ ਮਲਟੀਪਲ ਸਟ੍ਰੈਚਸ ਨੇ ਉਹਨਾਂ 'ਤੇ ਵੀ ਚੇਂਜਸ ਜੋ ਨੇ ਉਹ ਲਾਗੂ ਹੋਣਗੇ ਸੋ ਪੂਰੀ ਲਿਸਟ ਜੋ ਹੈ ਔਨਲਾਈਨ ਵੇਖੀ ਜਾ ਸਕਦੀ ਹੈ ਸੋ ਓਨਟੈਰੀਓ ਸਰਕਾਰ ਚਾਹੁੰਦੀ ਹੈ ਕਿ ਸਪਟੈਂਬਰ ਦੇ ਅਖੀਰ ਤੱਕ ਘੱਟੋ ਘੱਟ 79% ਜੋ 79 ਤੋਂ ਵੀ ਵੱਧ ਕਹਿ ਸਕਦੇ ਹਾਂ 99% ਜੋ ਪ੍ਰੋਵਿੰਸ ਦੇ ਹਾਈਵੇ ਜੋ ਨੇ ਉਹਨਾਂ 'ਤੇ ਸਪੀਡ ਲਿਮਿਟ ਜੋ ਹੈ ਉਹ ਵਧਾਈ ਜਾ ਸਕੇ 110 ਕਿਲੋਮੀਟਰ ਪਰ ਆਵਰ ਜੋ ਹੈ ਉਹ ਰੱਖੀ ਜਾ ਸਕੇ ਅਤੇ ਪਹਿਲਾਂ ਹੀ ਇਸ ਬਾਰੇ ਟਰਾਂਸਪੋਰਟੇਸ਼ਨ ਮਿਨਿਸਟਰ ਪ੍ਰਭਮੀਤ ਸਰਕਾਰੀਆ ਇਹਨਾਂ ਨੇ ਜੂਨ ਦੇ ਵਿੱਚ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਥੋੜ੍ਹੀ ਬਹੁਤੀ ਇਸ 'ਤੇ ਜਾਣਕਾਰੀ ਦਿੱਤੀ ਸੀ ਚਲੋ ਹੁਣ ਇਸ 'ਤੇ ਕੰਮ ਜੋ ਹੈ ਇਹ ਵੀ ਫਿਰ ਲਾਗੂ ਹੋਣਾ ਸ਼ੁਰੂ ਹੋ ਗਿਆ ਸੋ ਜੀ ਇਸ ਦੇ ਨਾਲ ਹੀ ਤੁਸੀਂ ਜੋ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਇਸ ਵੇਲੇ ਬਣੇ ਹੋਏ ਹੋ ਅਤੇ ਮੈਂ ਤੁਹਾਨੂੰ ਇਹ ਸੰਦੇਸ਼ ਵੀ ਜ਼ਰੂਰ ਦੇ ਦੇਵਾਂ ਜੀ ਤੁਸੀਂ ਜੌਬ ਦੀ ਭਾਲ ਦੇ ਵਿੱਚ ਹੋ ਅਤੇ ਫਾਰਮ ਅਤੇ ਗ੍ਰੀਨ ਹਾਊਸਿਸ ਦਾ ਇਹ ਕੰਮ ਹੈ ਅਤੇ ਇਹ ਕੰਮ ਤੁਸੀਂ ਸ਼ੁਰੂ ਕਰ ਸਕਦੇ ਹੋ ਕਾਲ ਕਰਨੀ ਹੈ ਤੁਸੀਂ ਗੁਰਜੋਤ ਜੀ ਨੂੰ ਨੰਬਰ 647-278-5394 647-278-5394 ਇਹ ਨੰਬਰ ਹੈ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਛੱਡ ਵੀ ਤੁਹਾਨੂੰ ਆਇਆ ਕਰਨ ਅਤੇ ਤੁਹਾਨੂੰ ਫਿਰ ਪਿੱਕ ਵੀ ਕਰ ਲੈਣ ਅਤੇ ਇਹ ਵੀ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਨੰਬਰ 647-278-5394 ਜੀ ਨੰਬਰ ਤੁਸੀਂ ਨੋਟ ਕਰ ਲਓ ਸੋ ਜੀ ਇਸ ਦੇ ਨਾਲ 6:21 ਦਾ ਸਮਾਂ ਹੋ ਚੱਲਾ ਹੈ ਅਤੇ ਠੀਕ 6:30 ਜੀ ਖਬਰਾਂ ਸ਼ੁਰੂ ਕਰਾਂਗੇ ਰਮੇਸ਼ ਹੁਸ਼ਿਆਰਪੁਰੀ ਜੀ ਦੇ ਨਾਲ ਅਤੇ ਤੁਸੀਂ ਆਪਣੀ ਜੋ ਚਾਹ ਦੀ ਪਿਆਲੀ ਹੈ ਉਹ ਬਿਲਕੁਲ ਤਿਆਰ ਕਰ ਲਓ ਅਤੇ ਗਰਮਾ ਗਰਮ ਖਬਰਾਂ ਅਤੇ ਗਰਮਾ ਗਰਮ ਚਾਹ ਸਵੇਰ ਦਾ ਆਗਾਜ਼ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਅਤੇ ਆਓ ਜੀ ਸਰਵਣ ਕਰਦੇ ਹਾਂ ਫਿਲਹਾਲ ਇੱਕ ਸ਼ਬਦ ਤੁਸੀਂ ਪ੍ਰੋਗਰਾਮ ਦੇ ਨਾਲ ਜ਼ਰੂਰ ਬਣੇ ਰਹਿਣਾ।

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
2: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
1: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
2: ਔਰ ਵਿਜ਼ਿਟ insuranceforyou.ca।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
4: Wow, what a fresh green vegetables and fruits, lower grocery prices and tasty thali. Main kithe dream ta nahi dekh rahe
5: nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fandaway, Brampton, 905-456-9900.
3: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516। SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
0: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
6: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ?
0: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਇਸ ਤੋਂ ਲਈਏ ਕਿਹੜੀ ਲਈਏ?
6: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਉਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਉਰ ਲਾਈਫ ਇੰਸ਼ੋਰੈਂਸ, 416-817-6500 ਔਰ ਵਿਜ਼ਿਟ securelifeinsurance.ca।
7: ਏਜਕਸ ਕ੍ਰੈਮਟੋਰੀਅਮ, ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ ਏਜਕਸ ਕ੍ਰੈਮਟੋਰੀਅਮ, 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info, 289-372-3300।
3: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ। Sandalwood and McLaughlin, 10 Lormel Gate, yahan pahuncho 10970 Bramley Road. Veg and non-veg biryani, buy one get one free. Chana Patura, buy one get one free. Fish pakoda, buy one get one free. Tandoori chicken leg, buy one get one free. Mango lassi, salt lassi, mithi lassi, buy one get one free. Har roz fresh saag te makki di roti. Tiffin service, pick up ate delivery de layi vi available hai. Dona locations te fresh sabziyan, fruit te grocery de item. Te hun alu, gobi, mooli te pyaaz wale paronthe $2.99 de vich. Amritsari kulcha with chana $7.99 te paneer and mixed parontha $3.99. Sabzi market open 24/7.

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 6478800055 6478800055।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ। ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ। ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 4168115385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट्स लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू इह कहंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिसते ओ सचमुच ही हकदार हन। थोड़ा अपना वकील वकील ब्रिज मोहन कॉन्टैक्ट अस एट bridgemohan.com।
1: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪਿਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
5: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।

0: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇ ਜੀ ਖਬਰਾਂ ਦਾ ਪਹਿਲਾ ਭਾਗ ਲੈ ਕੇ ਅਸੀਂ ਹਾਜ਼ਰ ਹੋਏ ਆ ਤੇ ਪਹਿਲਾਂ ਤਾਂ ਜੀ ਮਾਫੀ ਜੋ ਅੱਜ ਥੋੜੀ ਜਿਹੀ ਦੇਰੀ ਜੋ ਹੈ ਜੋ ਹੋਈ ਹੈ ਤੁਹਾਨੂੰ ਥੋੜੀ ਵੇਟ ਜੋ ਹੈ ਇਸ ਦੇ ਵਿੱਚ ਕਰਨੀ ਪਈ ਹੈ ਪਰ ਹੁਣ ਦਾ ਜੋ ਸਮਾਂ ਹੈ ਰਮੇਸ਼ ਹੁਸ਼ਿਆਰਪੁਰੀ ਜੀ ਦੇ ਨਾਲ ਅਸੀਂ ਜੁੜ ਚੁੱਕੇ ਆ ਰਮੇਸ਼ ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ
1: ਰਪਿੰਦਰ ਜੀ ਸ਼ੁਕਰੀਆ ਮਿਹਰਬਾਨੀ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ ਰਮੇਸ਼ ਜੀ ਤੇ ਬਿਨਾਂ ਦੇਰੀ ਤੋਂ ਖਬਰਾਂ ਅੱਜ ਦੀਆਂ ਸ਼ੁਰੂ ਕਰੀਏ ਰਮੇਸ਼ ਜੀ ਪਹਿਲਾ ਮਾਜਰਾ ਜੋ ਸਾਹਮਣੇ ਆਇਆ ਹੈ ਉਹ ਮੁੱਖ ਮੰਤਰੀ ਪੰਜਾਬ ਦੀ ਪਤਨੀ ਇੱਕ ਪਾਸੇ ਤੇ ਖਬਰ ਹੈ ਦੂਜੇ ਪਾਸੇ ਸਾਬਕਾ ਜੱਜ ਕੋਈ ਨੇ ਤੇ ਇਹ ਆਹਮੋ ਸਾਹਮਣੇ ਹੋਏ ਨੇ ਜੀ ਕੀ ਗੱਲ ਹੈ ਕੀ ਮਾਜਰਾ ਜੀ ਇਹ ਪੂਰਾ
1: ਰਪਿੰਦਰ ਜੀ ਗੱਲ ਇਸ ਤਰ੍ਹਾਂ ਕਿ ਪਿਛਲੇ ਪੰਜ ਚਾਰ ਦਿਨਾਂ ਤੋਂ
0: ਜੀ
1: ਪੰਜਾਬ ਦੇ ਵਿੱਚ ਇੱਕ ਮਸਲਾ ਚਰਚਾ ਵਿੱਚ ਸੀ ਸਿਆਸੀ ਲੀਡਰ ਤੇ ਕੁਝ ਜਿਹੜਾ ਤੁਸੀਂ ਇੱਕ ਸਾਬਕਾ ਜਸਟਿਸ ਦਾ ਜ਼ਿਕਰ ਕੀਤਾ
0: ਜੀ
1: ਉਹਨਾਂ ਲੀਡਰਾਂ ਨੇ ਆਪਣੇ ਸ਼ਬਦਾਂ 'ਚ ਕਿਸੇ ਨੇ ਸੋਸ਼ਲ ਮੀਡੀਆ ਤੇ ਕਿਸੇ ਨੇ ਹੋਰ ਵੱਖਰੇ ਢੰਗ ਦੇ ਨਾਲ ਖੁਲਾਸੇ ਇਹ ਕੀਤੇ ਕਿ ਡਾਕਟਰ ਗੁਰਪ੍ਰੀਤ ਕੌਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਤੇ ਪਤਨੀ ਨੇ ਉਹਨਾਂ ਨੇ ਇੱਕ ਜਬਰ ਜਨਾਹ ਜਿਹਨੂੰ ਅਸੀਂ ਬਲਾਤਕਾਰ ਰੇਪ ਆਖਦੇ ਹਾਂ ਉਸ ਮਸਲੇ ਦੇ ਵਿੱਚ ਕੋਈ ਸਮਝੌਤਾ ਕਰਾਉਣ ਜਾ ਰਹੇ ਹੈ
0: ਜੀ
1: ਤੇ ਉਹ ਸਮਝੌਤਾ ਐਵੇਂ ਨਹੀਂ ਕਿ ਦੋਵੇਂ ਧਿਰਾਂ ਨੂੰ ਬਿਠਾ ਦਿੱਤਾ ਕਿ ਭਾਈ ਚਲੋ ਜਿਹੜੀ ਗਲਤੀ ਹੋ ਗਈ ਛੱਡ ਦਿਓ ਜਾਂ ਮਾਫ਼ੀ ਮੰਗ ਲਓ ਜਾਂ ਇੰਝ ਕਰ ਲਓ ਉਹ ਕਹਿੰਦੇ ਕਿ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਪਤਨੀ ਦੇ ਉੱਪਰ ਜਿਹੜੇ ਦੋਸ਼ ਲਾਏ ਉਹ ਜਿਹੜਾ ਸਾਬਕਾ ਤੁਸੀਂ ਜੱਜ ਦਾ ਜ਼ਿਕਰ ਕੀਤਾ ਕਿ 5 ਕਰੋੜ ਰੁਪਇਆ ਮੁੱਖ ਮੰਤਰੀ ਦੀ ਪਤਨੀ ਉਹਦੇ ਵਿੱਚ ਰਿਸ਼ਵਤ ਕਹਿ ਲਈਏ ਜਾਂ ਵਸੂਲੀ ਕਰ ਰਹੀ ਹੈ ਕਿ ਭਾਈ 5 ਕਰੋੜ ਦੇ ਦਿਓ ਮੈਂ ਮੁੱਖ ਮੰਤਰੀ ਦੀ ਪਤਨੀ ਮਸਲਾ ਤੁਹਾਡਾ ਹੱਲ ਕਰਾ ਦੂੰਗੀ ਰੇਪ ਦਾ ਮਸਲਾ ਰਫਾ ਦਫਾ ਹੁਣ 5 ਕਰੋੜ ਰੁਪਇਆ ਰਕਮ ਕਿਤੇ ਛੋਟੀ ਹੁੰਦੀ ਹੈ ਰੇਪ ਦੇ ਦੋਸ਼ ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਦੁਨੀਆਂ ਦੇ ਜਿਹੜੇ ਸਭ ਤੋਂ ਵੱਡਾ ਗੁਨਾਹ ਆ ਉਹਦੇ ਵਿੱਚੋਂ ਇੱਕ ਗੁਨਾਹ ਆਇਆ ਰੇਪ ਬਲਾਤਕਾਰ ਦੁਨੀਆਂ ਦੇ ਸਭ ਤੋਂ ਵੱਡੇ ਹੁਣ ਉਸ ਮਸਲੇ ਚ ਮੁੱਖ ਮੰਤਰੀ ਦੀ ਪਤਨੀ ਦੇ ਉੱਪਰ ਜਿਹੜੇ ਦੋਸ਼ ਲੱਗੇ ਆ ਜੇ ਦੋਸ਼ਾਂ ਦੇ ਲਿਹਾਜ਼ ਨਾਲ ਗੱਲ ਕਰੀਏ ਤੇ ਬਹੁਤ ਸੰਗੀਨ ਦੋਸ਼ ਹੈ
0: ਜੀ
1: ਔਰ ਦੋਸ਼ ਸਧਾਰਨ ਵਿਅਕਤੀ ਨੇ ਨਹੀਂ ਲਾਏ ਸਾਬਕਾ ਜਸਟਿਸ ਔਰ ਨਾਮ ਤੁਸੀਂ ਸੁਣੋਗੇ ਨਾਮ ਬੜਾ ਚਰਚਿਤ ਨਾਮ ਹੈ ਜਸਟਿਸ ਰਣਜੀਤ ਸਿੰਘ ਜਸਟਿਸ ਰਣਜੀਤ ਸਿੰਘ ਪੰਜਾਬ ਦੇ ਵੱਖ ਵੱਖ ਮਸਲਿਆਂ ਚ ਕਦੇ ਕਮੇਟੀਆਂ ਬਣੀਆਂ ਉਹਨਾਂ ਮਸਲਿਆਂ ਦੇ ਵਿੱਚ ਵੀ ਚਰਚਾ ਚ ਰਹੇ ਔਰ ਇਸ ਕਰਕੇ ਵੀ ਜਸਟਿਸ ਰਣਜੀਤ ਸਿੰਘ ਜਾਣਿਆ ਪਹਿਚਾਣਿਆ ਨਾਮ ਹੈ ਕਿਉਂਕਿ ਉਹਨਾਂ ਦਾ ਸੰਬੰਧ ਉਹਨਾਂ ਦੀ ਰਿਸ਼ਤੇਦਾਰੀ ਸੁਖਪਾਲ ਖਹਿਰੇ ਦੇ ਨਾਲ ਵੀ ਹੈ ਉਹ ਜਸਟਿਸ ਰਣਜੀਤ ਸਿੰਘ ਨੇ ਇਹ ਦੋਸ਼ ਲਾਏ ਸੀ ਸੇਵਾ ਮੁਕਤ ਜੱਜ ਰਣਜੀਤ ਸਿੰਘ ਹੁਣ ਜਦੋਂ ਏਡੇ ਵੱਡੇ ਦੋਸ਼ ਲੱਗ ਗਏ ਜਿਹਨੂੰ ਆਪਾਂ ਮਨੁੱਖੀ ਅਧਿਕਾਰ ਕਮਿਸ਼ਨ ਆਖਦੇ ਹਾਂ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਸਲੇ ਤੇ ਨੋਟਿਸ ਲੈ ਲਿਆ ਇਸ ਮਸਲੇ ਤੇ ਪੰਜਾਬ ਦੇ DGP ਨੂੰ ਚਿੱਠੀ ਕਰ ਦਿੱਤੀ ਜਿਹੜਾ ਕੌਮੀ ਕਮਿਸ਼ਨ ਹੁੰਦਾ ਹੈ ਜਿਹਨੂੰ ਆਪਾਂ ਰਾਸ਼ਟਰੀ ਹਿਊਮਨ ਰਾਈਟ ਕਮਿਸ਼ਨ ਆਖਦੇ ਹਾਂ ਉਸ ਕੌਮੀ ਹਿਊਮਨ ਰਾਈਟਸ ਕਮਿਸ਼ਨ ਨੇ ਪੰਜਾਬ ਦੇ DGP ਨੂੰ ਕਿਹਾ ਕਿ ਭਾਈ ਆ ਰਿਪੋਰਟ ਦੇ ਕਿ ਆ ਦੋਸ਼ ਲੱਗ ਰਿਹਾ ਕਿ ਬਲਾਤਕਾਰ ਦੇ ਮਸਲੇ ਚ ਕੋਈ 5-5 ਕਰੋੜ ਲੈ ਕੇ ਇੱਥੇ ਦੇ ਸਮਝੌਤੇ ਕਰਾਉਣ ਤੁਰਿਆ ਹੁਣ ਜਿੱਥੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਦੇ ਲਈ ਜਾਂਚ ਦੇ ਹੁਕਮ ਦੇ ਦਿੱਤੇ ਆ ਕਹਿ ਲਈਏ ਕਿ DGP ਤੋਂ ਰਿਪੋਰਟ ਮੰਗ ਲਈ ਉੱਥੇ ਦੂਜੇ ਪਾਸੇ ਡਾਕਟਰ ਗੁਰਪ੍ਰੀਤ ਕੌਰ ਹੁਣਾਂ ਨੇ ਵੀ ਉਸ ਸਾਬਕਾ ਜੱਜ ਨੂੰ ਜਿਹਨੂੰ ਆਪਾਂ ਕਾਨੂੰਨੀ ਨੋਟਿਸ ਆਖਦੇ ਹਾਂ ਲੀਗਲ ਨੋਟਿਸ ਭੇਜ ਦਿੱਤਾ ਹੈ ਕਿ ਤੈਨੂੰ 24 ਘੰਟੇ ਦਿੰਦੀ ਹੈ 24 ਘੰਟੇ ਦੇ ਵਿੱਚ ਮਾਫ਼ੀ ਮੰਗ ਲੈ 24 ਘੰਟੇ ਚ ਆਪਣੇ ਲਗਾਏ ਹੋਏ ਦੋਸ਼ ਵਾਪਸ ਲੈ ਲਾ ਨਹੀਂ ਤੇ ਤੈਨੂੰ ਅਦਾਲਤ ਵਿੱਚ ਘੜੀਸੂਗੀ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਨੇ ਪਾਪ ਕੀ ਆਹਮੋ ਸਾਹਮਣੇ ਹੋ ਗਏ ਦੋਵੇਂ
0: ਜੀ
1: ਔਰ ਲੀਗਲ ਨੋਟਿਸ ਭੇਜਣ ਦਾ ਅਰਥ ਸਿੱਧਾ ਹੁੰਦਾ ਹੈ ਕਿ ਮੈਂ ਬੜਾ ਸੱਚਾ ਸੁੱਚਾ ਆ ਤੁਸੀਂ ਮੇਰੇ ਤੇ ਗਲਤ ਦੋਸ਼ ਲਾਏ ਹੈ ਇਸ ਕਰਕੇ ਜਾਂ ਆਪਣੇ ਜਵਾਬ ਵਾਪਸ ਲਓ ਮਾਫ਼ੀ ਮੰਗੋ ਨਹੀਂ ਤੇ ਮੈਂ ਅਦਾਲਤ ਵਿੱਚ ਆਵਾਂਗੀ ਹੁਣ 24 ਘੰਟੇ ਦਾ ਸਮਾਂ ਦਿੱਤਾ ਨਹੀਂ ਤੇ ਆਮ ਤੌਰ ਤੇ ਕਦੇ ਹਫ਼ਤੇ ਦਾ ਸਮਾਂ ਹੁੰਦਾ ਕਦੇ 15 ਦਿਨ ਦਾ ਹੁੰਦਾ ਇੱਥੇ ਕੇਵਲ 24 ਘੰਟੇ ਤੇ 24 ਘੰਟਿਆਂ ਚੋਂ ਕਹਿ ਲਈਏ 5-7 ਘੰਟੇ ਤੇ ਲੰਘ ਗਏ ਤੇ ਰਹਿ ਗਏ ਬਾਕੀ 17-18 ਘੰਟੇ
0: ਜੀ
1: ਚੜ੍ਹਦੇ ਭਾਰਤੀ ਸਮੇਂ ਦੇ ਕੱਲ ਸਵੇਰ ਇਹਦਾ ਭਾਵ ਹੈ ਕਿ ਜੇ ਐਤਵਾਰ ਆ ਚਲੋ ਉਦਣ ਛੁੱਟੀ ਆ ਤੇ ਸੋਮਵਾਰ ਨੂੰ ਫਿਰ ਅਦਾਲਤ ਦਾ ਦਰਵਾਜ਼ਾ ਖੜਕਾ ਦੇਣਗੇ ਡਾਕਟਰ ਗੁਰਪ੍ਰੀਤ ਹੁਣੀ ਸਾਬਕਾ ਜੱਜ ਦੇ ਖਿਲਾਫ਼ ਰਣਜੀਤ ਸਿੰਘ ਦੇ ਖਿਲਾਫ਼ ਹੁਣ ਉੱਥੇ ਤੇ ਭਾਈ ਕਾਨੂੰਨ ਵਾਲੇ ਤਰਾਜੂ ਵਿੱਚ ਹੀ ਤੋਲਿਆ ਜਾਣਾ ਹੈ, ਸ਼ਬਦਾਂ ਦੇ ਉੱਥੇ ਮੁੱਲ ਘੱਟ ਹੀ ਹੁੰਦੇ ਆ। ਉਵੇਂ ਮੈਂ ਇਸ ਗੱਲ ਦਾ ਜ਼ਿਕਰ ਕਰਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਵੀ ਕਈ ਵਾਰ ਉਂਗਲ ਉੱਠ ਚੁੱਕੀ ਹੈ। ਉਹਨਾਂ ਦੇ ਜਿਹੜੇ ਉੱਥੇ ਦੀ ਅਫਸਰ ਲੌਬੀ ਹੁੰਦੀ ਖਾਸਮ ਖਾਸ, ਜਿਹਨਾਂ ਨੂੰ ਆਪਾਂ ਆਫਿਸਰ ਔਨ ਸਪੈਸ਼ਲ ਡਿਊਟੀ ਆਖਦੇ OST, ਉਹਨਾਂ ਤੇ ਵੀ ਮੋਟੀਆਂ ਮੋਟੀਆਂ ਉਂਗਲਾਂ ਉੱਠ ਚੁੱਕੀਆਂ ਆ, ਕਦੇ ਕਿਸੇ ਢੰਗ ਦੀ ਦਲਾਲੀ, ਕਦੇ ਕਿਸੇ ਢੰਗ ਦੀ। ਪੰਜਾਬ ਦੇ ਮੁੱਖ ਮੰਤਰੀ ਦੀ ਭੈਣ ਹੈ, ਉਹਨਾਂ ਦੇ ਉੱਪਰ ਵੀ ਉਂਗਲਾਂ ਉੱਠ ਚੁੱਕੀਆਂ। ਆ ਤਾਜ਼ਾ ਤੇਰੀ ਉਂਗਲ ਉਹਨਾਂ ਦੀ ਪਤਨੀ ਤੇ ਉੱਠ ਗਈ ਹੈ। ਹੁਣ ਉਹ ਉਂਗਲੀਆਂ ਦੇ ਉੱਪਰ ਜੇ ਤੇ ਅਸੀਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਦੇ ਖੇਮੇ ਦੀ, ਉਹ ਤੇ ਕਹਿੰਦੇ ਭਾਈ ਅਸੀਂ ਸੋਚੇ ਸੱਚੇ ਆ, ਅਸੀਂ ਤੇ ਦੁੱਧ ਧੋਤੇ ਆ, ਸਾਡੇ ਤੇ ਜਿਹੜੇ ਉਂਗਲਾਂ ਚੁੱਕਦੇ ਗਲਤ ਹੈ। ਦੂਜੇ ਪਾਸੇ ਉਂਗਲਾਂ ਚੁੱਕਣ ਵਾਲਿਆਂ ਨੇ ਲਾਈਨਾਂ ਲਾਈਆਂ ਹੋਈਆਂ ਬਹੁਤ ਵੱਡੇ ਪੱਧਰ ਤੇ। ਮੈਂ ਬਹੁਤ ਵਾਰ ਜ਼ਿਕਰ ਕਰਦਾ ਹੁੰਦਾ ਕਿ ਅੱਜ ਦੇ ਸਮੇਂ ਮੀਟਰ ਹੀ ਹੈ ਨੀ ਜਿਹਦੇ ਨਾਲ ਅਸੀਂ ਇਹ ਕਹਿ ਦਈਏ ਕਿ ਭਾਈ ਕਿਹੜਾ ਮੀਟਰ ਲਾ ਕੇ ਚੈੱਕ ਕਰੀਏ ਕਿ ਝੂਠ ਕਿਹੜਾ ਬੋਲਦਾ ਹੈ। ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਭ੍ਰਿਸ਼ਟਾਚਾਰ ਤੇ ਹੈਗਾ ਆ, ਇਹ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ, ਮੀਟਰ ਲੱਗਦਾ ਆ। ਜਿਹੜਾ ਤੇ ਭ੍ਰਿਸ਼ਟਾਚਾਰ ਵਾਲੀ ਗੱਲ ਉਹ ਵੱਡੇ ਪੱਧਰ ਤੇ, ਇਸ ਕਰਕੇ ਪਤਾ ਨੀ ਭਾਈ ਇਸ ਮਸਲੇ ਚੋਂ ਨਿਕਲਣਾ ਪੈਣਾ ਕੀ ਹੈ। ਇਹ ਮਸਲਾ ਬੜਾ ਸੰਗੀਨ ਹੈ। ਇੱਕ ਪਾਸੇ ਹਿਊਮਨ ਰਾਈਟਸ ਕਮਿਸ਼ਨ ਹੈ, ਉਹ ਸਰਗਰਮ ਹੋ ਗਿਆ। ਦੂਜੇ ਪਾਸੇ ਡਾਕਟਰ ਗੁਰਪ੍ਰੀਤ ਕੌਰ, ਉਹ ਸਰਗਰਮ ਹੋ ਗਏ ਆ ਕਿ ਭਾਈ ਮੇਰੇ ਤੇ ਗਲਤ ਦੋਸ਼ ਲੱਗੇ ਆ। ਹੁਣ ਵੇਖਦੇ ਆ ਕਿ ਆਉਣ ਵਾਲੇ ਦਿਨਾਂ ਚ ਸੱਚ ਸਾਹਮਣੇ ਕੀ ਆਉਂਦਾ ਆ। ਫਿਲਹਾਲ ਤੇ ਭਾਈ ਇੱਕ ਦੂਜੇ ਤੇ ਦੂਸ਼ਣਬਾਜ਼ੀਆਂ ਚੱਲ ਰਹੀਆਂ
0: ਜੀ ਰਮੇਸ਼ ਜੀ, ਤੇ ਬਹੁਤ ਹੀ ਅਫਸੋਸ ਹੈ ਜੀ, ਅਜਿਹੀ ਖਬਰ ਵੀ ਸੁਣਨ ਨੂੰ ਮਿਲ ਰਹੀ ਹੈ, ਤੇ ਦੇਖਦੇ ਆ ਇਸ ਦੇ ਵਿੱਚ ਜੋ ਹੈ ਸੱਚ ਸਾਹਮਣੇ ਕੀ ਆਉਂਦਾ ਆਉਣ ਵਾਲੇ ਸਮੇਂ ਦੇ ਵਿੱਚ। ਰਮੇਸ਼ ਜੀ ਅਗਲੀ ਖਬਰ ਵੱਲ ਵਧਾਂਗੇ, ਤੇ ਸੱਜਣ ਕੁਮਾਰ ਦੀ ਮੌਤ ਉਪਰੰਤ ਖਬਰ ਹੈ ਪੰਜਾਬ ਕਾਂਗਰਸ ਨੇ ਆਪਣਾ ਪੱਖ ਜੋ ਹੈ ਉਹ ਸਪਸ਼ਟ ਕਰਨ ਦੀ ਜੋ ਇਹ ਗੱਲ ਕੀਤੀ ਹੈ ਜੀ, ਇਸ ਬਾਰੇ ਕੀ ਖਾਸ ਰਿਪੋਰਟ ਹੈ?
1: ਦੇਖੋ ਵੈਸੇ ਤੇ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਲਗਭਗ ਚੁੱਪੀ ਜਿਹੀ ਧਾਰੀ ਹੈ
0: ਜੀ,
1: ਜਿਹਨੂੰ ਆਪਾਂ ਮੁੱਖ ਕਾਂਗਰਸ ਆਖਦੇ ਹੁੰਦੇ ਹਾਂ, ਜਾਂ ਜਿਹਨਾਂ ਦੇ ਹੱਥ ਉਸ ਵੇਲੇ ਜਥੇਬੰਦਕ ਢਾਂਚਾ ਹੁੰਦਾ ਹੈ। ਚਾਹੇ ਪੰਜਾਬ ਦੀ ਗੱਲ ਕਰੀਏ ਤੇ ਚਾਹੇ ਆਪਾਂ ਕੇਂਦਰ ਵਾਲੇ ਪਾਸੇ ਦਿੱਲੀ ਵਾਲੇ ਪਾਸੇ ਉਂਗਲ ਕਰੀਏ, ਬਹੁਤੇ ਖੁੱਲ ਕੇ ਬੋਲੇ ਨੀ ਔਰ ਬੋਲ ਸਕਦੇ ਵੀ ਨੀ ਸੀਗੇ। ਬੋਲਣ ਵੀ ਕਿਹੜੇ ਮੂੰਹ ਦੇ ਨਾਲ, ਕਿਉਂਕਿ ਜਿਸ ਸੱਜਣ ਦਾ ਅਸੀਂ ਜ਼ਿਕਰ ਕਰਦੇ ਹਾਂ ਉਹ ਨਾ ਹੀ ਸੱਜਣ ਹੈ। ਸੱਜਣਾਂ ਵਾਲੀ ਗੱਲ ਤੇ ਉਹਨੇ ਕੋਈ ਕੀਤੀ ਨੀ ਸੀ, ਉਲਟਾ ਉਸਨੇ ਤੇ ਸਿੱਧਾ ਅਸੀਂ ਕਹਿ ਲਈਏ ਕਿ ਆਪਣੇ ਅਕਾਮਾਂ ਨੂੰ ਖੁਸ਼ ਕਰਨ ਲਈ ਤੱਕ ਕੇ ਮਨੁੱਖਤਾ ਦਾ ਕਤਲ ਕੀਤਾ ਸੀ। ਬਹੁਤ ਸਾਰੇ ਸਿੱਖਾਂ ਨੂੰ ਕਿਸੇ ਨੂੰ ਜਿੰਦੇ ਲੂਹ ਦਿੱਤਾ, ਕਿਸੇ ਨੂੰ ਕੁਛ ਤੇ ਕਿਸੇ ਨੂੰ ਕਤਲੋ ਗਾਰਤ ਦਾ ਉਹ ਮੁੱਖ ਦੋਸ਼ੀ ਸੀ। ਉਹ ਠੀਕ ਹੈ ਕਾਂਗਰਸੀ ਲੀਡਰ ਸੀ, ਇੱਕ ਬੜਾ ਖਤਰਨਾਕ ਸੱਚ ਹੈ ਕਿ ਇੱਕ ਵੱਡੇ ਕਾਂਗਰਸੀ ਲੀਡਰ ਨੇ ਸਿੱਖਾਂ ਦਾ ਸਰੇਆਮ ਕਤਲ ਕੀਤਾ ਸੀ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਅਦਾਲਤਾਂ ਵਿੱਚ ਸਾਬਤ ਹੋ ਚੁੱਕੀ ਹੈ। ਉਮਰ ਕੈਦ ਦੀਆਂ ਸਜ਼ਾਵਾਂ ਦੋ ਦੋ ਕੇਸਾਂ 'ਚ ਠੀਕ ਹੈ, ਇੱਕ ਦੋ 'ਚ ਬਰੀ ਵੀ ਹੋ ਗਿਆ, ਪਰੰਤੂ ਬਰੀ ਹੁਣ ਤੋਂ ਭਾਵ ਇਹ ਨਹੀਂ ਹੈ ਕਿ ਹੁਣ ਕੀਤੇ ਨੇ, ਬਰੀ ਹੁਣ ਤੋਂ ਭਾਵ ਹੈ ਕਿ ਸਬੂਤ ਨਹੀਂ ਜਿਹੜੇ ਅਦਾਲਤ ਵਿੱਚ ਢੁਕਵੇਂ ਲੱਭ ਸਕੇ। ਕਿੱਥੇ 1984, ਕਿੱਥੇ 2026, ਸਬੂਤ ਤੇ ਮਿੰਟਾਂ ਸਕਿੰਟਾਂ 'ਚ ਘੰਟਿਆਂ ਦੇ ਵਿੱਚ ਲੋਕ ਇੱਧਰ ਉੱਧਰ ਕਰ ਦਿੰਦੇ, ਤੇ ਇੱਥੇ ਤੇ ਅੱਧੀ ਸਦੀ ਦਾ ਸਫ਼ਰ ਹੈ, ਤੇ ਅੱਧੀ ਸਦੀ ਦੇ ਵਿੱਚੋਂ ਕਿੱਥੋਂ ਸਬੂਤ ਲੱਭ ਪੈਣੇ ਸੀਗੇ। ਤੇ ਸਭ ਤੋਂ ਵੱਡੀ ਗੱਲ, ਜਿਨ੍ਹਾਂ ਨੇ ਸਬੂਤ ਲੱਭਣੇ ਸੀ ਉਹ ਤੇ ਸਬੂਤ ਗਾਇਬ ਕਰਨ ਵਾਲਿਆਂ ਦੀ ਸੂਚੀ ਵਿੱਚ ਸੀਗੇ। ਸੋ ਸੱਜਣ ਕੁਮਾਰ ਦੀ ਮੌਤ ਹੋਈ 2 ਦਿਨ ਪਹਿਲਾਂ ਜੇਲ੍ਹ ਦੇ ਵਿੱਚ ਬੰਦ
0: ਜੀ।
1: ਉਹ ਸੱਜਣ ਕੁਮਾਰ ਦੇ ਉੱਪਰ ਦਪਿੰਦਰ ਹੁੱਡੇ ਵਰਗੇ ਹਰਿਆਣੇ ਦੇ ਕਾਂਗਰਸੀ ਆਗੂ ਆ, ਉਹਨਾਂ ਨੇ ਤੇ ਸੱਜਣ ਕੁਮਾਰ ਨੂੰ ਆਪਣਾ ਰੋਲ ਮਾਡਲ ਦੱਸਿਆ, ਕਹਿੰਦੇ ਕਿ ਕਾਂਗਰਸ ਦਾ ਬੜਾ ਵੱਡਾ ਚਿਹਰਾ ਸੀ, ਬੜਾ ਦੁੱਖ ਪ੍ਰਗਟ ਕੀਤਾ, ਰੋਲ ਮਾਡਲ ਆ, ਕਹਿੰਦੇ ਕਿ ਦਪਿੰਦਰ ਸਿੰਘ ਹੁੱਡਾ ਹੁਣੀ ਕਹਿੰਦੇ ਉਹ ਦਿੱਤੇ ਆ। ਰਾਜ ਵਰਗੇ ਕਾਂਗਰਸੀ ਲੀਡਰ ਆ, ਉਹਨਾਂ ਨੂੰ ਬੜਾ ਦਰਦ ਆਇਆ, ਉਹ ਕਹਿੰਦੇ ਜੀ ਬੜਾ ਵੱਡਾ ਚਿਹਰਾ ਸੀ। ਹੁਣ ਗੱਲ ਇਹ ਹੈ ਕਿ ਦਪਿੰਦਰ ਹੁੱਡੇ ਨੇ ਜਦੋਂ ਇਹ ਗੱਲ ਕਹੀ ਤੇ ਵਿਰੋਧੀਆਂ ਨੂੰ ਵੀ ਮੌਕਾ ਮਿਲ ਗਿਆ, ਉਹ ਕਹਿੰਦੇ ਜੀ ਕਾਂਗਰਸ ਸਪਸ਼ਟ ਕਰਿਓ ਕਿਹੜੇ ਪਾਸੇ ਖੜੀ ਹੈ। ਤੇ ਕਾਂਗਰਸ ਨੇ ਮੈਂ ਪਹਿਲਾਂ ਹੀ ਕਿਹਾ ਕਿ ਮੂੰਹ ਵਿੱਚ ਪੋਤਿਆਂ ਨੇ ਘੁੰਗਰਨੀਆਂ ਪਾ ਲਈਆਂ, ਨਾ ਬੋਲਣ ਜੋਗੇ ਨਹੀਂ ਹੈਗੇ। ਹੁਣ ਪੰਜਾਬ ਦੀ ਕਾਂਗਰਸ ਕਸੂਤੀ ਫਸੀ ਹੈ ਕਿ ਉਹ ਬੋਲੇ ਕੀ
0: ਜੀ,
1: ਨਾ ਹੱਕ 'ਚ ਬੋਲਣ ਜੋਗੀ, ਨਾ ਵਿਰੋਧ 'ਚ ਬੋਲਣ ਜੋਗੀ। ਪਰੰਤੂ ਅੱਜ ਚਰਨਜੀਤ ਸਿੰਘ ਚੰਨੀ ਨੇ ਮੈਂ ਸਮਝਦਾ ਕਿ ਵੱਡਾ ਉੱਦਮ ਕੀਤਾ ਹੈ। ਰੁਪਿੰਦਰ ਜੀ, ਚਰਨਜੀਤ ਸਿੰਘ ਚੰਨੀ ਨੇ ਬੜੇ ਸਿੱਧੇ ਸ਼ਬਦਾਂ 'ਚ ਕੋਈ ਗੋਲ ਮੋਲ ਨਹੀਂ, ਉਹ ਕਹਿੰਦੇ ਕਿ ਸਿੱਖ ਕੌਮ ਦਾ ਕਾਤਲ ਸੀ ਸੱਜਣ ਕੁਮਾਰ, ਸਿੱਖ ਕੌਮ ਦਾ ਕਾਤਲ, ਕੱਲਾ ਸਿੱਖ ਕੌਮ ਦਾ ਨਹੀਂ ਮਨੁੱਖਤਾ ਦਾ ਕਾਤਲ ਸੀ ਕਹਿੰਦੇ, ਔਰ ਇਹਦਾ ਨਾਮ ਲੈਣਾ ਵੀ ਪਾਪ ਆ, ਕਹਿੰਦੇ ਕਿ ਇਹਦਾ ਨਾਮ ਲੈਣਾ ਵੀ ਸੱਜਣ ਕੁਮਾਰ ਦਾ, ਇਹਨੂੰ ਤੇ ਚੌਂਕ ਵਿੱਚ ਖੜ ਕੇ ਫਾਂਸੀ ਦੇਣੀ ਚਾਹੀਦੀ ਸੀ, ਇਹਨੂੰ ਕਹਿੰਦੇ ਸ਼ਰੇਆਮ ਚੌਂਕ 'ਚ ਫਾਂਸੀ ਲੱਗਣੀ ਚਾਹੀਦੀ। ਔਰ ਬੜੀ ਵਧੀਆ ਗੱਲ ਕੀਤੀ ਚਰਨਜੀਤ ਸਿੰਘ ਚੰਨੀ ਨੇ, ਕਹਿੰਦੇ ਕਿ ਮਾਮਲਾ ਕੱਲਾ ਸਿੱਖਾਂ ਦਾ ਨਹੀਂ
0: ਜੀ,
1: ਗੱਲ ਮਾਨਵਤਾ ਦੀ ਹੈ, ਮਾਨਵਤਾ ਦਾ ਕਾਤਲ ਹੈ ਇਹ ਸੱਜਣ ਸਿੰਘ। ਸੋ ਇਸ ਕਰਕੇ ਪੰਜਾਬ ਦੀ ਕਾਂਗਰਸ ਨੇ ਜਿਹੜੀ ਅੱਜ ਇਹ ਬੋਲ ਬੋਲਿਆ, ਕਿਉਂਕਿ ਚਰਨਜੀਤ ਸਿੰਘ ਚੰਨੀ ਠੀਕ ਹੈ ਪ੍ਰਧਾਨ ਤਾਂ ਨਹੀਂ ਹੈਗੇ ਉਸ ਵੇਲੇ ਕਾਂਗਰਸ ਤੇ, ਪਰੰਤੂ ਬਹੁਤ ਵੱਡੇ ਵੱਡੇ ਚਿਹਰੇ ਨੇ ਕਾਂਗਰਸ ਦੇ ਅੱਜ ਦੇ ਸਮੇਂ ਤੇ ਪੰਜਾਬ ਦੀ ਕਾਂਗਰਸ ਦੇ ਜਿਹੜੇ ਇਹ ਸ਼ਬਦ ਹੈ ਭਾਵੇਂ ਦੋ ਦਿਨ ਬਾਅਦ ਹੀ ਬੋਲੇ ਗਏ ਆ, ਪਰੰਤੂ ਮੈਂ ਸਮਝਦਾ ਕਿ ਭੋਰਾ ਨਾ ਭੋਰਾ ਕ ਸਿੱਖਾਂ ਦੇ ਜ਼ਖਮਾਂ ਤੇ ਮਲਮ ਲਾਉਣ ਵਾਲੇ ਉਹ ਸ਼ਬਦ ਬੋਲੇ ਗਏ
0: ਜੀ। ਰਮੇਸ਼ ਜੀ, ਤੇ ਰਮੇਸ਼ ਜੀ ਦੂਜੇ ਪਾਸੇ ਜੀ ਗੱਲ ਇਹ ਵੀ ਤੋਰੀਏ ਜਿੱਥੇ ਭਾਈ ਜਗਤਾਰ ਸਿੰਘ ਹਵਾਰਾ ਨੇ ਖਬਰ ਹੈ ਸ਼ਰਤਾਂ ਵਾਲੀ ਪੈਰੋਲ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜੀ, ਕੀ ਰਿਪੋਰਟ ਹੈ?
1: ਦਪਿੰਦਰ ਜੀ ਗੱਲ ਵੀ ਠੀਕ ਹੈ, ਦਹਾਕਿਆਂ ਬਾਅਦ ਪਰੋਲ ਮੰਗੀ 10 ਦਿਨ ਦੀ, ਤੇ ਤੁਸੀਂ 10 ਦਿਨ ਦੀ ਪਰੋਲ ਦੇ ਲਈ 10,000 ਸ਼ਰਤਾਂ ਲਾਓ ਤੇ ਇਹ ਕੋਈ ਗੱਲ ਥੋੜੋ ਬਣਦੀ ਹੈ
0: ਜੀ।
1: ਜਾਂ ਤੇ ਸਾਫ਼ ਕਹਿ ਦਿਓ ਕਿ ਨਹੀਂ ਦੇਣੀ ਭਾਈ, ਤੈਨੂੰ ਇਵੇਂ ਮਾਰਨਾ ਸੀ ਅੰਦਰ, ਤੇ ਗੱਲ ਪਤਾ ਤੇ ਲੱਗੇ ਇੱਕ ਪਾਸੇ ਤੇ ਲੱਗੇ। ਲੋਕਾਂ ਵਿੱਚ ਤੁਸੀਂ ਇਹ ਸਾਬਤ ਕਰਦੇ ਹੋ ਕਿ ਅਸੀਂ ਤੇ ਮਨੁੱਖਤਾ ਦੇ ਰਾਖੇ ਹਾਂ, ਅਸੀਂ ਤੇ ਭਾਰਤੀ ਸੰਵਿਧਾਨ ਦੇ ਪਾਲਣਹਾਰ ਹਾਂ, ਅਸੀਂ ਤੇ ਸਿੱਖ ਕੌਮ ਦੇ ਹੱਕ ਵਿੱਚ ਹਾਂ, ਤੇ ਜਦੋਂ ਪਰੋਲ ਦੇਣ ਦੀ ਗੱਲ ਆਈ ਕਾਨੂੰਨੀ ਤੌਰ ਤੇ ਤਾਂ ਤੁਸੀਂ ਰੋਜ਼ ਨਵੀਂ ਸ਼ਰਤ ਲੱਭ ਕੇ ਲੈ ਆਉਂਦੇ ਹੋ। ਜਗਤਾਰ ਸਿੰਘ ਹਵਾਰਾ ਤੋਂ ਪਹਿਲਾਂ ਕਿਹਾ ਕਿ ਭਾਈ ਤੈਨੂੰ ਦੇ ਦਿੰਦੇ ਪਰੋਲ, ਦਿੱਲੀ ਦੀ ਜੇਲ੍ਹ ਤੋਂ ਲੈ ਕੇ ਜਾਵਾਂਗੇ, ਗੱਡੀਆਂ ਦੇ ਵਿੱਚ ਲੈ ਕੇ ਜਾਵਾਂਗੇ, ਤੇ 10-15 ਮਿੰਟ ਲਈ ਘੰਟੇ ਲਈ ਮਾਤਾ ਤੇਰੀ ਨਾਲ ਮਿਲਾ ਦਿਆਂਗੇ, ਮੁੜ ਕੇ ਫਿਰ ਲੈ ਆਵਾਂਗੇ। ਇਹ ਕਾਹਦੀ ਪਰੋਲ ਹੋਈ ਤੇ ਮੁਲਾਕਾਤ ਵੀ ਨਾ ਹੋਈ, ਪਰੋਲ ਤੇ ਛੱਡੋ। ਫਿਰ ਉਸ ਤੋਂ ਬਾਅਦ ਕਹਿੰਦੇ ਜੀ ਐਂ ਕਰਦੇ ਆ, ਪਰੋਲ ਦੇ ਦਿੰਦੇ ਤੈਨੂੰ 3 ਦਿਨ ਦੀ, ਪਰੰਤੂ ਪਰੋਲ ਦੇਵਾਂਗੇ ਦਿੱਲੀ ਦੇ ਇੱਕ ਹਸਪਤਾਲ ਵਿੱਚ, ਤੇਰੀ ਮਾਤਾ ਨੂੰ ਇੱਥੇ ਲੈ ਆਉਂਦੇ ਹਾਂ, ਦਿੱਲੀ ਦੇ ਇੱਕ ਹਸਪਤਾਲ ਚ ਰੱਖਦੇ ਹਾਂ, ਤੂੰ ਮਾਤਾ ਦੇ ਕੋਲ ਰਹਿਣੀ। ਉਹ ਪਰੋਲ ਕਾਹਦੀ ਹੋਈ ਜਿੱਥੇ ਮਾਤਾ ਨੂੰ ਉੱਥੇ ਲੈ ਕੇ ਜਾਣਾ ਹੈ, ਇਹ ਕਾਹਦੀ ਪਰੋਲ ਹੋਈ? ਕਿਤੇ ਇਹ ਨੀ ਕਹਿਤਾ ਕਿ ਮਾਤਾ ਨੂੰ ਜੇਲ੍ਹ ਚ ਲੈ ਆਓ, ਮੈਨੂੰ ਤੇ ਇਹ ਖਤਰਾ ਲੱਗਦਾ ਜਿੱਦਾਂ ਦੀਆਂ ਸ਼ਰਤਾਂ ਰੱਖ ਰਹੀਆਂ ਸਰਕਾਰਾਂ। ਕਿਤੇ ਇਹ ਨਾ ਕਹਿ ਦੇਣ ਕਿ ਜਗਤਾਰ ਸਿੰਘ ਹਵਾਰਾ ਨੂੰ ਅਸੀਂ ਬਾਹਰ ਨਹੀਂ ਭੇਜਣਾ, ਉਹਦੀ ਮਾਤਾ ਨੂੰ ਜੇਲ੍ਹ ਚ ਲੈ ਆਓ, ਮੈਨੂੰ ਤੇ ਇਸ ਗੱਲ ਦਾ ਡਰ ਲੱਗਣ ਲੱਗਾ, ਕਿਤੇ ਇਹ ਨਾ ਕਹਿ ਦੇਣ
0: ਜੀ।
1: ਹੁਣ ਇੱਧਰ ਪੰਜਾਬ ਦੇ ਮੁੱਖ ਮੰਤਰੀ 5-7 ਦਿਨ ਪਹਿਲਾਂ ਰਾਜਪਾਲ ਨੂੰ ਚਿੱਠੀ ਲਿਖ ਕੇ ਕਹਿੰਦੇ ਜੀ ਦੇ ਦਿਓ ਪਰੋਲ 10 ਦਿਨ ਦੀ, ਅੱਜ ਫਿਰ

0: ਸਕਦੇ ਆ। ਸੋ ਕਹਿਣ ਤੋਂ ਭਾਵ ਹੈ ਕਿ ਇੱਥੇ ਸਰਕਾਰਾਂ ਦਾ ਕੋਈ ਚੰਗਾ ਰੋਲ ਨਹੀਂ। ਹੁਣ ਦੂਜੇ ਪਾਸੇ ਜਿਹੜਾ ਤੁਸੀਂ ਜਗਤਾਰ ਸਿੰਘ ਹਵਾਰਾ ਦਾ ਜ਼ਿਕਰ ਕੀਤਾ
1: ਜੀ,
0: ਹੁਣ ਜਦੋਂ ਜਗਤਾਰ ਸਿੰਘ ਹਵਾਰਾ ਤੇ ਸ਼ਰਤਾਂ ਵਾਰ ਵਾਰ ਸਰਕਾਰ ਕੁਛ ਨਾ ਕੁਛ ਰੱਖ ਰਹੀ ਹੈ, ਤੇ ਸਾਡੇ ਕੋਲ ਜਾਣਕਾਰੀ ਇਹ ਪਹੁੰਚੀ ਕਿ ਜਗਤਾਰ ਸਿੰਘ ਹਵਾਰਾ ਨੇ ਜੇਲ੍ਹ ਦੇ ਅੰਦਰੋਂ ਤੇ ਬਾਹਰ ਉਹਨਾਂ ਦੇ ਲਈ ਚਲਾ ਰਹੇ ਜਿਹੜੇ ਮੋਰਚੇ ਵਾਲੇ ਲੋਕ ਨੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਸਾਨੂੰ ਰਹਿਮ ਨਹੀਂ ਚਾਹੀਦਾ, ਸ਼ਰਤਾਂ ਤਹਿਤ ਨਹੀਂ ਤੁਹਾਡੀਆਂ ਚਾਹੀਦਾ, ਸਾਨੂੰ ਪਰੋਲ ਦੇਣੀ ਤੇ ਢੰਗ ਦੇ ਨਾਲ ਦਿਓ। ਪਰੋਲ ਦੇਣੀ ਹੈ ਤੇ ਉਹ ਆਪਣੇ ਪਿੰਡ ਆਵੇ, ਆਪਣੀ ਮਾਤਾ ਨੂੰ ਮਿਲੇ, ਆਪਣੇ ਘਰ ਦੇ ਵਿੱਚ ਮਿਲੇ। ਤੁਸੀਂ 30 ਸਾਲਾਂ 29 ਸਾਲਾਂ ਬਾਅਦ ਪਰੋਲ ਦੇਣੀ ਤੇ ਉਹ ਵੀ ਇਸ ਤਰ੍ਹਾਂ। ਸੋ ਮੈਂ ਸਮਝਦਾ ਕਿ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਉਹ ਸਕੇ ਸੰਬੰਧੀ ਜਿਹੜੇ ਇਹਨਾਂ ਇਹ ਗੱਲ ਆਖੀ ਕਿ ਭਾਈ ਸਾਨੂੰ ਤੁਹਾਡੀ ਸ਼ਰਤਾਂ ਵਾਲੀ ਪਰੋਲ ਨਹੀਂ ਚਾਹੀਦੀ, ਇਹ ਠੀਕ ਪੱਖ ਹੈ। ਬਾਕੀ ਹੁਣ ਥੋੜੇ ਸਮੇਂ ਚ ਪਤਾ ਲੱਗਣਾ ਹੈ ਕਿ ਜਿਹੜੀ ਮੁੱਖ ਮੰਤਰੀ ਪੰਜਾਬ ਦੀ ਅੱਜ ਇਸ ਮਾਮਲੇ ਤੇ ਪੰਜਾਬ ਦੇ ਰਾਜਪਾਲ ਨਾਲ ਬੈਠਕ ਹੈ ਉਹ ਚੁੱਕੀ ਨਿਕਲਦਾ, ਉਹ ਥੋੜੇ ਸਮੇਂ ਤੱਕ ਪਤਾ ਲੱਗ ਜਾਏਗਾ।
1: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਰਮੇਸ਼ ਜੀ ਗੱਲ ਅਸੀਂ ਥੋੜੀ ਗੁੜ ਤੇ ਖੰਡ ਦੀ ਵੀ ਤੋਰੀਏ, ਤੇ ਗੱਲ ਭਾਵੇਂ ਮਿੱਠੇ ਦੀ ਹੈ ਰਮੇਸ਼ ਜੀ, ਪਰ ਇਸ ਦੇ ਵਿੱਚ ਵੀ ਖਬਰ ਹੈ ਕਿਤੇ ਨਾ ਕਿਤੇ ਸਿਆਸੀ ਕੜੱਤਣ ਆ ਚੁੱਕੀ ਹੈ ਜੀ, ਕੀ ਖਾਸ ਰਿਪੋਰਟ ਹੈ?
0: ਦੇਖੋ, ਸਿਆਸੀ ਕੜੱਤਣ ਵੀ ਆ ਗਈ ਹੈ ਤੇ ਆਰਥਿਕ ਜਿਹਨੂੰ ਕਹਿ ਦਿੰਦੇ ਸਮਾਜਿਕ ਕਹਿ ਲਈਏ ਜਾਂ ਆਰਥਿਕ ਕੜੱਤਣ ਵੀ ਆ ਗਈ
1: ਜੀ।
0: ਉਵੇਂ ਵੈਸੇ ਰੁਪਿੰਦਰ ਜੀ, ਜੇ ਆਪਾਂ ਵੈਸੇ ਆਹ ਮਹੀਨਿਆਂ ਦੀ ਗੱਲ ਕਰੀਏ, ਜਿਹੜੇ ਮਹੀਨਾ ਇਸ ਵੇਲੇ ਚੱਲ ਰਿਹਾ ਜਿਹਨੂੰ ਅਸੀਂ ਭਾਦੋਂ ਵੀ ਕਹਿੰਦੇ ਹਾਂ ਤੇ ਖੈਰ ਅਗਸਤ ਦੇ ਆਖਰੀ ਦਿਨ ਹੈ, ਇਹਨਾਂ ਦਿਨਾਂ ਦੇ ਵਿੱਚ ਖੰਡ ਤੇ ਗੁੜ ਦੇ ਰੇਟ ਭੋਰਾ ਉੱਪਰ ਨੂੰ ਜਾਣ ਲੱਗਦੇ ਨੇ। ਅਕਤੂਬਰ ਤੱਕ ਉੱਪਰ ਨੂੰ ਜਾਣੇ ਆ, ਫਿਰ ਚੜ੍ਹਦੇ ਨਵੰਬਰ ਨਵੀਂ ਖੰਡ ਨਵਾਂ ਗੁੜ ਮਾਰਕੀਟ ਚ ਆ ਜਾਂਦਾ, ਫਿਰ ਰੇਟ ਹੇਠਾਂ ਨੂੰ ਵੀ ਆ ਜਾਂਦੇ ਆ। ਪਰੰਤੂ ਇਸ ਵਾਰ ਕੀ ਅਸੀਂ ਵੇਖ ਰਹੇ ਹਾਂ ਕਿ ਪਿਛਲੇ ਲਗਭਗ 20 ਕੁ ਦਿਨ ਤੋਂ ਖੰਡ ਤੇ ਗੁੜ ਦੇ ਰੇਟ ਵਾਹਵਾ ਉੱਪਰ ਨੂੰ ਗਏ ਹੈ, ਜਿਹਨੂੰ ਆਪਾਂ ਕਹਿ ਸਕਦੇ ਇੱਕ ਅਜੀਬੋ ਗਰੀਬ ਵਾਧਾ ਹੋਇਆ ਹੈ। ਖੰਡ 40-42 ਰੁਪਏ ਕਿਲੋ ਵਿਕ ਰਹੀ ਸੀ, ਅੱਜ ਕਈ ਥਾਵਾਂ ਤੇ 70 ਰੁਪਏ ਕਿਲੋ ਵੀ ਹੋ ਗਈ ਹੈ
1: ਜੀ।
0: ਗੁੜ 70-80 ਰੁਪਏ ਕਿਲੋ ਵਿਕਦਾ ਸੀ, ਅੱਜ 120-120 ਰੁਪਏ ਵੀ ਹੋ ਗਿਆ। ਹੁਣ ਇੱਕ ਤੇ ਚਲੋ ਮਹਿੰਗਾਈ ਨਾਲ ਜੋੜ ਕੇ ਇਸ ਗੱਲ ਨੂੰ ਵੇਖਿਆ ਜਾ ਸਕਦਾ, ਦੂਜਾ ਮਹਿੰਗਾਈ ਦੇ ਨਾਲ ਨਾਲ ਇੱਕ ਜਿਹੜਾ ਕਾਰਨ ਸਾਹਮਣੇ ਆ ਰਿਹਾ ਹੈ, ਇਥੋਨੋਲ, ਇਥੋਨੋਲ ਮਿਸ਼ਰਤ ਪੈਟਰੋਲ, ਕਿਉਂਕਿ ਇਥੋਨੋਲ ਬਾਰੇ ਅਸੀਂ ਬਹੁਤ ਵਾਰ ਸਾਂਝ ਪਾਈ ਹੈ ਤੇ ਉਸ ਸਾਂਝ ਵਿੱਚ ਅਸੀਂ ਇਹ ਦੱਸਿਆ, ਬਹੁਤ ਸਾਰੇ ਸਰੋਤੇ ਇਸ ਗੱਲ ਤੋਂ ਜਾਣੂ ਆ ਕਿ ਇਥੋਨੋਲ ਤਿਆਰ ਕਰਨ ਦੇ ਵਿੱਚ ਜਿਹਨੂੰ ਆਪਾਂ ਗੰਨੇ ਦੀ ਕਹਿੰਦੇ, ਗੰਨਾ ਆਖਦੇ ਹਾਂ, ਖੰਡ ਆਖਦੇ ਹਾਂ, ਮਿੱਠਾ ਆਖਦੇ ਹਾਂ, ਸੀਰਾ ਆਖਦੇ ਹਾਂ, ਭਾਵ ਕਿ ਜਿਹੜੀ ਕਮਾਦ ਗੰਨੇ ਤੋਂ ਸ਼ੂਗਰ ਕੈਨ ਤੋਂ ਤਿਆਰ ਹੈ, ਉਹਦੀ ਫਸਲ ਦਾ ਬੜਾ ਵੱਡਾ ਹੱਥ ਹੈ ਸ਼ੂਗਰ ਕੈਨ। ਹੁਣ ਜਦੋਂ ਗੰਨੇ ਦੇ ਉਤਪਾਦ, ਚਾਹੇ ਉਹ ਗੁੜ ਹੈ ਚਾਹੇ ਉਹ ਖੰਡ ਹੈ, ਉਹ ਤੋਂ ਪਹਿਲਾਂ ਜਿਹੜਾ ਉਹਦਾ ਸੀਰਾ ਆ, ਉਹਨੂੰ ਆਪਾਂ ਦੂਜੇ ਪਾਸੇ ਲੈ ਜਾਈਏ ਇਥੋਨੋਲ ਵਾਲੇ ਪਾਸੇ, ਤੇ ਕੁਦਰਤੀ ਹੈ ਜਿਹੜੀ ਉਹਦੀ ਖੰਡ ਦੀ ਪੈਦਾਵਾਰ ਸੀ ਉੱਤੇ ਫਰਕ ਪੈਣਾ। ਹੁਣ ਭਾਰਤ ਦੀ ਸਰਕਾਰ ਹੱਥ ਪੈਰ ਤੇ ਮਾਰ ਰਹੀ ਹੈ, ਸਟੋਰੇਜ ਜਿੰਨੀ ਪਹਿਲਾਂ ਹੁੰਦੀ ਹੈ ਉਹਦੇ ਵਿੱਚ ਕਮੀ ਦਿੱਤੀ ਹੈ, ਕੁਛ ਬਾਹਰੋਂ ਇੰਪੋਰਟ ਵੱਡੇ ਪੱਧਰ ਤੇ ਕਰਨ ਲੱਗੇ ਹੈ। ਵਿਰੋਧੀ ਪਾਰਟੀਆਂ ਨੇ ਮੁੱਦਾ ਚੁੱਕ ਲਿਆ ਕਿ ਤੁਸੀਂ ਕਹਿੰਦੇ ਆਤਮ ਨਿਰਭਰ ਭਾਰਤ, ਇਹ ਕਾਹਦਾ ਆਤਮ ਨਿਰਭਰ, ਜਿਹੜੀ ਖੰਡ ਵੀ ਤੁਹਾਨੂੰ ਬਾਹਰੋਂ ਮੰਗਾਉਣੀ ਪੈ ਰਹੀ ਹੈ, ਚਾਹ ਚ ਪਾਉਣ ਨੂੰ ਮਿੱਠਾ ਨਹੀਂ ਕਹਿੰਦੇ ਬੱਚਿਆ, ਤੇ ਤੁਸੀਂ ਕਹਿੰਦੇ ਆਤਮ ਨਿਰਭਰ ਭਾਰਤ। ਇਹ ਕਾਂਗਰਸ ਨੇ ਅੱਜ ਗੱਲ ਕਹਿ ਦਿੱਤੀ ਆ, ਮਲਕਰਜਨ ਖੜਗੇ ਨੇ ਕਹਿਤੀ, ਔਰ ਗੱਲ ਵੀ ਠੀਕ ਹੈ ਕਿ ਸਟੇਜ ਤੇ ਅਸੀਂ ਜਦੋਂ ਲਾਲ ਕਿਲੇ ਤੇ ਚੜ੍ਹਦੇ ਹਾਂ ਤੇ ਆਪਾਂ ਕਹਿੰਦੇ ਜੀ ਆਤਮ ਨਿਰਭਰ ਭਾਰਤ, ਤੇ ਹਾਲਾਤ ਇਹ ਆ ਕਿ ਚਾਹ ਵਿੱਚ ਪਾਉਣ ਨੂੰ ਸਾਡੇ ਤੋਂ ਗੁੜ ਵੀ ਮੁੱਕ ਗਿਆ ਤੇ ਖੰਡ ਵੀ ਮੁੱਕ ਗਈ, ਲੋਕਾਂ ਕੋਲ ਪੈਸੇ ਮੁੱਕ ਗਏ, ਜਿਸ ਭਾਅ ਤੁਸੀਂ ਕਰ ਦਿੱਤੀ ਹੈ, ਤੇ ਗੱਲਾਂ ਅਸੀਂ ਆਤਮ ਨਿਰਭਰ ਭਾਰਤ ਦੀਆਂ ਕਰਦੇ ਹਾਂ, ਵਿਰੋਧੀਆਂ ਨੇ ਗੱਲ ਰੱਖੀ ਹੈ। ਤੇ ਹੁਣ ਇਹ ਜਿਹੜਾ ਖੰਡ ਤੇ ਗੁੜ ਦੀਆਂ ਕੀਮਤਾਂ ਤੇ ਸਰਕਾਰ ਜੇ ਖੁੱਲ੍ਹ ਕੇ ਤਾਂ ਨਹੀਂ ਬੋਲ ਰਹੀ, ਪਰੰਤੂ ਜਿਹੜੇ ਮਾਹਰ ਹੈ ਉਹਨਾਂ ਦਾ ਮੰਨਣਾ ਕਿ ਇਹਦਾ ਇੱਕ ਕਾਰਨ ਇਥੋਨੋਲ ਵਿੱਚ ਜਿਹੜੀ ਇਹਦੀ ਵਰਤੋਂ ਵਧੀ ਹੈ ਉਹ ਇੱਕ ਕਾਰਨ।
1: ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਨਿੱਕਾ ਜਿਹਾ ਬ੍ਰੇਕ ਰਮੇਸ਼ ਜੀ, ਖਬਰਾਂ ਜਾਰੀ ਰੱਖਾਂਗੇ ਅੱਗੇ, ਤੇ ਸਾਡੇ ਨੰਬਰ ਜੀ 905-673-3337 ਤੁਸੀਂ ਨੋਟ ਕਰ ਲਓ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਬਿਲਕੁਲ ਬਣੇ ਰਹਿਣਾ।
2: Wow, what a fresh green vegetables and fruits, lower grocery prices and tasty thali. Main kithe dream ta nahi dekh reha?
3: Nahi ji, tusi aa gaye ho Indian Foodland te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian Foodland. Te naal hi tandoori tikke chili.
4: This is AM 530.

0: Talk530.ca. 56900.
1: ਸੁਜੋਕ ਹੋਮਿਓ ਕਲੀਨਿਕ ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ ਐਂਗਜ਼ਾਇਟੀ ਪੈਨਿਕ ਅਟੈਕਸ ਐਲਰਜੀ ਬਰੀਥਿੰਗ ਪ੍ਰੋਬਲਮਸ ਐਸਮਾ IBS ਅਸਿਡਿਟੀ ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ ਲੇਡੀਜ਼ ਦੇ ਲਈ PCOS ਓਵੇਰੀਅਨ ਸਿਸਟ ਹਾਰਮੋਨਲ ਇੰਬੈਲੈਂਸ ਪ੍ਰੈਗਨੈਂਸੀ ਰਿਲੇਟਡ ਇਸ਼ੂਜ਼ ਸਕਿਨ ਇਸ਼ੂਜ਼ eczema, psoriasis, experienced homeopaths dere ne effective ilaj. Care you can trust, healing you can feel. Appointment delay, call karo 647-856-2516. Do locations, Mississauga and Brampton de vich available. 647-856-2516. SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
2: ਮਾਵਾਂ ਦਾਦੀਆਂ ਸਾਡੇ ਹਿੱਸੇ ਹੀ ਆਈਆਂ, ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਨੂੰ ਦਾਦੀਆਂ ਨੇ ਘਿਓ ਸ਼ੱਕਰ ਤੇ ਅੱਧ ਰਿੜਕੇ ਨਾਲ ਪਾਲਿਆ, ਦੁੱਧਾਂ ਲੱਸੀਆਂ ਨਾਲ ਨਵਾਇਆ। ਅਸੀਂ ਆਖਰੀ ਪੀੜ੍ਹੀ ਹਾਂ ਜਿਨ੍ਹਾਂ ਦੇ ਸਿਰ ਪਲੋਸ ਕੇ ਵੱਡਿਆਂ ਨੇ ਪਿਆਰ ਤੇ ਅਸੀਸਾਂ ਦਿੱਤੀਆਂ, ਤੇ ਵਿਰਾਸਤ ਸੰਧੂ ਦਾ ਇਹ ਗੀਤ ਸਮਰਪਿਤ ਹੈ ਇਸ ਆਖਰੀ ਪੀੜ੍ਹੀ ਨੂੰ।

0: यार मैं तो परेशान हो गया।
1: ओ की गल हो गई, तू अजे तक परेशानी घूमी जाना है?
0: वो इत्थे इंश्योरेंस बारे पता ही नहीं चलता, किस्तो लईए केड़ी लईए।
1: ओ टेंशन छड, ते मेरे वांग कॉल कर ले हरप्रीत सैनी जी नु, जेड़े सिक्योर लाइफ इंश्योरेंस दे नाल काम कर रहे ने, जो लाइफ इंश्योरेंस, क्रिटिकल इलनेस इंश्योरेंस अते हर इंश्योरेंस लई भरोसेमंद ने। ते बस हुणे कॉल कर 416-817-6500 ते। कॉल नाउ हरप्रीत सैनी फ्रॉम सिक्योर लाइफ इंश्योरेंस 416-817-6500 और विजिट securelifeinsurance.ca।
2: एजक्स क्रेमेटोरियम ब्रैम्पटन क्रेमेटोरियम दी मैनेजमेंट वालों हुण ईस्ट एंड दे साउथ एशियन कम्युनिटी दे वास्ते एजक्स क्रेमेटोरियम दीयां सर्विसेज शुरू कर दित्तियां गईयां हन। साउथ एशियन भाईचारे दीयां धार्मिक, समाजिक, सभ्याचारक कदरां कीमतां दे मुताबिक अंतम यात्रा दीयां सुविधावां एजक्स क्रेमेटोरियम 384 फिनले एवेन्यू बेली एवेन्यू दे नजदीक 289-372-3300 या विजिट करो www.acvc.info 289-372-3300।
3: 24 घंटे 7 दिन खुला सब्जी मार्केट, रेस्टोरेंट एंड ग्रोसरी स्टोर दो लोकेशंस तो सर्व कर रहे ने, सैंडलवुड एंड मैकलॉगलिन 10 लोरमेल गेट, यहाँ पहुँचो 10970 ब्रैमली रोड। वेज एंड नॉन वेज बिरयानी बाय वन गेट वन फ्री, चना पटूरा बाय वन गेट वन फ्री, फिश पकौड़ा बाय वन गेट वन फ्री, तंदूरी चिकन लेग बाय वन गेट वन फ्री, मैंगो लस्सी, सॉल्ट लस्सी, मिठी लस्सी बाय वन गेट वन फ्री, हर रोज फ्रेश साग ते मक्की दी रोटी, टिफिन सर्विस, पिकअप अते डिलीवरी दे लई वी अवेलेबल है। दोनों लोकेशंस ते फ्रेश सब्जियां, फ्रूट ते ग्रोसरी दे आइटम, ते हुण आलू, गोभी, मूली ते प्याज आले परौंठे 299 दे विच, अमृतसरी कुलचा विथ चना 799 ते पनीर एंड मिक्स परौंठा 399। सब्जी मार्केट ओपन 24/7। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
2: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 C Chart Place ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 6478-18-0055।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ। ਫੈਸ਼ਨ IQ।
6: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰ

0: ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ। ਪ੍ਰੋਗਰਾਮ ਦਾ ਇਹ ਦੂਸਰਾ ਘੰਟਾ ਸਮਾਂ ਹੋ ਚੱਲਾ ਜੀ 7:11 ਦਾ, ਤੇ ਜੀ ਮੈਂ ਰੁਪਿੰਦਰ ਕੌਰ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਇਸ ਖੂਬਸੂਰਤ ਪਿਆਰੀ ਸਵੇਰ ਦੇ ਵਿੱਚ ਫਿਰ ਤੋਂ ਸਵਾਗਤ ਕਰਦੀ ਹਾਂ। ਸੋ ਉਮੀਦ ਕਰਦੇ ਹਾਂ ਜੀ ਸ਼ੁਰੂਆਤ ਜੋ ਦਿਨ ਦੀ ਹੋਈ ਹੈ ਸਾਰਿਆਂ ਦੀ ਬਹੁਤ ਹੀ ਸੋਹਣੀ ਹੋਈ ਹੈ, ਬਹੁਤ ਹੀ ਪੋਜ਼ਿਟਿਵ ਮਾਇੰਡ ਦੇ ਨਾਲ ਹੋਈ ਹੈ। ਅਤੇ ਇਹ ਜੋ ਪੋਜ਼ਿਟਿਵਿਟੀ ਹੈ ਜੋ ਸੂਰਜ ਦੀਆਂ ਕਿਰਨਾਂ ਦੇ ਨਾਲ ਸਾਡੇ ਤੱਕ ਪਹੁੰਚੀ ਹੈ ਜੀ, ਇਹ ਸਾਰਾ ਦਿਨ ਤੁਹਾਡੇ ਨਾਲ ਇਸੇ ਤਰ੍ਹਾਂ ਬਰਕਰਾਰ ਰਹੇ, ਇਸੇ ਤਰ੍ਹਾਂ ਬਣੀ ਰਹੇ। ਸੋ ਸਾਡੇ ਸਟੂਡੀਓ ਦੇ ਨੰਬਰ ਜੀ 905-673-3337, 905-673-3337 ਤੁਸੀਂ ਬਿਲਕੁਲ ਨੋਟ ਰੱਖੋ ਜੀ। ਹੁਣ ਤੁਹਾਡੀਆਂ ਹੀ ਕਾਲਸ ਲੈਣੀਆਂ ਨੇ, ਤੁਸੀਂ ਆਪਣੀ ਕਾਲ ਜ਼ਰੂਰ ਕਰ ਸਕਦੇ ਹੋ। ਅਤੇ 905-673-3337 ਜੀ ਨੰਬਰ ਨੋਟ ਬਿਲਕੁਲ ਕਰ ਲਓ, ਤਾਂ ਜੋ ਕਿ ਥੋੜ੍ਹੇ ਹੀ ਚਿਰ ਦੇ ਵਿੱਚ ਜੋ ਰਮੇਸ਼ ਜੀ ਦੇ ਨਾਲ ਕੌਲਾਂ ਦਾ ਸਫ਼ਰ ਅਸੀਂ ਸ਼ੁਰੂ ਕਰਾਂਗੇ ਅਤੇ ਉਸ ਦੇ ਵਿੱਚ ਤੁਸੀਂ ਵੀ ਸ਼ਾਮਿਲ ਜ਼ਰੂਰ ਹੋ ਸਕਦੇ ਹੋ ਜੀ। ਸੋ ਇਸ ਦੇ ਨਾਲ ਹੀ ਮੈਂ ਤੁਹਾਨੂੰ ਨੋਟ ਜ਼ਰੂਰ ਕਰਵਾ ਦੇਵਾਂ ਜੀ, ਐਚ ਕੇ ਮੂਵਰਸ, ਮੂਵ ਹੋਣਾ, ਘਰ ਸ਼ਿਫਟ ਕਰਨਾ, ਇੱਕੋ ਸ਼ਹਿਰ ਦੇ ਵਿੱਚ ਕਰਨਾ ਜਾਂ ਫਿਰ ਪ੍ਰੋਵਿੰਸ ਤੁਸੀਂ ਬਦਲਣਾ ਜਾਂ ਫਿਰ ਨੌਰਥ ਅਮੈਰੀਕਾ ਦੇ ਵਿੱਚ ਮੁਲਕ ਹੀ ਕਿਉਂ ਨਾ ਬਦਲਣਾ ਹੋਵੇ, ਤੇ ਐਚ ਕੇ ਮੂਵਰਸ ਦੀ ਪੂਰੀ ਤਿਆਰੀ ਹੈ ਤਾਂ ਜੋ ਕਿ ਪ੍ਰੋਫੈਸ਼ਨਲੀ ਚੰਗੀ ਤਰ੍ਹਾਂ ਜੋ ਆਪਣਾ ਜੋ ਕੰਮ ਇਹ ਨਿਭਾਉਂਦੇ ਨੇ, ਵਾਅਦਾ ਨਿਭਾਉਂਦੇ ਨੇ, ਆਪ ਇਹ ਸਾਰਾ ਸਮਾਨ ਜੋ ਹੈ ਤੁਹਾਡਾ ਪੈਕ ਕਰਨਗੇ, ਸੇਫ ਐਂਡ ਸਾਊਂਡ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਲੈ ਕੇ ਜਾਣਗੇ। ਸੋ ਐਚ ਕੇ ਮੂਵਰਸ ਨੂੰ ਤੁਸੀਂ ਸੰਪਰਕ ਜੋ ਹੈ ਜ਼ਰੂਰ ਕਰ ਸਕਦੇ ਹੋ ਜੀ। ਹਰਮਿੰਦਰ ਜੀ ਨੂੰ ਤੁਸੀਂ ਕਾਲ ਕਰਨੀ ਹੈ, ਨੰਬਰ 416-524-6604 ਹੈ, 416-524-6704 ਇਹ ਨੰਬਰ ਜੋ ਹੈ ਨੋਟ ਕੀਤਾ ਜਾ ਸਕਦਾ ਜੀ ਐਚ ਕੇ ਮੂਵਰਸ ਦੇ ਲਈ, 416-524-6704 ਜੀ ਇਹ ਨੰਬਰ ਤੁਸੀਂ ਬਿਲਕੁਲ ਨੋਟ ਕਰ ਲਓ। ਅਤੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਨੋਟ ਕਰਵਾ ਦੇਵਾਂ ਜੀ, ਅਪਲਾਈਂਸ ਜੰਕਸ਼ਨ ਕੋਲ ਤੁਸੀਂ ਪਹੁੰਚਣਾ, ਵੀਕਐਂਡ ਆ ਗਿਆ ਅਤੇ ਵੀਕਐਂਡ ਮੌਕੇ ਚੰਗੀਆਂ ਡੀਲਸ ਨੇ ਅਤੇ ਮੈਂ ਕੋਸ਼ਿਸ਼ ਕਰਾਂਗੀ ਇਹਨਾਂ ਡੀਲਸ ਦਾ ਵੇਰਵਾ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੱਕ ਪਹੁੰਚਾਈਏ। ਅਤੇ ਜੀ ਗੱਲ ਹੋਵੇ ਫਰਿੱਜ ਲੈਣ ਦੀ, ਗੱਲ ਹੋਵੇ ਕਿਚਨ ਲਈ ਜੀ ਨਵਾਂ ਸਟੋਵ ਲੈਣ ਦੀ, ਜਾਂ ਫਿਰ ਤੁਸੀਂ ਵਾਸ਼ਰ ਡਰਾਇਰ ਦਾ ਅੱਛਾ ਕੋਂਬੋ ਲੈਣਾ ਹੈ, ਅੱਛਾ ਡਿਸ਼ ਵਾਸ਼ਰ ਲੈਣਾ ਹੈ ਜਾਂ ਪੂਰਾ ਹੀ ਬੰਡਲ ਖਰੀਦਣਾ, ਅਤੇ ਜੀ ਤੁਸੀਂ ਅਪਲਾਈਂਸ ਜੰਕਸ਼ਨ ਦੀਆਂ ਲੋਕੇਸ਼ਨਸ 'ਤੇ ਪਹੁੰਚਣਾ। ਪਹਿਲੀ ਲੋਕੇਸ਼ਨ ਜੀ ਇਹਨਾਂ ਦੀ ਮਿਸੀਸਾਗਾ ਅਤੇ ਸਟੀਲਸ ਦੇ ਕੋਲ ਰਿਵਰ ਬੌਂਡ ਪਲਾਜ਼ਾ ਦੇ ਵਿੱਚ ਹੈ, ਅਤੇ ਦੂਸਰੀ ਲੋਕੇਸ਼ਨ ਜੋ ਹੈ ਇਹਨਾਂ ਦੀ ਨੋਟ ਕਰ ਲਓ ਜੀ, ਨਵੀਂ ਲੋਕੇਸ਼ਨ ਹੈ ਬ੍ਰੈਂਪਟਨ ਦੇ ਦੂਸਰੇ ਕੋਨੇ ਦੇ ਵਿੱਚ। ਸੋ ਏਅਰਪੋਰਟ ਅਤੇ ਕਲਾਰਕ 'ਤੇ ਇਹਨਾਂ ਦੀ ਜੋ ਦੂਸਰੀ ਲੋਕੇਸ਼ਨ ਹੈ ਜੀ, ਦੋਵੇਂ ਲੋਕੇਸ਼ਨ ਤੁਸੀਂ ਨੋਟ ਕਰ ਲਓ, ਵੀਕਐਂਡ ਦੇ ਖਾਸ ਤੌਰ 'ਤੇ ਅੱਛੀਆਂ ਡੀਲਸ ਤੁਹਾਨੂੰ ਮਿਲ ਜਾਣਗੀਆਂ। ਸੋ ਸਟੋਰ ਵਿਜ਼ਿਟ ਬਿਲਕੁਲ ਕਰਨਾ, ਅਤੇ ਜੀ ਨਾਲ ਹੀ ਤੁਸੀਂ ਫੋਨ ਨੰਬਰ ਵੀ ਨੋਟ ਕਰ ਲਓ ਤਾਂ ਜੋ ਕਿ ਫੋਨ ਰਾਹੀਂ ਤੁਸੀਂ ਪੂਰੀ ਜਾਣਕਾਰੀ ਜੋ ਹੈ ਲੈ ਸਕੋ, ਨੰਬਰ 905-450-0054, 905-450-0054 ਜੀ ਇਹ ਨੰਬਰ ਹੈ ਜੋ ਨੰਬਰ ਤੁਸੀਂ ਜੀ ਨੋਟ ਰੱਖਣਾ ਅਪਲਾਈਂਸ ਜੰਕਸ਼ਨ ਦੇ ਲਈ। ਸੋ ਜੀ ਨਾਲ ਹੀ ਮੈਂ ਤੁਹਾਨੂੰ ਇਸ ਬਾਰੇ ਵੀ ਬਿਲਕੁਲ ਦੱਸ ਦੇਵਾਂ ਜੀ, ਤੁਹਾਨੂੰ ਯਾਦ ਹੋਵੇਗਾ ਜਦੋਂ ਵੀ ਏਅਰਪੋਰਟ ਰੋਡ ਵੱਲ ਤੁਸੀਂ ਜਾਂਦੇ ਹੋਣੇ, ਏਅਰਪੋਰਟ ਵੱਲ ਜਾਂਦੇ ਹੋਣੇ, ਸੋ ਇੱਕ ਰਸ਼ੀਅਨ ਕਾਰਗੋ ਜੈੱਟ ਜੋ ਕਿ ਦੇਖਦਾ ਹੈ ਪਾਰਕਿੰਗ ਦੇ ਵਿੱਚ ਪਾਰਕ ਹੋਇਆ, ਸੋ ਕਹਿ ਸਕਦੇ ਹਾਂ ਕਿ ਦੁਨੀਆ ਦਾ ਸਭ ਤੋਂ ਵੱਡਾ ਪਲੇਨ ਜੋ ਹੈ, ਜੋ ਹਾਲੇ ਤੱਕ ਜੋ ਟੋਰੋਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ 'ਤੇ ਪਾਰਕ ਹੈ, ਅਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਾਰਕ ਹੀ ਰਹੇਗਾ, ਕਿਉਂਕਿ ਫੈਡਰਲ ਜੱਜ ਨੇ ਮੋਸਟ ਰੀਸੈਂਟਲੀ ਇਸ 'ਤੇ ਜੋ ਹੁਣ ਆਪਣਾ ਡਿਸੀਜਨ ਦਿੱਤਾ ਹੈ, ਜੋ ਰੂਲਿੰਗ ਜੋ ਹੈ ਇਸ਼ੂ ਹੋਈ ਸੀ ਅਗਸਤ ਦੇ ਵਿੱਚ, ਅਤੇ ਜੋ ਏਅਰਲਾਈਨ ਜੋ ਹੈ ਉਹਨਾਂ ਨੇ ਅਪੀਲ ਕੀਤੀ ਸੀ, ਵੋਲਗਾ ਡੈਨਿਪਰ ਏਅਰਲਾਈਨਸ VDA ਜੋ ਹੈ, ਜੋ ਇਸ ਦੇ ਓਨਰ ਨੇ, ਉਹਨਾਂ ਨੇ ਅਪੀਲ ਕੀਤੀ ਸੀ ਕਿ ਸਾਨੂੰ ਇਹ ਜਹਾਜ਼ ਜੋ ਹੈ ਹੁਣ ਸਾਡਾ ਲੈ ਜਾਣ ਦਿਉ, ਕਿਉਂਕਿ ਸਾਡਾ ਕੋਈ ਵੀ ਰੋਲ ਜੋ ਹੈ, ਜੋ ਰਸ਼ੀਆ ਵੱਲੋਂ ਜੋ ਜੰਗ ਛਿੜੀ ਹੈ ਯੂਕਰੇਨ ਖਿਲਾਫ, ਉਸ ਵੱਲ ਕੋਈ ਵੀ ਸਾਡਾ ਰੋਲ ਨਹੀਂ ਹੈ, ਅਤੇ ਪਰ ਇਸ ਅਪੀਲ ਨੂੰ ਹੁਣ ਫਿਰ ਜੋ ਹੈ ਜੱਜ ਨੇ ਖਾਰਜ ਕਰ ਦਿੱਤਾ, ਅਤੇ ਹਾਲੇ ਤੱਕ ਹੁਣ ਜੋ ਪਾਰਕ ਸੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਪਲੇਨ ਜੋ ਹੈ ਟੋਰੋਂਟੋ ਏਅਰਪੋਰਟ 'ਤੇ ਹੀ ਰਹੇਗਾ। ਸੋ ਯਾਦ ਹੋਵੇਗਾ ਤੁਹਾਨੂੰ ਕਿ ਇਹ ਕੋਵਿਡ ਦੌਰਾਨ ਜੋ ਟੈਸਟਸ ਦੀ ਡਿਲੀਵਰੀ ਲਈ ਜੋ ਟੋਰਾਂਟੋ ਦੇ ਵਿੱਚ ਫਰਵਰੀ ਦੇ ਵਿੱਚ ਆਇਆ ਸੀ, ਹਾਲਾਂਕਿ ਆਪਣਾ ਕਾਰਗੋ ਜੋ ਹੈ ਡਰੋਪ ਕਰਕੇ ਕੁਝ ਹੀ ਸਮੇਂ ਦੇ ਵਿੱਚ ਇਸ ਨੇ ਵਾਪਸ ਚਲ ਜਾਣਾ ਸੀ, ਪਰ ਜੋ ਇਹ ਫਲਾਈਟ ਜੋ ਹੈ ਫਿਰ ਕੈਂਸਲ ਕਰ ਦਿੱਤੀ ਗਈ ਸੀ ਜਦੋਂ ਫੈਡਰਲ ਸਰਕਾਰ ਨੇ ਆਪਣਾ ਏਅਰ ਸਪੇਸ ਰਸ਼ੀਅਨ ਏਅਰਕ੍ਰਾਫਟ ਆਪਰੇਟਰਸ ਲਈ ਜੋ ਹੈ ਉਹ ਕਲੋਜ਼ ਕਰ ਦਿੱਤਾ ਸੀ, ਜੋ ਵਾਰ ਜੋ ਯੂਕਰੇਨ ਦੇ ਖਿਲਾਫ ਜੋ ਹੈ ਜੋ ਸ਼ੁਰੂ ਰਸ਼ੀਆ ਨੇ ਕੀਤੀ ਸੀ, ਸੋ ਉਸ ਦੇ ਵਿੱਚ ਜੋ ਹੈ ਇੱਕ ਨਾ ਪੱਖੀ ਹੁੰਗਾਰਾ ਜੋ ਹੈ ਭਰਨ ਦੇ ਲਈ ਜੋ ਸਰਕਾਰ ਨੇ ਇਹ ਪਲੇਨ ਜੋ ਹੈ ਜੋ ਇਸ ਦੀ ਫਲਾਈਟ ਜੋ ਹੈ ਕੈਂਸਲ ਕੀਤੀ ਸੀ, ਫਿਰ ਉਦੋਂ ਦਾ ਇਹ ਪਲੇਨ ਜੋ ਹੈ ਹੁਣ ਟੋਰਾਂਟੋ ਦੇ ਏਅਰਪੋਰਟ ਦੇ ਵਿੱਚ ਹੀ ਹੈ ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਿਲਕੁਲ ਜੋ ਹੈ ਇਹ ਜਾਣ ਦੇ ਕੋਈ ਸੰਕੇਤ ਨਹੀਂ ਜਾਪਦੇ। ਅਤੇ ਓਟਵਾ ਨੇ ਬੀਤੇ ਸਮੇਂ ਦੇ ਵਿੱਚ ਇਹ ਵੀ ਥੋੜ੍ਹਾ ਜਿਹਾ ਇਸ਼ਾਰਾ ਕੀਤਾ ਸੀ ਕਿ ਯੂਕਰੇਨ ਨੂੰ ਦੇਣ ਦਾ ਫੈਸਲਾ ਜੋ ਹੈ ਉਹ ਓਟਵਾ ਸਰਕਾਰ ਜੋ ਹੈ ਇਸ ਦੇ ਵਿੱਚ ਕਰ ਰਹੀ ਹੈ। ਅਤੇ ਜੀ ਸਕੂਲਸ ਦੇ ਵਿੱਚ ਵਾਪਸੀ ਬੱਚਿਆਂ ਦੀ ਜਲਦ ਹੋਵੇਗੀ ਅਤੇ ਨਾਲ ਹੀ ਜਲਦ ਨਵੇਂ ਸਕੂਲ ਅਤੇ ਨਵੀਆਂ ਸਕੂਲ ਐਡੀਸ਼ਨਸ ਜੋ ਨੇ ਇਹ ਵੀ ਜੀ ਟੀ ਏ ਦੇ ਵਿੱਚ ਆਉਣ ਜਾ ਰਹੀਆਂ ਨੇ ਜੋ ਆਉਣ ਵਾਲੇ ਸਕੂਲ ਈਅਰ ਦੇ ਵਿੱਚ। ਸੋ ਘੱਟੋ ਘੱਟ ਕਹਿ ਸਕਦੇ ਹਾਂ ਕਿ $1 ਬਿਲੀਅਨ ਜੋ ਹੈ ਸਰਕਾਰ ਨੇ 35 ਪ੍ਰੋਜੈਕਟ ਦੇ ਲਈ ਰੱਖਿਆ ਤਾਂ ਜੋ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਜੋ ਹੈ ਉਹ ਹੋਰ ਸਕੂਲਸ ਜੋ ਨੇ ਹੋਰ ਸਕੂਲਸ ਐਕਸਪੈਂਸ਼ਨ ਜੋ ਨੇ ਉਹ ਖੋਲੀਆਂ ਜਾ ਸਕਣ। ਸੋ 35 ਸਕੂਲਸ ਦੀ ਓਪਨਿੰਗ ਜਾਂ ਫਿਰ ਐਕਸਪੈਂਡਿੰਗ ਜੋ ਹੈ ਇਸ ਦੀ ਪੂਰੀ ਲਿਸਟ ਜੋ ਹੈ ਉਹ ਜਾਰੀ ਹੋਈ ਹੈ ਕਿ ਇਸ ਫਾਲ ਦੇ ਵਿੱਚ ਜੋ ਖਾਸ ਤੌਰ 'ਤੇ ਗੱਲ ਕਰੀਏ ਟੋਰਾਂਟੋ ਦੇ ਇਲਾਕੇ ਦੀ, ਮਿਸੀਸਾਗਾ ਦੀ, ਓਸ਼ਵਾ ਦੀ ਜਾਂ ਫਿਰ ਵਿਟਬੀ ਦੀ, ਕੈਲਡਨ ਦੇ ਵਿੱਚ ਵੀ ਅਤੇ ਇਹਨਾਂ ਥਾਵਾਂ 'ਤੇ ਜੋ ਨੇ ਉਹ ਨਵੇਂ ਸਕੂਲਸ ਜੋ ਨੇ ਹੁਣ ਖੁੱਲ੍ਹੇ ਜਾਣਗੇ ਅਤੇ ਉਮੀਦ ਹੈ ਕਿ ਇਸ ਦੇ ਵਿੱਚ 18,000 ਬੱਚਿਆਂ ਲਈ ਅਤੇ ਘੱਟੋ ਘੱਟ ਕਹਿ ਸਕਦੇ ਹਾਂ ਕਿ 1100 ਲਾਇਸੈਂਸ ਚਾਈਲਡ ਕੇਅਰ ਸਪੇਸਿਸ ਜੋ ਨੇ ਇਹ ਵੀ ਜੀ ਇਸ ਦੇ ਵਿੱਚ ਬਣਨ ਦੀ ਉਮੀਦ ਜੋ ਹੈ ਇਸ ਫਾਲ ਦੇ ਵਿੱਚ ਜ਼ਰੂਰ ਬੱਝੀ ਹੈ। ਅਤੇ ਇੱਕ ਖਬਰ ਜੀ ਕੱਲ੍ਹ ਦੀ ਜੋ ਐਡਮਿੰਟਨ ਤੋਂ ਆਈ ਹੈ, ਕਾਫੀ ਨਿੰਦਣਯੋਗ ਘਟਨਾ ਹੈ, ਬਹੁਤ ਹੀ ਨਿਰਾਸ਼ਾ, ਬਹੁਤ ਹੀ ਅਫਸੋਸ ਹੋਇਆ ਇਹ ਖਬਰ ਬਾਰੇ ਜਾਣਕਾਰੀ ਸੁਣ ਕੇ, ਜਿੱਥੇ ਐਡਮਿੰਟਨ ਦੇ ਨਾਨਕਸਰ ਗੁਰਦੁਆਰਾ ਦੇ ਵਿੱਚ ਜੋ ਹੈ ਕੱਲ੍ਹ ਸਵੇਰੇ 5 ਵਜੇ ਦੇ ਕਰੀਬ ਇੱਕ 27 ਸਾਲਾ ਵਿਅਕਤੀ ਜੋ ਹੈ ਉਹ ਆਉਂਦਾ ਅਤੇ ਇਸ ਦੇ ਕੋਲ ਇੱਕ ਸਕਰੂ ਡਰਾਈਵਰ ਹੁੰਦਾ ਅਤੇ ਇਸ ਸਕਰੂ ਡਰਾਈਵਰ ਦੇ ਨਾਲ ਇਹ ਕੋਸ਼ਿਸ਼ ਕਰਦਾ ਕਿ ਦੋ ਸੀਨੀਅਰ ਸਿਟੀਜ਼ਨਸ ਨੂੰ ਜੋ ਹੈ ਅਟੈਕ ਇਹ ਕਰਦਾ ਅਤੇ ਅਟੈਕ ਕਰਕੇ ਜੋ ਹੈ ਫਿਰ ਇਹ ਗੁਰਦੁਆਰੇ ਦੇ ਵਿੱਚ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਵੀ ਕਰਦਾ। ਸੋ 75 ਸਾਲਾ ਅਤੇ 51 ਸਾਲਾ ਜੋ ਵਿਅਕਤੀ ਜੋ ਨੇ ਉਹਨਾਂ ਨੂੰ ਇਸ ਨੇ ਜੋ ਸਕਰੂ ਡਰਾਈਵਰ ਦੇ ਨਾਲ ਅਟੈਕ ਕੀਤਾ ਅਤੇ ਉਹਨਾਂ ਨੂੰ ਫਿਰ ਹੋਸਪਿਟਲ ਲਿਜਾਇਆ ਗਿਆ। ਹਾਲਾਂਕਿ ਚਲੋ ਸ਼ੁਕਰ ਹੈ ਨੋਨ ਲਾਈਫ ਥਰੈਟਨਿੰਗ ਇੰਜਰੀ ਸਨ, ਪਰ ਇਹ ਘਟਨਾ ਜੋ ਹੈ ਬਹੁਤ ਨਿੰਦਣਯੋਗ ਹੈ ਅਤੇ ਪੁਲਿਸ ਨੇ ਇਸ ਬਾਰੇ ਜਾਣਕਾਰੀ ਫਿਰ ਅੱਗੇ ਦਿੱਤੀ ਕਿ ਇਸ ਬੰਦੇ ਦੀ ਪਹਿਲਾਂ ਹੀ ਵਾਇਲੈਂਸ ਦੀ ਕਾਫੀ ਹਿਸਟਰੀ ਸੀ ਅਤੇ ਇਸ ਨੂੰ ਥੋੜ੍ਹੇ ਚਿਰ ਪਹਿਲਾਂ ਹੀ ਜੋ ਜੇਲ੍ਹ ਤੋਂ ਛੱਡਿਆ ਗਿਆ ਸੀ। ਸੋ ਜੋ ਗੁਰਦੁਆਰਾ ਕਮੇਟੀ ਹੈ ਉਹ ਵੀ ਇਸ ਗੱਲ 'ਤੇ ਹੈਰਾਨ ਹੈ ਕਿ ਅਜਿਹੇ ਜੋ ਲੋਕ ਜੋ ਫਿਰ ਪਬਲਿਕ ਲਈ ਡੇਂਜਰ ਨੇ ਉਹਨਾਂ ਨੂੰ ਟਾਈਟਰ ਕੰਟਰੋਲਸ ਦੇ ਨਾਲ ਜੋ ਹੈ ਉਹ ਕਿਉਂ ਨਹੀਂ ਛੱਡਿਆ ਜਾਂਦਾ। ਸੋ ਕਾਫੀ ਨਿੰਦਾ ਜੋ ਹੈ ਇਸ ਘਟਨਾ ਦੀ ਸਾਰੇ ਪਾਸੇ ਹੋ ਰਹੀ ਆ। ਫਿਰ ਇੱਕ ਡਰ ਜੋ ਹੈ ਉਹ ਵੀ ਮਨ ਦੇ ਵਿੱਚ ਬੈਠ ਜਾਂਦਾ ਵੀ ਹੁਣ ਅਸੀਂ ਸੇਫ ਜੋ ਹੈ ਉਹ ਕਿਤੇ ਵੀ ਕਿਉਂ ਨਹੀਂ ਆ ਅਤੇ ਅਜਿਹੀਆਂ ਪਵਿੱਤਰ ਥਾਵਾਂ 'ਤੇ ਵੀ ਅਜਿਹੀਆਂ ਘਟਨਾਵਾਂ ਜੋ ਨੇ ਉਹ ਕਿਉਂ ਵਾਪਰਦੀਆਂ ਨੇ। ਸੋ ਜੀ ਇਸ ਦੇ ਨਾਲ ਹੀ ਸਮਾਂ 7:20 ਦਾ ਅਤੇ ਤੁਹਾਡੀਆਂ ਕਾਲਸ ਦੀ ਕਤਾਰ ਜੋ ਹੈ ਇਹ ਬਿਲਕੁਲ ਜੀ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਨੂੰ ਚਲੋ ਫਿਰ ਨਿਬੇੜੀਏ ਅਤੇ ਨੰਬਰ 905-673-3337 ਤੁਸੀਂ ਨੋਟ ਕਰਨਾ। ਰਮੇਸ਼ ਜੀ ਸਾਡੇ ਨਾਲ ਨੇ, ਰਮੇਸ਼ ਜੀ ਮੁੜ ਸਵਾਗਤ ਹੈ ਜੀ।
1: ਜੀ ਬਹੁਤ ਬਹੁਤ ਮਿਹਰਬਾਨੀ
0: ਜੀ ਰਮੇਸ਼ ਜੀ। ਅਤੇ ਅੱਜ ਦੀਆਂ ਕਾਲਾਂ ਦਾ ਸਫ਼ਰ ਅਸੀਂ ਸ਼ੁਰੂ ਕਰਾਂਗੇ ਅਤੇ ਸਾਡੇ ਨਾਲ ਜੋ ਪਹਿਲੀ ਕਾਲ ਹੈ ਜੀ 1052 ਜੀ ਸਵਾਗਤ ਹੈ ਜੀ।
1: ਕੀ ਨੰਬਰ ਜੀ?
0: ਜੀ 1052
2: ਹਾਂਜੀ ਸਿਆਲਪੁਰ ਜੀ, ਤੇ ਤੁਹਾਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਜੀ ਸਰ,
2: ਬਾਕੀ ਤੁਸੀਂ ਭਗਵੰਤ ਮਾਨ ਬਾਰੇ ਸਾਰੀ ਗੱਲ ਉਹਦੀ ਵਾਈਫ ਬਾਰੇ ਤਾਂ ਦੱਸ ਰਹੇ ਹਾਂ, ਲੇਕਿਨ ਇੱਕ ਪਰਚਾ ਦਰਜ ਹੋਇਆ ਮਨਜਿੰਦਰ ਸਿੰਘ ਜਿਹੜਾ ਛੋਟਾ ਮੋਟਾ ਚੈਨਲ ਚਲਾਉਂਦਾ, ਉਹਨੇ ਦੋ ਪਰਚੇ ਦਰਜ ਕੀਤੇ ਆ, ਉੱਤੇ ਕੇਸ ਬਣਾਇਆ ਭਗਵੰਤ ਮਾਨ ਨੇ, ਕਿਉਂਕਿ ਉਹਨੇ ਦੱਸਿਆ ਸੀ ਕਿ ਇੱਕ ਤਾਂ ਇਹਦੀ ਜਿਹੜੀ ਭਗਵੰਤ ਮਾਨ ਦੀ ਸਿਸਟਰ ਆ, ਉਹਨੇ ਜਿਹੜਾ ਹੋਟਲ ਬਣਦਾ 25 ਲੱਖ ਰੁਪਏ ਦਾ ਸਮਾਨ ਉਹਨਾਂ ਕੋਲੋਂ ਲਿਆ, ਤੇ ਉਹ ਕਨੇਡਾ ਆਈ ਆ, ਤੇ ਪਿਛਲੇ ਵੀਕ 10 ਦਿਨ ਪਹਿਲਾਂ ਉੱਥੇ ਉਹਨੇ ਕੁਛ ਪ੍ਰੋਪਰਟੀਆਂ ਖਰੀਦੀਆਂ, ਤੇ ਉਹਦਾ ਉਹਨੇ ਵੇਰਵਾ ਨਹੀਂ ਦਿੱਤਾ, ਕਰੋੜਾਂ ਦੀਆਂ ਖਰੀਦੀਆਂ, ਲੇਕਿਨ ਅਫਵਾਹ ਉੱਡ ਰਹੀ ਆ ਕਿ ਕਾਫੀ ਬੜੇ ਬੜੇ ਬੈਂਕਟ ਹਾਲ ਤੇ ਗੈਸ ਸਟੇਸ਼ਨ ਕਹਿੰਦੇ ਖਰੀਦੇ ਗਏ ਆ। ਤੇ ਦੂਜਾ ਤੀਜੀ ਨੰਬਰ ਇਹ ਆ, ਇਹ ਵੀ ਨਿਊਜ਼ ਆ ਰਹੀ ਆ, ਕੁਛ ਲੋਕਾਂ ਨੇ ਇੰਟਰਵਿਊ ਦਿੱਤੀਆਂ ਕਿ ਭਗਵੰਤ ਮਾਨ ਦੀ ਮਦਰ ਨੂੰ ਜੇ ਤੁਸੀਂ ਇਨਵਾਈਟ ਕਰੋਗੇ ਨਾ ਡਿਨਰ ਵਾਸਤੇ ਜਾਂ ਲੰਚ ਵਾਸਤੇ, ਉਹ 5 ਲੱਖ ਰੁਪਇਆ ਲੈਂਦੇ ਆ, ਤੇ ਜਿੰਨੇ ਵੀ ਤੁਹਾਡੇ ਛੋਟੇ ਮੋਟੇ ਕੰਮ ਆ ਉਹ ਤੁਹਾਡੇ ਘਰ ਬੈਠੇ ਹੋ ਜਾਣਗੇ, ਜਾਂ SP DSP ਤੁਹਾਡੇ ਘਰ ਆ ਕੇ ਉਹ ਕਰ ਦੇਣਗੇ। ਹਾਂਜੀ, ਇਹ ਤੁਹਾਡੇ ਭਗਵੰਤ ਮਾਨ ਜੀ ਦੀਆਂ ਜਿਹੜੇ ਇਹਨਾਂ ਦੀ ਇਮਾਨਦਾਰੀ ਤੇ ਉਹਦੀ ਫੈਮਿਲੀ ਦੀਆਂ ਚੀਜ਼ਾਂ ਆ ਰਹੀਆਂ। ਤੇ ਦੂਜਾ ਇਹਨਾਂ ਨੇ ਜਿਹੜਾ OSD ਆ ਨਾ ਭਗਵੰਤ ਮਾਨ ਦਾ, ਉਹਨੇ ਥ੍ਰੈਟ ਕੀਤੀ ਆ ਮਜੀਠੀਆ ਨੂੰ ਕਿ ਮੈਂ ਤੇਰੇ ਤੇ ਕੇਸ ਕਰੂੰਗਾ, ਮੇਰਾ ਖਿਆਲ ਆ ਕਿ ਸ਼ਾਇਦ ਕਰ ਦਿੱਤਾ, ਲੇਕਿਨ ਉਹ ਸੱਚਾਈ ਤਾਂ ਸਾਰੀ ਦੁਨੀਆਂ ਨੂੰ ਪਤਾ ਕਿ ਭਗਵੰਤ ਮਾਨ ਤੇ ਉਹਦੀ ਗੌਰਮੈਂਟ ਜੋ ਕਰ ਰਹੀ ਆ। ਤੇ ਤੀਜੇ ਨੰਬਰ ਤੇ ਜਿਹੜਾ ਭਗਵੰਤ ਮਾਨ ਨੇ ਹੇਰਾਫੇਰੀਆਂ ਕੀਤੀਆਂ ਇਹਦੀ ਗੌਰਮੈਂਟ ਨੇ, ਇਹਦੀ ਭੈਣ ਨੇ, ਇਹਦੀ ਵਾਈਫ ਨੇ, ਇੱਕ BJP ਦਾ ਲੀਡਰ ਆ, ਉਹਨੇ ਰਿਕੁਐਸਟ ਕੀਤੀ ਆ ਸੈਂਟਰ ਗੌਰਮੈਂਟ ਨੂੰ ਕਿ ਇਹਦੀ ਇਨਕੁਆਇਰੀ ਕਰਾਈ ਜਾਵੇ। ਹਾਂਜੀ, ਇਹਨਾਂ ਨੂੰ ਪੁੱਛ ਕਰੋ ਪਤਾ
0: ਜੀ। ਰਮੇਸ਼ ਜੀ, ਕਿੰਨੀਆਂ ਹੀ ਗੱਲਾਂ ਜੀ ਇਹਨਾਂ ਨੇ ਹੁਣ ਕਹਿ ਦਿੱਤੀਆਂ ਨੇ ਜੀ, ਇਸ ਬਾਰੇ ਤੁਸੀਂ ਕੀ ਕਹੋਗੇ?
3: ਸਾਡੇ ਭਗਵੰਤ ਮਾਨ ਨੇ ਜੀ ਜੋ ਕੁਛ ਕੀਤਾ ਤੁਹਾਡੇ ਸਾਹਮਣੇ ਹੈ। ਗੱਲ ਇਹ ਹੈ ਸਰੋਤਿਓ ਕਿ ਜਿੰਨਾ ਵੀ ਜਦੋਂ ਨਾ ਇਹੋ ਜਿਹਾ ਅਸੀਂ ਕਿਸੇ ਤੇ ਵੀ, ਚਾਹੇ ਭਗਵੰਤ ਮਾਨ ਹੈ ਜਾਂ ਕੋਈ ਹੋਰ ਹੈ, ਜਦੋਂ ਇਹੋ ਜਿਹਾ ਦੋਸ਼ ਲਾਉਂਦੇ ਹਾਂ ਨਾ ਅਸੀਂ, ਤੁਹਾਡਾ ਅਧਿਕਾਰ ਖੇਤਰ ਹੈ, ਪੱਤਰਕਾਰ ਦਾ ਵੀ ਇੱਕ ਹੱਦ ਤੱਕ ਅਧਿਕਾਰ ਖੇਤਰ ਹੈ, ਉਨੀਆਂ ਕੁ ਟਿੱਪਣੀਆਂ ਅਸੀਂ ਕਰ ਦੇਈਦੀਆਂ। ਜੇ ਤੁਸੀਂ ਇਹ ਮੈਨੂੰ ਆਸ ਕਰੋ ਕਿ ਜਿੰਨੀ ਗੱਲ ਤੁਸੀਂ ਰੱਖੀ ਹੈ ਉਦਾਹਰਨ ਦੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਜੀ ਕਿਸੇ ਦੇ ਘਰ ਜੀ ਖਾਣਾ ਖਾਣ ਜਾਣਾ ਤੇ ਕਿੰਨੇ ਪੈਸੇ ਲੈਂਦੇ ਆ, ਦੇਖੋ ਗੱਲ ਇਹ ਹੈ ਕਿ ਇਹ ਗੱਲ ਤੇ ਮੈਂ ਕੋਈ ਪੁਸ਼ਟੀ ਨਹੀਂ ਕਰ ਸਕਦਾ, ਨਾ ਮੇਰਾ ਅਧਿਕਾਰ ਖੇਤਰ ਆ ਨਾ ਮੇਰੇ ਤੋਂ ਤੱਥ ਹੈ। ਤੁਸੀਂ ਇਸ ਹਿਸਾਬ ਦੇ ਨਾਲ ਆਪਣੀ ਗੱਲ ਰੱਖੀ ਹੈ, ਤੁਸੀਂ ਰੱਖ ਸਕਦੇ ਹੋ। ਸੋ ਮੇਰੀ ਸਿਰਫ ਇਹ ਅਪੀਲ ਹੈ ਕਿ ਆਪਾਂ ਪੱਖ ਰੱਖੀਏ, ਜਿਹੜਾ ਇਹਦੇ ਉੱਪਰ ਜਵਾਬ ਜੇ ਤੁਸੀਂ ਆਸ ਕਰੋ ਕਿ ਮੈਂ ਕੋਈ ਨੁਕਤਿਆਂ ਨਾਲ ਕੋਈ ਤੱਥਾਂ ਨਾਲ ਦੇ ਸਕਾਂ, ਤੁਸੀਂ ਤੁਹਾਨੂੰ ਵੀ ਪਤਾ ਨਹੀਂ ਦਿੱਤਾ ਜਾ ਸਕਦਾ, ਇਸ ਕਰਕੇ ਤੁਹਾਡੀਆਂ ਆਪਣੀਆਂ ਟਿੱਪਣੀਆਂ ਨੇ ਚਲੇ ਗਈਆਂ। ਬਾਕੀ ਮਨਿੰਦਰ ਦੇ ਉੱਪਰ ਜਿਹੜੀ ਗੱਲ ਕੇਸਾਂ ਦੀ ਹੈ, ਅਸੀਂ ਪਹਿਲਾਂ ਵੀ ਉਹਦੀ ਨਿੰਦਾ ਕਰ ਚੁੱਕੇ ਹਾਂ, ਇਕੱਲਾ ਮਨਿੰਦਰ ਨਹੀਂ, ਮਨਿੰਦਰ ਵਰਗੇ ਬਹੁਤ ਸਾਰੇ ਪੱਤਰਕਾਰ ਜਾਂ ਜਿਹੜੇ ਸੱਚ ਬੋਲਣ ਵਾਲੇ ਲੋਕ ਹੈ, ਸਰਕਾਰਾਂ ਉਹਨਾਂ ਨੂੰ ਦੱਬ ਰਹੀਆਂ। ਪਹਿਲਾਂ ਵੀ ਅਸੀਂ ਆਲੋਚਨਾ ਕੀਤੀ, ਅੱਜ ਵੀ ਕਰ ਰਹੇ ਹਾਂ, ਕੱਲ੍ਹ ਵੀ ਕਰਾਂਗੇ। ਔਰ ਪੰਜਾਬ ਦੀ ਸਰਕਾਰ ਬਾਰੇ ਇਹ ਟਿੱਪਣੀ ਮੈਂ ਅਕਸਰ ਕਰਦਾ ਕਿ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰਜ਼ ਤੇ ਆਪਣੇ ਖਿਲਾਫ ਉੱਠਣ ਵਾਲੀਆਂ ਆਵਾਜ਼ਾਂ ਨੂੰ ਧੱਕੇ ਨਾਲ ਦੱਬ ਰਹੀ ਹੈ। ਭ੍ਰਿਸ਼ਟਾਚਾਰ ਦਾ ਬੋਲਬਾਲਾ ਇਹਦੀ ਸਰਕਾਰ ਵਿੱਚ ਵੀ ਹੈ, ਔਰ ਇਹਦੇ ਵਿੱਚ ਨਾ ਸਾਡੇ ਕੋਲ ਇੱਦਾਂ ਦਾ ਸਬੂਤ ਹੈ ਕਿ ਅਸੀਂ ਭਗਵੰਤ ਮਾਨ ਦੀ ਭੈਣ ਨੂੰ ਜਾਂ ਮਾਤਾ ਨੂੰ ਇਹ ਕਹਿ ਸਕੀਏ ਕਿ ਭਾਈ ਇਹ ਭ੍ਰਿਸ਼ਟ ਹੈ, ਪਰੰਤੂ ਇਹ ਵੀ ਗੱਲ ਨਾਲ ਬੜੀ ਸਾਫ਼ ਹੈ ਕਿ ਅਸੀਂ ਕਲੀਨ ਚਿੱਟ ਨਹੀਂ ਦਿੰਦੇ, ਕਿਉਂਕਿ ਦਾਲ ਵਿੱਚ ਕਾਲਾ ਬਿਲਕੁਲ ਹੈਗਾ ਲੱਗਦਾ, ਕਿਉਂਕਿ ਜਿੱਦਾਂ ਦਾ ਸਾਰਾ ਤਾਣਾ ਬਾਣਾ ਇੱਥੇ ਉਲਝਿਆ ਨਾ, ਉਹਦੇ ਵਿੱਚ ਦਾਲ ਚ ਕਾਲਾ ਤੇ ਸਾਨੂੰ ਵੀ ਲੱਗ ਰਿਹਾ
0: ਜੀ। ਰਮੇਸ਼ ਜੀ, ਤੇ ਜੀ ਨਾਲ ਹੀ ਸਾਡੇ ਜੋ ਅਗਲੇ ਕਾਲਰ ਜੁੜੇ ਨੇ ਜੀ, ਹਰਵਿੰਦਰ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
4: ਰਵਿੰਦਰ ਜੀ ਸਤਿ ਸ੍ਰੀ ਅਕਾਲ
0: ਜੀ। ਸਰ
4: ਰਮੇਸ਼ ਜੀ ਨੂੰ ਵੀ ਸਤਿ ਸ੍ਰੀ ਅਕਾਲ। ਰਮੇਸ਼ ਜੀ, 4.5 ਸਾਲ ਭਗਵੰਤ ਮਾਨ ਜੀ ਤੇ ਕੋਈ ਗੱਲ ਨੀ ਉੱਠੀ ਹੈ ਨਾ ਜੀ, ਹੁਣ ਕਿਉਂ ਉੱਠ ਰਹੀ ਹੈ? ਕੋਈ ਦਾਲ ਚ ਕਾਲਾ ਹੋਊਗਾ ਹੀ ਨਾ ਛੋਟੇ ਹਿਸਾਬ ਦੇ ਨਾਲ ਜਿਵੇਂ। ਤੇ ਮੈਂ ਤੁਹਾਨੂੰ ਪੁੱਛਣਾ ਸੀ ਵੀ ਜਿਹੜਾ ਬੇਅਦਬੀ ਦਾ ਇਹਨਾਂ ਨੇ ਕਾਨੂੰਨ ਬਣਾਇਆ ਸੀ ਜੀ, ਉੱਥੇ MLA ਸਾਹਿਬ ਸਾਰੇ ਜਾ ਕੇ ਦੇਖ ਲਓ, ਗੁਰੂ ਗ੍ਰੰਥ ਸਾਹਿਬ ਸਾਹਮਣੇ, ਉਹ ਇੱਕ ਤਰ੍ਹਾਂ ਵੀ ਸਮਝ ਲਓ ਕਹਿ ਕੇ ਹੀ ਆਏ ਨੇ ਵੀ ਅਸੀਂ ਨਾ ਬਦਲਾਂਗੇ ਜੀ ਉਹ ਜਿਹੜੇ ਜੇ ਦੋ ਤੁਸੀਂ ਨੁਕਤੇ ਉਠਾਏ ਨੇ ਅਕਾਲ ਤਖ਼ਤ ਦੇ ਜਥੇ। ਇੰਨਾ ਹੋਮੇ ਆ ਜੀ, ਜੇ ਇਹਨਾਂ ਨੇ ਹੁਣ ਨਹੀਂ ਬਦਲੇ, ਇੰਨਾ ਹੋਮੇ, ਇਹ ਤਾਂ ਜਿਹੜਾ ਇੰਨਾ ਹੋਮੇ ਰਾਵਣ ਵਰਗਿਆਂ ਕੋਲ ਨੀ ਰਿਹਾ ਜੀ, ਦੇਖੋ ਉਹ ਨੀ, ਉਹ ਚਲੇ ਗਏ। ਤੁਸੀਂ ਜੇ ਉੱਥੇ ਕਹਿ ਕੇ ਆਏ ਹੋ, ਗੁਰਸਿੱਖ ਬੰਦੇ ਵੀ ਕਹਿ ਕੇ ਆਏ ਆ, ਤਾਂ ਤੁਸੀਂ ਬਦਲੋ। ਉਹਦਾ ਬਦਲਿਆ ਜੀ ਕੁਛ ਕੀਤਾ ਕਿ ਨਹੀਂ, ਕਿ ਸਰਕਾਰ ਨੂੰ ਜਦ ਜਾਊਗੀ ਫੇਰ ਇਹਨਾਂ ਨੂੰ ਪਤਾ ਲੱਗੂ। ਥੈਂਕ ਯੂ ਸਰ, ਮੈਂ ਆਪਦੀ ਹੈਲਪ ਹੁੰਦਾ
0: ਜੀ। ਜੀ ਰਮੇਸ਼ ਜੀ,
3: ਨਹੀਂ ਮੈਂ ਤੇ ਜੀ ਬਹੁਤ ਵਾਰ ਇਸ ਮਾਮਲੇ ਤੇ ਆਪਣਾ ਪੱਖ ਰੱਖ ਚੁੱਕਾ ਆ, ਮੈਂ ਤੇ ਪਹਿਲੇ ਦਿਨ ਤੋਂ ਆਖਦਾ ਕਿ ਪਹਿਲਾਂ ਤੇ ਸਰਕਾਰਾਂ ਨੂੰ ਬਹੁਤੀ ਕਿਸੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ, ਬਹੁਤੀ ਇਹਨਾਂ ਧਰਮ ਦੇ ਰਾਖੇ ਨਹੀਂ ਬਣਨਾ ਚਾਹੀਦਾ। ਇਹ ਭਗਵੰਤ ਮਾਨ ਸਰਕਾਰ ਜਿੱਦਣ ਕਹਿੰਦੀ ਸੀ ਨਾ ਅਸੀਂ ਰਾਖੇ ਆ, ਬੇਅਦਬੀਆਂ ਹੋ ਰਹੀਆਂ, ਸਿੱਖ ਧਰਮ ਦੇ ਰਾਖੇ ਬਣਦੇ ਸੀ, ਕਈਆਂ ਨੂੰ ਲੱਗਦਾ ਸੀ ਕਿ ਬੜੀ ਵੱਡੀ ਗੱਲ ਆ, ਤੇ ਮੈਂ ਹਮੇਸ਼ਾ ਹੀ ਸਿੱਧੀ ਸਾਦੀ ਧਾਰਨਾ ਦਾ ਆਦੀ ਆ ਕਿ ਸਰਕਾਰਾਂ ਜਦੋਂ ਕਿਸੇ ਧਰਮ ਦੀ ਰੱਖਿਆ ਦੀ ਗੱਲ ਕਰਦੀਆਂ ਬੇਸਿਕਲੀ ਉਹ ਧਰਮ ਦੀ ਰੱਖਿਆ ਨਹੀਂ ਕਰ ਰਹੀਆਂ ਹੁੰਦੀਆਂ, ਉਸ ਧਰਮ ਦੀ ਰੱਖਿਆ ਦੇ ਨਾਂ ਤੇ ਸਿਆਸਤ ਕਰ ਰਹੀਆਂ ਹੁੰਦੀਆਂ। ਸਾਨੂੰ ਭੁਲੇਖਾ ਹੁੰਦਾ ਉਹ ਪਾਰਟੀ ਚਾਹੇ ਭਗਵੰਤ ਮਾਨ ਹੈ, ਚਾਹੇ ਕੇਂਦਰ ਚ ਬੈਠੀ ਭਾਜਪਾ, ਚਾਹੇ ਪਹਿਲਾਂ ਅਕਾਲੀ ਦਲ ਸੀ, ABC ਕੋਈ ਵੀ। ਹੁਣ ਰਹੀ ਗੱਲ ਬੇਅਦਬੀ ਦੇ ਕਾਨੂੰਨਾਂ ਦੀ, ਦੇਖੋ ਮੇਰਾ ਬੜਾ ਇੱਥੇ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਜੇ ਇੱਥੇ ਕਾਨੂੰਨ ਬਣਾਉਣਾ ਸੀ ਉਸ ਧਰਮ ਦੀ ਬਕਾਇਦਾ 50% ਉਸ ਧਰਮ ਦੀ ਰਾਏ ਚਾਹੀਦੀ ਸੀਗੀ ਤੇ 50% ਸਰਕਾਰ ਦੀ ਰਾਏ। ਭਗਵੰਤ ਮਾਨ ਨੇ ਉਸ ਧਰਮ ਦੀ ਜਿਹੜੀ ਕਹਿ ਲਈਏ ਕਿ ਪ੍ਰਬੰਧਕੀ ਧਿਰ ਹੈਗੀ SCPC ਉਹਨੂੰ ਟਿੱਚ ਸਮਝਿਆ ਤੇ SCPC ਨੂੰ ਮੁੱਦਾ ਤੇ ਮੌਕਾ ਮਿਲ ਗਿਆ, ਉਹ ਇਸ ਮਸਲੇ ਤੇ ਸਿਆਸਤ ਕਰ ਰਹੇ ਹੈ ਕਿਉਂਕਿ SCPC ਅਕਾਲੀ ਦਲ ਦੀ ਧਿਰ ਹੈ। ਉਵੇਂ ਮੈਂ ਇਹ ਸਮਝਦਾ ਹਾਂ ਕਿ ਜੋ ਉੱਥੇ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਇਹਨਾਂ ਵਿਧਾਇਕਾਂ ਨੇ ਜਾਂ ਮੰਤਰੀਆਂ ਸ਼ੰਤਰੀਆਂ ਨੇ ਜਿਹੜੇ ਸਿੱਖ ਵਿਧਾਇਕ ਉੱਥੇ ਆਏ ਸੀ, ਜੋ ਆਪਣਾ ਜਲੂਸ ਕਢਾਇਆ ਇਹਨਾਂ ਨੇ, ਜਿੰਨਾ ਕਿ ਇਹਨਾਂ ਨੇ ਆਪਣੀ ਅਕਲ ਦਾ ਉੱਥੇ ਨਿਚੋੜ ਕੱਢਕੇ ਦੱਸਿਆ ਕਿ ਅਸੀਂ ਆਹ ਅਕਲ ਹੈ, ਸਾਨੂੰ ਆਹ ਸਰਕਾਰਾਂ ਚ ਸਾਡੀ ਉੱਥੇ ਬੁੱਕਤ ਹੈ ਕਿ ਸਾਨੂੰ ਪਤਾ ਵੀ ਨੀ ਹੁੰਦਾ ਕਾਨੂੰਨ ਕੀ ਆ, ਅਸੀਂ ਬਸ ਨਾਰਾ ਹੀ ਲਾਉਣਾ ਹੁੰਦਾ, ਮਗਰ ਜੇ ਅੱਗਿਓ ਜੈਸ ਹੈ ਤੇ ਅਸੀਂ ਜੈਸ ਕਹਿਣਾ, ਅੱਗੇ ਨੋ ਹੈ ਤੇ ਅਸੀਂ ਨੋ ਕਹਿਣਾ, ਇਸ ਤੋਂ ਵੱਧ ਔਕਾਤ ਕੋਈ ਨੀ, ਇਹ ਸਾਰੇ ਉੱਥੇ ਦੱਸ ਕੇ ਆਏ ਹੈ। ਤੇ ਜੇ ਅੱਜ ਵੀ ਭਗਵੰਤ ਮਾਨ ਸਰਕਾਰ ਜਿਹੜੀ ਅੜੀ ਹੋਈ ਹੈ ਕਾਨੂੰਨ ਵਿੱਚ, ਤੇ ਮੈਂ ਸਮਝਦਾ ਉਹਦਾ ਮਾੜਾ ਪੱਖ ਹੈ, ਕਿਉਂਕਿ ਜਦੋਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੋ ਗਿਆ, SGPC ਨੇ ਕਈ ਵਾਰ ਰੱਖ ਦਿੱਤਾ ਤੇ ਪੰਜਾਬ ਦੀ ਸਰਕਾਰ ਨੂੰ ਉਹਦੇ ਵਿੱਚ ਸੋਧਾਂ ਕਰਨੀਆਂ ਚਾਹੀਦੀਆਂ, ਕਿਉਂਕਿ ਜਿਸ ਧਰਮ ਦੇ ਅਸੀਂ ਰਾਖੇ ਬਣਨ ਦੀ ਗੱਲ ਕਰ ਰਹੇ ਹਾਂ ਉਹ ਉਸ ਧਰਮ ਦੀ ਅਗਵਾਈ ਵਾਲੀ ਸੰਸਥਾ ਆ, ਚਾਹੇ ਉੱਤੇ ਕਬਜ਼ਾ ਕਿਸੇ ਦਾ ਆ, ਚਾਹੇ ਚੰਗੀ ਚਾਹੇ ਮਾੜੀ, ਉਹਦੀ ਅਗਵਾਈ ਵਾਲੀ ਭਾਰੀ ਧਿਰ ਉਹੀ ਹੈ
0: ਜੀ। ਰਮੇਸ਼ ਜੀ ਤੇ ਜੀ ਅਗਲੀ ਕਾਲ ਸਾਡੇ ਨਾਲ 4146 ਜੀ, ਸਵਾਗਤ ਹੈ ਜੀ।
5: ਹਾਂਜੀ ਰੁਪਿੰਦਰ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਜੀ ਸਰ।
5: ਹੁਸ਼ਿਆਰਪੁਰੀ ਜੀ, ਆਪ ਕਹਤੇ ਹੋ ਕਿ ਆਪਣਾ ਰਾਹੁਲ ਗਾਂਧੀ ਬਹੁਤ ਮੈਚੋਰ ਹੋ ਗਿਆ ਹੈਗਾ, ਅਗਰ ਟਾਈਮ ਸੇ ਸ਼ਾਦੀ ਹੋ ਗਈ ਹੋਤੀ ਤੋ ਅਬ ਤੱਕ ਤੋ ਗ੍ਰੈਂਡ ਪੇਰੈਂਟਸ ਬਣ ਗਿਆ ਹੋਤਾ, ਗ੍ਰੈਂਡ ਫਾਦਰ। ਦੇਖੋ ਜਿਵੇਂ ਐਸਾ ਹੈਗਾ ਕਿ ਵੋ ਕਾਂਗਰਸ ਵਰਕ ਕੀ ਕਮੇਟੀ ਮੇਂ ਉਹ ਉੱਤਰ ਕਹਿਤਾ ਹੈ ਕਿ ਭਈ ਵੋ ਮੋਦੀ ਸਰਕਾਰ ਜਾਣੇ ਵਾਲੀ ਹੈਗੀ, ਮੋਦੀ ਜਾ ਰਿਹਾ ਹੈਗਾ, 3 ਮਹੀਨੇ ਮੇਂ ਚਲਾ ਜਾਊਗਾ। 24 ਹੈ, ਦੱਸੋ ਕਿ ਉਹਨੂੰ ਇਹ ਨਹੀਂ ਪਤਾ ਕਿ ਕਿਵੇਂ ਚਲਾ ਜਾਏਗਾ, ਔਰ ਉੱਧਰ ਜੋ ਰਾਹੁਲ ਗਾਂਧੀ ਕੇ ਭਗਤ ਹੈਗੇ ਉਹ ਵੀ ਉਹੀ ਗੱਲ ਸੁਣ ਕੇ ਇੱਥੇ ਵੀ ਉਹੀ ਕਹਿੰਦੇ ਹੈ ਕਿ ਭਾਈ ਉਹ ਮੋਦੀ ਜਾਣ ਵਾਲਾ ਹੈਗਾ, ਉਹਦਾ ਰਿਪਲੇਸਮੈਂਟ ਢੂੰਡਣ ਜਾ ਰਿਹਾ। ਇਹਦੇ ਬਾਰੇ ਦੱਸੋ ਜਰਾ ਕਿਹਦਾ ਦੇ ਮੈਚੋਰਿਟੀ ਹੈਗੀ। ਦੂਜਾ ਇਹ ਹੈਗਾ ਕਿ ਜਬ ਉਹ ਕਾਕਰੋਚ ਹੋਗਾ ਉਹ ਜੰਤਰ ਮੰਤਰ ਮੇਂ ਇਤਨੀ ਬੜੀ ਇਨਕੁਆਇਰੀ ਕਰਨਗੇ, ਸੁਪਰੀਮ ਕੋਰਟ ਨੇ ਕਰ ਦਿਆ ਹੈ, ਕਿਹੜੇ 8-10 ਬੰਦੇ ਹਾਈ ਕਲਾਸ ਡਿਫਰੈਂਟ ਫੀਲਡ ਕੇ ਬੰਦੇ ਹਾਇਰ ਕਰ ਲਏ ਹੈ, ਉਹ ਸਾਰੇ ਬੰਦੇ ਇਨਕੁਆਇਰੀ ਕਰ ਰਹੇ। ਤੋ ਇਹ ਰਾਹੁਲ ਗਾਂਧੀ ਵਹਾਂ ਪੇ ਪ੍ਰੋਟੈਸਟ ਕਾਇਮ ਕਰ ਰਿਹਾ ਹੈਗਾ, ਅਗਰ ਪੁਲਿਸ ਵਹਾਂ ਪੇ ਧਾਰਾ ਲਗੀ ਹੋਈ ਹੈ, ਅਗਰ ਇਹਨੂੰ ਪਕੜ ਕੇ ਪੁਲਿਸ ਅੰਦਰ ਕਰ ਦੇਗੀ ਤੋ ਕਹੇਗਾ ਕਿ ਸਾਨੂੰ ਅੰਦਰ ਕਰ ਦਿੱਤਾ। ਇਹ ਦੱਸੋ ਦੂਰਾ ਜਿਵੇਂ ਇਹ ਕਾਕਰੋਚ ਪਾਰਟੀ ਵਾਲੇ ਬੰਦੇ ਹੈਗੇ, ਇਹ ਕਰਨਾਟਕਾ ਪੰਜਾਬ ਹਿਮਾਚਲ ਜਿਹਦੇ ਜਿਹਦੇ ਕਾਂਗਰਸ ਕੀ ਸਰਕਾਰ ਹੈਗੀ ਉੱਥੇ ਤੋਂ ਨਹੀਂ ਜਾ ਕੇ ਦੇਖ ਰਹੇ ਸਕੂਲਾਂ ਦੀ ਕੀ ਹਾਲਤ ਹੈਗੀ। ਇਹ ਜਾ ਰਹੇ ਹੈ ਕਿ ਜਿਹੜੇ BJP ਵਾਲੇ ਹੈ ਬੰਦੇ ਰਾਜ ਵਹਾਂ ਜਾ ਰਹੇ ਹੈਗੇ, ਫਿਰ ਉਹਨਾਂ ਨੂੰ ਠੁਕਾਈ ਵੀ ਹੋ ਰਹੀ ਹੈ ਜੀ, ਇਹਨਾਂ ਨੂੰ ਖਦੇੜ ਖਦੇੜ ਕੇ ਬਗਾਇਆ ਜਾ ਰਿਹਾ ਹੈ। ਇਹਦੇ ਬਾਰੇ ਦੱਸੋ ਜੀ, ਧੰਨਵਾਦ ਜੀ
0: ਜੀ ਰਮੇਸ਼ ਜੀ।
3: ਦੇਖੋ ਜਿਹੜਾ ਤੇ ਨਾ ਆਪਾਂ ਕਹਿੰਦੇ ਜੀ ਫਲਾਣੀ ਥਾਂ ਤੇ ਧਾਰਾ ਲੱਗੀ ਸੀ ਉੱਥੇ ਰਾਹੁਲ ਗਾਂਧੀ ਨੂੰ ਜਾਂ ਪ੍ਰਦਰਸ਼ਨੀ ਕਰਨਾ ਚਾਹੀਦਾ, ਇਹ ਤੇ ਭਾਰਤ ਦੇ ਵਿੱਚ ਸਾਰੀ ਥਾਵਾਂ ਤੇ ਹੈ, ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਕਰਨ ਦੀ ਵੀ ਕਹਿੰਦੇ ਆਗਿਆ ਲਓ, ਤੇ ਉਹ ਕਿਹੜਾ ਪ੍ਰਦਰਸ਼ਨ ਹੈ ਭਾਈ ਜਿਹੜਾ ਆਗਿਆ ਲੈ ਕੇ ਹੁੰਦਾ? ਮੈਨੂੰ ਵੀ ਸਰੋਤਿਓ ਸਮਝਾ ਦਿਓ ਕਿ ਉਹ ਦੁਨੀਆਂ ਦਾ ਕਿਹੜਾ ਅੰਦੋਲਨ ਆ ਜਿਹੜਾ ਸਰਕਾਰਾਂ ਤੋਂ ਆਗਿਆ ਲੈ ਕੇ ਹੋਵੇ। ਅੰਦੋਲਨ ਤੇ ਹੁੰਦਾ ਹੀ ਬਗਾਵਤ ਆ ਆਪਣੇ ਆਪ ਦੇ ਵਿੱਚ, ਸਾਹਮਣੇ ਵਾਲੇ ਤੇ ਜਦੋਂ ਇਤਰਾਜ਼ ਹੁੰਦਾ ਤੇ ਸਾਹਮਣੇ ਵਾਲਾ ਕਬੂਲ ਕਰਨ ਨੂੰ ਤਿਆਰ ਹੈ, ਕਿਵੇਂ ਮਾੜਾ ਹੈ? ਇਸ ਕਰਕੇ ਧਾਰਾ ਧੁਰਾ ਦੀ ਪ੍ਰਵਾਹ ਬਿਨਾਂ ਕੀਤੇ ਹੀ ਜਿਹੜੇ ਅੰਦੋਲਨ ਹੁੰਦੇ ਆ, ਚਾਹੇ ਰਾਹੁਲ ਗਾਂਧੀ ਕਰੇ ਚਾਹੇ ਕੋਈ ਕਰੇ, ਇਹ ਤੇ ਮੈਨੂੰ ਲੱਗਦਾ ਗੱਲ ਇਵੇਂ ਹੀ ਚੱਲਣੀ ਹੈ, ਸਰਕਾਰਾਂ ਨੂੰ ਆਪਣੇ ਢੰਗ ਦਰੁਸਤ ਕਰਨੇ ਪੈਣੇ। ਰਹੀ ਗੱਲ ਰਾਹੁਲ ਗਾਂਧੀ ਕਿੰਨਾ ਸਿਆਣਾ ਜਾਂ ਕਿੰਨਾ ਨਹੀਂ ਸਿਆਣਾ, ਅਸੀਂ ਇਸ ਗੱਲ ਤੋਂ ਕੀ ਲੈਣਾ, ਕਾਂਗਰਸ ਪਾਰਟੀ ਫੈਸਲਾ ਕਰੇ। ਰਹੀ ਗੱਲ ਕਿ ਜਿਹੜਾ ਰਾਹੁਲ ਗਾਂਧੀ ਮੰਗ ਕਰ ਰਿਹਾ, ਮੈਨੂੰ ਲੱਗਦਾ ਕਿ ਵਿਰੋਧੀ ਧਿਰ ਦੇ ਆਗੂ ਦੇ ਤੌਰ ਤੇ ਉਹਦਾ ਫਰਜ਼ ਬਣਦਾ ਵੀ ਠੀਕ ਹੈ। ਦੂਜੀ ਸਿਆਸਤ ਹੈ ਉਹ ਮੈਨੂੰ ਦਿਸਦੀ ਹੈ, ਅਸੀਂ ਇਨਕਾਰ ਨਹੀਂ ਹੈ, ਪਰੰਤੂ ਵਿਰੋਧੀ ਧਿਰ ਦੇ ਲੀਡਰ ਦਾ ਇਹ ਫਰਜ਼ ਵੀ ਹੈ। ਬਾਕੀ ਕਾਂਗਰਸ ਜਨਤਾ ਪਾਰਟੀ ਭਾਈ, ਜਦੋਂ ਅਸੀਂ ਜੰਤਰ ਮੰਤਰ ਉਹਨੂੰ ਲੈ ਕੇ ਆਏ ਸੱਦਾ ਦੇ ਕੇ, ਜਦੋਂ ਜੰਤਰ ਮੰਤਰ ਉਹਨੂੰ ਬੜਾ ਸੌਖੇ ਆਉਣ ਦਿੱਤਾ, ਕਿਸਾਨਾਂ ਨੂੰ ਤੇ ਇੱਥੇ ਖਨੌਰੀ ਨਹੀਂ ਟੱਪਣ ਦਿੱਤਾ ਜਾ ਰਿਹਾ, ਤੇ ਸਾਨੂੰ ਸਮਝ ਨਹੀਂ ਆਉਂਦੀ ਕਿ ਜੇ ਉਹ ਜੰਤਰ ਮੰਤਰ ਪਹੁੰਚੇ ਆ ਏਡੀ ਵੱਡੀ ਗਿਣਤੀ ਵਿੱਚ ਤੇ ਉਹ ਕਿਹਦੀ ਸ਼ਹਿ ਤੇ ਪਹੁੰਚੇ ਹੋਣਗੇ, ਕਿਹਨਾਂ ਨੇ ਆਉਣ ਦਿੱਤਾ। ਜੰਤਰ ਮੰਤਰ ਤੋਂ 200-500 ਮੀਟਰ ਅੱਗੇ ਨਹੀਂ ਜਾਣ ਦਿੱਤਾ ਪੁਲਿਸ ਨੇ, ਕਿਉਂਕਿ ਨਹੀਂ ਸ਼ਹਿਰ ਸੀ, ਨਹੀਂ ਜਾਣ ਦੇਣੇ, ਤੇ ਉੱਥੇ ਤੱਕ ਆਉਣ ਦਿੱਤਾ। ਇਸ ਕਰਕੇ ਭਾਈ ਆਪਣੀਆਂ ਹੁਣ ਆਪ ਹੀ ਭੁਗਤ ਰਹੇ ਆ, ਕਿਉਂਕਿ ਇਹਨਾਂ ਨੂੰ ਭੁਲੇਖਾ ਸੀ ਕਿ ਸ਼ਾਇਦ ਜੈਨ ਜੀ ਸਾਡੀਆਂ ਉਂਗਲਾਂ ਤੇ ਚਲੇਗਾ, ਸ਼ਾਇਦ ਜੈਨ ਜੀ ਸਾਡੇ ਇਸ਼ਾਰੇ ਤੇ ਨਾਚ ਕਰੇਗਾ, ਅਸੀਂ ਜੈਨ ਜੀ ਨੂੰ ਆਪਣੇ ਢੰਗ ਦੇ ਨਾਲ ਆਪਣੇ ਹੱਕ ਲਈ ਵਰਤ ਲਾਂਗੇ। ਮੈਂ ਤੇ ਸਮਝਦਾ ਆ ਕਿ ਅਸਲ ਵਿੱਚ ਜਿਹੜੀ ਮੈਂ ਬੀਤੇ ਦਿਨਾਂ ਚ ਗੱਲ ਰੱਖ ਚੁੱਕਾ ਕਿ ਜੈਨ ਜੀ ਦੀ ਆਪਣੀ ਇੱਕ ਖਾਸਾ ਹੈ, ਜੈਨ ਜੀ ਦਾ ਉਹ ਖਾਸਾ ਇਹ ਹੁੰਦਾ ਕਿ ਜੈਨ ਜੀ ਦੇ ਉੱਪਰ ਧਰਮ ਵੀ ਬਹੁਤਾ ਅਸਰ ਨਹੀਂ ਕਰਦਾ, ਸਰਕਾਰਾਂ ਵੀ, ਪੋਲੀਟੀਕਲ ਪਾਰਟੀਆਂ ਬਹੁਤਾ ਅਸਰ ਨਹੀਂ ਕਰਦੀਆਂ। ਜਦੋਂ ਉਹਨਾਂ ਤੇ ਧਰਮ ਵੀ ਨਹੀਂ ਅਸਰ ਕਰਨਾ, ਸਿਆਸਤ ਵੀ ਨਹੀਂ ਅਸਰ ਕਰਨੀ, ਤੇ ਅਸਰ ਉਹਨਾਂ ਤੇ ਕਰਦਾ ਹੈ ਰੈਵੋਲੂਸ਼ਨ ਸੱਚ, ਕਿਉਂਕਿ ਉਹ ਐਨਰਜੀ ਏਜ ਹੀ ਇੱਦਾਂ ਦੀ ਹੁੰਦੀ ਹੈ, ਕੁਛ ਕਰਨ ਦਾ ਜਜ਼ਬਾ ਹੁੰਦਾ। ਉਹ ਚੀਜ਼ ਮੈਨੂੰ ਲੱਗਦਾ ਭਾਰਤ ਦੀ ਭਾਜਪਾ ਸਰਕਾਰ ਤੇ ਇਸ ਵੇਲੇ ਭਾਰੀ ਪਈ ਹੋਈ ਹੈ
0: ਜੀ। ਰਮੇਸ਼ ਜੀ ਤੇ ਜੀ ਨਾਲ ਹੀ ਸਾਡੇ ਅਗਲੇ ਕਾਲਰ ਨੇ ਜੀ, ਪ੍ਰਿਤਪਾਲ ਅੰਕਲ ਜੀ, ਜੀ ਸਵਾਗਤ ਹੈ।
6: ਬੀਬੀ ਰਵਿੰਦਰ ਜੀ ਤੇ ਰਮੇਸ਼ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
6: ਬੀਬੀ ਰਵਿੰਦਰ ਜੀ ਤੁਹਾਡਾ ਸਵਾਗਤ ਹੈ ਵੀਕਐਂਡ ਤੇ।
0: ਸ਼ੁਕਰੀਆ ਜੀ, ਤੁਹਾਡਾ ਵੀ ਜੀ ਸਰ।
6: ਹਾਂਜੀ ਰਮੇਸ਼ ਜੀ, ਪਰਸੋਂ ਸੰਤਰ ਧੰਨ ਸਿੰਘ ਦੀ ਬਰਸੀ ਸੀ ਤੇ ਬਹੁਤ ਬੜੀ ਅਹਿਮ ਹਸਤੀ ਸੀ ਕੌਮ ਦੀ, ਤੇ ਉਹਨਾਂ ਨੇ ਇੱਕ ਮਹੀਨਾ ਬਾਅਦ ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ ਤੇ ਉਹਦੇ ਜਸਟਿਸ ਕੀਤੇ ਸਨ, ਤੇ ਬਲਵੰਤ ਸਿੰਘ ਨਾਲ ਇੱਕ ਫਾਈਨੈਂਸ ਮਿਨਿਸਟਰ ਵੀ ਸੀ ਅਕਾਲੀ ਦਲ ਪਾਰਟੀ ਦਾ, ਉਹਦੇ ਵੀ ਦਸਖਤ ਹੋਏ ਸਨ, ਤੇ ਜੇ ਸਮਝੌਤਾ ਲਾਗੂ ਹੋ ਜਾਂਦਾ ਤਾਂ ਕੋਈ ਮਾੜੀ ਗੱਲ ਤੇ ਨਹੀਂ ਸੀ। ਚੰਡੀਗੜ੍ਹ ਮਿਲ ਜਾਣਾ ਸੀ ਪੰਜਾਬ ਨੂੰ, ਹੋਰ ਵੀ ਕਈ ਜਿਹੜੇ ਨਾਲੇ ਦੇ ਮਸੇ ਲੱਗਦੇ ਸਨ, ਪੰਜਾਬੀ ਬੋਲੀ ਇਲਾਕੇ ਦੇ ਮਿਲ ਜਾਣਾ ਸੀ, ਤੇ ਜਿਹੜੇ ਫੌਜੀ ਛੱਡ ਕੇ ਆਏ ਸਨ ਬਰਕਾ ਅੰਬੈਸਾ ਉਹਨਾਂ ਨੂੰ ਹੀ ਇਨਸਾਫ ਮਿਲ ਜਾਣਾ ਸੀ, ਬਹੁਤ ਸਾਰੇ ਮਤਲਬ ਕੰਮ ਹੋ ਜਾਣਾ ਸਨ। ਲੇਕਿਨ ਅਫਸੋਸ ਦੀ ਗੱਲ ਇਹ ਸੀ ਕਿ ਇੱਕ ਸਾਲ ਡੇਢ ਸਾਲ ਪਹਿਲਾਂ ਬੜੀਆਂ ਦਰਦਨਾਕ ਘਟਨਾਵਾਂ ਹੋਈਆਂ ਸਨ, ਜਿਵੇਂ ਕਿ ਬਿਜਲੀ ਬਲੂ ਸਟਾਰ ਓਪਰੇਸ਼ਨ ਹੋਇਆ, ਫਿਰ ਉਹਦੇ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਹੋਈ, ਤੇ ਉਹ ਹੱਤਿਆ ਤੋਂ ਬਾਅਦ ਫਿਰ ਸਿੱਖ ਕੌਮ ਦੀ ਮਤਲਬ ਕਤਲੇਆਮ ਹੋਇਆ, ਉਹ ਬੜੀ ਦਰਦਨਾਕ ਘਟਨਾਵਾਂ ਹੋਈਆਂ ਸਨ। ਲੇਕਿਨ ਇਹਦੇ ਦਰਮਿਆਨ ਕੋਸ਼ਿਸ਼ ਇਹ ਸੀ ਕਿ ਪੰਜਾਬ ਵਿੱਚ ਅਮਨ ਅਮਾਨ ਹੋ ਜਾਏ, ਜਿਹੜਾ ਸਮਝੌਤਾ ਲਾਗੂ ਹੋ ਜਾਏ, ਮਗਰ ਇਹ ਸਮਝੌਤਾ ਜਿਹੜਾ ਇਹ ਲਾਗੂ ਨਹੀਂ ਹੋ ਸਕਦਾ। ਇੱਕ ਮਹੀਨੇ ਬਾਅਦ ਹੀ ਉਹਨਾਂ ਦਾ ਹੱਕ ਕਲਜੀ ਹੋ ਗਿਆ, ਤੇ ਇਹਦੇ ਪਿੱਛੇ ਪਤਾ ਲੱਗਿਆ ਜੀ ਕਿ ਸਿਆਸੀ ਜਾਂ ਜੇ ਕੋਈ ਸਿਆਸੀ ਹੱਥ ਹੈ ਤੇ ਜਾਂ ਆਤਮਵਾਦ ਦਾ ਹੱਥ ਹੈ, ਇਹ ਹੁਣ ਯਾਦ ਨਹੀਂ ਆ ਰਿਹਾ। ਬੜੀ ਪੁਰਾਣੀ ਗੱਲ ਹੋ ਗਈ, 41 ਸਾਲ ਹੋ ਗਏ, ਯਾਦ ਨਹੀਂ ਆ ਰਿਹਾ। ਤੁਸੀਂ ਇਹ ਦੱਸੋ ਕੀ ਇਹਦੇ ਪਿੱਛੇ ਕਿਹਦਾ ਹੱਥ ਸੀ, ਇਹਦੇ ਕਾਤਲ ਕਿਹੜੇ ਸਨ, ਤੇ ਉਹਨਾਂ ਨੂੰ ਸਜ਼ਾਵਾਂ ਕਿੰਨੀਆਂ ਜਿੰਨੀਆਂ ਹੋਈਆਂ ਸਨ, ਇਹਦੇ ਬਾਰੇ ਮੈਨੂੰ ਯਾਦ ਨਹੀਂ ਆ ਰਿਹਾ, ਪਲੀਜ਼ ਦੱਸੋ
0: ਜੀ। ਰਮੇਸ਼ ਜੀ
3: ਦੇਖੋ ਗੱਲ ਇਹ ਹੈ ਕਿ ਸੰਤ ਲੌਂਗੋਵਾਲ ਦਾ ਕਤਲ, ਜਿਹੜਾ ਹਰਚੰਸੂ ਲੌਂਗੋਵਾਲ ਦਾ ਕਤਲ ਮੋਟੇ ਤੌਰ ਤੇ ਸ਼ਬਦ ਵਰਤਣਾ ਹੋਵੇ ਤੇ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਅੱਤਵਾਦੀਆਂ ਵੱਲੋਂ। ਜੋ ਉਹਦੇ ਵਿੱਚ ਚੀਜ਼ ਉਸ ਵੇਲੇ ਸਾਹਮਣੇ ਆਈ, ਉਹੀ ਕਹੀ ਗਈ ਕਿ ਜਿਹੜੇ ਕੱਟੜਪੰਥੀ ਸੀ ਉਹ ਨਾਰਾਜ਼ ਸੀਗਾ, ਜਿਹੜਾ ਸਮਝੌਤਾ ਹੋਇਆ ਉਹ ਸਮਝੌਤੇ ਤੋਂ ਖੁਸ਼ ਨਹੀਂ ਸੀ, ਤੇ ਸਮਝੌਤੇ ਤੋਂ ਕੁਛ ਦਿਨਾਂ ਬਾਅਦ ਹੀ ਜਿਹੜਾ ਹਰਚੰਸੂ ਲੌਂਗੋਵਾਲ ਦਾ ਕਤਲ ਕਰ ਦਿੱਤਾ ਜਾਂਦਾ ਹੈ। ਹੁਣ ਉਹਦੇ ਮਗਰ ਸਿਆਸਤ ਸੀ ਜਾਂ ਨਹੀਂ ਸੀ, ਸਮਾਂ ਬਹੁਤ ਬੀਤ ਗਿਆ, ਇਹ ਗੱਲ ਤੇ ਬੜੀ ਸਾਫ਼ ਹੈ ਕਿ ਸਿਆਸਤ ਤੇ ਉਦੋਂ ਹੀ ਚਰਚੇ ਸ਼ੁਰੂ ਹੋ ਗਏ ਸੀ ਕਿ ਸਿਆਸਤ ਤੇ ਹੈਗੀ ਹੈ। ਸੰਤ ਹਰਚੰਸੂ ਸਿੰਘ ਲੌਂਗੋਵਾਲ ਦੇ ਸਮਝੌਤੇ ਦੇ ਵਿੱਚ ਠੀਕ ਹੈ ਖਾਲਿਸਤਾਨ ਦੀ ਮੰਗ ਨਹੀਂ ਸੀ, ਇਹ ਸੱਚ ਹੈ, ਇੱਦਾਂ ਦੀ ਕੋਈ ਮੰਗ ਨਹੀਂ ਸੀ ਕਿ ਜਿਹਦੇ ਵਿੱਚ ਪੰਜਾਬ ਨੂੰ ਕੋਈ ਵਿਸ਼ੇਸ਼ ਅਧਿਕਾਰ ਮਿਲਣਾ ਸੀ, ਪਰੰਤੂ ਜਿਹੜੀਆਂ ਮੰਗਾਂ ਅੱਜ ਸਿਆਸੀ ਪਾਰਟੀਆਂ ਕਰਦੀਆਂ ਉਹ ਸਾਰੀਆਂ ਮੰਗਾਂ ਵਿੱਚ ਸੀਗੀਆਂ, ਕਰ ਕਰਕੇ ਵੀ ਹਟ ਗਈਆਂ, ਉਹ ਤਾਂ ਸਾਰੀਆਂ ਮੰਗਾਂ ਉਹਦੇ ਵਿੱਚ ਸੀਗੀਆਂ, ਤੇ ਉਹਦੇ ਵਿੱਚ ਇੱਕ ਸਿਆਸਤ ਬੜੀ ਸਿੱਧੀ ਪੱਧਰੀ ਸੀਗੀ। ਤੇ ਹੁਣ ਤੇ ਚਲੋ ਮੈਨੂੰ ਲੱਗਦਾ ਕਿ ਸੰਤ ਹਰਚੰਸੂ ਲੌਂਗੋਵਾਲ ਦੀ ਬਰਸੀ ਤੇ ਸਾਰੀਆਂ ਸਿਆਸੀ ਪਾਰਟੀਆਂ ਰੋਟੀਆਂ ਸੇਕਦੀਆਂ। ਮੈਂ ਜ਼ਿਕਰ ਵੀ ਕੀਤਾ ਸੀ ਜਿਸ ਦਿਨ ਉੱਥੇ ਸਮਾਗਮ ਹੋਏ ਲੌਂਗੋਵਾਲ ਪਿੰਡ ਦੇ ਵਿੱਚ ਕਿ ਪ੍ਰਕਾਸ਼ ਸਿੰਘ ਬਾਦਲ ਕਈ ਸਾਲ ਲਗਾਤਾਰ ਉਹਨੂੰ ਸ਼ਰਧਾਂਜਲੀ ਭੇਂਟ ਕਰਨ ਉੱਥੇ ਗਿਆ ਨਹੀਂ ਸੀ। ਹੁਣ ਤੇ ਸੁੱਖ ਦੇ ਨਾਲ ਅਕਾਲੀ ਦਲ ਬਾਦਲ ਕਹਿੰਦਾ ਸਾਡਾ ਆਗੂ ਹੈ, ਹਰ ਸਿੰਘ ਉਹ ਦੂਜੇ ਜਿਹੜੇ ਪੁਨਰ ਸੁਰਜੀਤ ਵਾਲੇ ਉਹ ਕਹਿੰਦੇ ਸਾਡਾ ਆਗੂ ਹੈ, ਆਮ ਆਦਮੀ ਪਾਰਟੀ ਵਾਲੇ ਉੱਥੇ ਖੂਨ ਦਾ ਕੈਂਪ ਲਾ ਕੇ ਉਹਨਾਂ ਨੂੰ ਕਹੀ ਜਾਂਦੇ, ਉੱਥੇ ਸ਼ਾਂਤੀ ਦਾ ਪੁੰਜ ਸੀ, ਇਹ ਆਪਣੇ ਆਪਣੇ ਢੰਗ ਦੀ ਡਫਲੀ ਹੈਗੀ ਆ, ਸਾਰੇ ਵਿਚਾਰ ਰਹੇ ਹੈ। ਉਹ ਉਸ ਦੌਰ ਦੇ ਵਿੱਚ ਸਾਰਾ ਕੁਛ ਹੋਇਆ ਸੀ ਜਦੋਂ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਵੱਖਰੇ ਵੱਖਰੇ ਪ੍ਰਭਾਵ ਵਿੱਚ ਕਈ ਵੱਖਵਾਦੀ ਵੀ ਤੇ ਕਈ ਕੱਟੜ ਵੀ ਕੰਮ ਕਰ ਰਹੇ ਸੀਗੇ, ਤੇ ਉਹਦੇ ਦੌਰਾਨ ਹੀ ਇਹ ਘਟਨਾਕ੍ਰਮ ਸੁਰਤਿਓ ਵਾਪਰਿਆ ਸੀ
0: ਜੀ। ਰਮੇਸ਼ ਜੀ ਤੇ ਜੀ ਇਸ ਦੇ ਨਾਲ ਹੀ ਅਸੀਂ ਜਾਣਕਾਰੀ ਇਹ ਤੁਹਾਨੂੰ ਜ਼ਰੂਰ ਦੇ ਦਈਏ ਜੀ ਕਿ ਤੁਸੀਂ ਜੌਬ ਦੀ ਭਾਲ ਦੇ ਵਿੱਚ ਤੇ ਤੁਸੀਂ ਕਾਰਪੈਂਟਰੀ ਦਾ ਕੰਮ ਜੋ ਹੈ ਉਹ ਖੂਬ ਜਾਣਦੇ ਹੋ ਤੇ ਫਿਨਿਕਸ ਮਿਲਵਰਕ ਨੂੰ ਜੀ ਤਜਰਬੇਕਾਰ ਕਾਰਪੈਂਟਰਸ ਦੀ ਲੋੜ ਹੈ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜੀ ਕੰਮ ਦੇ ਲਈ। ਜਗ ਜੀ ਨੂੰ ਸੰਪਰਕ ਕਰੋ ਨੰਬਰ 416-822-2229 416-822-2239 ਸਟੀਲਸ ਤੇ ਟੋਮਕਿਨ ਰੋਡ ਦੇ ਕੋਲ ਜੀ ਕੰਮ ਦੀ ਲੋਕੇਸ਼ਨ ਹੋਵੇਗੀ। ਫਿਨਿਕਸ ਮਿਲਵਰਕ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਤੇ ਜੀ ਨਾਲ ਹੀ ਸਾਡੇ ਅਗਲੇ ਕਾਲਰ ਜੋ ਨੇ ਫਿਲਹਾਲ 1845 ਜੀ ਤੁਹਾਡਾ ਸਵਾਗਤ ਹੈ ਜੀ।
7: ਹਾਂਜੀ ਰਮੇਸ਼ ਜੀ, ਮੇਰੇ ਦੋ ਸਵਾਲ ਨੇ। ਪਹਿਲਾ ਤੇ ਸਵਾਲ ਹੈਗਾ ਜਿਹੜਾ ਐਸ ਆਈ ਆਰ ਨੂੰ ਲੈ ਕੇ ਆ ਜਿਹੜੀ ਡਰਾਫਟ ਸੂਚੀ ਤਿਆਰ ਹੋਈ, ਮੈਂ ਦੇਖ ਰਿਹਾ ਸੀ ਕਿਉਂਕਿ ਆਪਣੀ ਵੋਟ ਵੀ ਚੈੱਕ ਕਰਨੀ ਸੀ। ਅਸੀਂ ਜਲੰਧਰ ਰਹਿੰਦੇ ਹਾਂ ਤੇ ਜਿਹੜੀ ਸਾਡੀ ਗਲੀ ਹੈ ਨਾ ਜੀ, ਉਹਦੇ ਚ 14 ਘਰ ਨੇ ਟੋਟਲ, ਤੇ ਮੈਂ 14 ਘਰਾਂ ਦੀਆਂ ਵੋਟਾਂ ਵੇਖ ਰਿਹਾ ਸੀ ਜਿਹੜੀਆਂ ਮਤਲਬ ਗਿਣਤੀ ਕਰ ਰਿਹਾ ਸੀ, ਤੇ ਉਹ ਕੋਈ 22 ਵੋਟਾਂ ਬਣੀਆਂ ਜੀ ਟੋਟਲ, ਜਿਹੜੇ ਉੱਥੇ ਪੰਜਾਬੀ ਜਿਹੜੇ ਮੂਲ ਨਿਵਾਸੀ ਉੱਥੇ ਦੇ ਸੀਗੇ, ਸ਼ੁਰੂ ਤੋਂ ਰਹਿੰਦੇ ਸੀ, ਤੇ ਉਹਦੇ ਵਿੱਚ ਹੀ ਨਾ ਦੋ ਵੱਡੇ ਵੱਡੇ ਪਲਾਟ ਖਾਲੀ ਨੇ ਜੀ। ਉਹਨਾਂ ਪਲਾਟਾਂ ਦੇ ਵਿੱਚ ਬਾਹਰ ਤੋਂ ਜਿਹੜੇ ਪ੍ਰਵਾਸੀ, ਆਪਣੇ ਪ੍ਰਵਾਸੀ ਤੇ ਨਹੀਂ, ਚਲੋ ਆਪਣੇ ਜਿਹੜੇ ਬਿਹਾਰੀ ਜਾਂ ਯੂਪੀ ਵਾਲੇ ਆ ਕੇ ਰਹਿੰਦੇ ਨੇ ਹਨਾ, ਉਹਨਾਂ ਦੋ ਪਲਾਟਾਂ ਦੇ ਵਿੱਚ ਇੱਕ 'ਚ 30 ਵੋਟਾਂ ਤੇ ਇੱਕ 'ਚ 28 ਵੋਟਾਂ ਜੀ, ਤੇ ਸਾਰੀ ਗਲੀ 'ਚ 22 ਵੋਟਾਂ ਜੀ ਪੰਜਾਬੀਆਂ ਦੀਆਂ। ਤੇ ਮੈਂ ਛੋਟੀ ਜਿਹੀ ਚੀਜ਼ ਨੂੰ ਸਾਹਮਣੇ ਰੱਖ ਕੇ ਸੋਚ ਰਿਹਾ ਸੀ ਕਿ ਤੇ ਪੰਜਾਬ ਦਾ ਜੇ ਇਹ ਹਾਲ ਹੋਇਆ ਤੇ ਅਸੀਂ ਤੇ ਉਲਝੇ ਪਏ ਹਾਂ, ਅਕਾਲੀ ਮਾੜੇ ਤੇ ਕਾਂਗਰਸੀ ਮਾੜੇ ਤੇ ਜਥੇਦਾਰ ਮਾੜਾ ਤੇ ਆਹ ਮਾੜਾ ਤੇ ਉਹ ਮਾੜਾ, ਕਿਤੇ ਸਾਨੂੰ ਇਹਨਾਂ ਚੀਜ਼ਾਂ 'ਚ ਉਲਝਾ ਹੀ ਤੇ ਨਹੀਂ ਦਿੱਤਾ ਗਿਆ, ਤੇ ਪਿੱਛੋਂ ਕੁਛ ਹੋਰ ਹੀ ਕਾਰਵਾਈ ਹੋ ਰਹੀ ਹੈ ਤੇ ਕੁਛ ਹੋਰ ਦਾ ਹੋਰ ਹੀ ਨਾ ਬਣ ਜਾਵੇ। ਤੇ ਦੂਜਾ ਸਵਾਲ ਜੀ, ਜਿਹੜਾ ਐਸ ਜੀ ਪੀ ਸੀ ਬਾਰੇ ਆਪਾਂ ਅਕਸਰ ਸੁਣਦੇ ਹਾਂ ਇੱਥੇ ਬਈ ਉਹ ਰਾਜਨੀਤੀ ਕਰ ਰਹੇ ਅਕਾਲੀਆਂ ਕਰਕੇ, ਮੈਨੂੰ ਇਹ ਗੱਲ ਦੱਸ ਦਿਓ ਵੀ ਜੇ ਉਹ ਰਾਜਨੀਤੀ ਕਰ ਰਹੇ ਤੇ ਜੇ ਉਹ ਚੁੱਪ ਰਹਿੰਦੇ ਉਹ ਕੀ ਕਰਦੇ ਅਕਸਰ ਬਾਅਦ 'ਚ, ਜੇ ਉਹ ਨਾ ਵੀ ਕਰਦੇ ਰਾਜਨੀਤੀ, ਮੰਨ ਲਓ ਵੀ ਕੋਈ ਗਲਤ ਕਾਨੂੰਨ ਬਣ ਜਾਂਦਾ ਫਿਰ ਉਹ ਕਰਦੇ ਕੀ ਮਤਲਬ ਜਿਹਨੂੰ। ਬਸ ਇਹ ਦੋਨਾਂ ਦੇ ਟਿੱਪਣੀ ਜ਼ਰੂਰ ਕਰਿਓ ਜੀ, ਥੈਂਕ ਯੂ
0: ਜੀ। ਜੀ ਰਮੇਸ਼ ਜੀ,
3: ਦੇਖੋ ਐਸ ਜੀ ਪੀ ਸੀ ਦਾ ਫਰਜ਼ ਇਹ ਬਣਦਾ, ਜੋ ਮੇਰੀ ਸਮਝ ਹੈ ਤੁਸੀਂ ਇਸ ਗੱਲ ਨੂੰ ਦਰੁਸਤ ਕਰ ਸਕਦੇ ਹੋ ਜੇ ਗਲਤ ਹੋਵੇ। ਐਸ ਜੀ ਪੀ ਸੀ ਦਾ ਫਰਜ਼ ਇਹ ਬਣਦਾ ਸੀ ਕਿ ਜਦੋਂ ਇਹ ਕਾਨੂੰਨ ਦੀ ਗੱਲ ਸ਼ੁਰੂ ਹੋਈ, ਕਿਉਂਕਿ ਉਸ ਧਰਮ ਦੀ ਅਗਵਾਈ ਕਰਨ ਵਾਲੀ ਸੰਸਥਾ ਆ, ਉਸੇ ਵੇਲੇ ਐਕਟਿਵ ਮੋਡ ਵਿੱਚ ਆਉਂਦੀ, ਉਸੇ ਵੇਲੇ ਆਪਣਾ ਪੈਨਲ ਜਿਹੜਾ ਉਹਨਾਂ ਦਾ ਲੀਗਲੀ ਪੈਨਲ ਹੈ ਉਹਦੇ ਵਿੱਚੋਂ ਡਿਜ਼ਾਈਨ ਕਰਦੀ ਕਿ ਅਸੀਂ ਚਾਹੁੰਦੇ ਕੀ ਹਾਂ, ਸਰਕਾਰ ਤੋਂ ਤਜਵੀਜ਼ ਲੈ ਕੇ ਜਾਂਦੀ, ਹੋਰ ਕੰਮਾਂ ਲਈ ਵੀ ਜਾਂਦੇ ਆ ਨਾ। ਐਸ ਜੀ ਪੀ ਸੀ ਨੇ ਜਾਣ ਕੇ ਉਹ ਦਿਨ ਅੜੀਕਿਆ ਕਿ ਜਦੋਂ ਅਸੀਂ ਜਿਹਨੂੰ ਕਹਿੰਦੇ ਟਿੰਡ ਚਕਾਨਾ ਪਾਉਣਾ, ਐਸ ਜੀ ਪੀ ਸੀ ਨੇ ਉਦੋਂ ਪਾਇਆ ਜਦੋਂ ਅਕਾਲੀ ਦਲ ਬਾਦਲ ਦਾ ਇਸ਼ਾਰਾ ਹੋ ਗਿਆ। ਤੁਸੀਂ ਯਾਦ ਕਰੋ ਉਹ ਦਿਨ ਜਿਦਨ ਉਹ ਕਾਨੂੰਨ ਬਣ ਰਿਹਾ ਸੀ, ਅਜੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਲਏ ਗਏ, ਉਹਦੇ ਵਿੱਚ ਪਾਸ ਕਰ ਦਿੱਤਾ, ਅਕਾਲੀ ਦਲ ਕਹਿੰਦਾ ਸੀ ਜੇ ਤਾਂ ਕਾਨੂੰਨ ਪਾਸ ਹੀ ਨਹੀਂ ਹੋਣਾ, ਇੱਥੇ ਤੇ ਰਾਜਪਾਲ ਨੇ ਦਸਖਤ ਨਹੀਂ ਕਰਨੇ, ਜੇ ਰਾਜਪਾਲ ਨੇ ਕਰ ਦਿੱਤੇ ਉਹਨਾਂ ਨੇ ਕੇਂਦਰ ਤੋਂ ਭੇਜ ਦੇਣਾ, ਰਾਸ਼ਟਰਪਤੀ ਨੇ ਨਹੀਂ ਕਰਨੇ। ਫਿਰ ਇਹ ਵਿੱਚ ਤਰਕ ਆ ਗਿਆ ਕਿ ਸਜਾਵਾਂ ਆਪਣੇ ਪੱਧਰ ਤੇ ਸੂਬਾ ਤੈਅ ਨਹੀਂ ਕਰ ਸਕਦਾ, ਇਹ ਤੇ ਸੰਸਦ ਵਿੱਚੋਂ ਮਾਨਤਾ ਲੈਣੀ ਪੈਣੀ ਹੈ। ਉਹ ਤੇ ਮੈਂ ਵੀ ਇਸ ਗੱਲ ਦਾ, ਮੈਂ ਅਕਾਲੀ ਦਲ ਦੀ ਇਸ ਗੱਲ ਦੀ ਸਪੋਰਟ ਕਰਦਾ ਸੀ ਉਦੋਂ ਵੀ, ਉਹ ਸਹੀ ਕਹਿੰਦਾ ਅਕਾਲੀ ਦਲ, ਪਰੰਤੂ ਵਾਪਰਿਆ ਅਚਾਨਕ ਕੀ, ਰਾਜਪਾਲ ਨੇ ਠੱਪਾ ਲਾਤਾ ਕਾਨੂੰਨੀ। ਮੈਂ ਉਦੋਂ ਵੀ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦਾਅ ਵਰਤ ਗਈ, ਹੁਣ ਜਦੋਂ ਇਹਨਾਂ ਨੂੰ ਪਹਿਲਾਂ ਲੱਗਦਾ ਸੀ ਕਿ ਕਾਨੂੰਨ ਤੇ ਪਾਸ ਹੀ ਨਹੀਂ ਹੋਣਾ ਤੇ ਕੋਈ ਗੱਲ ਨਹੀਂ ਆਪਾਂ ਕਾਹਨੂੰ ਐਵੇਂ ਆਮ ਆਦਮੀ ਪਾਰਟੀ ਦੀ ਬੱਲੇ ਬੱਲੇ ਕਰਾਈਏ, ਕਾਨੂੰਨ ਪਾਸ ਹੋ ਗਿਆ, ਫਿਰ ਇਹਨਾਂ ਨੇ ਯੂ ਟਰਨ ਲੈ ਲਿਆ ਆਪਣੀ ਗੱਲ ਤੋਂ, ਫਿਰ ਉਹ ਗੱਲ ਭੁੱਲ ਗਏ ਕਿ ਰਾਜਪਾਲ ਨੇ, ਫਿਰ ਕਹਿੰਦੇ ਜੀ ਕਾਨੂੰਨ ਚ ਨੁਕਸ ਹੈ, ਫਿਰ ਉਹਦੇ ਮਗਰ ਐਸ ਜੀ ਪੀ ਸੀ ਕਰਨ ਲੱਗੀ ਕਿ ਐਸ ਜੀ ਪੀ ਸੀ ਦਾ ਫਰਜ਼ ਇਹ ਬਣਦਾ ਕਿ ਜਦੋਂ ਕਾਨੂੰਨ ਪਾਸ ਹੋ ਗਿਆ ਫਿਰ ਰੌਲਾ ਪਾਉਣਾ। ਐਸ ਜੀ ਪੀ ਸੀ ਨੇ ਨਰੋਲੇ ਤੇ ਸਿਆਸਤ ਕੀਤੀ ਹੈ, ਉਸਨੇ ਤੱਕ ਕੇ ਉਦੋਂ ਰੌਲਾ ਪਾਇਆ ਜਦੋਂ ਅਕਾਲੀ ਦਲ ਨੇ ਪਵਾਇਆ, ਜੇ ਐਸ ਜੀ ਪੀ ਸੀ ਦਾ ਰੋਲ ਇਹ ਸੀ ਕਿ ਉਹ ਪਹਿਲਾਂ ਰੌਲਾ ਪਾਉਂਦਾ, ਬਸ ਇੰਨਾ ਨੁਕਸ ਹੈ, ਹੋਰ ਇਹ ਨਹੀਂ ਕਹਿੰਦੇ। ਮੈਂ ਸਮਝਦਾ ਕਿ ਹੋ ਸਕਦਾ 100% ਭਗਵੰਤ ਮਾਨ ਨੇ ਗਲਤ ਕੀਤਾ ਹੋਵੇ, ਪਰੰਤੂ ਐਸ ਜੀ ਪੀ ਸੀ ਉਹਨਾਂ ਦੇ ਕਹਿਣ ਤੇ ਉਹਨਾਂ ਤੇ ਆਖੇ ਲੱਗ ਕੇ ਕਰੇ ਉਹ ਢੰਗ ਗਲਤ ਹੈਗਾ ਆ। ਇਸ ਕਰਕੇ ਮੈਂ ਸਮਝਦਾ ਐਸ ਜੀ ਪੀ ਸੀ ਨੇ ਆਪਣਾ ਰੋਲ ਉੱਥੇ ਅਦਾ ਹੀ ਨਹੀਂ ਕੀਤਾ, ਜਿਹੜਾ ਅਦਾ ਕੀਤਾ ਉਹ ਸਿਆਸੀ ਪਾਰਟੀ ਮਗਰ ਲੱਗ ਕੇ ਕੀਤਾ, ਇਹ ਨੁਕਸ ਹੈ। ਐਸ ਆਈ ਆਰ ਤੇ ਆਉਂਦੇ ਆ, ਦੇਖੋ ਸਰੋਤਿਓ, ਵੈਸੇ ਐਸ ਆਈ ਆਰ ਵਿੱਚ ਜਿੱਦਾਂ ਤੁਸੀਂ ਸਮਝਾਉਣ ਦਾ ਯਤਨ ਕੀਤਾ, ਮੈਂ ਤੁਹਾਡੀ ਗੱਲ ਦੇ ਨਾਲ ਥੋੜੇ ਸ਼ਬਦ ਜੋੜਦਾ। ਵੋਟਾਂ ਲਈ ਘਰ ਦਾ ਕੋਈ ਇਹ ਨਹੀਂ ਹੈ ਕਿ ਇੱਕ ਗਲੀ ਵਿੱਚ ਕਿੰਨੇ ਘਰ ਹੈ
0: ਜੀ।
3: ਮੈਂ ਜੋ ਤੁਹਾਡੀ ਗੱਲ ਤੋਂ ਸਮਝਿਆ ਕਿ ਇੱਕ ਪਲਾਟ ਹੋਵੇਗਾ, ਉੱਥੇ ਛੋਟੇ ਮੋਟੇ ਕਮਰੇ ਬਣੇ ਹੋਣਗੇ, ਅੰਦਰ ਟੀਨਾਂ ਦੇ ਕਮਰੇ ਵੀ ਹੋ ਸਕਦੇ, ਪੱਕੇ ਵੀ ਹੋ ਸਕਦੇ, ਉੱਥੇ ਕਾਫੀ ਸਾਰੇ ਦੂਸਰੇ ਸੂਬੇ ਦੇ ਲੋਕ ਇਕੱਠੇ ਹੋ ਕੇ ਰਹਿੰਦੇ ਆ, ਸਸਤਾ ਪੈਂਦਾ ਹੋਣਾ, ਉੱਥੇ 10-20-2-4 ਫੈਮਲੀਆਂ ਹੋ ਸਕਦੀਆਂ ਜਾਂ 20 ਇਕੱਠੇ ਲੋਕ ਰਹਿੰਦੇ ਹੋ ਸਕ, ਕੁਦਰਤੀ ਹੈ ਜਦੋਂ 20 ਰਹਿੰਦੇ ਆ ਤੇ 20 ਵੋਟਾਂ ਬਣਨੀਆਂ, ਜੇ ਪੰਜਾਬੀ ਇੱਕ ਰਹਿੰਦਾ ਤੇ ਇੱਕ ਵੋਟ ਬਣਨੀ ਹੈ, ਇਹਦਾ ਤਾਂ ਰੌਲਾ ਹੀ ਕੋਈ ਨਹੀਂ ਹੈਗਾ। ਇਹਨੂੰ ਆਪਾਂ ਐਸ ਆਈ ਆਰ ਨਾਲ ਨਾ ਜੋੜੀਏ, ਜਦੋਂ ਅਸੀਂ ਵੋਟ ਬਣਾਉਣ ਬੀ ਐਲ ਓ ਨਿਕਲਦਾ ਹੈ, ਗਲੀ ਵਿੱਚ ਪਹਿਲਾ ਘਰ ਆਉਂਦਾ ਹੈ, ਜੇ ਉਸ ਘਰ ਦੇ ਵਿੱਚ 2 ਜੀ ਹੈ 2 ਵੋਟਾਂ ਬਣਨੀਆਂ, ਜੇ ਅੱਗੇ 5 ਹੈ 5 ਬਣਨੀਆਂ, ਅੱਗੇ ਵੱਡਾ ਪਲਾਟ ਹੈ ਉਹਦੇ ਵਿੱਚ ਕਾਫੀ ਸਾਰੇ ਜਿਹੜੇ ਮਜ਼ਦੂਰ ਜਿਹਨੂੰ ਆਪਾਂ ਕਹਿੰਦੇ ਦੂਸਰੇ ਸੂਬੇ ਤੇ ਆਏ ਉਹਨਾਂ ਦੇ ਕੋਲ ਸਰਕਾਰੀ ਦਸਤਾਵੇਜ਼ ਹੈਗੇ ਭਾਵੇਂ 25 ਹੁਣ 25 ਬਣੀਆਂ, ਇਹਨੂੰ ਆਪਾਂ ਐਸ ਆਈ ਆਰ ਨਾਲ ਨਾ ਜੋੜੀਏ, ਇਹਨੂੰ ਆਪਾਂ ਜਿਹੜਾ ਆਵਾਸ ਪ੍ਰਵਾਸ, ਜਿਹੜਾ ਆਵਾਸ ਹੋ ਰਿਹਾ ਜਾਂ ਪ੍ਰਵਾਸ ਹੋ ਰਿਹਾ ਉਹਦੇ ਨਾਲ ਜੋੜ ਕੇ ਵੱਖਰੀ ਚਰਚਾ ਕਰ ਸਕਦੇ ਹਾਂ। ਬਾਕੀ ਮੈਨੂੰ ਲੱਗਦਾ ਕਿ ਸਰੋਤਿਓ ਮੈਂ ਇਸ ਮਸਲੇ ਤੇ ਕਈ ਵਾਰ ਚਰਚਾ ਛੇੜੀ ਹੈ, ਤੁਸੀਂ ਵੀ ਛੇੜੀ ਹੈ, ਅਸੀਂ ਕਿਹੜੇ ਮੂੰਹ ਦੇ ਨਾਲ ਗਲਤ ਕਹਿ ਦਈਏ ਉਹਨਾਂ ਨੂੰ, ਕਿਵੇਂ ਗਲਤ ਕਹਿ ਦਈਏ। ਅਸੀਂ ਲੋਕ ਵੀ ਤੇ ਵਿਦੇਸ਼ਾਂ ਚ ਜਾ ਕੇ ਇਵੇਂ ਆਪਣੇ ਘਰ ਬਣਾ ਕੇ ਉੱਥੇ ਬੈਠੇ ਹਾਂ, ਬੜੇ ਸੰਸਾਰ ਦੀ ਧਰਤੀ ਤੇ ਏਦਾਂ ਦੇ ਸ਼ਹਿਰ ਆ, ਮੈਂ ਨਾਂ ਨੀ ਲੈਣਾ ਫਿਰ ਨਿੱਜੀ ਤੌਰ ਤੇ ਲੱਗੇ ਕਿ ਕਿਸੇ ਵਾਲੇ ਪਾਸੇ ਨੂੰ, ਬਹੁਤ ਸਾਰੇ ਇਹੋ ਜਿਹੇ ਸ਼ਹਿਰ ਆ ਜਿਹੜੇ ਪੰਜਾਬੀ ਭਾਈਚਾਰੇ ਦੇ ਸ਼ਹਿਰ ਹੀ ਹੈ, ਤੇ ਜੇ ਜਲੰਧਰ ਜਾਂ ਪਟਿਆਲੇ ਦੇ ਵਿੱਚ ਜਾਂ ਹੁਸ਼ਿਆਰਪੁਰ ਦੇ ਵਿੱਚ ਕੋਈ ਮਹੱਲਾ ਉਹਨਾਂ ਦਾ ਸੱਜ ਗਿਆ ਤੇ ਕਿਵੇਂ ਆਪਾਂ ਵਿਰੋਧ ਕਰੀਏ। ਇਹ ਠੀਕ ਹੈ, ਮੈਂ ਵੀ ਮਹਿਸੂਸ ਕਰਦਾ ਹੈ ਕਿ ਇਹ ਵਰਤਾਰਾ ਗੈਰ ਕੁਦਰਤੀ ਜਿਹਾ ਆ, ਕੁਦਰਤੀ ਵਰਤਾਰਾ ਨਹੀਂ, ਇਹਦੇ ਨਾਲ ਪੰਜਾਬ ਦੀਆਂ ਜਿਹੜੀਆਂ ਆਪਣੀਆਂ ਭੂਗੋਲਿਕ ਅਵਸਥਾ ਤੇ ਜਿਹਨੂੰ ਸੱਭਿਆਚਾਰਕ ਚੀਜ਼ਾਂ ਨੇ ਉਹ ਚ ਬਹੁਤ ਵੱਡੇ ਪੱਧਰ ਤੇ ਤਬਦੀਲੀਆਂ ਹੋ ਰਹੀਆਂ, ਨਹੀਂ ਹੋਣੀਆਂ ਚਾਹੀਦੀਆਂ, ਨਾ ਬਿਹਾਰ ਵਿੱਚ ਹੋਣੀਆਂ ਚਾਹੀਦੀਆਂ ਨਾ ਪੰਜਾਬ ਚ ਹੋਣੀਆਂ ਚਾਹੀਦੀਆਂ, ਹੋ ਰਹੀਆਂ ਨੇ, ਪਰੰਤੂ ਉਹਨੂੰ ਆਪਾਂ ਵਿਵਾਦ ਵਿੱਚ ਲੈ ਕੇ ਹੱਲ ਨਾ ਕੱਢੀਏ, ਉਹਨੂੰ ਆਪਾਂ ਟੈਕਨੀਕਲ ਉਹਦਾ ਹੱਲ ਕੱਢਣ ਵਾਲੇ ਪਾਸੇ ਸੁਝਾਅ ਦੇਵਾਂਗੇ ਤੇ ਮੈਨੂੰ ਲੱਗਦਾ ਕਿ ਫਿਰ ਥੋੜਾ ਬਹੁਤਾ ਹੱਲ ਨਿਕਲ ਸਕਦਾ ਹੈ।
0: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਤੁਹਾਨੂੰ ਨੋਟ ਇਹ ਵੀ ਜ਼ਰੂਰ ਕਰਵਾ ਦਈਏ ਜੀ, ਤੁਸੀਂ ਨੋਟ ਰੱਖਣਾ ਹੈ ਕਿ ਇੱਕ ਏ ਸੀ ਅਤੇ ਫਰਨਸ ਰਿਪੇਅਰ ਲਈ ਚੰਗਾ ਜੋ ਨਾਂ ਤੁਸੀਂ ਚਾਹੁੰਦੇ ਹੋ ਗਲੋਬਲ ਕੰਫਰਟ ਏਅਰ ਭਰੋਸੇਯੋਗ ਨਾਂ ਹੈ, ਤੇਜਪਾਲ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ, ਨੰਬਰ 905-790-9080 9057909080 ਹੈ। ਨਵਾਂ ਫਰਨੈਂਸ, ਨਵਾਂ ਏ ਸੀ ਵੀ ਲਗਵਾਓ ਅਤੇ $1800 ਰਿਬੇਟ ਵੀ ਪਾਓ। ਤੇਜਪਾਲ ਜੀ ਨੂੰ ਸੰਪਰਕ ਕਰਨਾ ਗਲੋਬਲ ਕੰਫਰਟ ਏਅਰ ਤੋਂ, ਨੰਬਰ 905-790-9080 ਜੀ ਨੋਟ ਰੱਖਣਾ। ਤੇ ਨਾਲ ਹੀ ਰਮੇਸ਼ ਜੀ ਸਾਡੀ ਜੋ ਅਗਲੀ ਕਾਲ ਹੈ ਜੀ, ਕਮਲਜੀਤ ਸਿੰਘ ਜੀ ਸਵਾਗਤ ਹੈ ਜੀ।
8: ਜੀ ਰਵਿੰਦਰ ਜੀ, ਰਮੇਸ਼ ਜੀ ਸਤਿ ਸ੍ਰੀ ਅਕਾਲ। ਰਮੇਸ਼ ਜੀ, ਰਾਹੁਲ ਗਾਂਧੀ ਦੀ ਤੋਂ ਗੱਲ ਲਾ ਲਈਏ, ਹੁਣੇ ਸ਼ਾਦੀ ਨੀ ਕੀਤੀ ਤਾਂ ਕੀਤੀ ਹੁੰਦੀ ਤਾਂ ਬਹੁਤ ਕੁਛ ਬੱਚੇ ਅੱਗੇ ਹੋ ਜਾਣੇ ਸੀ, ਜੇ ਮੋਦੀ ਨੇ ਕੀਤੀ ਹੁੰਦੀ ਮੈਂ ਕਿਹਾ ਉਦੋਂ ਪੋਤੇ ਆਪਣੇ ਪੋਤੇ ਵਾਲਾ ਹੋ ਜਾਣਾ ਸਾ। ਚਲੋ ਖੈਰ, ਕਹਾ ਪ੍ਰਧਾਨ ਮੰਤਰੀ ਜੀ ਵਾਲੇ ਉਹ ਚੁਣ ਕੇ ਕਿ ਜਿਹੜਾ ਮਨ ਕੀ ਬਾਤ ਵੀਰੀ ਨਾ ਕਰੇ ਤੇ ਕੰਮ ਦੀ ਬਾਤ ਜਿਹੜੀ ਆ ਉਹ ਲੋਗੋ ਸੇ ਕਰੇ। ਔਰ ਰਮੇਸ਼ ਜੀ, ਜਿਹੜੀ ਰਾਜਸਥਾਨ ਦੇ ਵਿੱਚ ਆਤੁਸ਼ੋਸ਼ ਰਾਣਾ ਉਹਦਾ ਤੇ ਜਿਹੜੇ ਅਟੈਕ ਹੋਇਆ CJP ਦਾ ਜਿਹੜਾ ਉਹ ਹੈਗਾ ਪ੍ਰਵਕਤਾ ਹੈਗਾ, ਤੇ ਉਹਨਾਂ ਨੇ 48 ਘੰਟੇ ਦਾ ਸਰ ਜੀ ਉਹਨਾਂ ਨੇ ਨੋਟਿਸ ਦਿੱਤਾ ਤੇ 48 ਘੰਟੇ ਬਾਅਦ ਦੇਖਿਓ ਕੌਣ ਕਿਸ ਕੋ ਖਦੇੜਤਾ ਹੈ, ਫਿਰ ਪਤਾ ਲੱਗੂ। ਰਾਜਸਥਾਨ, ਯੂਪੀ ਤੇ ਬਿਹਾਰ ਦੇ ਵਿੱਚ ਰਮੇਸ਼ ਜੀ ਹਜ਼ਾਰਾਂ ਵੀਡੀਓ ਸਕੂਲਾਂ ਦੀਆਂ ਆ ਗਈਆਂ ਜਿੱਥੇ ਕਿ ਟ੍ਰਿਪਲ ਇੰਜ ਦੀ ਸਰਕਾਰ, ਜਿੱਥੇ ਕਿ ਪਤਾ ਨੀ ਕਿਹੜੀਆਂ ਕਿਹੜੀਆਂ ਮਤਲਬ ਸਰਕਾਰਾਂ ਚੱਲਦੀਆਂ ਸੀ ਫੇਕੂ ਜੀ ਪ੍ਰਧਾਨ ਮੰਤਰੀ ਹੋਣਾ ਦੀਆਂ ਵਿੱਚੇ ਦਿੱਤੇ ਨਾਲ ਜੋਗੀ ਜਿਹੜਾ ਸੀਗਾ। ਹਰਜੀ, ਵਾਸ਼ਰੂਮਾਂ ਦਾ ਐਡਾ ਬੁਰਾ ਹਾਲ ਹੈ, ਪਹਿਲਾਂ ਬੱਚਿਆਂ ਨੂੰ ਇਹ ਕਿਹਾ ਜਾਂਦਾ ਪਾਣੀ ਸਿੱਟ ਕੇ ਆਓ, ਫਿਰ ਉਹ ਪਖਾਨਾ ਕਰਦੇ ਆ, ਕਰਨ ਤੋਂ ਬਾਅਦ ਵਿੱਚ ਫਿਰ ਕਹਿੰਦੇ ਫਿਰ ਪਾਣੀ ਸਿੱਟ ਕੇ ਆਓ। ਆਲ ਓਵਰ ਦਿੱਲੀ ਸਕੂਲਾਂ ਦਾ ਸਰ ਜੀ ਬੁਰਾ ਹਾਲ ਹੈ। ਮੈਂ ਕਹਿੰਦਾ ਵੀ ਦੇਖਿਆ ਨੀ ਜਾਂਦਾ ਵੀਡੀਓ ਦੇ ਵਿੱਚ, CJP ਜਿਹੜੀ ਹੈ ਸਰ ਇਹ ਇੰਡੀਆ ਦਾ ਇਤਿਹਾਸ ਬਦਲੇਗੀ, ਇਹ ਸਾਰੀ ਇੰਡੀਆ ਦੇ ਵਿੱਚ ਫੈਲ ਚੁੱਕਾ ਹੈ। ਇਸ ਵੇਲੇ ਇਹ CJP ਵਾਲਿਆਂ ਨੇ ਸਰ ਜੀ ਰਾਮ ਰਾਮ ਰਾਮ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਤੇ ਰਾਮ ਨੂੰ ਵੀ ਠੱਗ ਲਿਆ। ਅੱਜ ਤੱਕ ਚੰਪਤ ਚਾਚਾ ਜਿਹੜਾ ਸੀ ਉਹ ਚੰਪਤ ਹੋ ਗਿਆ, ਪੈਸਾ ਲੈ ਕੇ ਇਨਕੁਆਰੀ ਚੱਲੀ ਕਿਸੇ ਵੀ। CJP ਦੇ ਸਰ ਜੀ ਪੰਜਾਬ ਦੇ ਵਿੱਚ ਤੇ ਜੀਰੋ ਸੀਟ ਆਏਗੀ, ਔਰ ਜੈਨਜੀ ਇਹ ਜ਼ਰੂਰ ਪੰਜਾਬ ਦਾ ਇੰਡੀਆ ਦਾ ਇਤਿਹਾਸ ਬਦਲਣਗੇ। ਔਰ ਜਿਹੜੇ ਅਲਫਾ ਜੈਨਜੀ ਆ, ਜਿਹੜੇ ਛੋਟੇ ਬੱਚੇ ਜਿਹੜੇ 12-12 ਸਾਲ ਦੇ, ਉਹਨਾਂ ਦੀਆਂ ਵੀਡੀਓ ਆ ਰਹੀਆਂ, ਇਹਨਾਂ ਨੂੰ ਲੈਣੇ ਤੇ ਦੇਣੇ ਪਏ ਆ। CJP ਨੇ ਜੁੱਤੇ ਪੜ ਰਹੇ ਇਨਕੇ, ਬਿਹਾਰ ਮੇ ਯੂਪੀ ਮੇ ਜਿਹੜੇ ਇਹਨਾਂ ਦੇ MLA ਘੁੰਮਦੇ ਆ, ਗੱਡੀਆਂ ਚੋਰੀਆਂ ਜਾ ਰਹੀਆਂ ਇਹਨਾਂ ਦੀਆਂ, ਤੇ ਦਸੰਬਰ ਦੇ ਵਿੱਚ ਮੋਦੀ ਆ ਰਿਹਾ ਜੀ ਕੈਨੇਡਾ ਦੇ ਵਿੱਚ, ਅਸੀਂ ਕਰਾਂਗੇ ਵੈਲਕਮ, ਪੂਰਾ ਇਹਨਾਂ ਨੂੰ ਪੋਸਟਰ ਲਾ ਕੇ ਦੱਸਾਂਗੇ ਇਹਨਾਂ ਦੇ ਸਕੂਲਾਂ ਦੇ ਵਿੱਚ ਤੁਹਾਡੇ ਕੀ ਕੀਤਾ ਇਹਨਾਂ ਸਰ। ਥੈਂਕ ਯੂ ਸਰ, ਮਿਹਰਬਾਨੀ
0: ਜੀ। ਰਮੇਸ਼ ਜੀ,
3: ਮੈਂ ਤੇ ਸਰੋਤਿਓ ਸਿਰਫ ਨਾਲ ਇੱਕ ਗੱਲ ਜੋੜਨੀ ਹੈ, ਜਿਹਨੂੰ ਆਪਾਂ ਜਨਜੀ ਆਖਦੇ ਹਾਂ, ਨੌਜਵਾਨ ਤਬਕਾ। ਮੈਂ ਆਪਣਾ ਜਾਤੀ ਤਜਰਬੇ ਚੋਂ ਇਹ ਗੱਲ ਦੱਸਦਾ ਕਿ ਕਿਤੇ ਕੋਈ ਪੋਲੀਟੀਕਲ ਪਾਰਟੀ ਇਸ ਭੁਲੇਖੇ ਨਾਲ ਰਹਿ ਜਾਏ ਕਿ ਉਹ ਭਾਜਪਾ ਦੇ ਖਿਲਾਫ ਹੀ ਹੁਣ ਭੁਗਤਣਾ। ਮਤਲਬ ਇਹ ਜਨਜੀ ਨੇ ਮਾੜੇ ਪੋਲੀਟੀਕਲ ਢਾਂਚੇ ਦੇ ਖਿਲਾਫ ਭੁਗਤਣਾ ਜੇ ਐਕਟਿਵ ਹੋ ਗਿਆ। ਇਸ ਕਰਕੇ ਇੱਕ ਭੁਲੇਖੇ ਨਾ ਕੋਈ ਰਹਿ ਜਾਈਏ ਕਿ ਪਤਾ ਨੀ ਇਕੱਲਾ ਭਾਜਪਾ ਦੇ ਖਿਲਾਫ ਉਹਨੂੰ ਬਖਸ਼ਣਾ ਕੋਈ ਵੀ ਨਹੀਂ, ਚਾਹੇ ਉਹਦੇ ਝੰਡੇ ਦਾ ਰੰਗ ਲਾਲ ਹੈ, ਚਾਹੇ ਕੇਸਰੀ ਹੈ, ਚਾਹੇ ਪੀਲਾ ਆ, ਚਾਹੇ ਔਰੇਂਜ ਆ, ਚਾਹੇ ਫਿੱਕਾ ਤੇ ਚਾਹੇ ਮਿੱਠਾ। ਸੋ ਇਸ ਕਰਕੇ ਜੈਨਜੀ ਤੋਂ ਬਚ ਜਾਓ। ਜੈਨਜੀ ਇੱਕ ਦੁਨੀਆਂ ਦੇ ਉੱਪਰ ਅਜਿਹੀ ਏਜ ਗਰੁੱਪ ਹੁੰਦੀ ਹੈ ਜਿਹੜੀ ਜਿਸ ਤਬਦੀਲੀ ਵਾਲੇ ਪਾਸੇ ਨੂੰ ਤੁਰ ਪਏ ਤੇ ਉਹ ਤਬਦੀਲੀ ਫਿਰ ਆਉਂਦੀ ਆਉਂਦੀ ਹੈ। ਇਸ ਕਰਕੇ ਜੈਨ ਜੀ ਦਾ ਅੰਦੋਲਨ ਜੇ ਸੱਚੀ ਹੋ ਜਾਂਦਾ ਤੇ ਭਾਈ ਫਿਰ ਜੋ ਪਹਿਲੀ ਵਾਰ ਭਾਰਤ ਵਿੱਚ ਹੋਇਆ ਨਾ ਕਿ ਕੇਂਦਰੀ ਮੰਤਰੀ ਨੂੰ ਅਸਤੀਫਾ ਦੇਣਾ ਪੈ ਗਿਆ ਤੇ ਫਿਰ ਪਤਾ ਨੀ ਕਿਹੜੇ ਕਿਹੜੇ ਸੂਬੇ ਦੇ ਕਿਹੜੇ ਕਿਹੜੇ ਮੰਤਰੀ ਨੂੰ ਅਸਤੀਫਾ ਦੇਣਾ ਪੈ ਜਾਣਾ
0: ਜੀ ਜੀ ਰਮੇਸ਼ ਜੀ ਤੇ ਜੀ ਨਾਲ ਹੀ ਸਾਡੇ ਜੋ ਅਗਲੇ ਕਾਲਰ ਨੇ ਜੀ ਕੁਲਦੀਪ ਸਿੰਘ ਜੀ ਸਵਾਗਤ ਹੈ ਜੀ
9: ਹਾਂਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
9: ਆਪਾਂ ਰਮੇਸ਼ ਜੀ ਆਪਾਂ ਕਾਫੀ ਚਿਰ ਤੋਂ ਤੁਸੀਂ ਗੱਲ ਕਰਦੇ ਹੋ ਇਹ ਬੰਦੀ ਸਿੰਘ ਬਣੇ ਕਿੱਦਾਂ ਹਨਾ ਕਿਹਨਾਂ ਦੀਆਂ ਸਰਕਾਰਾਂ ਜਿਹਨਾਂ ਨੂੰ ਸਜਾਵਾਂ ਹੋਈਆਂ ਤੇ ਅੱਜ ਵੀ ਅਸੀਂ ਆਪਣੀ ਕਮਿਊਨਿਟੀ ਫਿਰ ਵੀ ਅਸੀਂ ਉਹਨਾਂ ਪਾਰਟੀਆਂ ਦੇ ਨਾਲ ਖੜੇ ਹਾਂ ਮੈਂ ਭਾਈ ਹਵਾਰਾ ਜੀ ਦੇ ਵਕੀਲ ਦੀ ਗੱਲ ਸੁਣ ਰਿਹਾ ਸੀ ਇੰਟਰਵਿਊ ਉਹਨਾਂ ਨੇ ਆਪਣੀ ਇੰਟਰਵਿਊ ਚ ਕਦੀ ਵੀ ਇਹ ਗੱਲ ਨਹੀਂ ਕਹੀ ਵੀ ਇਹਨਾਂ ਨੂੰ ਰਿਹਾ ਕਰੋ ਉਹਨਾਂ ਨੇ ਇੰਨੀ ਗੱਲ ਜ਼ਰੂਰ ਕਹੀ ਹੈ ਪਤਾ ਨੀ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੇ ਕਿਉਂ ਨੀ ਗੱਲ ਕਹੀ ਜਾਂ ਕੀ ਲਿਖਿਆ ਗਿਆ ਕੋਰਟ ਦੇ ਆਰਡਰਾਂ ਚ ਲੇਕਿਨ ਉਹਨਾਂ ਨੇ ਇੰਨੀ ਗੱਲ ਜ਼ਰੂਰ ਕਹੀ ਹੈ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਵਾਪਸ ਲਿਆਇਆ ਜਾ ਸਕਦਾ ਇਸ ਕਰਕੇ ਉਹ ਪੰਜਾਬ ਦੇ ਵਸਨੀਕ ਨੇ ਤੇ ਬਾਹਰ ਉਹਨਾਂ ਨੂੰ ਕੋਈ ਵੀ ਕੇਸ ਜਿਹੜਾ ਹੋਰ ਪੈਂਡਿੰਗ ਨਹੀਂ ਹੈਗਾ ਜੇ ਉਹ ਪੰਜਾਬ ਚ ਆਉਂਦੇ ਨੇ ਤਾਂ ਉਹਨਾਂ ਨੂੰ 73 ਦਿਨ ਦੀ ਪਰੋਲ ਜਿਹੜੀ ਹੈ ਪੰਜਾਬ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਇੱਕ ਸਾਲ ਚ ਮਿਲ ਸਕਦੀ ਹਾਂਜੀ ਇਹ ਹੁਣ ਪਤਾ ਨੀ ਜਿਹੜੀ ਹੁਣ ਦੂਸਰੀ ਨਾਲ ਤੁਸੀਂ ਗੱਲ ਕੀਤੀ ਹੈ ਵੀ ਇਹ ਜਿਹੜੇ ਅੰਦੋਲਨ ਨੇ ਇਹਨਾਂ ਤੋਂ ਡਰਨਾ ਨੀ ਚਾਹੀਦਾ ਦੁਨੀਆਂ ਚ ਕਿਤੇ ਵੀ ਇਹ ਬਿਲਕੁਲ ਜੀ ਅਸੀਂ ਇਹਨਾਂ ਪੂਰਨਿਆਂ ਦੇ ਪੂਰੇ ਚੱਲ ਰਹੇ ਹਾਂ ਜਿੱਦਾਂ ਅਸੀਂ ਉੱਥੋਂ ਸਿੱਖ ਕੇ ਆਏ ਹਾਂ ਉਹ ਅਸੀਂ ਅੰਦੋਲਨ ਇੱਥੇ ਵੀ ਕੀਤਾ ਬੱਚੇ ਨੇ ਕੀਤਾ ਉਹ ਪਾਸ ਹੋ ਗਿਆ ਸਾਡਾ ਉਹ ਬਿਲਕੁਲ ਉਹਨਾਂ ਦਾ ਮਸਲੇ ਹੱਲ ਹੋ ਗਏ ਨੇ ਜਿਹੜਾ ਦੂਜਾ ਮਸਲਾ ਦੱਸਿਆ ਹੈ ਭੈਣ ਜੀ ਨੇ ਗੁਰੂ ਘਰ ਵਾਲਾ ਬੜਾ ਸ਼ਰਮਨਾਕ ਤਰੀਕਾ ਹੋਇਆ ਹੈ ਵਾਕਿਆ ਜਿਹੜਾ ਕੀਤਾ ਅਸੀਂ ਇੱਧਰਲੇ ਪਾਸੇ ਅੱਗੇ ਵੱਧਣੇ ਸ਼ੁਰੂ ਹੋ ਗਏ ਹਾਂ ਇੱਕ ਮੇਅਰ ਦੀ ਚੋਣ ਹੈ ਤੇ ਸਾਡਾ ਭਾਈਚਾਰਾ ਰਮੇਸ਼ ਜੀ 10 ਬੰਦੇ ਖੜੇ ਨੇ
0: ਜੀ
9: ਸਾਡੇ ਭਾਈਚਾਰੇ ਵੀ ਦੂਸਰੇ ਭਾਈਚਾਰੇ ਜੀ ਇੱਕ ਬੰਦਾ ਖੜਾ ਅਸੀਂ ਬਿਲਕੁਲ ਜੀ ਚਿੰਤਾ ਨਾ ਕਰੋ ਜਿਹੜੀ ਤੋਂ ਜਿਹੜਾ ਤੁਸੀਂ ਕਹਿੰਦੇ ਹੋ ਨਾ ਇਹ ਹਰ ਥਾਂ ਤੇ ਅਸੀਂ ਕਰ ਸਕਦੇ ਹਾਂ ਜੀ ਹੌਲੀ ਹੌਲੀ ਕਰਨਾ ਸ਼ੁਰੂ ਕਰ ਦਿੱਤਾ ਤੇ ਅਸੀਂ ਬੜੀ ਜਲਦੀ ਨਾਲ ਬੜੀ ਤੇਜ਼ੀ ਨਾਲ ਅੱਗੇ ਵਧਾਂਗੇ ਪ੍ਰੋਗਰਾਮ ਹਮੇਸ਼ਾ ਇਸ ਤਰ੍ਹਾਂ ਬਣਾਉਂਦੀ ਚੜ੍ਹਦੀ ਕਲਾ ਜ਼ਰੂਰ
0: ਜੀ ਸ਼ੁਕਰੀਆ ਜੀ ਰਮੇਸ਼ ਜੀ
3: ਚਲੋ ਬੰਦੀ ਸਿੰਘਾਂ ਵਾਲੀ ਗੱਲ ਸਰੋਤਿਓ ਅਸੀਂ ਕਈ ਵਾਰ ਕੀਤੀ ਮੈਂ ਵੀ ਉਹਦੇ ਵਿੱਚ ਬੀਤੇ ਕੱਲ ਇੱਕ ਗੱਲ ਦੱਸੀ ਸੀ ਕਿ ਬੇਸਿਕਲੀ ਬਹੁਤ ਸਾਰੇ ਮਾਮਲੇ ਤੇ ਬਹੁਤ ਸਾਰੀਆਂ ਧਰਾਵਾਂ ਏਦਾਂ ਦੀਆਂ ਜਦੋਂ ਲੱਗ ਜਾਣ ਜਿਹੜੀਆਂ ਕਾਨੂੰਨੀ ਤੌਰ ਤੇ ਲੰਬਾ ਸਮਾਂ ਖਹਿੜਾ ਨਹੀਂ ਛੱਡਦੀਆਂ ਤੇ ਫਿਰ ਉਹ ਕਾਰਨ ਬਣ ਜਾਂਦੇ ਆ ਕਈ ਵਾਰ ਜਿਹੜਾ ਬਾਹਰ ਨਹੀਂ ਆਉਣ ਦਿੱਤਾ ਜਾਂਦਾ ਕਈ ਵਾਰ ਜਦੋਂ ਅਸੀਂ ਜਗਤਾਰ ਸਿੰਘ ਹਵਾਰਾ ਦਾ ਜ਼ਿਕਰ ਕਰਦੇ ਹਾਂ ਉਹਦੇ ਉੱਪਰ ਜਿਹੜਾ ਦਿੱਲੀ ਵਾਲਾ ਮਸਲਾ ਸੀ ਉਹ ਨਿਬੜ ਚੁੱਕਾ ਆ ਉਹਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਹੋਣਾ ਚਾਹੀਦਾ ਉਹ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਨਾ ਹੋਣ ਦਾ ਜੋ ਮੈਂ ਕਾਰਨ ਸਮਝਦਾ ਆ ਜੋ ਮੈਨੂੰ ਲੱਗਦਾ ਜਦੋਂ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਹੋ ਗਿਆ ਤੇ ਫਿਰ ਉਹਨੂੰ ਪਰੋਲ ਦੀ ਜਦੋਂ ਮੰਗ ਹੋਣੀ ਆ ਉਹ ਨਰੋਲ ਪੰਜਾਬ ਸਰਕਾਰ ਨਾਲ ਜੁੜ ਜਾਣੀ ਹੈ ਜਦੋਂ ਪੰਜਾਬ ਸਰਕਾਰ ਨਾਲ ਜੁੜ ਜਾਣੀ ਆ ਫਿਰ ਪੰਜਾਬ ਦੀ ਸਰਕਾਰ ਜਾਂ ਤੇ ਦੇਵੇਗੀ ਜਾਂ ਨਹੀਂ ਦੇਵੇਗੀ ਅੱਜ ਦੇ ਸਮੇਂ ਤੇ ਭਗਵੰਤ ਮਾਨ ਚਿੱਠੀ ਲਿਖ ਕੇ ਬਰੀ ਹੋ ਗਿਆ ਕਿ ਮੈਂ ਤੇ ਕਹਿ ਦਿੱਤਾ ਜੀ ਹੁਣ ਦਿੱਲੀ ਵਾਲੇ ਨਹੀਂ ਦਿੰਦੇ ਮੰਨ ਲਓ ਇਹੀ ਜਗਤਾਰ ਸਿੰਘ ਬਾਰਾ ਪੰਜਾਬ ਦੀ ਜੇਲ੍ਹ 'ਚ ਹੁੰਦਾ ਫਿਰ ਭਗਵੰਤ ਮਾਨ ਦਾ ਚਿੱਠੀ ਨਾਲ ਗੁਜ਼ਾਰਾ ਨਹੀਂ ਹੋਣਾ ਸੀ ਜਾਂ ਪਰੋਲ ਮਨਜ਼ੂਰ ਕਰਨੀ ਪੈਣੀ ਸੀ ਜਾਂ ਨਹੀਂ ਹੋਣੀ ਸੀ ਸੋ ਇਹ ਇੱਕ ਕਾਰਨ ਹੈ ਜਿਹੜਾ ਜਗਤਾਰ ਸਿੰਘ ਬਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਨਹੀਂ ਕੀਤਾ ਜਾ ਰਿਹਾ ਔਰ ਮੈਂ ਇੱਥੇ ਹੋਰ ਦੱਸਦਾ ਜਿਵੇਂ ਮੈਂ ਜਦੋਂ ਅੰਮ੍ਰਿਤਪਾਲ ਨੂੰ ਬੰਦ ਕੀਤਾ ਸੀ ਸਾਮ ਦੀ ਜੇਲ੍ਹ 'ਚ ਮੈਂ ਉਦੋਂ ਦੱਸਿਆ ਸੀਗਾ ਮੈਨੂੰ ਸਵਾਲ ਤੁਸੀਂ ਲੋਕਾਂ ਨੇ ਪੁੱਛਿਆ ਸੀ ਕਿ ਇਹਦੇ ਲਈ ਕਿਹੜੀ ਸਰਕਾਰ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਨੇ ਉੱਥੇ ਭੇਜਿਆ ਜਾਂ ਕੇਂਦਰ ਨੇ ਮੈਂ ਉਦੋਂ ਬੜਾ ਸਿੱਧਾ ਕਿਹਾ ਸੀ ਕਿ ਇਹੋ ਜਿਹੇ ਮਸਲਿਆਂ 'ਚ ਦੋਵੇਂ ਸਰਕਾਰਾਂ ਸਾਂਝੀ ਰਾਏ ਬਣਾ ਕੇ ਫੈਸਲਾ ਲੈਂਦੀਆਂ ਐ ਨਹੀਂ ਹੈ ਕਿ ਪੰਜਾਬ ਦੀ ਸਰਕਾਰ ਨੇ ਰੇਲ ਗੱਡੀ 'ਚ ਬਿਠਾ ਦਿੱਤਾ ਕਿ ਭਾਈ ਉੱਥੇ ਤਾਰ ਲਿਓ ਅਸੀਂ ਬੰਦਾ ਭੇਜਿਆ ਇਹਨੂੰ ਜੇਲ੍ਹ 'ਚ ਡੱਕ ਦਿਓ ਬਕਾਇਦਾ ਕੇਂਦਰ ਦੀਆਂ ਏਜੰਸੀਆਂ ਤੇ ਪੰਜਾਬ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਹੁੰਦੀਆਂ ਕਾਨੂੰਨੀ ਏਜੰਸੀਆਂ ਸਰਕਾਰਾਂ ਦੇ ਅਧੀਨ ਹੁੰਦੀਆਂ ਉਹ ਫੈਸਲਾ ਸਾਂਝੇ ਤੌਰ ਤੇ ਲੈਂਦੀਆਂ ਇਵੇਂ ਜਗਤਾਰ ਸਿੰਘ ਬਾਰੇ ਦੇ ਮਸਲੇ 'ਚ ਫੈਸਲਾ ਸਾਂਝੇ ਤੌਰ ਤੇ ਹੈ ਪੰਜਾਬ ਵਾਲਿਆਂ ਨੇ ਉੱਥੇ ਕਹਿ ਕੇ ਰੱਖਿਆ ਤੇ ਉਹ ਵੀ ਉੱਥੇ ਰੱਖ ਕੇ ਉਹਨੂੰ ਖੁਸ਼ ਹੈ
0: ਜੀ ਜੀ ਰਮੇਸ਼ ਜੀ ਤੇ ਜੀ ਨੈਕਸਟ ਕਾਲਰ ਸਾਡੇ ਨਾਲ ਨੇ ਜੀ 9445 ਜੀ ਸਵਾਗਤ ਹੈ ਜੀ
10: ਹੁਸ਼ਿਆਰਪੁਰੀ ਜੀ ਬੇਬਾ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਜੀ ਸਰ
10: ਇੰਨਾ ਚਿਰ ਹੋ ਗਿਆ ਦੇਖੋ ਸਰਦਾਰ ਆਪਣੇ ਮਜੀਠੀਆ ਸਾਹਿਬ ਤੇ ਕੀ ਚੱਲਦਾ ਮੈਂ ਅੱਜ ਤੱਕ ਕਦੇ ਕਿਹਾ ਵੀ ਉਹ ਦੋਸ਼ੀ ਹੈ ਅਦਾਲਤ ਫੈਸਲਾ ਦੇਊਗੀ ਫਿਰ ਅਸੀਂ ਕਹਾਂਗੇ ਮਜੀਠੀਆ ਸਾਹਿਬ ਨੇ ਇਲਜ਼ਾਮ ਲਾਇਆ ਹੈਗਾ ਭਗਵੰਤ ਮਾਨ ਦੇ ਓਐਸਡੀ ਤੇ ਕਿ ਉਹ ਪੈਸੇ ਇਕੱਠੇ ਕਰ ਰਿਹਾ ਹੈਗਾ ਉਹ ਤਾਂ ਹੁਣ ਮਜੀਠੀਆ ਸਾਹਿਬ ਤੇ ਮਾਨਹਾਨੀ ਦਾ ਕੇਸ ਠੋਕ ਦਿੱਤਾ ਹੈਗਾ ਉੱਥੇ ਹੋਣਾ ਕਿਸੇ ਨੂੰ ਕੀ ਹੈ ਕੁਛ ਨਹੀਂ ਹੁੰਦਾ ਜਿਵੇਂ ਆਪਣਾ ਜਿਹੜਾ ਸੀਗਾ ਆਪਣਾ ਸੀਗਾ ਆਪ ਪਾਰਟੀ ਦਾ ਮੋਢੀ ਉਹਨੇ ਮਜੀਠ ਸਿੰਘ ਸਾਹਿਬ ਤੇ ਲਾਇਆ ਸੀ, ਫਿਰ ਉਹਨੇ ਮਾਫ਼ੀ ਮੰਗ ਲਈ। 25 ਸਾਲ ਪਹਿਲਾਂ ਇੱਕ ਰੇਡੀਓ ਹੋਸਟ ਨੇ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਏ ਤੇ ਦੋਸ਼ ਲਾਤਾ ਸੀ ਤੇ ਬਲਵੰਤ ਸਿੰਘ ਰਾਮੂ ਵਾਲੀਏ ਨੇ ਇੱਥੇ ਕੇਸ ਥੋਕਤਾ, $75,000 ਜੁਰਮਾਨਾ ਹੋਇਆ ਸੀ। ਮੈਨੂੰ ਤੁਹਾਨੂੰ ਸਾਰਿਆਂ ਨੂੰ ਹੋ ਸਕਦਾ ਹੈ ਬਗੈਰ ਪਰੂਫ ਤੇ ਕਿਸੇ ਤੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ, ਟਾਈਮ ਖਰਾਬ ਨਹੀਂ ਕਰਨਾ। ਇਸ ਦਿਨ ਸੁਣ ਰਿਹਾ ਸੀ ਮਾਨ ਨੂੰ ਤਾਂ ਅਖੇ ਜੀ ਜ਼ਹਿਰ ਖਾ ਕੇ ਮਰ ਜਾਣਾ ਸੀ, ਜਾ ਭਾਈ ਮੋਂਟਰੀਅਲ ਤੋਂ ਚਲਾ ਜਾ, ਉੱਥੇ ਜ਼ਹਿਰ ਪਿਓਰ ਨਹੀਂ ਮਿਲਦੀ ਦਇਆ ਜਾ ਕੇ। ਇਹ ਕੋਈ ਜਸ ਦੀ ਗੱਲ ਨਹੀਂ ਹੁੰਦੀ ਗੀ, ਇੱਥੇ ਵੀ ਤੁਹਾਡੇ ਤੇ ਜੁਰਮਾਨਾ ਥੋਕਿਆ ਜਾ ਸਕਦਾ। ਔਰ ਜਦੋਂ ਉਹਦੇ ਤੇ ਜੁਰਮਾਨਾ ਲਾਇਆ ਫਿਰ ਰੋਏ ਪਿੱਠੇ, ਮੈਂ ਤਾਂ ਗੁਰੂ ਘਰ ਵਾਸਤੇ ਬੋਲਦਾ ਹੈਗਾ, ਉਹਦੀ ਮੌਤ ਹੋ ਗਈ ਵੀ ਹੈ ਕੈਂਸਰ ਦੇ ਨਾਲ, ਜਰਾ ਸੋਚ ਸਮਝ ਕੇ ਕਿਸੇ ਤੇ ਇਲਜ਼ਾਮ ਲਾਇਆ ਕਰੋ। ਸਤਿ ਸ੍ਰੀ ਅਕਾਲ
0: ਜੀ, ਤੁਸੀਂ ਆਪਣੀ ਗੱਲ ਜੀ ਕਹਿ ਦਿੱਤੀ ਹੈ ਜੀ ਰਮੇਸ਼ ਜੀ।
11: ਚਲੋ ਮੈਨੂੰ ਲੱਗਦਾ ਕਿ ਜਿੱਥੇ ਗੱਲ ਜਾਣੀ ਸੀ ਉਹ ਚਲੇ ਗਈ ਹੈ, ਜਾਣ ਬੁੱਝ ਕੇ ਜਾਂ ਕੱਚੇ ਇਲਜ਼ਾਮ ਤੇ ਕਿਸੇ ਤੇ ਵੀ ਨਹੀਂ ਲਾਉਣੇ ਚਾਹੀਦੇ, ਚਾਹੇ ਸਾਹਮਣੇ ਵਾਲਾ ਵਿਅਕਤੀ ਸਧਾਰਨ ਹੈ ਚਾਹੇ ਸਿਆਸੀ ਹੈ। ਪਰ ਮੈਂ ਇਸ ਪਲੇਟਫਾਰਮ ਦੀ ਗੱਲ ਕਰਾਂ, ਜਿਸ ਪਲੇਟਫਾਰਮ ਦੇ ਉੱਪਰ ਮੈਂ ਤੁਹਾਡੇ ਨਾਲ ਸਾਂਝ ਪਾਉਂਦਾ, ਇਹ ਪਲੇਟਫਾਰਮ ਕੈਪਟਨ ਸਾਹਿਬ ਉਸ ਗੱਲ ਨੂੰ ਪਹਿਲਾਂ ਹੀ ਲੈ ਕੇ ਚੱਲਦਾ ਹੈ ਤੇ ਸਰੋਤਿਆਂ ਨੂੰ ਅਸੀਂ ਬਹੁਤਾ ਰੋਕ ਟੋਕ ਨਹੀਂ ਸਕਦੇ। ਜਦੋਂ ਤੁਸੀਂ ਆਉਂਦੇ ਹੋ ਤੁਸੀਂ ਆਪਣੀ ਆਪਣੀ ਗੱਲ ਆਖਦੇ ਹੋ ਤੇ ਉਹ ਗੱਲ ਦੇ ਵਿੱਚ ਤੁਸੀਂ ਜਦੋਂ ਗੱਲ ਕਹਿੰਦੇ ਹੋ ਅਸੀਂ ਉਹਨੂੰ ਇੰਨਾ ਕੁ ਜ਼ਰੂਰ ਕਹਿ ਸਕਦੇ ਕਿ ਭਾਈ ਠੀਕ ਠਾਕ ਕਿਹਾ ਕਰੋ, ਐਵੇਂ ਨਾ ਕਿਹਾ ਕਰੋ, ਬਾਕੀ ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ। ਪਲੇਟਫਾਰਮ ਕਦੇ ਵੀ ਕਿਸੇ ਦੇ ਉੱਪਰ ਬਿਨਾਂ ਤੱਥਾਂ ਤੋਂ ਦੋਸ਼ ਨਹੀਂ ਲਾਉਂਦੇ।
0: ਜੀ ਬਿਲਕੁਲ ਜੀ, ਤੇ ਜੀ ਇਸ ਦੇ ਨਾਲ ਹੀ ਮੈਂ ਤੁਹਾਨੂੰ ਨੋਟ ਜ਼ਰੂਰ ਕਰਵਾ ਦੇਵਾਂ ਜੀ, ਹਰਮਨ ਬੱਤਾ ਜੀ ਦਾ ਸੰਦੇਸ਼ ਤੁਸੀਂ ਨੋਟ ਕਰ ਲਓ। ਮੌਰਗੇਜ ਘਰ ਦੀ ਲੈਣੀ ਹੈ ਤੇ ਪਰੇਸ਼ਾਨੀ ਤੁਹਾਨੂੰ ਇਹ ਲੱਗਦੀ ਹੈ, ਸੋ ਘਰ ਦੀ ਚੋਇਸ ਕਰਨੀ ਜਿੱਥੇ ਔਖਾ ਕੰਮ ਹੈ ਉੱਥੇ ਮੌਰਗੇਜ ਕਿੱਥੋਂ ਲੈਣੀ ਹੈ ਇਹ ਚੋਇਸ ਕਰਨੀ ਇਹ ਔਖਾ ਕੰਮ ਨਾ ਹੋਵੇ ਤੇ ਤੁਸੀਂ ਹਰਮਨ ਬੱਤਾ ਜੀ ਨੂੰ ਜੀ ਸੰਪਰਕ ਜ਼ਰੂਰ ਕਰਨਾ ਹੈ। ਲੰਮੇ ਸਾਲਾਂ ਦਾ ਤਜਰਬਾ ਤੇ ਜੀ ਬਹੁਤ ਸਾਰੇ ਮਲਟੀਪਲ ਲੈਂਡਰਸ ਜੋ ਨੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਕੰਮ ਤੁਹਾਡਾ ਜ਼ਰੂਰ ਜੋ ਹੈ ਉਹ ਬਿਨਾਂ ਮੁਸ਼ਕਿਲ ਤੋਂ ਹੋਵੇਗਾ। ਨੰਬਰ 647-9000 ਜੀ ਇਹ ਨੰਬਰ ਤੁਸੀਂ ਜ਼ਰੂਰ ਨੋਟ ਰੱਖੋ ਜੀ। ਤੇ ਨਾਲ ਹੀ ਜੀ ਮੈਂਡੀ ਗਿੱਲ ਜੀ ਦਾ ਸੰਦੇਸ਼ ਮੈਂ ਏਬਲ ਇੰਸ਼ੋਰੈਂਸ ਤੋਂ ਤੁਹਾਡੇ ਤੱਕ ਬਿਲਕੁਲ ਪਹੁੰਚਾਵਾਂ, ਜਿੱਥੇ ਰਜਿਸਟਰਡ ਇੰਸ਼ੋਰੈਂਸ ਬ੍ਰੋਕਰ ਇਹ ਨੇ ਟਰੱਕ ਇੰਸ਼ੋਰੈਂਸ, ਕਾਰ ਤੇ ਹੋਮ ਤੇ ਬਿਜ਼ਨਸ ਇੰਸ਼ੋਰੈਂਸ ਲਈ ਖਾਸ ਤੌਰ ਤੇ ਕੰਮ ਕਰਦੇ ਨੇ। ਸੋ ਓਨਰ ਆਪਰੇਟਰਸ, ਫਲੀਟ ਓਨਰਸ ਜੋ ਸੁਣ ਰਹੇ ਨੇ ਪ੍ਰੋਗਰਾਮ ਨੂੰ ਤੁਸੀਂ ਨੋਟ ਕਰ ਲਓ ਜੀ, ਮੈਂਡੀ ਗਿੱਲ ਜੀ ਦਾ ਨੰਬਰ ਏਬਲ ਇੰਸ਼ੋਰੈਂਸ ਤੋਂ ਨੰਬਰ 647-9295-09 6479-29-9509। ਟਰੱਕ ਇੰਸ਼ੋਰੈਂਸ ਦੀ ਗੱਲ ਕਰੀਏ, ਕਾਰ ਇੰਸ਼ੋਰੈਂਸ ਦੀ ਗੱਲ ਕਰੀਏ, ਘਰ ਦੀ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਤੁਸੀਂ ਅੱਛੇ ਰੇਟਸ ਚਾਹੁੰਦੇ ਹੋ, 647-9295-09 ਨੰਬਰ ਹੈ, ਜਾਂ ਫਿਰ ਨੰਬਰ 647-883-1899 6478831899 ਵੀ ਮੈਂਡੀ ਗਿੱਲ ਜੀ ਦੇ ਲਈ ਇਹ ਨੰਬਰ ਹੈ ਜੀ, ਤੁਸੀਂ ਨੋਟ ਬਿਲਕੁਲ ਰੱਖੋ ਜੀ। ਤੇ ਰਮੇਸ਼ ਜੀ ਸਾਡੇ ਨਾਲ ਅਗਲੇ ਕਾਲਰ ਜੋ ਜੁੜੇ ਨੇ 8900 ਜੀ ਸਵਾਗਤ ਹੈ।
12: ਹਾਂਜੀ ਸਤਿ ਸ੍ਰੀ ਅਕਾਲ ਰਮੇਸ਼ ਜੀ, ਸਤਿ ਸ੍ਰੀ ਅਕਾਲ ਕਪਿੰਦਰ ਜੀ,
0: ਸਤਿ ਸ੍ਰੀ ਅਕਾਲ ਜੀ। ਜੀ ਸਰ,
12: ਹਾਂਜੀ ਜਿਹੜੀ ਗੱਲ ਹੁਣ ਕਹੇ ਗਏ ਨੇ ਜਨਾਬ, ਦੇਖੋ CRTC ਦੀ ਰੂਲ ਰੈਗੂਲੇਸ਼ਨ ਦੇ ਹਿਸਾਬ ਨਾਲ ਇਹ ਪਲੇਟਫਾਰਮ ਚੱਲਦੇ ਨੇ, ਇਹ ਬਿਲਕੁਲ ਸਹੀ ਗੱਲ ਹੈ। ਤੁਸੀਂ ਬਿਨਾਂ ਤੱਥਾਂ ਦੇ ਆਧਾਰ ਤੇ ਕਿਸੇ ਦਾ ਨਾਂ ਲੈਂਦੇ ਹੋ, ਕੋਈ ਏਦਾਂ ਦੀ ਗੱਲਾਂ ਕਰਕੇ ਜਾਂਦੇ ਹੋ, ਤੁਸੀਂ ਕੱਲ ਨੂੰ ਮੁਸ਼ਕਿਲ ਚ ਫਸ ਸਕਦੇ ਹੋ। ਔਰ ਇੱਥੇ ਦਾ ਐਕਸਪੀਰੀਅੰਸ ਹੈ, ਕਈ ਮੀਡੀਆ ਵਾਲਿਆਂ ਨੇ ਕੀਤੇ ਸੀ ਏਦਾਂ ਦੇ ਕੰਮ ਤੇ ਉਹਨਾਂ ਦੇ ਜੁਰਮਾਨੇ ਵੀ ਲੱਗੇ, ਤਾਂ ਬੜੇ ਵਧੀਆ ਉਹਨਾਂ ਨੇ ਢੰਗ ਲੱਭ ਲਿਆ ਜੀ, ਉਹ ਕੈਨੇਡਾ ਛੱਡ ਕੇ

0: ਜੋ ਬੰਦਿਆਂ ਨੂੰ ਉੱਥੋਂ ਬਾਹਰੋਂ ਆਉਣਾ। ਹੁਣ ਦੂਜੀ ਗੱਲ, ਜਿਹੜੇ ਪੰਜਾਬ ਤੋਂ ਜਾ ਰਹੇ ਨੇ ਉਹਨਾਂ ਨੂੰ ਇੰਡੀਆ ਉੱਥੇ ਪੰਜਾਬ 'ਚ ਕੰਮ ਕਰਨ ਮਜ਼ਾ ਨਹੀਂ ਆਉਂਦਾ, ਉਹ ਕਹਿੰਦੇ ਕੰਮ ਹੀ ਛੋਟੇ, ਅਸੀਂ ਨਹੀਂ ਕਰਨੇ ਕੰਮ। ਉਹ ਇੱਥੇ ਬਾਹਰਲੇ ਕੰਟਰੀਆਂ ਜਾ ਕੇ ਕੰਮ ਕਰਨਾ ਚਾਹੁੰਦੇ ਨੇ, ਉਹ ਬਾਹਰਲੇ ਕੰਟਰੀਆਂ ਜਾਂਦੇ ਨੇ ਪੈਸਾ ਖਰਚ ਕੇ। ਇਮੀਗ੍ਰੇਸ਼ਨ ਲੋਕਾਂ ਦੀ ਲੋੜ ਹੀ ਹੈ, ਮੈਂ ਤਾਂ ਕਹੂੰ ਪੰਜਾਬੀਆਂ।
1: ਥੈਂਕ ਯੂ ਸੋ ਮਚ ਜੀ ਜੀ, ਸ਼ੁਕਰੀਆ ਜੀ
2: ਰਮੇਸ਼। ਉਹ ਦੋ ਗੱਲਾਂ ਸਰੋਤਿਓ, ਇੱਕ ਤੇ ਚਲੋ ਇਹ ਤਾਂ ਮੈਂ ਪਹਿਲਾਂ ਹੀ ਕਹਿ ਗਿਆ, ਜਿਹੜੀ ਤੁਸੀਂ ਕਹੀ ਹੈ ਤੁਸੀਂ ਆਪਣੇ ਅੰਦਾਜ਼ ਆਪਣੇ ਢੰਗ ਦੇ ਨਾਲ ਸਮਝਾ ਦਿੱਤੀ, ਮੈਂ ਹੋਰ ਸ਼ਬਦਾਂ ਚ ਕਹਿਤੀ ਕਿ ਇਹਨੂੰ ਅਸੀਂ ਕਿਹੜੇ ਮੂੰਹ ਦੇ ਨਾਲ ਰੋਕੀਏ ਕਿ ਭਾਈ ਆਉਣਾ ਨੀ ਹੈਗਾ, ਆਪ ਅਸੀਂ ਜਾ ਕੇ ਕਿਤੇ ਬੈਠੇ ਹਾਂ, ਦੂਜੇ ਨੂੰ ਕਹੀਏ ਇੱਥੇ ਆਉਣਾ ਨੀ। ਮੈਂ ਇਹ ਹਾਲਾਂਕਿ ਮੈਂ ਨਾਲ ਗੱਲ ਕਹਿਤੀ ਕਿ ਫਰਕ ਤੇ ਪੈ ਰਿਹਾ, ਉਹ ਫਰਕ ਨੂੰ ਰੋਕਣ ਲਈ ਇੱਕ ਵੱਡੀ ਚਰਚਾ ਦੀ ਲੋੜ ਹੈ, ਉਹਦੀ ਵੱਡੀ ਗੰਭੀਰਤਾ ਦੀ ਲੋੜ ਹੈ। ਉੱਥੇ ਕੱਲਾ ਭਾਸ਼ਣ ਕਲਾ ਦੇ ਨਾਲ ਨਹੀਂ ਸਰਨਾ, ਕੱਲਾ ਖਬਰਾਂ ਦੇ ਨਾਲ ਗੱਲ ਨਹੀਂ ਪਾਣੀ। ਜਿਹੜਾ ਤੁਸੀਂ ਦੂਸਰਾ ਗੱਲ ਕਿਹਾ ਨਾ, ਇੱਕ ਪੁਰਾਣੇ ਉਸ ਸਾਥੀ ਦਾ ਜ਼ਿਕਰ ਕੀਤਾ ਹੈ ਕਿ ਰਮੇਸ਼ ਹੁਸ਼ਿਆਰਪੁਰੀ ਵੀ ਉਦਣ ਜ਼ਬਾਨ ਦੱਬ ਗਿਆ ਜਿੱਦਣ ਕਿਸੇ ਸਰੋਤੇ ਨੇ ਸਵਾਲ ਕੀਤਾ ਪੁਰਾਣੇ ਇਸੇ ਪਲੇਟਫਾਰਮ ਤੇ ਆਉਣ ਵਾਲੇ ਵਿਅਕਤੀ ਦਾ, ਚਲੋ ਨਾਮ ਮੈਂ ਅੱਜ ਵੀ ਨਹੀਂ ਲੈਣਾ। ਦੇਖੋ ਅਸਲ ਵਿੱਚ ਮੈਂ ਕਦੀ ਵੀ ਨਹੀਂ ਦੱਬਦਾ, ਜਦੋਂ ਤੇ ਖਬਰ ਦੇ ਰੂਪ ਚ ਮੈਂ ਉਹ ਤੇ ਸਾਂਝ ਪਾਉਣੀ ਸੀ ਕਿ ਭਾਈ ਉਸਨੇ ਵੀ ਹੁਣ ਰੰਗ ਢੰਗ ਬਦਲ ਲਿਆ, ਹੁਣ ਵੀ ਟਿਕਟ ਲੈਣੀ ਹੈ, ਅੱਜ ਕੱਲ੍ਹ ਉਹ ਵੀ ਪੱਗ ਬੰਨਣ ਲੱਗ ਪਿਆ, ਬੋਲੋ ਇਸ ਪਲੇਟਫਾਰਮ ਤੇ ਕਿਹਾ ਕਿ ਨਹੀਂ ਕਿਹਾ। ਜਦੋਂ ਤੇ ਖਬਰ ਦੀ ਗੱਲ ਹੈ, ਜਦੋਂ ਵਾਕਿਓ ਉਹ ਸੱਚ ਦੀ ਗੱਲ ਹੈ ਤੇ ਮੈਂ ਕਹੀ ਹੈ, ਜਦੋਂ ਤੁਸੀਂ ਸਵਾਲ ਹੀ ਉਸ ਨੂੰ ਕੇਂਦਰਿਤ ਕਰਕੇ ਉਹ ਪੁੱਛੋਗੇ, ਸਵਾਲ ਨਹੀਂ ਹੁੰਦਾ, ਕਈ ਵਾਰੀ ਉਹ ਸ਼ਬਦ ਤੁਸੀਂ ਚਾਹੁੰਦੇ ਆ ਕਿ ਮੇਰੇ ਮੂੰਹੋਂ ਕਢਾਉਣੇ ਆ, ਤੇ ਫਿਰ ਸਰੋਤਿਓ ਤੁਸੀਂ ਵੀ ਇਸ ਗੱਲ ਤੋਂ ਜਾਣੂ ਹੋ ਕਿ ਇਹ ਜ਼ਰੂਰੀ ਨਹੀਂ ਹੈ ਕਿ ਮੈਂ ਉਹ ਤੁਹਾਡੇ ਸ਼ਬਦਾਂ ਨੂੰ ਹੂ ਬਹੂ ਆਪਣੇ ਮੂੰਹ ਕੱਢਾਂ। ਇਸ ਕਰਕੇ ਨਾਰਾਜ਼ਗੀਆਂ ਨਹੀਂ ਪਾਲਣੀਆਂ, ਆਪਣੀ ਆਪਣੀ ਗੱਲ ਕਹਿੰਦੇ ਰਹਿਣਾ ਹੈ, ਸਾਡੀ ਸਾਰਿਆਂ ਦੀ ਗੱਲ ਦਾ ਸਵਾਗਤ ਹੈ, ਅਸੀਂ ਇਸੇ ਢੰਗ ਦੇ ਨਾਲ ਚਰਚਾ ਰੱਖਣੀ ਹੈ ਜਾਰੀ। ਪਰ ਮੇਰਾ ਯਤਨ ਹਮੇਸ਼ਾ ਰਹੇਗਾ ਕਿ ਮੈਂ ਜਿੰਨੇ ਕੁ ਯੋਗ ਹਾਂ ਉਹਨਾਂ ਸੱਚ ਬਿਆਨ ਕਰਦਾ ਰਹਾਂ
1: ਜੀ। ਰਮੇਸ਼ ਜੀ, ਤੇ ਰਮੇਸ਼ ਜੀ ਇਸ ਦੇ ਨਾਲ ਹੀ 3 ਮਿੰਟ ਆਪਣੇ ਕੋਲ ਨਹੀਂ ਜਾਂਦੇ ਜਾਂਦੇ ਇਸ ਖਬਰ ਤੇ ਵੀ ਥੋੜੀ ਜੋ ਗੱਲ ਜ਼ਰੂਰ ਕਰਦੇ ਜਾਈਏ। ਵਾਰਿਸ ਪੰਜਾਬ ਪਾਰਟੀ ਨੇ ਰਮੇਸ਼ ਜੀ ਖਬਰ ਹੈ ਤੀਸਰੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਜੀ, ਇਸ ਬਾਰੇ ਕੀ ਜਾਣਕਾਰੀ ਹੈ?
2: ਦੇਖੋ ਸਭ ਤੋਂ ਪਹਿਲਾਂ ਤੇ ਐਲਾਨ ਕੀਤਾ ਸੀ ਭਾਈ ਅੰਮ੍ਰਿਤਪਾਲ ਦਾ ਹੀ ਕਿ ਭਾਈ ਅੰਮ੍ਰਿਤਪਾਲ ਚੋਣ ਲੜਨਗੇ ਵਿਧਾਨ ਸਭਾ ਦੀ, ਹਾਲਾਂਕਿ ਉਹ ਮੈਂਬਰ ਪਾਰਲੀਮੈਂਟ ਹੈ, ਪਰੰਤੂ ਉਹਦੀ ਸੀਟ ਕਿਹੜੀ ਹੋਵੇਗੀ ਬਿਲਕੁਲ ਨਹੀਂ ਅਜੇ ਤੱਕ ਪੱਤੇ ਖੋਲੇ। 3 ਸੀਟਾਂ ਜ਼ਿਕਰ ਵਿੱਚ ਆ ਕਿ ਜਿਹੜੀਆਂ ਚਰਚੇ ਨੇ ਕਿ ਅੰਮ੍ਰਿਤਪਾਲ ਨੂੰ ਜਿੱਥੋਂ ਚੋਣ ਲੜਾਈ ਜਾ ਸਕਦੀ ਹੈ, ਉਹਦੇ ਵਿੱਚ ਮੁੱਖ ਤੌਰ ਤੇ ਜਿਹੜੀ ਸੀਟ ਆਉਂਦੀ ਉਹ ਧੂਰੀ ਵਾਲੀ ਸੀਟ ਆਉਂਦੀ ਹੈ, ਦੂਜੇ ਨੰਬਰ ਤੇ ਰਾਮਪੁਰਾ ਸੀਟ ਹੈਗੀ ਤੇ ਤੀਜੇ ਨੰਬਰ ਤੇ ਤਲਵੰਡੀ ਸਾਬੋ। 3 ਸੀਟਾਂ ਚ ਇੱਕ ਸੀਟ ਤੇ ਕਹਿੰਦੇ ਅੰਮ੍ਰਿਤਪਾਲ ਸਿੰਘ ਚੋਣ ਲੜ ਸਕਦਾ ਵਿਧਾਨ ਸਭਾ ਦੀ
1: ਜੀ।
2: ਦੂਸਰੀ ਉਮੀਦਵਾਰੀ ਐਲਾਨ ਕੀਤੀ ਸੀ ਸਤਵੰਤ ਸਿੰਘ ਦੀ ਬੱਸੀ ਪਠਾਣਾ ਤੋਂ, ਤੇ ਅੱਜ ਤੀਸਰੀ ਉਮੀਦਵਾਰੀ ਐਲਾਨ ਕੀਤੀ ਹੈ ਪਪਲਪ੍ਰੀਤ ਸਿੰਘ ਦੀ। ਪਪਲਪ੍ਰੀਤ ਸਿੰਘ ਅੰਮ੍ਰਿਤਪਾਲ ਸਿੰਘ ਦਾ ਨੇੜੇ ਦਾ ਸਾਥੀ ਮੰਨਿਆ ਜਾਂਦਾ, ਉਹ ਵੀ ਰਿਹਾ ਹੈ ਜੇਲ੍ਹ ਅੰਮ੍ਰਿਤਪਾਲ ਦੇ ਨਾਲ। ਪਪਲਪ੍ਰੀਤ ਸਿੰਘ ਦੀ ਜਿਹੜੀ ਅੱਜ ਸੀਟ ਦਾ ਐਲਾਨ ਕੀਤਾ, ਮਜੀਠਾ ਸੀਟ ਦਾ ਐਲਾਨ ਕੀਤਾ ਵਾਰਸ ਪੰਜਾਬ ਦੀ ਪਾਰਟੀ ਨੇ ਕਿ ਪਪਲਪ੍ਰੀਤ ਸਿੰਘ ਵਾਰਸ ਪੰਜਾਬ ਪਾਰਟੀ ਵੱਲੋਂ ਮਜੀਠਾ ਤੋਂ ਚੋਣ ਲੜਨਗੇ। ਸੋ 3 ਉਮੀਦਵਾਰੀਆਂ, ਦੋਵਾਂ ਦੇ ਪੂਰੇ ਪੱਤੇ ਖੋਲ ਦਿੱਤੇ, ਸਤਵੰਤ ਸਿੰਘ ਬੱਸੀ ਪਠਾਣਾ ਤੇ ਪਪਲਪ੍ਰੀਤ ਮਜੀਠੇ ਤੋਂ। ਅੰਮ੍ਰਿਤਪਾਲ ਦੀ ਸੀਟ ਐਲਾਨ ਨਹੀਂ ਕੀਤੀ। 3 ਉਮੀਦਵਾਰੀਆਂ ਜਿਹੜਾ ਵਾਰਸ ਪੰਜਾਬ ਦਲ ਹੈ, ਜਿਹੜਾ ਵਾਰਸ ਪੰਜਾਬ ਰਾਜਨੀਤਿਕ ਪਾਰਟੀ, ਉਹ ਹੁਣ ਤੱਕ ਐਲਾਨ ਕਰ ਚੁੱਕੀ ਹੈ
1: ਜੀ। ਰਮੇਸ਼ ਜੀ, ਸੋ ਇਸ ਦੇ ਨਾਲ ਹੀ ਜੀ ਬਹੁਤ ਸਾਰਾ ਧੰਨਵਾਦ ਸਾਰਿਆਂ ਦਾ। ਰਮੇਸ਼ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਲਈ ਜਾਣ ਦਾ ਜੋ ਸਮਾਂ ਹੈ, ਤੇ ਬਹੁਤ ਬਹੁਤ ਸ਼ੁਕਰੀਆ
2: ਜੀ, ਮਿਹਰਬਾਨੀ ਜੀ।
1: ਤੇ ਜੀ ਜਾਂਦੇ ਜਾਂਦੇ ਅੱਜ ਦੇ ਦਿਨ ਦੀਆਂ ਸਾਰਿਆਂ ਨੂੰ ਢੇਰ ਸਾਰੀਆਂ ਬੈਸਟ ਵਿਸ਼ਸ, ਤੁਹਾਡਾ ਦਿਨ ਜੋ ਹੈ ਅੱਜ ਦਾ ਸਫਲ ਰਹੇ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਜੀ ਇਜਾਜ਼ਤ, ਕੱਲ ਮੁਲਾਕਾਤ ਹੋਵੇਗੀ, ਹੱਸਦੇ ਵਸਦੇ ਰਹਿਣਾ, ਸਤਿ ਸ਼੍ਰੀ ਅਕਾਲ।

ਨਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵਟਿਆਈਆਂ, ਤਣਕੇ ਜਿੰਨੀ ਕਦਰ ਨੂੰ ਮੇਰੀ, ਮੇਰੇ ਤਖ਼ਤ ਬਿਠਾ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ। ਉਸ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ। ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ

0: आगाज़ खूबसूरत पर्दा, खूबसूरत लोग, खूबसूरत मुल्क, सी एच एल ओ डिजिटल ए एम फ्रीकेंसी रहें टोरंटो पेंसिल्वेनिया न्यूयॉर्क वाशिंगटन न्यूजर्सी तक सुन रहे हो। आप सब का हार्दिक स्वागत कर दे। उम्मीद दिन खुशगवार रहेगा, चढ़दी कला वाला निरपौ निर्वय रहेगा, मुस्कुराहट चेहरे का पाठ रोशनी रस्ते दिखावेगी, तुसी चलते रहोगे। और एक बार फिर तो जिथे पियर्सन एयरपोर्ट तो उड़ान भर चुकी है एयर कैनेडा, इस समय हवा दे विच नज़र आ रही है। ट्रैक बिजी पर मध्यम ट्रैफिक जड़ा नज़र आ रहा है, पर तुसी निकल चुके होवोगे घरां तों कम वालों, और 401 वेस्ट बाउंड मूविंग लिटल बट स्लो टूवर्ड्स जो टोरंटो फ्रॉम मिसिसागा, थोड़ा जहा स्लो पियर्सन के कोल जाके, तो ईस्ट बाउंड रनिंग वेरी वेल। और तुसी नाल नाल जो डेली रोड और कुछ और सड़कों पर पूरी गैग ट्रैफिक के नाल सफ़र कर रहे हो। इस समय 400 सीरीज़ हाईवेज जिन्हें भी है ने सारे तो सुन रहे हो सानू, तुसी 400 401 402 403, तो उस तो बाद 123 तो बाद जो हाईवे आ जाता QEW या गार्डनर आ जाता, डॉन वैली पार्कवे आ जाता, 403 आ जाता है, तो 404 आ जाता है, 404 तो बाद 410 427 427 तो बाद 407 तो तुसी सानू सुनते एंटायर हाईवे, और 418 412 ते नाल नाल तुसी सानू 400 दे उपर सुन रहे हो। सो तुसी सानू कॉल कर रहे हो स्टूडियो 905-673-3337। रेडियो आवाज मंडे टू फ्राइडे तुहाडे लई असीं लैके आउंदे आ हर सवेर फ्रैश शो तुहाडे लई, और अज्ज दे शो दे विच असीं तुहाडे लई कॉल्स ओपन करन लगे हां। और तुहाडे लई ओपन कॉल्स दे विच की आ कि संतोष मेहना, संतोष जी सत श्री अकाल, सब तों पहला
1: सत श्री अकाल अमन जी, सत श्री अकाल सारे रेडियो लिसनर्स नूं। अज बहुत ही प्यारी सवेर है, ते अज असीं 1 बजे तक तुहाडे सारे नाल इंच जुड़े रहांगे। और अमन जी मैनूं आंदे आंदे ना बहुत वधिया लग्या, अज बहुत सोहणा मौसम है और बारिश हो रही सी, ते मेरे दिमाग च ना एक गल आई, मैं उस चीज़ नूं रिलेट कीती कि जदों असीं गड्डी चला रही सी मैं, ते बारिश आ रही सी और बारिश नूं मेरा वाइपर जिहड़ा है ना वह बरसात दे पानी नूं क्लीन कर रहा सी। सो किते ना किते साडी जिंदगी च जदों स्ट्रैस हुंदी है, सानूं कोई टेंशन हुंदी है ना, ते रब दी अरदास नूं तुसीं ना सारे वाइपर वांगू यूज़ करा करो। ये नहीं है कि प्रॉब्लम्स नहीं आनगियां, प्रॉब्लम्स आनगियां और बार बार असीं बाबा जी दी अरदास एंड बाबा जी दे उत्ते विश्वास एंड पेशेंस रख के उस ट्रबल नूं अपनी अरदास दी वाइपर नाल क्लीन करना है, और कभी भी टेंशन नहीं लेनी। और किन्नी सोहनी सवेर है, 1 बजे तक तुसी साडे नाल इंज जुड़े रहो, और बहुत सोहना सैगमेंट भी करांगे असीं। सो साडे स्टूडियो दा नंबर हैगा 905-673-3337 905-673-3337।
0: और तुसी स्टूडियो च कॉल कर रहे हो बाबा बखतौरा दे विच, बाबा बखतौरा एक सैगमेंट है, एक तो अभी देखना चाहते किन्ने एक लोग ने इस समय कि शहर सुनते हो, अमेरिका सुनते हो स्पेशली, सानू दस्यो जिते कल ट्रंप ने फिर डील टुट गई है, फिर डील हो रही है, जो यह BS या मैं कहूँगा नॉनसेंस पार्ट जोड़े करता है ईरान नाल चाहे हो रहा, एक नाकामयाब सियासतदान, एक फेल बिजनेसमैन, एक मैनुपलेशन करके पैसा बनाने वाला बंदा जिदे एप्सटीन फाइल के बच्चों नाल कुकर्म के नाम दर्ज किए गए ने, लोग कहते हैं कि वो है, तो यह जे बंदे जोड़े जो राजनीति में आते हैं तो दुनिया में इदा ही होंगे। मैंने याद है जदों मंच के उत्ते एक पासे कैमला हैरिस ते आम सियासतदान ते लोग खड़े सन, तो एक मंच के उत्ते जो अमीर तबका अमेरिका का है कारपोरेट, वो सारा खड़ा सी। तो मैं उस समय समझ गया कि पैसा हुण डेमोक्रेसी के उपर राज करेगा, तो होया जिहड़े लोग कहिंदे सी बिजनेसमैन आ बिजनेस करूगा ट्रंप, तो ये बिजनेस तुसीं देख लैने अमेरिका च इस तरह की मंदी है इस समय जिहड़ी उपरले लैवल ते आ चुकी है, थल्लेले लैवल ते दिखनी शुरू हो जूगी। अमेरिका च इस तरह की महंगाई है जिहड़ी हिस्टोरिकली अज तक दर्ज नहीं की गई, इन्नी वड्डी महंगाई अमेरिका च कदे नहीं दर्ज की गई। अमेरिका च अनसर्टनिटी इन्नी ज़्यादा है, भेदभाव अमेरिका च जातां कलर दे उत्ते डिस्क्रिमिनेशन जिहड़ी हैगी आ, हेट क्राइम इन्ने हो रहे ने गन वायलेंस तो लैके कि ये आदमी जिहड़ा एक बड़े लैवल का फेलियर नज़र आता। जो करोना वायरस दे विच ये आदमी खड़ के स्टेज पर कह रहा सी न्यूयॉर्क दे विच कि तकरीबन 2.5 to 3 lakh बंदा अमेरिका का मरूगा, दे शुड बी रेडी, तो आप ये फुल सिक्योरिटी के नाल डॉक्टर च घिरया होया नज़र आ रहा सीगा। सो मैनूं विंसटन चर्चिल याद आ गया कि जदों सैकेंड वर्ल्ड वॉर च खाण पीण का समान खत्म होने लग गया स्टोर्स के उत्ते, ਤੇ ਲੋਕਾਂ ਨੇ ਬਲੈਕ ਵੇਚਣੀ ਸ਼ੁਰੂ ਕੀਤੀ ਸੀ। ਵਿਨਸਟਨ ਚਰਚਲ ਨੇ ਇੱਕ ਰੇਡੀਓ ਟਾਕ ਸ਼ੋਅ ਕੀਤਾ ਸੀਗਾ, ਇੰਨਾ ਸਟਰੋਂਗ ਦੱਸਿਆ ਜਾਂਦਾ ਹਿਸਟੋਰੀਕਲੀ ਕਿ ਪੂਰੇ ਇੰਗਲੈਂਡ ਨੂੰ ਹਿਲਾ ਕੇ ਰੱਖ ਦਿੱਤਾ ਸੀ ਉਸਨੇ। ਤੇ ਵਿਨਸਟਨ ਚਰਚਲ ਨੇ ਇੱਕ ਸਪੀਚ ਦਿੱਤੀ ਸੀ ਜਿਹਦੇ ਵਿੱਚ ਕਿਹਾ ਸੀ ਕਿ ਇਹ ਸਮਾਂ ਹੈ ਅਸਲੀ ਬ੍ਰਿਟਿਸ਼ ਸਿਟੀਜ਼ਨਸ ਦਾ, ਇਹ ਦਿਖਾਉਣ ਦਾ ਕਿ ਅਸੀਂ ਮਹਾਨ ਹਾਂ। ਅਤੇ ਉਸ ਸਮੇਂ ਜਿੰਨੇ ਵੀ ਲੋਕਾਂ ਨੇ ਜਿਹੜੇ ਪਰਚੇਸ ਕੀਤੇ ਸੀ, ਐਕਸਟਰਾ ਪਰਚੇਸ ਕਰ ਰਹੇ ਸੀ, ਹੋਲਡਿੰਗ ਕਰ ਰਹੇ ਸੀ, ਸਭ ਨੂੰ ਅਪੀਲ ਕੀਤੀ ਸੀ ਕਿ ਮੇਰੀ ਅਪੀਲ ਆ, ਇਹ ਮੁਲਕ ਨਾਲ ਲੁੱਟਪੱਟ ਹੋ ਰਹੀ ਹੈ, ਤੁਸੀਂ ਉਨਾ ਹੀ ਸਮਾਨ ਲਓ ਜਿੰਨੇ ਦੀ ਜ਼ਰੂਰਤ ਹੈ, ਸਟਾਕਸ ਨੂੰ ਪਿਆ ਰਹਿਣ ਦਿਓ ਸ਼ੈਲਫਾਂ ਦੇ ਉੱਤੇ, ਤਾਂ ਜੋ ਜਿਹੜੇ ਵਪਾਰੀ ਬਲੈਕ ਕਰ ਰਹੇ ਨੇ ਉਹ ਲੋਕ ਸਮਝ ਜਾਣ ਕਿ ਸਾਡੀ ਬਲੈਕ ਵਿਕ ਨਹੀਂ ਰਹੀ, ਅਤੇ ਤੁਸੀਂ ਸਿਰਫ ਉਹ ਸਮਾਨ ਖਰੀਦੋ ਜਿੰਨੀ ਦੀ ਜ਼ਰੂਰਤ ਹੈ। ਕੋਈ ਆਪਾਤਕਾਲੀਨ ਨਹੀਂ ਹੈ, ਤੁਹਾਨੂੰ ਸਪਲਾਈ ਦੇਣ ਦਾ ਵਾਅਦਾ ਮੈਂ ਕਰਦਾ, ਤੁਹਾਨੂੰ ਮਿਲੂਗੀ, ਪਰ ਇਕੱਠਾ ਨਾ ਕਰੋ। ਉਸ ਸਮੇਂ ਵਿਨਸਟਨ ਚਰਚਲ ਦੇ ਇਹ ਗੱਲ ਮੈਨੂੰ ਯਾਦ ਆਉਂਦੀ ਹੈ, ਕਰੋਨਾ ਵਾਇਰਸ 'ਚ ਜਦੋਂ ਲੋਕਾਂ ਨੇ ਬਲੈਕ 'ਚ ਸਮਾਨ ਵੇਚਣਾ ਸ਼ੁਰੂ ਕੀਤਾ, ਲੋਕਾਂ ਨੇ ਦਗਾਬਾਜ਼ੀਆਂ ਕਰਨੀਆਂ ਸ਼ੁਰੂ ਕੀਤੀਆਂ, ਕਿਸੇ ਨੇ ਮਾਸਕ ਵੇਚਿਆ, ਕਿਸੇ ਨੇ ਕੁਛ ਵੇਚਿਆ, ਕਿਸੇ ਨੇ ਸੈਨੇਟਾਈਜ਼ਰ ਵੇਚਿਆ, ਉਹ ਸਮਾਂ ਯਾਦ ਆ ਗਿਆ ਕਿ ਮਨੁੱਖਤਾ ਕਿੱਥੇ ਖੜ੍ਹੀ ਹੈ। ਅਸਲੀ ਮਨੁੱਖਤਾ ਇਹ ਸੀ ਕਿ ਟਾਈਟੈਨਿਕ ਡੁੱਬ ਰਿਹਾ ਸੀ ਅਤੇ ਲੋਕ ਇੱਕ ਦੂਜੇ ਨੂੰ ਧੱਕੇ ਮਾਰ ਕੇ ਕਿਸ਼ਤੀਆਂ ਖੋਣ ਲੱਗੇ ਸੀ ਬਜਾਏ ਦੂਸਰਿਆਂ ਦੀਆਂ ਬਾਹਾਂ ਫੜਨ ਦੇ। ਵਿਨਸਟਨ ਚਰਚਲ ਦੀ ਇਸ ਸਪੀਚ ਤੋਂ ਬਾਅਦ ਜਦੋਂ ਅਗਲੀ ਸਵੇਰ ਉਹ ਜਾ ਰਿਹਾ ਪਾਰਲੀਮੈਂਟ ਨੂੰ, ਤਾਂ ਉੱਥੇ ਦੇਖਦਾ ਰਸਤੇ 'ਚ ਕਿ ਬਹੁਤ ਸਾਰੇ ਲੋਕਾਂ ਦੀ ਲੰਬੀ ਲਾਈਨ ਲੱਗੀ ਹੋਈ ਹੈ ਇੱਕ ਗਰੋਸਰੀ ਸਟੋਰ ਦੇ ਬਾਹਰ। ਬੜਾ ਦੁੱਖ ਹੋਇਆ, ਆਪਣੇ ਡਰਾਈਵਰ ਨੂੰ ਕਿਹਾ ਕਿ ਗੱਡੀ ਰੋਕਣੀ ਪੈਣੀ ਤੁਹਾਨੂੰ, ਮੈਨੂੰ ਇਹਨਾਂ ਨੂੰ ਮਿਲ ਕੇ ਸਮਝਾਉਣ ਦਿਓ। ਚਰਚਲ ਜਦੋਂ ਸਮਝਾਉਣ ਗਿਆ, ਫੇਸ ਵੈਲਿਊ ਘੱਟ ਸੀ ਉਸ ਸਮੇਂ, ਸ਼ਕਲਾਂ ਘੱਟ ਦਿਖਦੀਆਂ ਸੀ ਅਖਬਾਰਾਂ 'ਚ, ਕਿਸੇ ਕਿਸੇ ਦੀ ਪਹੁੰਚ ਹੁੰਦੀ ਸੀ, ਹਰ ਬੰਦਾ ਅਖਬਾਰ ਨਹੀਂ ਪੜ੍ਹਦਾ ਸੀ। ਅਤੇ ਉਸ ਵੇਲੇ ਚਰਚਲ ਜਦੋਂ ਜਾ ਕੇ ਰਿਕੁਐਸਟ ਕਰਦਾ ਕਿ ਕੀ ਤੁਸੀਂ ਇੱਥੋਂ ਸਮਾਨ ਖਰੀਦਣ ਲਈ ਆਏ ਹੋ ਸਾਰੇ, ਤਾਂ ਬਹੁਤ ਲੋਕਾਂ ਨੇ ਆਪਣੇ ਹੱਥਾਂ 'ਚ ਲਿਫਾਫੇ ਫੜੇ ਦਿਖਾਏ ਕਿ ਅਸੀਂ ਜੋ ਐਕਸਟਰਾ ਖਰੀਦਿਆ ਸੀ ਉਹ ਰਿਫੰਡ ਕਰਨ ਆਇਆ, ਬੈਕ ਦੇਣ ਆਇਆ ਸਟੋਰ ਨੂੰ, ਤਾਂ ਜੋ ਸ਼ੈਲਫਾਂ 'ਤੇ ਬੈਕ ਆ ਜਾਵੇ। ਸੋ ਇਹ ਹੈ ਚਰਚਲ, ਅਤੇ ਇਹ ਹੈ ਡੋਨਲਡ ਟਰੰਪ, ਜਿਸ ਨੇ ਕੱਲ੍ਹ ਰਾਤ ਵੀ ਅਮੈਰੀਕਾ ਕੈਨੇਡਾ ਦੇ ਜਿਹੜੇ ਸੰਬੰਧ ਨੇ ਉਹਨਾਂ ਨੂੰ ਖਰਾਬ ਕਰਨ 'ਚ ਹੋਰ ਵੱਡਾ ਹੰਭਲਾ ਮਾਰਿਆ, ਅਤੇ ਅਮੈਰੀਕਾ ਨੂੰ ਗ੍ਰੇਟ ਕਰਦਾ ਕਰਦਾ ਚਾਈਨਾ ਤੋਂ ਜਿੱਥੇ ਇਹ ਕਹਿ ਸੋ ਕਿ ਸਿਆਸੀ ਲਫੇੜੇ ਖਾ ਕੇ ਆਇਆ, ਇਹ ਲੋਕ ਉੱਥੇ ਇਨਸਲਟ ਕਰਵਾ ਕੇ ਆਏ ਨੇ ਆਪਣੀ ਪੂਰੀ ਜ਼ੋਰਾਂ ਸ਼ੋਰਾਂ ਦੇ ਨਾਲ, ਉੱਥੇ ਇਸ ਆਦਮੀ ਨੇ ਇਰਾਨ ਦੇ ਯੁੱਧ ਦੇ ਵਿੱਚ ਇਹ ਦਿਖਾ ਦਿੱਤਾ ਕਿ ਅਮੈਰੀਕਾ ਨੂੰ ਕਿਸ ਲੈਵਲ ਤੱਕ ਇਹ ਲੈ ਕੇ ਜਾ ਚੁੱਕਿਆ। ਟੈਸਟਿੰਗ ਜਿਹੜੀ ਚਾਈਨਾ ਕਰ ਰਿਹਾ ਅਮੈਰੀਕਾ ਦੀ ਹੋ ਰਹੀ ਹੈ, ਅਤੇ ਅੱਜ ਦੀ ਡੇਟ ਦੇ ਵਿੱਚ ਚਾਈਨਾ ਵੇਟ ਕਰ ਰਿਹਾ ਕਿ ਕੈਨੇਡਾ ਦੇ ਨਾਲ ਕਦੋਂ ਹੋਰ ਵਪਾਰ ਕੀਤਾ ਜਾ ਸਕੇ, ਯਾਨੀ ਕਿ ਕੈਨੇਡਾ ਨੂੰ ਅਮੈਰੀਕਾ ਦੇ ਬਰਾਬਰ ਦੀ ਪਾਵਰ ਬਣਾ ਕੇ ਖੜ੍ਹਾ ਕਰਨ ਦੇ ਲਈ ਯੂਰਪ ਵੀ ਰੈਡੀ ਖੜ੍ਹਾ ਹੈਗਾ, ਔਰ ਚਾਈਨਾ ਵੀ ਚਾਹੁੰਦਾ ਹੈਗਾ ਕਿ ਕੈਨੇਡਾ ਸਟਰੋਂਗ ਹੋਵੇ ਅਤੇ ਅਮੈਰੀਕਾ ਨਾਲ ਰਿਲੇਸ਼ਨ ਇਹਦੇ ਅੱਛੇ ਨਾ ਹੋਣ। ਅਤੇ ਇਹੀ ਕੰਮ ਉਹ ਆਦਮੀ ਕਰ ਰਿਹਾ ਡੋਨਲਡ ਟਰੰਪ, ਕਿ ਅਮੈਰੀਕਾ ਦੇ ਰਿਲੇਸ਼ਨ ਸਾਰੀ ਦੁਨੀਆ ਨਾਲ ਖਰਾਬ ਕਰ ਰਿਹਾ। ਫਿਲਹਾਲ ਇਹ ਚੱਲੀ ਜਾਣਾ, ਇਸ ਆਦਮੀ ਦਾ ਪਹਿਲੀ ਵਾਰ ਨਹੀਂ, ਇਹਦੀਆਂ ਆਦਤਾਂ ਹੀ ਨੇ, ਚਾਰ ਕੁ ਦਿਨਾਂ ਨੂੰ ਫਿਰ ਟੇਬਲ 'ਤੇ ਬਹਿ ਜੂਗਾ, ਮਹੀਨੇ ਕੁ ਨੂੰ, ਡੇਢ ਮਹੀਨੇ ਨੂੰ ਫਿਰ ਰੁੱਸ ਜੂਗਾ, ਫਿਰ ਮੰਨ ਜੂਗਾ, ਫਿਰ ਰੁੱਸ ਜੂਗਾ, ਅਤੇ ਨਵੰਬਰ ਜਾ ਕੇ ਇਹਦੇ ਪਰ ਕੱਟੇ ਜਾਣੇ ਨੇ। ਜਦੋਂ ਇਹ ਮਿਡ ਟਰਮ ਇਲੈਕਸ਼ਨਸ ਹਾਰੂਗਾ, ਉਸ ਤੋਂ ਬਾਅਦ ਇਹ ਪਿਛਲੀ ਵਾਰ ਨਾਲ ਡੋਨਲਡ ਟਰੰਪ, ਮੈਨੂੰ ਯਾਦ ਆ ਕਿ ਪਹਿਲੇ 2 ਸਾਲ ਇਹਨੇ ਅੱਤਿਆਚਾਰ ਅਤੇ ਹਾਹਾਕਾਰ ਮਚਾਈ ਸੀ, ਉਹ ਤੋਂ ਅਗਲੇ 2 ਸਾਲ ਦੇ ਵਿੱਚ ਇੰਪੀਚਮੈਂਟ ਵਾਰ ਵਾਰ ਟੇਬਲ 'ਤੇ ਕੀਤੀ ਗਈ, ਅਤੇ ਇਹ ਚੂਹੇ ਦੀ ਤਰ੍ਹਾਂ ਡਰ ਕੇ ਬੈਠ ਗਿਆ। ਚੂਹੇ ਦੀ ਤਰ੍ਹਾਂ ਸਹੀ ਹੈ, ਇੱਕ ਆਦਮੀ ਕੇਟਰਿੰਗ ਵਾਲੇ ਟਰੱਕ 'ਚ ਬੈਠ ਕੇ ਨਿਕਲ ਜਾਵੇ, ਅਤੇ ਇੱਕ ਆਦਮੀ ਇਰਾਨ ਦੇ ਵਿੱਚ ਆਪਣੇ ਘਰ ਬੈਠਾ ਹੋਵੇ, ਪਤਾ ਜੰਗ ਲੱਗਣੀ ਹੈ, ਮੇਰੇ ਘਰ ਦਾ ਟਿਕਾਣਾ ਪਤਾ, ਅਤੇ ਇੱਕ ਲੀਡਰ ਉਹ ਸੀ ਜਿਹੜਾ ਆਪਣੇ ਘਰ ਬੈਠਾ ਸੀ ਆਪਣੇ ਪਰਿਵਾਰ ਅਤੇ ਬੱਚਿਆਂ ਦੇ ਨਾਲ, ਇੱਕ ਬੰਦਾ ਇਹ ਹੈ ਜਿਹੜਾ ਕੇਟਰਿੰਗ ਟਰੱਕਾਂ 'ਚ ਲੁੱਕ ਲੁੱਕ ਕੇ ਭੱਜ ਕੇ ਆਉਂਦਾ ਹੈਗਾ, ਦੂਜੇ ਜਹਾਜ਼ਾਂ 'ਚ ਆਪਣੇ ਸਾਥੀਆਂ ਨੂੰ ਆਪਣੇ ਜਹਾਜ਼ 'ਚ ਛੱਡ ਕੇ, ਤਾਂ ਜੋ ਕੱਲ੍ਹ ਨੂੰ ਜਹਾਜ਼ ਕ੍ਰੈਸ਼ ਵੀ ਹੁੰਦਾ, ਉਹ ਮਰਦੇ ਮਰ ਜਾਣ, ਮੈਂ ਨਾ ਮਰਨ। ਸੋ ਇਸ ਤਰ੍ਹਾਂ ਦੇ ਸੈਲਫਿਸ਼ ਬੰਦਾ ਜਿਹੜਾ ਹੈਗਾ, ਜਿਹੜਾ ਕਿਸੇ ਨਾਲ ਹੋਊਗਾ ਤਾਂ ਉਹਨੂੰ ਜ਼ਰੂਰ ਉਹ ਕਾਮਯਾਬ ਨਹੀਂ ਆਪਣੇ ਮਕਸਦ ਲਈ ਕਿਤੇ ਵੀ ਵਰਤ ਸਕਦਾ ਹੈਗਾ। ਡੋਨਲਡ ਟਰੰਪ ਦਾ ਇਹ ਰੌਲਾ ਜਿਹੜਾ ਚੱਲ ਰਿਹਾ ਹੈਗਾ। ਹੁਣ ਅਸੀਂ ਗੱਲ ਕਰੀਏ ਅੱਜ ਦੀ, ਅੱਜ ਅਸੀਂ ਕਾਲਸ ਖੋਲ੍ਹ ਰਹੇ ਤੁਹਾਡੇ ਲਈ, ਅਤੇ ਤੁਹਾਡੇ ਕਾਲਸ ਓਪਨ ਕਰਨ ਦੇ ਲਈ ਨੰਬਰ ਹੈ ਜੋ ਤੁਸੀਂ
1: 905-673-3337 905-673-3337 'ਤੇ ਤੁਸੀਂ ਕਾਲ ਕਰਨਾ ਹੈ ਸਾਨੂੰ। ਸਾਡੇ ਸਟੂਡੀਓ ਦੀ ਲਾਈਨਸ ਬਹੁਤ ਜਲਦੀ ਜਲਦੀ ਬਿਜ਼ੀ ਹੋ ਜਾਂਦੀਆਂ, ਸੋ ਕਾਲ ਕਰੋ। ਅਸੀਂ ਆਪਦਾ ਔਰ ਤੁਹਾਡਾ ਸਭ ਦਾ ਫੇਵਰੇਟ ਸੈਗਮੈਂਟ ਸਟਾਰਟ ਕਰਾਂਗੇ, ਬਾਬਾ ਬਕਤੌਰਾ। ਔਰ ਉਹਦੇ ਰੂਲਸ ਹੈਗੇ ਆ, ਤੁਸੀਂ ਸਾਨੂੰ ਕਾਲ ਕਰਨੀ ਹੈ, ਤੁਸੀਂ ਦੱਸਣੀ ਹੈ ਆਪਣੀ ਡੇਟ ਆਫ ਬਰਥ, ਅਤੇ ਅਸੀਂ ਤੁਹਾਨੂੰ ਕੁਛ ਗੱਲਾਂ ਦੱਸਾਂਗੇ ਜੋ ਕਿ ਤੁਹਾਡੇ 'ਚ ਬਹੁਤ ਹੀ ਵਧੀਆ ਹੈਗੀਆਂ, ਔਰ ਕੁਛ ਇੱਦਾਂ ਦੀਆਂ ਗੱਲਾਂ ਦੱਸਾਂਗੇ ਜੋ ਕਿ ਤੁਸੀਂ ਬਹੁਤ ਵਧੀਆ ਕਰ ਸਕਦੇ ਹੋ। ਸੋ ਕਾਲ ਕਰਨੀ ਹੈ ਤੁਸੀਂ ਸਟੂਡੀਓ ਦੇ ਨੰਬਰ 'ਤੇ 905-673-3337 905-673-3337 ਅਤੇ ਪਾਸਵਰਡ ਹੋਏਗਾ ਸਾਡਾ ਅੱਜ ਲਈ ਨਜ਼ਾਰਾ NAZARA ਤੇ ਤੁਸੀਂ ਜਲਦੀ ਜਲਦੀ ਕਾਲ ਕਰ ਲਓ ਇਸ ਤੋਂ ਪਹਿਲਾਂ ਕਿ ਸਾਡੀਆਂ ਲਾਈਨਸ ਬਿਜ਼ੀ ਹੋ ਜਾਣ।
0: ਸੋ 905-673-3337 ਤੇ 905-673-3337 ਤੇ ਤੁਸੀਂ ਕਾਲ ਕਰਨੀ ਹੈ ਨਜ਼ਾਰਾ NAZARA ਜਿਹੜਾ ਪਾਸਵਰਡ ਹੋਊਗਾ ਜਾਂ ਤਵਾ ਕਿਚਨ, ਤੁਸੀਂ ਦੋਨਾਂ ਤੋਂ ਕਿਸੇ ਵੀ ਜਾਣਾ ਹੈਗਾ, ਤੁਸੀਂ ਸਿਰਫ ਆਪਣੀ ਡੇਟ ਆਫ ਬਰਥ ਦੱਸਣੀ ਹੈ, ਨਾਂ ਦੱਸਣਾ। ਮੈਂ ਤੁਹਾਨੂੰ ਤੁਹਾਡੀਆਂ ਉਹ ਆਦਤਾਂ ਦੱਸੂਗਾ ਜਿਨ੍ਹਾਂ ਦੇ ਕਾਰਨ ਤੁਸੀਂ ਜ਼ਿੰਦਗੀ 'ਚ ਬਿਹਾਈਂਡ ਹੋ ਜਾਂ ਸਕਸੈਸਫੁਲ ਹੋ। ਬਿਹਾਈਂਡ ਮਤਲਬ ਆ ਕਿ ਤੁਸੀਂ ਫੇਲ ਵੀ ਹੋ ਸਕਦੇ ਹੋ, ਅਤੇ ਸਕਸੈਸਫੁਲ ਮੀਨਸ ਆ ਤੁਸੀਂ ਉਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ 'ਚ ਬੜਾ ਨਿਪੁੰਨਤਾ ਨਾਲ ਚੱਲ ਰਹੇ ਹੋ, ਤੁਹਾਨੂੰ ਫੀਲ ਹੀ ਨਹੀਂ ਦਿੰਦੇ ਕਿ ਮੇਰੇ 'ਚ ਖੂਬੀ ਵੀ ਹੈਗੀ ਆ। ਕਈ ਵਾਰੀ ਤੁਸੀਂ ਆਪਣੀਆਂ ਕਮੀਆਂ ਗਿਣ ਕੇ ਤੁਸੀਂ ਆਪਣੇ ਆਪ ਨੂੰ ਡੀਮੋਟੀਵੇਟ ਕਰ ਲੈਂਦੇ ਹੋ। 905-673-3337 ਨੰਬਰ ਹੈ, ਲਾਈਨ ਦੇ ਉੱਤੇ ਕਾਲ ਕਰ ਲਓ ਫਟਾਫਟ। ਲਾਈਨ ਖਾਲੀ ਆ ਵੀ ਜਲਦੀ ਤੋਂ ਪਹਿਲਾਂ, ਫਿਰ ਤੋਂ ਬਾਅਦ ਸਪੋਂਸਰਸ ਆਉਣੇ ਸ਼ੁਰੂ ਹੋ ਜਾਣਾ ਕੁਇਕਲੀ। 905-673-3337 ਅਤੇ ਰਾਜਨ ਆ ਗਏ ਮੇਰੇ ਨਾਲ ਬਰੋਬਰ। ਅਤੇ ਮੈਂ ਇੱਕ ਕਲੀਅਰ ਕਰ ਦੇਵਾਂ ਕਿ ਮੈਂ ਨਾ ਜਿਹੜੇ ਲੋਕ ਇਸ ਵਹਿਮ 'ਚ ਨੇ ਕਿ ਕਿਸੇ ਨੂੰ ਕੋਈ ਪੁੱਛ ਕੇ ਪਤਾ ਲੱਗ ਜਾਂਦਾ ਤੁਹਾਡਾ ਕੀ ਹੋਣਾ ਲਾਈਫ ਦੇ ਵਿੱਚ, ਉਹ ਸਭ ਤੋਂ ਫੇਲ ਲੋਕ ਹੁੰਦੇ ਨੇ। ਤੁਹਾਨੂੰ ਕੋਈ ਨਹੀਂ ਦੱਸ ਸਕਦਾ, ਤੁਸੀਂ ਖੁਦ ਆਪਣੇ ਆਪ ਨੂੰ ਬੁਲੰਦ ਕਰਨਾ ਹੁੰਦਾ। 905-673-3337 ਅਤੇ ਪਹਿਲੀ ਕਾਲ ਅਤੇ ਪਾਸਵਰਡ ਆ ਤਵਾ ਕਿਚਨ ਜਾਂ ਨਜ਼ਾਰਾ, ਤੁਸੀਂ ਕਹਿ ਸਕਦੇ ਹੋ। ਮੇਰੇ ਨਾਲ ਰਾਜੇਸ਼ ਗਰੋਵਰ ਨੇ। ਗਰੋਵਰ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਅਮਨ ਜੀ, ਕੀ ਹਾਲ ਚਾਲ? ਬਹੁਤ ਦੇਰ ਬਾਅਦ ਗੱਲ ਹੋ ਰਹੀ ਹੈ।
0: ਹਾਂਜੀ,
2: 26 ਅਗਸਤ।
0: 26 ਅਗਸਤ ਤੇ ਰਹਿੰਦੇ ਕਿਹੜੇ ਸ਼ਹਿਰ ਚੋਂ?
2: ਕਿਚਨਰ।
0: ਕਿਚਨਰ ਗਰੋਵਰ ਸਾਹਿਬ, ਕੀ ਕੰਮ ਕਰ ਰਹੇ ਹੋ ਤੁਸੀਂ?
2: ਮੈਂ ਤਾਂ ਇੱਥੇ ਵਿਜ਼ਟਰ ਹਾਂ ਜੀ।
0: ਅੱਛਾ, ਠੀਕ ਹੈ। ਹਾਂਜੀ, ਕੋਈ ਗੱਲ ਨਹੀਂ। ਸੋ ਗਰੋਵਰ ਸਾਹਿਬ, ਇੰਡੀਆ ਕਿੱਥੋਂ ਆਏ?
2: ਫਰੀਦਕੋਟ।
0: ਅੱਛਾ, ਫਰੀਦਕੋਟ ਤੋਂ ਆਏ, ਚਲੋ ਬਹੁਤ ਵਧੀਆ। ਅਤੇ 26 ਅਗਸਤ ਜਿਹੜਾ ਹੈਗਾ, August 26 ਕਹਿੰਦਾ, ਇਹ ਸਿਰਫ ਆਦਤਾਂ ਨੇ ਤੁਹਾਡੀਆਂ, ਠੀਕ ਹੈ। ਤੁਸੀਂ ਹੁਣ ਤੱਕ ਮਦਦਗਾਰ ਬਹੁਤ ਵੱਡੇ ਲੈਵਲ ਦੇ ਹੋਏ ਹੋ, ਠੀਕ ਹੈ। ਹੈਲਪਿੰਗ ਹੈਂਡ ਕਹਿੰਦਾ ਹੈਗਾ ਮੇਰਾ ਚਾਰਟ ਤੁਹਾਨੂੰ। ਅਤੇ ਮਿਹਨਤ ਬਹੁਤ ਕੀਤੀ ਹੈ, ਪ੍ਰੈਕਟੀਕਲ, ਅਤੇ ਬੜਾ ਕੁਛ ਹਾਸਿਲ ਕੀਤਾ ਮਿਹਨਤ ਦੇ ਨਾਲ, ਠੀਕ ਹੈ। ਅਤੇ ਨਾਲ ਨਾਲ ਜਿਹੜਾ ਹੈਗਾ ਕਾਇੰਡ ਹਰਟ ਹੈਗੇ ਹੋ, ਅਤੇ ਤੁਹਾਡੀ ਪ੍ਰੋਬਲਮ ਇਹ ਰਹੀ ਹੈ ਕਿ ਸਾਰੀ ਜ਼ਿੰਦਗੀ ਇੱਕੋ ਸਟ੍ਰੀਮ ਨਾਲ ਜੁੜੇ ਰਹੇ, ਜਿਵੇਂ ਕਿ ਸੋਚਣਾ ਨਹੀਂ ਬੰਦਾ ਜੁੜਿਆ ਰਹਿੰਦਾ, ਐਕਸਪਲੋਰ ਨਹੀਂ ਕਰ ਪਾਉਂਦਾ ਹੈਗਾ। ਜਿਵੇਂ ਮੈਂ ਕਿਸੇ ਬੰਦੇ ਨੂੰ ਮਿਲਦਾ, ਮੈਂ ਕਹਿੰਦਾ ਕੀ ਕੀਤਾ, ਕਹਿੰਦਾ 26 ਸਾਲ ਹੋ ਗਏ ਇੱਕੋ ਕੰਪਨੀ 'ਚ ਲੱਗਿਆ ਹੋਇਆ। ਉਹਨੇ 26 ਸਾਲਾਂ 'ਚ ਬਾਹਰ ਦੁਨੀਆ ਦੇਖੀ ਹੋਣੀ, ਕਿੱਥੇ ਕੀ ਹੋ ਰਿਹਾ, ਕੀ ਹੋ ਸਕਦਾ ਸੀਗਾ। ਤੁਸੀਂ ਪਿੱਕੀ ਬਹੁਤ ਹੋ, ਠੀਕ ਹੈ, ਅਤੇ ਰਿਸਟ੍ਰਿਕਟਡ ਬਹੁਤ ਹੋ। ਰਿਸਟ੍ਰਿਕਟਡ ਮੀਨਸ ਆਪਣਾ ਇੱਕ ਦਾਇਰਾ ਬਣਾਇਆ ਹੋਇਆ। ਇਹ ਦੋ ਚੀਜ਼ਾਂ ਨੂੰ ਤੁਹਾਨੂੰ ਓਪਨ ਕਰਨਾ ਪੈਣਾ ਹੈਗਾ।
2: ਓਕੇ,
0: ਹਾਂਜੀ, ਠੀਕ ਹੈ,
2: ਠੀਕ ਹੈ ਜੀ, ਥੈਂਕ ਯੂ,
0: ਥੈਂਕ ਯੂ ਸੋ ਮਚ। 905-673-3337 905-673-3337 ਤੁਹਾਡੇ ਲਾਈਨ ਡਿਸਕਨੈਕਟ ਹੋ ਗਈ ਸੀ ਮੇਰੇ ਤੋਂ, ਦੋ ਲਾਈਨ ਹੋਰ ਫਿਰ ਖਾਲੀ ਨੇ। 905-673-3337 ਤੁਸੀਂ ਨਾਂ ਅਤੇ ਪਾਸਵਰਡ ਦੇਣਾ ਤਵਾ ਕਿਚਨ, ਅਤੇ ਤੁਸੀਂ ਆਪਣਾ ਨਾਂ ਅਤੇ ਉਹ ਦੱਸਣਾ, ਡੇਟ ਆਫ ਬਰਥ
1: ਦੱਸਣਾ
0: ਅਤੇ ਪਾਸਵਰਡ ਦੱਸਣਾ। ਤੁਹਾਨੂੰ ਉਹ ਗੱਲਾਂ ਦੱਸਾਂਗੇ ਜਿਹੜੀਆਂ ਤੁਸੀਂ ਮਤਲਬ ਫੀਲ ਕਰੋਗੇ ਕਿ ਯੈਸ ਸਹੀ ਹੈ। ਤੁਹਾਡੇ ਪਾਰਟਨਰਸ ਨਾਲ ਬੈਠੇ ਹੋਣਗੇ ਇਸ ਸਮੇਂ, ਤੁਸੀਂ ਬੜੇ ਮੁਸਕਰਾ ਕੇ ਗੱਲ ਕਰ ਸਕਦੇ ਹੋ, ਖੁਸ਼ ਹੋ ਕੇ ਕਿ ਓ ਵਾਓ ਇਹ ਗੱਲ ਹੈਗੀ ਹੈ। ਸੋ ਤੁਸੀਂ 905-673-3337 905-673-3337 'ਤੇ ਆਪਣੇ ਕਾਲ ਸ਼ੇਅਰ ਕਰ ਰਹੇ ਹੋ ਮੇਰੇ ਨਾਲ, ਅਤੇ ਮੈਂ ਤੁਹਾਨੂੰ ਜਿਹੜੀ ਲਾਈਨ ਬਿਜ਼ੀ ਹੋ ਗਈ ਹੈ ਫਿਰ ਦੁਬਾਰਾ ਨਾਲ ਦੀ ਨਾਲ ਕਾਲ ਲਈ ਜਾਂਦਾ, ਪਰ ਕਈ ਵਾਰੀ ਨੰਬਰ ਬਿਜ਼ੀ ਮਿਲਦਾ ਤਾਂ ਤੁਸੀਂ ਟਰਾਈ ਕਰੀ ਜਾਣਾ 905-673-3337। ਸਤਿ ਸ਼੍ਰੀ ਅਕਾਲ ਜੀ। ਹਾਂਜੀ, 4619 ਹੈਲੋ।
3: ਹੈਲੋ, ਹਾਏ, ਹਾਊ ਆਰ ਯੂ?
0: ਹਾਂਜੀ
3: ਹਾਂਜੀ, ਮੈਂ ਮੇਰੀ ਡੇਟ ਆਫ ਬਰਥ ਨਵੰਬਰ 12 ਹੈ।
0: ਕੀ ਹੈ ਜੀ?
3: ਨਵੰਬਰ 12।
0: ਨਵੰਬਰ 12, ਤੁਹਾਡਾ ਨਾਮ ਕੀ ਹੈ? ਤੁਸੀਂ ਨਾਮ ਨਹੀਂ ਦੱਸਿਆ।
3: ਰਮਨ।
0: ਰਮਨਦੀਪ।
3: ਰਮਨਜੀਤ।
0: ਰਮਨਜੀਤ ਕੱਲਾ ਹੀ ਬਸ, ਕੋਈ ਕੌਰ ਕੁਛ ਨਹੀਂ ਨਾਲ?
3: ਹਾਂਜੀ ਕੌਰ,
0: ਸੌਰੀ। ਹਾਂਜੀ, ਠੀਕ ਹੈ, ਰਮਨਜੀਤ ਕੌਰ ਹੈ ਨਾ। ਤੇ ਰਹਿਣੇ ਕਿਹੜੇ ਸ਼ਹਿਰ 'ਚ ਹੋ?
3: ਥੈਮਸਫੋਰਡ।
0: ਕਿਹੜੇ? ਜਿਵੇਂ ਤੁਸੀਂ ਕਹਿੰਦੇ ਨੀ ਹੁੰਦੇ ਬਈ ਤੁਹਾਡੀ ਗੱਲ ਮੰਨੀ ਜਾਂਦੀ ਹੈ ਸਾਰੇ ਕਿਤੇ, ਠੀਕ ਹੈ, ਵੀ ਕਿਉਂਕਿ ਤੁਸੀਂ ਗੱਲ ਹਿਸਾਬ ਨਾਲ ਕਰ ਲੈਂਦੇ ਹੋ, ਤੁਸੀਂ ਕਿਸੇ ਦੀ ਵੀ ਜਿਹੜੀ ਉਲਝੀ ਹੋਈ ਪ੍ਰੋਬਲਮ ਆ ਉਹਨੂੰ ਸੋਲਵ ਕਰ ਦਿੰਦੇ ਹੋ, ਉਹ ਅਗਲੇ ਨੂੰ ਸੋਲਿਊਸ਼ਨ ਬਹੁਤ ਚੰਗਾ ਦੇ ਦਿੰਦੇ ਹੋ। ਇੰਡੀਪੈਂਡੈਂਟ ਹੈਗੇ ਹੋ, ਆਪਣੇ ਫੈਸਲੇ ਲੈਣ ਲਈ ਤੁਸੀਂ ਆਪ ਮਤਲਬ ਆਪਣੇ ਆਪਣੀ ਡਿਸੀਜ਼ਨ ਬਣਾ ਲੈਂਦੇ ਹੋ, ਤੇ ਸੈਂਸੀਬਲ ਹੈਗੇ, ਦੂਜਿਆਂ ਨੂੰ ਸਮਝ ਲੈਂਦੇ ਹੋ ਵੀ ਠੀਕ ਹੈ ਚਲੋ ਕੋਈ ਨਹੀਂ, ਸੰਤੋਸ਼ ਨੇ ਕੇਕ ਨਹੀਂ ਬਣਾਇਆ, ਕੋਈ ਗੱਲ ਨਹੀਂ, ਨਹੀਂ ਬਣਾਉਣਾ ਚਾਹੁੰਦੇ ਹੋਊਗੇ। ਇੱਕ ਥੋੜ੍ਹੀ ਦੋ ਪ੍ਰੋਬਲਮ ਨੇ ਜੀ, ਇੱਕ ਤਾਂ ਜਿਵੇਂ ਤੁਸੀਂ ਆਪਣੀਆਂ ਖੁਦ ਦੀਆਂ ਪ੍ਰੋਬਲਮਸ ਨੂੰ ਸੋਲਵ ਨਹੀਂ ਛੇਤੀ ਕਰ ਪਾਉਂਦੇ, ਠੀਕ ਹੈ, ਲਮਕਾ ਦਿੰਦੇ ਉਹਨਾਂ ਨੂੰ, ਠੀਕ ਹੈ। ਤੇ ਦੂਜਾ ਤੁਸੀਂ ਨਾ ਰਿਸ਼ਤਿਆਂ ਚ ਬਹੁਤ ਉਲਝੇ ਰਹਿੰਦੇ ਹੋ, ਇਹ ਦੋ ਚੀਜ਼ਾਂ ਨੂੰ ਕਰੋ। ਤੁਹਾਡੀਆਂ ਪੰਜ ਚੀਜ਼ਾਂ ਨੇ ਹੋਰ ਜਿਹੜੀਆਂ, ਉਹ ਮੈਂ ਅੱਗੇ ਦੱਸੂਗਾ, ਠੀਕ ਹੈ।
3: ਠੀਕ ਹੈ ਜੀ,
0: ਤੁਹਾਨੂੰ ਠੀਕ ਲੱਗੀ ਗੱਲ ਜਿਹੜੀ ਮੈਂ ਕੀਤੀ? ਨਹੀਂ ਨਹੀਂ, ਆਪਣਾ ਵੀ ਖਿਆਲ ਰੱਖੋ, ਠੀਕ ਹੈ। ਤੇ ਨਾਲ ਨਾਲ ਮੇਰੇ ਨਾ 8590 ਨੰਬਰ ਹੈ। ਹੈਲੋ 8590, ਹਾਂਜੀ
4: 8th of January 1947।
0: ਨਹੀਂ 8th of January ਦਾ ਠੀਕ ਹੈ, ਪਾਸਵਰਡ ਕੀ ਹੈ ਸਾਡਾ? ਹਾਂਜੀ, ਗਏ ਹੋ ਕਦੇ ਇਹਨਾਂ ਤੇ? ਠੀਕ ਹੈ, ਕੁਝ ਕੁਝ ਖਾਧਾ ਉਹਨਾਂ ਦਾ ਦੱਸੋਗੇ ਕੁਛ? ਤੁਹਾਡਾ ਨਾ ਫੋਨ ਦੇ ਕਨੈਕਸ਼ਨ ਸਹੀ ਨਹੀਂ ਹੈਗੇ। ਓਕੇ, ਜਨਵਰੀ ਕਿਹਨਾਂ ਦੱਸਿਆ ਸੀ? 8th January ਹੈ ਨਾ? ਹਾਂਜੀ, ਤੁਸੀਂ ਨਾ ਜਿਵੇਂ ਤੁਹਾਡੇ, ਤੁਸੀਂ ਬੜੇ ਵਧੀਆ ਬੰਦੇ ਹੈਗੇ ਹੋ, ਗੱਲ ਮਕਾਓ ਕੋਲ ਦੀ ਇੱਕ, ਤੇ ਆਪਣੇ ਆਪ ਨੂੰ ਢਾਲ ਵੀ ਲੈਂਦੇ ਹੋ ਸਮੇਂ ਦੇ ਮੁਤਾਬਕ, ਉੱਚੇ ਨੀਵੇਂ ਚ ਨਾ, ਦਾਨ ਬਹੁਤ ਕਰਦੇ ਹੋ, ਮਤਲਬ ਦਾਨ ਚ ਵਿਸ਼ਵਾਸ ਕਰਦੇ ਹੋ, ਠੀਕ ਹੈ। ਤੇ ਦੂਜਿਆਂ ਨੂੰ ਸਲਾਹ ਬੜੀ ਚੰਗੀ ਦਿੰਦੇ ਹੈਗੇ ਹੋ। ਆਪਦੇ ਲਈ ਇਹ ਹੈ ਕਿ ਤੁਸੀਂ ਕੰਨਾਂ ਦੇ ਕੱਚੇ ਬਹੁਤ ਹੋ, ਲਾਈ ਲੱਗੋ, ਮਤਲਬ ਤੁਹਾਨੂੰ ਕੋਈ ਵੀ ਬੰਦਾ ਪੜੋਸ ਲਵੇ ਨਾ ਪਿਆਰ ਨਾਲ ਮਿੱਠੇ ਹੋ ਕੇ, ਤੁਸੀਂ ਮਿੰਟਾਂ ਚ ਤੁਰ ਪੈਂਦੇ ਉਹਦੇ ਨਾਲ। ਤੇ ਇੱਕ ਕਾਲੀ ਕਾਲੀ ਬਹੁਤ ਕਰਦੇ ਹੈ ਜੀ, ਥੋੜੀ ਆਵਾਜ਼ ਘੱਟ ਰਹੀ ਹੈ ਬਾਈ ਜੀ, ਤੁਸੀਂ ਨਾ ਕਰਿਓ। ਨੈਕਸਟ ਕਾਲ ਹੈ 905-673-3337 ਬਾਬਾ ਬੁਖਤੌਲਾ ਜੀ। ਹੈਲੋ ਨਵਲਜੀਤ ਨਿੱਜਰ, ਨਵਲਜੀਤ ਨਿੱਜਰ ਗਿਆ, ਚਲੋ ਤਨਵੀਰ, ਤਨਵੀਰ ਜੀ।
5: ਹੈਲੋ,
0: ਹਾਂਜੀ
5: ਹਾਂਜੀ
0: ਹਾਂਜੀ
5: ਜੀ ਜੀ, ਤਨਵੀਰ ਬੋਲ ਰਿਹਾ ਜੀ, ਮੈਂ ਮੌਂਟਰੀਅਲ ਤੋਂ ਆਇਆ ਜੀ ਇੱਥੇ ਅੱਜ ਨਾ।
0: ਮੌਂਟਰੀਅਲ ਕੰਮ ਕਰਦੇ ਹੋ ਉੱਥੇ ਤੁਸੀਂ?
5: ਜੀ ਮੌਂਟਰੀਅਲ ਕੰਮ ਕਰਨੇ, ਇਸ ਦੋਸਤਾਂ ਕੋਲ ਆਇਆ।
0: ਮੌਂਟਰੀਅਲ ਕੀ ਕਰਦੇ ਤਨਵੀਰ ਤੁਸੀਂ?
5: ਰੈਨੋਵੇਸ਼ਨ ਦਾ ਕੰਮ ਕਰਦੇ।
0: ਮੌਂਟਰੀਅਲ ਸ਼ਹਿਰ ਬਹੁਤ ਵਧੀਆ ਤਨਵੀਰ
5: ਜੀ ਜੀ, ਬਹੁਤ ਅੱਛਾ,
0: ਸਸਤਾ ਪੈਂਦਾ ਨਾ
5: ਜੀ ਜੀ।
0: ਤੁਹਾਡੀ ਕਾਰ ਦੀ ਇੰਸ਼ੋਰੈਂਸ ਕਿੰਨੀ ਆ?
5: ਕਾਰ ਦੀ ਇੰਸ਼ੋਰੈਂਸ ਹੈ 170,
0: ਫੁੱਲ ਕਵਰੇਜ ਹੈ ਨਾ?
5: ਫੁੱਲ ਕਵਰੇਜ ਆ।
0: ਤੇ ਕਿਹੜੀ ਕਾਰ ਆ?
5: ਏ ਹੁੰਡਾਈ ਟਕਸਨ।
0: ਇੱਥੇ ਲਿਆਉਂਗੇ ਨਾ $450 ਹੋ ਜਾਣੀ ਆ ਤੁਹਾਡੀ।
5: ਯਾ ਬਿਲਕੁਲ,
0: ਹਾਂ ਇੱਥੇ ਬਹੁਤ ਲੁੱਟ ਪਈ ਹੋਈ ਆ ਅੰਟਾਰੀਓ ਚ, ਤਾਂ ਮਤਲਬ ਲੁੱਟ ਪਈ ਪਈ ਆ, ਔਰ ਸਰਕਾਰ ਚੁੱਪ ਕਰੀ ਬੈਠੀ ਆ, ਮਤਲਬ ਉੱਥੇ ਸਰਕਾਰ ਰਿਸਪੋਨਸਿਬਲ ਆ ਇੰਸ਼ੋਰੈਂਸ ਚ।
5: ਯਾ ਬਿਲਕੁਲ,
0: ਹੈਗੀ ਆ ਨਾ, ਸਰਕਾਰ ਪਾਰਟਨਰ ਆ ਇੰਸ਼ੋਰੈਂਸ ਕੰਪਨੀਆਂ ਨਾਲ, ਹੈਨਾ?
5: ਬਿਲਕੁਲ ਹਾਂਜੀ ਹਾਂਜੀ,
0: ਹੈਗਾ ਨਾ।
5: ਤੇ ਹਾਂਜੀ ਬਿਲਕੁਲ,
0: ਲੁੱਟ ਪਈ ਹੋਈ ਆ ਇੱਥੇ, ਮਤਲਬ ਇੱਥੇ ਡੱਗਫੋਰਡ ਫੇਲ ਹੋ ਗਿਆ ਸਾਡਾ ਜਿਹੜਾ ਪ੍ਰੀਮੀਅਰ ਆ ਨਾ, ਇਹ ਲੋਕਾਂ ਇਹ ਨਾ ਲੋਕ ਹੋਰੇ ਪਾਸੇ ਨੂੰ ਤੁਰੇ ਹੋਏ ਨੇ, ਜਿਹੜੇ ਇੱਥੇ ਦੇ ਲੋਕ ਵੀ ਨੇ ਨਾ ਬੇਖਿਆਲੇ ਜੇ ਨੇ ਬਾਈ ਜੀ। ਸਾਡੇ ਤਾਂ ਇੰਸ਼ੋਰੈਂਸ ਕੰਪਨੀਆਂ ਸਾਨੂੰ ਟੋਰਚਰ ਕਰਦੀਆਂ ਨੇ, ਮਤਲਬ ਇੰਸ਼ੋਰੈਂਸ ਨਹੀਂ ਦੇਣੀ, ਫਲਾਣੇ ਦਿਨ ਫਲਾਣੀ ਪੇਮੈਂਟ ਤੇਰੀ ਮਿਸ ਹੋਗੀ। ਫਿਰ ਕੀ ਹੋ ਗਿਆ ਯਾਰ, ਪੇਮੈਂਟ ਮਿਸ ਹੋ ਗਈ ਕਿਸੇ ਦੀ, ਕੋਈ ਕ੍ਰਾਈਮ ਹੋ ਗਿਆ, ਕੋਈ ਮਜ਼ਬੂਰੀ ਵੀ ਹੋ ਸਕਦੀ ਹੈ ਕਿ ਇੱਥੇ ਸਾਰੇ ਬੰਦੇ ਅਮੀਰ ਚਾਹੀਦੇ ਤੁਹਾਨੂੰ, ਹੈ ਕੋਈ ਗਰੀਬ ਬੰਦਾ ਇੰਸ਼ੋਰੈਂਸ ਨਹੀਂ ਲੈ ਸਕਦਾ ਕੋਈ ਆਪਣੀ? ਬਹੁਤ ਲੁੱਟ ਆ, ਮਤਲਬ ਸ਼ਰੇਆਮ ਗੁੰਡਾ ਕਰਦੀ ਆ। ਤੇ ਤੁਸੀਂ ਦੇਖੋ ਗੱਡੀਆਂ ਚੋਰੀ ਸਾਡੇ ਇੱਥੇ ਹੋਈਆਂ, ਤੁਹਾਡੇ ਉੱਥੇ ਗੱਡੀਆਂ ਸੜਕ ਤੇ ਖੜਦੀਆਂ ਨੇ ਨਾ? ਕਹਾਣੀ ਨੀ ਸਮਝ ਆਈ, ਅੰਟਾਰੀਓ ਤੋਂ ਚੋਰੀ ਕਰਕੇ ਕਿਊਬੈਕ ਵੱਲ ਨੂੰ ਕਿਉਂ ਜਾਣਾ? 700 ਕਿਲੋਮੀਟਰ ਗੱਡੀਆਂ ਕਿਉਂ ਚਲਾਉਣੀ ਚੋਰੀ ਦੀ? ਉੱਥੇ ਹੀ ਚੋਰੀ ਕਰ ਲੈਣੇ ਆਪਾਂ ਵਧੀਆ, ਸਮਝ ਨੀ ਆਇਆ, ਦਿਮਾਗ ਨੀ ਠੀਕ ਹੈ ਕਿ ਚੋਰਾਂ ਦੇ, ਕੋਈ ਸਿਸਟਮ ਚ ਦਾਲ ਕਾਲੀ ਆ ਜੀ, ਹੈ ਨੀ ਤਨਵੀਰ? ਕਦੀ ਵਧੀਆ ਗੱਲ ਕਹੀ ਮੈਂ? ਮੇਰਾ ਰੇਂਜ ਰੋਵਰ ਚੋਰੀ ਹੋਇਆ, ਉੱਥੋਂ ਲੱਭਿਆ ਮੌਂਟਰੀਅਲ ਚੋਂ।
5: ਅੱਛਾ,
0: ਹੁਣ ਮੌਂਟਰੀਅਲ ਚ ਰੇਂਜ ਰੋਵਰ ਨੀ ਹੈਗੇ ਕਿਤੇ?
5: ਅੱਛਾ ਅੱਛਾ ਅੱਛਾ, ਹਾਂਜੀ।
0: ਇਹ ਨਾ ਕੁਝ ਧਾਂਦਲੀਆਂ ਨੇ, ਇਹ ਫੇਲ ਹੋ ਗਏ ਹਰ ਸਟੈਪ ਦੇ ਉੱਤੇ, ਮਿਨੀਮਮ ਵੇਜਾਂ ਚੱਕ ਚੱਕ ਕੇ $18 ਤੇ ਮਾਰੀਆਂ ਚੱਕ ਕੇ ਭਾਈ, $18 ਦੇ ਉੱਤੇ ਮਿਨੀਮਮ ਵੇਜਾਂ ਕਰਕੇ ਆ, ਪੀਜ਼ਾ ਨੀ ਮਿਲ ਸਕਦੇ $20 ਦੇ? ਦੋ ਪੀਜ਼ੇ ਚਾਹੀਦੇ ਨੇ $20 ਦੇ, ਦੋ ਮਿਨੀਮਮ ਵਿੱਚ ਚਾਹੀਦੀ ਹੈ $18। ਨਿਕੰਮੇ ਕਰਤੇ ਲੋਕ ਇਹਨਾਂ ਨੇ, ਇਹਨਾਂ ਨੇ ਜਿਹੜਾ ਇੰਸਟਾਗ੍ਰਾਮਾਂ ਟਿਕਟੋਕਾਂ ਖੋਲਤੀਆਂ ਨਾ, ਇਹਨਾਂ ਨੇ ਲੋਕ ਮਤਲਬ ਖਤਮ ਕਰ ਦਿੱਤੇ, ਨਿਕੰਮੇ ਕਰ ਦਿੱਤੇ ਇਹਨਾਂ ਨੇ ਲੋਕ। ਕਰਦੇ ਨਾ ਮਾਨਸਿਕ ਤੌਰ ਤੇ ਲੋਕ ਕਿੰਨੇ ਨਿਕੰਮੇ ਹੋ ਗਏ ਰਾਤ ਨੂੰ 12 ਵਜੇ ਦੇਖੀ ਜਾਂਦੇ ਵੀ ਟਰੰਪ ਕੀ ਕਹਿੰਦਾ, ਦਫਾ ਕਰੋ ਟਰੰਪ ਜੋ ਕਹੂਗਾ ਦੇਖ ਲਾਂਗੇ, ਇਕੱਲਾ ਟਰੰਪ ਹੀ ਰਹੇਗਾ, ਅਮਰੀਕਾ ਹੀ ਰਹੇਗਾ ਇਕੱਲਾ, ਪੂਰੀ ਦੁਨੀਆ ਪਈ ਹੈ ਜਿਹਨੂੰ ਐਨਰਜੀ ਚਾਹੀਦੀ ਹੈ, ਚਾਹੀਦੀ ਕਿ ਨਹੀਂ? ਰਸ਼ੀਆ ਤੇ ਇਰਾਨ ਵਾਰ ਲੱਗੀਆਂ ਚ ਵੀ ਐਨਰਜੀ ਵੇਚੀ ਜਾਂਦੇ, ਵੇਚੀ ਜਾਂਦੇ ਨਾ, ਆਪਾਂ ਤੇ ਤਾਂ ਕੋਈ ਪਾਬੰਦੀ ਵੀ ਹੈ ਨੀ, ਹੈ ਕੋਈ ਪਾਬੰਦੀ? ਆਪਾਂ ਵੇਚਾਂਗੇ ਆਪਣਾ ਤੇਲ, ਆਪਾਂ ਵੇਚਾਂਗੇ ਆਪਣਾ ਯੂਰੇਨੀਅਮ, ਆਪਾਂ ਵੇਚਾਂਗੇ ਪੋਟਾਸ਼ੀਅਮ ਆਪਣਾ, ਆਪਾਂ ਵੇਚਾਂਗੇ ਨਿਕਲ, ਆਪਾਂ ਵੇਚਾਂਗੇ ਜੋ ਇੱਥੋਂ ਥੱਲੇ ਨਿਕਲਦਾ ਧਰਤੀ ਚੋਂ, ਪਾਣੀ ਵੇਚਾਂਗੇ ਆਪਾਂ ਆਪਣਾ, ਹੈਨਾ? ਜਿਹੜੇ ਸਰਕਾਰੀ ਮਿਨਿਸਟਰੀਆਂ ਚ ਲੋਕ ਬੈਠੇ, ਇਹਨਾਂ ਨੇ ਕੀਤਾ ਹੀ ਕੁਛ ਨਹੀਂ ਆ ਕੇ, ਇਹਨਾਂ ਨੇ ਖਾਧਾ ਹੀ ਆ ਬਸ। ਆ ਸਾਡਾ ਇੱਥੇ ਡੱਗ ਫੋਰਡ ਆ, ਇਹਦਾ ਇੱਕ ਮਿਨਿਸਟਰ ਫੜਿਆ ਗਿਆ, ਦੋ ਐਮ ਪੀ ਪੀ ਨੇ ਸਾਡੇ ਬ੍ਰੈਂਪਟਨ ਦੇ ਨੇ, ਇੱਕ ਬ੍ਰੈਂਪਟਨ ਦਾ ਹੈਗਾ, ਇੱਕ ਹੋਰ ਆ
1: ਜੀ।
0: ਇਹਨਾਂ ਨੇ 20,000 ਲਗਜ਼ਰੀ ਹੋਟਲਾਂ ਚ ਰਹਿ ਕੇ ਖਰਚੇ ਪਾਏ ਹੋਏ ਨੇ, 20,000 ਡਾਲਰ ਖਰਚੇ, ਫੰਡ ਮਿਸ ਯੂਜ਼ ਕੀਤੇ, ਹੈਨਾ? ਆ ਡੱਗ ਫੋਰਡ ਦਾ ਇੱਕ ਮਿਨਿਸਟਰ ਆ, 6 ਕਿਲੋਮੀਟਰ ਦੂਰ ਘਰ ਆ ਪਾਰਲੀਮੈਂਟ ਤੋਂ, ਘਰੇ ਨੀ ਰਹਿੰਦਾ, ਪਤਾ ਨਹੀਂ ਘਰ ਵਾਲੀ ਕੁੱਟਦੀ ਕੱਢਦੀ ਸੀ, ਕੀ ਰੌਲਾ ਸੀ ਉਹਦਾ, ਹੋਟਲ ਚ ਰਹਿੰਦਾ ਸੀ ਭਾਜੀ।
5: ਅੱਛਾ,
0: ਹਾਂ, 6 ਕਿਲੋਮੀਟਰ ਦੂਰ, ਜਹਾਜ਼ ਲੈ ਲੈਣੇ ਡੋਨਲਡ ਟਰੰਪ ਦੀ ਕਾਪੀ ਚ, ਫਟਾਫਟ ਵੇਚਤਾ, ਡਰ ਗਿਆ ਫਿਰ ਬਾਅਦ ਚੋਂ, ਧਾਂਦਲੀ ਹੈ। ਇਲੈਕਸ਼ਨ ਅਕਤੂਬਰ ਚ ਹੋਣੇ ਸੀਗੇ, ਪਹਿਲਾਂ ਕਰਾਲੇ ਜਾਣ ਕੇ, ਲੋਕਾਂ ਨੂੰ ਡਰ ਦੇ ਵਿੱਚ ਪਾ ਕੇ ਨਾ, ਵੀ ਹੋਊਗਾ ਟੈਰਫ ਖਰਾਬ, ਹੋਊਗਾ ਟੈਰਫ ਖਰਾਬ, ਟੈਰਫ ਲੱਗ ਜਾਣਗੇ, ਬੋਤਲਾਂ ਚੱਕ ਦਾਂਗੇ, ਐਂ ਕਰ ਦਾਂਗੇ, ਫੋਕੇ ਬੱਪਰ ਮਾਰ ਮਾਰ ਕੇ ਲੋਕਾਂ ਤੋਂ ਵੋਟਾਂ ਲੈ ਲਈਆਂ। ਇਹੋ ਜਿਹੇ ਲੋਕ ਨੇ ਯਾਰ ਇਸ ਮੁਲਕ ਦੇ ਵਿੱਚ, ਹੈਰਾਨ ਆ ਮੈਂ ਲੋਕਾਂ ਦਾ। ਭਾਜੀ ਕਦੇ ਨਾ ਜ਼ਿੰਦਗੀ ਚਾਈਨਾ ਜਾਇਓ ਤੇ ਡੁਬਈ ਜਾਇਓ, ਦੋ ਜਗ੍ਹਾ ਜਾਇਓ ਬਸ।
5: ਦੁਬਈ ਦਾ ਵੀ ਅੱਜ ਕੱਲ ਫਿਰ ਥੋੜੇ ਜਿਹਾ
0: ਨਹੀਂ, ਚਲੋ ਹਾਲਾਤ ਤਾਂ ਇਹ ਵਾਰ ਲੱਗੀ ਹੋਈ ਆ, ਬੰਦੇ ਤਾਂ ਬੰਦੇ ਬਣਾਤੇ ਕਿ ਨਹੀਂ ਬਣਾਤੇ ਉਹਨਾਂ ਨੇ?
5: ਯਾ ਬਿਲਕੁਲ ਸਹੀ।
0: ਆ ਤੁਹਾਡੇ ਪਾਕਿਸਤਾਨੀ ਕਮਿਊਨਿਟੀ ਉੱਥੇ ਸਾਰੀ ਕੈਬਾਂ ਚਲਾਉਂਦੀਆਂ, ਜਿਹੜੀਆਂ ਕੰਪਨੀਆਂ ਨੇ, ਕੈਬ ਦੀਆਂ ਕੰਪਨੀਆਂ ਟੂਰਿਜ਼ਮ ਦੀਆਂ,
5: ਬਿਲਕੁਲ।
0: ਅਗਲਾ ਹਰੇਕ ਬੰਦਾ ਡਰਨਾ ਚੱਲਦਾ, ਬੰਦੇ ਬੰਦੇ ਬਣਾਤੇ ਉਹਨਾਂ ਨੇ, ਸਿੱਧੇ ਕਰਤੇ ਤੀਰ ਮੰਗੋ। ਉਹੀ ਬੰਦਾ ਜਿਹੜਾ ਪਾਕਿਸਤਾਨ ਚ ਖੋਰੂ ਪਾਉਂਦਾ ਸੀ, ਦੁਬਈ ਚ ਬੰਦਾ ਬਣਿਆ ਹੁੰਦਾ, ਉਹ
5: ਸਿੱਧੇ ਹੋ ਜਾਂਦੇ। ਇੰਜ ਹੀ ਗੱਲ
0: ਹੈਨਾ, ਚਾਈਨਾ ਜਾ ਕੇ ਦੇਖੋ ਬਾਈ ਜੀ, ਪ੍ਰਾਈਵੇਸੀ ਪ੍ਰਾਈਵੇਸੀ ਕਰੀ ਜਾਂਦੇ, ਲੋਕਾਂ ਨੂੰ ਲੁੱਟੀ ਜਾਂਦੇ ਹੋ ਤੁਸੀਂ। ਆ ਵੱਡੇ ਚੋਰ ਫੇਸਬੁੱਕ ਤੇ ਇੰਸਟਾਗ੍ਰਾਮ ਵਾਲੇ ਜਿਹੜੇ ਬੈਠੇ ਨੇ, ਚੋਰੇ ਨੇ ਡਾਕੂਰੇ, ਇਹਨਾਂ ਨੂੰ ਕਿਵੇਂ ਪਤਾ ਲੱਗਦਾ ਮੈਂ ਕਾਰ ਲੈਣੀ ਹੈ? ਤੁਸੀਂ ਮਾੜਾ ਜਿਹਾ ਕਲਿੱਕ ਕਰਿਓ, ਕਾਰ ਲੈਣੀ ਹੈ, ਸੋਹਣਾ ਡੀਲਰਸ਼ਿਪਾਂ ਦੇ ਤੁਹਾਡੇ ਕੋਲ ਐਡ ਆਉਣੇ ਸ਼ੁਰੂ ਹੋ ਜਾਣਗੇ, ਤੁਸੀਂ ਬੋਲੇ ਦੋ ਫੋਨ ਤੇ ਮੈਂ ਕਾਰ ਲੈਣੀ ਹੈ। ਪ੍ਰਾਈਵੇਸੀ ਕਿੱਥੇ ਗਈ? ਤੇਲ ਲੈਣ ਗਈ ਪ੍ਰਾਈਵੇਸੀ ਤੁਹਾਡੀ? ਬੇਵਕੂਫ ਬਣਾ ਰਿਹਾ ਲੋਕਾਂ ਨੂੰ ਪ੍ਰਾਈਵੇਸੀ ਦੇ ਨਾਂ ਤੇ, ਇਹਨਾਂ ਨੇ ਇਹ ਚਾਹੀਦਾ ਹੀ ਨਹੀਂ। ਇੰਸਟਾ ਤੋਂ ਹਰ ਬੰਦਾ ਤਾਹਿਰ ਮੂੰਹ ਲਾ ਕੇ ਬੈਠਾ ਕੈਮਰਿਆਂ ਨੂੰ, ਅੱਜ ਬੈਠਾ ਕਿ ਨਹੀਂ ਬੈਠਾ? ਇਹਨਾਂ ਨੇ ਜੌਬਾਂ ਖਤਮ ਕਰਤੀਆਂ, ਕਿੰਨੇ ਟੀਵੀ ਸਟੇਸ਼ਨ ਮਰ ਗਏ, ਕਿੰਨੀਆਂ ਅਖਬਾਰਾਂ ਮਰ ਗਈਆਂ ਜਿਹੜੀਆਂ ਨੌਕਰੀਆਂ ਦਿੰਦੇ। ਟੋਰਾਂਟੋ ਸਟਾਰ ਇਕੱਲਾ ਇਟ ਸੈਲਫ 2,000 ਬੰਦੇ ਨੂੰ ਜੌਬ ਦਿੰਦਾ ਸੀ। ਇਹਨਾਂ ਨੇ ਕੀ ਇਹ ਢੁੱਕੜਾ ਕਟਾਇਆ ਇਹਨਾਂ ਨੇ ਇੰਸਟਾਗ੍ਰਾਮਾਂ ਫੇਸਬੁੱਕਾਂ ਤੋਂ? ਹੋਰ ਇਹਨਾਂ ਨੇ ਕੀ, ਇਹਨਾਂ ਨੇ ਅੰਡੇ ਲੈਣੇ, ਇਹਨਾਂ ਤੋਂ ਵਿਕੇ ਹੋਏ ਨੇ, ਉਹਨਾਂ ਤੋਂ ਕਾਰਪੋਰੇਟ ਥੋੜ੍ਹੇ, ਦੋ ਤਿੰਨ ਅਮਰੀਕਾ ਦੇ ਕਾਰਪੋਰੇਟ ਨੀਗੇ ਲਾਉਣ, ਉਹਨਾਂ ਤੋਂ ਟੈਕਸ ਠੋਕ ਕੇ ਟੈਕਸ ਲਾਉਣ ਭਾਜੀ ਉਹਨਾਂ ਤੇ, ਹੈਨਾ? ਐਡਵਰਟਾਈਜ਼ਮੈਂਟ ਟੈਕਸ ਲਾਉਣ, ਇਹ ਜਿਹੜੀ ਤੁਸੀਂ ਐਡਵਰਟਾਈਜ਼ਮੈਂਟ ਪਾਓਗੇ ਕਿਸੇ ਬੰਦੇ ਦੀ, ਕੋਈ ਵੀ ਦੁਕਾਨ ਦੀ, ਮਕਾਨ ਦੀ, ਤੁਸੀਂ ਇਹਨੂੰ ਸੋਸ਼ਲ ਮੀਡੀਆ, ਇਹਨਾਂ ਨੇ ਕਮਰਸ਼ੀਅਲ 'ਚ ਮਰਜ ਕਰ ਦਿੱਤਾ ਇਹਨਾਂ ਨੂੰ ਭਾਜੀ, ਇੰਸਟਾਗ੍ਰਾਮ ਟਿਕਟੋਕ ਨੂੰ। ਟੈਕਸ ਲਾਉਣਾ ਤਾਂ ਜੇ ਕੋਈ ਐਡ ਆ, ਨੰਬਰ ਆ ਗਿਆ ਥੱਲੇ, ਐਡ ਆ ਗਈ, ਕਿੱਡੀ ਕੁ ਰੈਗੂਲੇਸ਼ਨ ਆ। ਇਹਨਾਂ ਨੇ ਆਪਣੇ ਮੁਲਕ ਦੀਆਂ ਇੰਸਟੀਟਿਊਟਸ ਖਤਮ ਕਰ ਦਿੱਤੇ ਭਾਜੀ। ਟੋਰਾਂਟੋ ਸਟਾਰ ਦਾ ਨਾਂ ਸੀ ਦੁਨੀਆ ਦੇ ਵਿੱਚ ਪੱਤਰਕਾਰਤਾ 'ਚ, ਤੇ ਇੰਸਟਾਗ੍ਰਾਮ ਤੇ ਪੱਤਰਕਾਰਤਾ ਦੇਖੀ ਕਹਿ ਜੀ ਹੁੰਦੀ ਆ। ਕੋਈ ਜਨਾਨੀ ਅੱਧੇ ਕੱਪੜੇ ਪਾਉਣੇ ਭੁੱਲ ਜਾਂਦੀ ਆ, ਵਿਚਾਰੀਆਂ ਭੁੱਲੇ ਜਾਂਦੀਆਂ ਨੇ ਵੀ ਪਾਈ ਨਹੀਂ ਸੱਚ। ਕੋਈ ਬੰਦਾ ਹੈਗਾ ਉਹ ਸਾਡਾ ਟੈਟੂ ਜਿਹਾ ਬਣਾ ਕੇ ਗੁੰਡਾਗਰਦੀਆਂ ਕਰੀ ਜਾਂ, ਕੀ ਗੰਦ ਪਾਇਆ ਹੈ ਇਹਨਾਂ ਲੋਕਾਂ ਨੇ ਉੱਥੇ, ਦੇਖਿਓ ਤੇ ਹਾਲਾਤ ਕੀ ਨੇ। ਪਰ ਲੋਕ ਹੋਰੇ ਕੁਛ ਕਰਨ ਲੱਗੇ ਹੋਏ ਨੇ, ਮਤਲਬ ਹੋਰੇ ਕੁਛ ਖੋਖਲੇ ਕਰਤੇ ਲੋਕ, ਇਹਨਾਂ ਨੇ ਉਹ ਬਚੇ ਕਿਉਂ ਹੋਏ ਨੇ? ਦੁਬਈ ਤੇ ਜਿਹੜਾ ਚਾਈਨਾ ਨਾ, ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬੈਨ ਕੀਤੇ ਹੋਏ ਨੇ ਵੀ ਆਹ ਚੀਜ਼ ਐਂ ਪਾ ਸਕਦੇ ਹੋ। ਚਾਈਨਾ ਨੇ ਜਿਹੜੀ ਇੱਥੇ ਉੱਚੀਆਂ ਜਿਹੀਆਂ ਨਿੱਕਰਾਂ ਜਿਹੀਆਂ ਪੱਗ ਨਹੀਂ ਭਰਦੀਆਂ ਹੁੰਦੀਆਂ, ਲੱਤਾਂ ਜਿਹੀਆਂ ਨੰਗੀਆਂ ਕਰਕੇ, ਪੱਟ ਜਿਹੇ ਨੰਗੇ ਕਰਕੇ ਆ ਜਾ, ਅਰੇ ਬਾਈ ਇੰਡੀਆ ਜਾ ਰਹੇ ਹੋ, ਇੱਕ ਵੀਡੀਓ ਦੇਖੀ ਮੈਂ, ਆਪ ਜਾ ਰਹੇ ਹੋ ਯਹਾਂ ਸੇ ਮਸਾਲਾ ਇੱਕ ਡਾਲਰ ਕਾ, ਦੋ ਡਾਲਰ ਕੇ ਤਿੰਨ ਮਸਾਲੇ, ਉਹ ਮੂਰਖੇ, ਇੱਥੋਂ ਕੋਈ ਗਰੋਸਰੀ ਲੈ ਕੇ ਜਾਊਗਾ ਇੰਡੀਆ ਨੂੰ? ਕੋਈ ਸ਼ਬਦ ਚਾਰ ਚੱਜ ਦੇ ਯੂਜ਼ ਕਰ ਲਾ। ਉਹ ਜਨਾਨੀਆਂ ਦੇ ਲੱਤਾਂ ਦੇਖਣ ਲਈ ਲੋਕ ਭਾਜੀ ਉੱਥੇ ਉਹ ਵੀਡੀਓ ਦੇਖੀ ਜਾਂਦੇ ਨੇ ਬੈਠੇ, ਗਰੋਸਰੀ ਲੈਣ ਜਾਵੇ ਕੋਈ ਨਾ ਜਾਵੇ, ਪਰ ਉਹਨਾਂ ਨੂੰ ਦੇਖੇ ਉਹੋ ਜਿਹੇ ਕੱਪੜੇ ਪਾ ਕੇ ਹੋ ਜਾਂਦੀਆਂ ਨੇ, ਉਹਨੂੰ ਪਤਾ ਹੁੰਦਾ ਵੀ ਉੱਦਾਂ ਤਾਂ ਕੋਈ ਪੱਲੇ ਪੈਣਾ ਨਹੀਂ। ਭਾਜੀ ਇੱਕ ਬੰਦਾ ਮੈਨੂੰ ਟੈਕਸਟ ਕਰ ਰਿਹਾ, ਮੇਰੇ ਫੋਨ 'ਤੇ ਹੁਣੇ ਟੈਕਸਟ ਆਇਆ ਹੋਇਆ, ਇਸ ਵੇਲੇ ਲਾਈਵ ਟੈਕਸਟ ਆ। ਇਹ ਬੰਦਾ ਜਾਲੀ ਸ਼ੇਅਰ ਪਾਉਂਦਾ ਇੰਸਟਾਗ੍ਰਾਮ 'ਤੇ ਨਾ, ਤੁਸੀਂ ਜਾਲੀ ਸ਼ੇਅਰ ਪਾਉਣੇ ਜਿਵੇਂ ਤੁਹਾਡੀ ਵੀਡੀਓ ਨੂੰ ਦਿਖਾਉਣਾ ਵਾਇਰਲ ਹੋ ਗਈ ਜਿਵੇਂ, ਹਾਂਜੀ $10 ਲੈਂਦਾ ਹੈ, $10 ਦੇ ਵਿੱਚ ਤੁਹਾਨੂੰ 600 ਤੋਂ 700 ਸ਼ੋ ਦਿਖਾ ਸ਼ੇਅਰ ਦਿਖਾ ਦੂਗਾ ਤੁਹਾਡੇ ਫੋਲੋਵਰ ਵਿਦ ਫੋਲੋਵਰ ਦੇ ਲੱਗ ਲੈਂਦਾ। ਐ ਨਹੀਂ ਇੱਕ ਰੇਟ 'ਚ ਨਹੀਂ ਕੰਮ ਕਰਦਾ, ਨਹੀਂ ਨਹੀਂ ਆ ਸੂਰਾ ਬੰਦੇ ਦਾ। ਜੇ ਫੋਲੋਵਰ ਜਾਲੀ ਲੈਣੇ ਨੇ $20 ਦੇ, $20 ਦੇ ਹੈਗੇ ਨੇ 5,000, $50 ਦੇ ਹੈਗੇ ਨੇ 10,000, ਜੇ ਜਾਲੀ ਲੈਣੇ ਨੇ। ਐ ਨਹੀਂ ਕਰਨਾ, ਰੇਟ ਨਹੀਂ ਤੋੜਨਾ ਹੈਗਾ, ਠੱਗਾਂ ਦਾ ਰੇਟ ਨਹੀਂ ਤੋੜਨਾ। ਆ ਕਦਾ ਮੈਨੂੰ ਟੈਕਸ ਮੈਸੇਜ ਕਰਨ ਲੱਗਿਆ, ਮੈਂ ਮੈਨੂੰ ਕਿਸੇ ਨੇ ਦੱਸਿਆ ਵੀ ਇਹ ਇੰਡੀਆ ਤੋਂ ਐਂ ਪਾਉਂਦੇ ਨੇ, ਜਿਹੜਾ ਕੈਮਰੇ ਜਿਹੇ ਨਹੀਂ ਲਾ ਕੇ ਮੂੰਹ ਨੂੰ ਫਿਰਦੇ, हरेक दुकान वाले वहम हो गया अभी खनी, अरे 5000 में घर दे रहे हैं, 5000 में घर दे रहे हैं। पाजी मैं एड च केड़े जमाने दा, मैं है जी बीएस कदे नहीं कीती, है जी कॉमन की गल करो जी, लोगों को समझ आए, लोगों के हक की गल करो। ये चीज़ा ने भी, ये चीज़ा ने ना लोगों के मानसिक तनाव बढ़ा दते, बहुत ज़्यादा लोगों को टेंशन च पाता भी मैं पिछे रह गया, दूआ निकल गया, हालात की ने बिजनेस स्पॉयल कर ले लोगों ने जी इन्हें मगर लग के। चलो अगे लोग मेहनत करते हूँ, लोग वीडियो बनाते हैं तो फिलहाल वीडियो से मैं इन्होंने कहते दो बनवाइया से शेयर है 700 बंदे, दो भी नहीं आए है भाजी, बंदे दो नहीं आए, शेयर एक तो 769 ने, एक तो 434 ने, मतलब यह सब जाली काम चलता है। मैं अवेयर कर रहा लोगों को, ये बेला रहना चाहते ने, काम नहीं करना चाहते, घर वाले कैमरे फड़ते हैं तो जनानियां मूहरे फिरदियां ने, दोनों सवेरे निकल जाते, दो रेस्टोरेंट से रोटियां खाए होंगे ने, है एक अद्धी ग्रोसरी स्टोर तो माड़े मोटे दुध प्याज चक लिया उत्तर वीडियो बना के, एक अद्धे जाते हैं जो स्टोर जो होंगे ने, अरे चिदरा ही लगी है $10 की 10 है ना। चलो डेढ़ बार द्वारा बोलो भाई, की है
5: जी जी हाँ जी
0: बीबी
5: सुन रहे हैं चलो हाँ जी,
0: डेट भूल गए तुम यार
5: जी,
0: की डेट ऑफ बर्थ
5: सितंबर 20 सितंबर
0: 20 सितंबर सितंबर 20 भाई सुनो क्विकली, इक्विटेबल हो, स्ट्रोंग सोशल स्किल ने, तुसी दस चुके हो कंस्ट्रक्शन चो, काइंड हार्ट है, तुहाडे अंदर दया बहुत हैगी है, परफेक्शन बहुत लभदे दूजे बंदे च, भी बंदा वधिया होना चाहिए, ऐ होना चाहिए,
5: बिल्कुल
0: सुस्ती मार जाने बहुत जगह ते भाजी,
5: हाँ जी हाँ जी हाँ जी,
0: इन्हां ते काम करो ठीक है, थैंक यू सो मच। और राजन ने इत्थे सुस्ती नहीं मारनी, अखां ने जिहड़ियां अखां हो गईआं खराब, दिमाग खराब होंदे सी ना अगे लोकां दे, हुण अखां खराब हो जांदीआं ने, अखां खराब होण दा कारण जिहड़ियां लेजरस ने स्क्रीन ऑन करदे हो रात नूं बैड तों पै के, उह तुहाडी अख दे रैटिना दे विच जिहड़ियां नाड़ां ने उहनां नूं कमजोर कर रिहा, क्योंकि कॉरपोरेट्स ने इन्हां लई कोई लॉ नहीं हैगा, तुसीं स्क्रीन कट के दिखायो कल नूं सवेरे फेल कर देणगे तुहाडी, सरकारी बाहू आऊगा कहूगा ते आ सेंटीमीटर ने ते आ पिक्सल्स ने ते फलाना ढमकाना, दुकान के बाहर साइन ला के दिखा दो तो थोड़ा लहू पी जाते हैं आके जी, आड़े बाऊ ने सिटिया रखे होंगे सिटिया रेड टेप बाऊ, तो स्क्रीन दे विच की तुहाडे इंपैक्ट पैंदा अखां ते कोई नहीं दसदा, तुसीं अपनी अखां चेक कराओ, चिट्टा ते काला मोतिया देसी नां ने, चिट्टा ते काला मोतिया, एक दी होण नाल अखां अन्नियां हो जांदियां ने, एक दे होण नाल इलाज हो जांदा,
1: बिल्कुल
0: एक इलाज ना हो वे, बदल के दूजे च पहुंच जाता, फिर उत्थे इलाज नहीं हुंदा, सर्जरियां ही हुंदियां ने,
1: बिल्कुल।
0: स्पेक्स एक्सप्रेस राजन जी तुसी आउने,
4: बहुत बहुत धन्यवाद अमन जी, तुम तो साढ़े सारे स्रोतों को प्यार प्यार सत श्रीकाल, बिल्कुल सही तुसी दस रहे हो जी, जेडे भी साढ़े को स्रोते आ रहे हैं, कई बार यहोजा होंदा केस भी अपना चिट्टा मोतिया पकदा पिया पर समय से डॉक्टर नूं नहीं दिखाया ते उहदे नाल कॉम्प्लीकेशन होर वध जांदियां ने, अख दा प्रैशर वधना शुरू हो जांदा ते कल नूं लेटर ऑन काली मोतिया दे विच भी यह चीज बदल सकती है, इस करके जरूर समय सिर अपना अखां दा चेकअप करवाओ, बच्चियां दा जिन्हां दी उम्र 20 साल तो थले है 65 साल तो जो उपर बजुर्ग ने सारे का एग्जाम जोड़ा है वो हैल्थ कार्ड के साल में एक बार कवर होंगे, सो जे ताड़ी उम्र 65 साल के उपर है तो जरूर, तो जे तुम्हें लगता है भी तुम्हें कैटरेक्ट आ गया तो भी तुम जरा जी चैकअप करवा सकते हो, चैकअप जोड़ा ये कवर होंगे हैल्थ कार्ड के उत्ते, सो तुम पे नहीं करना पैंता। तो अमन जी असी एडवांस टैक्नोलॉजी दशीन लिया के रखी हुई ने, आम तौर उत्ते जो भी टैसट हों ना पहले अखों से ड्रॉप्स पाते थे फिर डॉक्टर जरा पिछले बैकअप का ही रखना देखता स, पर हूँ जड़िया नवी मशीन है ये अख च ड्रॉप पाने की लड़ नहीं पैंती, सो ए होंगे कि तुम्हें छुट्टी लैन की लड़ नहीं पैंती है, तुम किसी बंद नहीं सदना पैंता भी मैंने ड्राइव करके घर ला जाओ, सो ओसीटी मशीन बिना ड्रॉप्स पाए तो अख का जरा पिछले रैटिना होंगे उन्होंने स्कैन कर लेंदी है, फिर जी सा रैटनोग्राफी मशीन है ये रैटिना दी इमेजेस ले लेंदी है तो डॉक्टर के सामने पूरा डिस्प्ले स्क्रीन के उत्ते आ जाता है भी की प्रॉब्लम है तो की वह इलाज है। इसे तरह जे बच्चों का एग्जाम करा रहे हो अमन जी, बड़े साढ़े को बच्चे यह जाते हैं जिन्हों का नंबर ना हर साल वधदा ही जाता है, सो पेरेंट्स को यही फिक्र होंगी है भी इन्हों का नंबर रुक सकता है कि नहीं, सो साढ़े को जी मशीन है यह पहले ही दस देंदी है भी की तुहाडा बच्चा उस कैटेगरी च आंदा है जिहदा नंबर हर साल वधी जांदा है, तो जे आंदा है तो असीं इन्हां नूं स्पैशल मायोपिया कंट्रोल ट्रीटमेंट वाले ग्लासेस बना के दे दीते ने, ये देखने सेम लगते हैं पर अंदरों अंदरी एक थैरेपी का काम करते हैं, तो तुहाडे बच्चे की निगाह होर नहीं कटती, नंबर उत्थे दा उत्थे ही रुक जांदा है, सो इदां दा तुसीं आई एग्जाम करवाना चाहते हो अपने वास्ते या अपने परिवार वास्ते या अपने बच्चों वास्ते तो जरूर कॉल करो, डॉक्टर साडे कोल अज अवेलेबल ने, नंबर है साडा 905 460 88 88 905 4608888 ਤੇ ਜੇ ਗਲਾਸਿਸ ਦੀ ਗੱਲ ਕਰੀਏ ਤੇ ਬੈਕ ਟੂ ਸਕੂਲ ਸੇਲ ਸ਼ੁਰੂ ਹੋ ਚੁੱਕੀ ਹੈ ਜੀ। ਜਿਵੇਂ ਤੁਸੀਂ ਦੱਸਿਆ ਬੱਚੇ ਸਕਰੀਨ ਦੇ ਉੱਤੇ ਬਹੁਤ ਟਾਈਮ ਸਪੈਂਡ ਕਰਦੇ ਨੇ, ਅਸੀਂ ਸਪੈਸ਼ਲੀ ਵੈਂਡਰਸ ਦੇ ਨਾਲ ਨੈਗੋਸ਼ੀਏਟ ਕੀਤਾ ਕਿਉਂਕਿ ਹਰ ਬੱਚਾ ਜਿਹੜਾ ਉਹ ਸਕਰੀਨ ਦੇ ਉੱਤੇ ਜਦੋਂ ਬੈਠਦਾ ਤੇ ਉਹਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਚਾਹੀਦੀ ਹੁੰਦੀ ਹੈ, ਪਰ ਕਈ ਪੇਰੈਂਟਸ ਅਫੋਰਡ ਨਹੀਂ ਕਰ ਪਾਉਂਦੇ। ਸੋ ਸਪੈਸ਼ਲ ਡੀ ਲੈ ਕੇ ਆਏ ਜੀ ਵੈਲਿਡ ਪੈਕੇਜ ਦੀ, ਤੇ ਨਾਲ ਦੀ ਨਾਲ ਇਹ ਵੀ ਜਿੰਨੇ ਵੀ ਸਰੋਤੇ ਬੱਚੇ ਆ ਕੇ ਸਾਡੇ ਕੋਲ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀਆਂ ਗਲਾਸਿਸ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਿਹਾ। ਸੋ ਅਗੇਨ ਜੀ, ਐਂਟੀ ਗਲੇਅਰ ਕੋਟਿੰਗ ਬਾਏ ਕਰੋ ਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਹੈ। ਬ੍ਰਾਂਡਡ ਫਰੇਮ ਲੈਣਾ ਚਾਹੁੰਦੇ ਹੋ, ਸਾਰੇ ਤਰ੍ਹਾਂ ਦੇ ਫਰੇਮਾਂ ਦੇ ਉੱਤੇ ਵੀ ਬਹੁਤ ਡਿਸਕਾਊਂਟ ਹੈ ਜਿਹਦੇ ਬਾਰੇ ਅਸੀਂ ਅਗਲੇ ਲਿੰਕ 'ਚ ਗੱਲ ਕਰਾਂਗੇ, ਪਰ ਫਿਲਹਾਲ ਇਹਨਾਂ ਦੱਸ ਦਈਏ ਕਿ ਜਿਹੜੇ ਸਾਡੇ ਕੋਲ ਸਪੈਸ਼ਲ ਸਪੈਸ਼ਲ ਡੀਲ ਉੱਤੇ ਵੈਲਿਊ ਪੈਕੇਜ ਫਰੇਮ ਲੱਗੇ ਨੇ ਉਹ 90% ਆਫ ਚੱਲ ਰਹੇ ਨੇ। $300 ਦਾ ਫਰੇਮ ਸਿਰਫ $29 ਚ ਮਿਲ ਰਿਹਾ ਬੈਕ ਟੂ ਸਕੂਲ ਸੇਲ ਕਰਕੇ। ਸੋ ਇਸ ਡੀਲ ਦਾ ਫਾਇਦਾ ਜ਼ਰੂਰ ਚੱਕੋ। ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ, ਡਾਕਟਰ ਸਾਡੇ ਕੋਲ 2 ਵਜੇ ਤੱਕ ਅਵੇਲੇਬਲ ਨੇ। ਪਹੁੰਚਣਾ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ ਜੀ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਆ। ਸੋ ਨੰਬਰ ਇੱਕ ਵਾਰੀ ਫਿਰ ਜੀ, 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਔਰ ਰੇਡੀਓ ਵਾਸ ਸੁਣ ਰਹੇ ਤੁਸੀਂ, ਨੈਕਸਟ ਕਾਲ ਹੋਰ ਤੇ ਸੀ ਰਵਿੰਦਰ। ਰਵਿੰਦਰ ਜੀ, ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ,
6: ਡੇਟ ਆਫ ਬਰਥ ਸਪਟੰਬਰ 3 ਤੇ ਮੈਂ ਟੀਚਰ ਹਾਂ ਇੱਕ।
0: ਕੀ ਹੈ ਜੀ?
6: ਟੀਚਰ ਹਾਂ ਜੀ ਮੈਂ ਇੱਕ।
0: ਕਿਸ ਚੀਜ਼ ਦੇ ਟੀਚਰ ਹੈਗੇ?
6: ਮੈਥ ਸਾਇੰਸ।
0: ਮੈਥ ਸਾਇੰਸ ਤੇ ਪੜ੍ਹਾਉਂਦੇ ਉੱਥੇ ਹਜੇ ਨਹੀਂ ਕਰ ਰਹੇ ਕੁਛ?
6: ਹਾਂ ਜੀ, ਪੜ੍ਹਾਉਂਦੀ ਹਾਂ ਮੈਂ।
0: ਅੱਛਾ, ਵੈਸੇ ਮੈਂ ਇੱਕ ਜ਼ਿੰਦਗੀ ਚੀਜ਼ ਸਿੱਖੀ ਹੈ ਟੀਚਰ, ਚਲੋ ਸਭ ਤੋਂ ਰਿਸਪੈਕਟੇਬਲ ਮੈਂ ਕਹੂੰਗਾ ਸਾਨੂੰ ਹੁਣ ਤੱਕ ਆਪਣੇ ਟੀਚਰਸ ਯਾਦ ਨੇ ਕਿੱਦਾਂ। ਅੱਛਾ, ਤੁਸੀਂ ਤੁਹਾਡੇ ਲਈ ਬਹੁਤ ਬੈਡ ਲੱਕ ਹੈ, ਤੁਸੀਂ ਕਿਸੇ ਨੂੰ ਕੁੱਟ ਨਹੀਂ ਸਕਦੇ, ਦੇਖੋ ਇੰਡੀਆ ਵਾਲਿਆਂ ਨੇ ਕੁੱਟਿਆ ਸਾਨੂੰ। ਟੀਚਰ ਆਪ ਕੁੱਟ ਖਾ ਕੇ, ਟੀਚਰ ਆਪ ਜਿਹੜਾ ਬੋਲ ਰਿਹਾ ਹੈਗਾ ਆਪ ਕੁੱਟ ਖਾ ਕੇ ਟੀਚਰ ਬਣਿਆ ਹੋਇਆ। ਕੁੱਟ ਖਾਧੀ ਹੈ ਕਿ ਨਹੀਂ?
6: ਆਪ ਤਾਂ ਕੁੱਟ ਖਾਧੀ ਬਚਪਨ ਚ,
0: ਪਰ ਤੁਸੀਂ ਇਹ ਅੱਗੇ ਪਾਸ ਆਨ ਨਹੀਂ ਕਰ ਸਕਦੇ ਹੁਣ, ਠੀਕ ਹੈ?
6: ਨਾ ਨਾ ਨਾ ਨਾ, ਮੈਂ ਚਾਹੁੰਦੀ ਵੀ ਨਹੀਂ ਕਰਨਾ।
0: ਨਾ, ਮੈਂ ਉਹਦਾ ਗੱਲ ਕਰਦਾ ਵੀ ਮੇਰਾ ਸਾਡਾ ਨਾ ਇੱਕ ਸਰ ਹੁੰਦਾ ਸੀ ਪ੍ਰਗਟ ਸਿੰਘ, ਉਹਨੇ ਚੂੰਡੀ ਭਰਨੀ ਨਾ ਬਾਅਦ ਨੀਲ ਪਾ ਦੇਣਾ, ਡਰਦਾ ਨੀ ਹੁੰਦਾ ਸੀ ਪਤੰਦਰ ਵੀ ਘਰੇ ਦੇਖ ਲੈਣਗੇ ਬੱਚਿਆਂ ਨੂੰ ਪਿਓ ਮਾਂ ਪਿਓ, ਹਨਾ? ਟੀਚਰ ਨੂੰ ਵੀ ਕੋਈ ਡਰ ਨਹੀਂ ਹੁੰਦਾ ਸੀ,
6: ਯਾਦ ਕਰ ਦਿਓ ਫਿਰ ਉਹਨਾਂ ਨੂੰ।
0: ਹਾਂ, ਤੇ ਉਹਨੇ ਪ੍ਰਗਟ ਸਿੰਘ ਨੇ ਚੂੰਡੀ ਭਰਨੀ, ਉਹਨੇ ਕਹਿਣਾ ਉਰੇ ਆ ਜਾਓ ਉਰੇ, ਮਤਲਬ ਰੋਜ਼ ਉਹਨੇ ਕਚੀਜੀਆਂ ਸਿੱਕੇ ਹੋਣੀਆਂ ਘਰੋਂ ਵੀ ਕਿਵੇਂ ਵੱਟਣੀਆਂ ਨੇ, ਹਨਾ? ਉਹਨੇ 5-10 ਨੀਲ ਰੋਜ਼ ਪੱਗ ਜਾਣੇ ਬਾਂਹ ਤੇ ਲੋਕਾਂ ਦੇ। ਅੱਛਾ, ਦੂਜੇ ਨੰਬਰ ਤੇ ਘਰ ਦੇ ਵੀ ਕੁਛ ਨੀ ਕਹਿੰਦੇ ਸੀ, ਉਹ ਕਹਿੰਦੇ ਸੀ ਕੀ ਗਲਤੀ ਕੀਤੀ, ਚਪੇੜਾਂ ਫਿਰ ਪੈਂਦੀਆਂ ਸੀਗੀਆਂ। ਕਾਪੀ ਚ ਲਿਖ ਕੇ ਭੇਜ ਦੋ, ਸਾਈਨ ਕਰਾ ਦੋ ਘਰ ਦੇ, ਨੀਲ ਕਾਹਨੂੰ ਪਾਈ ਜਾਂਦੇ ਵਾਹਾਂ ਤੇ ਸਾਡੇ, ਹਨਾ? ਇੱਕ ਸਾਡੇ ਡੰਡਾ ਹੁੰਦਾ ਸੀ, ਉਹਨਾਂ ਨੂੰ ਅਸੀਂ ਹਰਦੁਆਰ ਤੋਂ ਸਾਡਾ ਟੀਚਰ ਖਰੀਦ ਕੇ ਲੈ ਸੀ, ਤਾਂ ਤੇਲ ਲੱਗਿਆ ਸਪੈਸ਼ਲ ਕਿਸਮ ਦਾ, ਜਿਹੜੇ ਤੂਤ ਦੇ ਡੰਡਿਆਂ ਨਾਲ ਮੰਨਦੇ ਨੀ ਹੁੰਦੇ ਸੀ, ਉਹਨੂੰ ਹਰਦੁਆਰੀ ਦਾ ਬੁਲਾ ਲੈਂਦੇ ਸੀ ਫਿਰ, ਹਨਾ? ਉਹਦਾ ਡਰ ਬਹੁਤ ਸੀਗਾ, ਗੱਬਰ ਮੰਗੋ ਨਾ ਵੀ ਹਰਦੁਆਰ ਵਾਲਾ ਡੰਡਾ ਮੰਗਾ ਲੈਣਾ ਕੱਲ ਨੂੰ ਜਿਨਾ ਕਰਿਆ, ਹਨਾ?
6: ਜਵਾਕ ਜਵਾਕ ਡਰਦੇ ਪੜੀ ਜਾਂਦੇ ਸੀ।
0: ਸੋ ਐਂ ਹੈ ਜੀ, ਬਸ ਕਿਸੇ ਨੂੰ ਸਟੇਜ ਤੇ ਬਾਹਾਂ ਖੜ ਕੇ ਖੜੀਆਂ ਕਰਾਉਣਾ, ਕਿਸੇ ਨੇ ਕਲਾਸ ਦੇ ਬਾਹਰ ਬਾਹਾਂ ਖੜੀਆਂ, ਡੱਡੂ ਛੜੱਪੇ ਲਾਉਣੇ, ਡੈਸਕ ਦੇ ਉੱਪਰ ਹੱਥ ਖੜੇ ਕਰਾ ਦੇਣੇ, ਮੁਰਗਾ ਬਣਾ ਦੇਣਾ, ਮਤਲਬ ਪੂਰੇ ਐਕਸਪੈਰੀਮੈਂਟ ਟੀਚਰ ਰੋਜ਼ ਆ ਕੇ ਕਰਦੇ ਸੀ ਜੀ। ਵਰਦਾਨ ਸੀ ਚੌਕ, ਉਹ ਤੋਂ ਬਾਅਦ ਉਹਨੇ ਮੈਨੂੰ ਕਦੇ ਕੁੱਟਿਆ, ਸਾਇੰਸ ਪੜ੍ਹਾਉਂਦੀ ਸੀ ਉਹ। ਹਾਂ, ਚਲੋ, ਡੇਟ ਆਫ ਬਰਥ ਕੀ ਹੈ?
6: ਸੈਪਟੈਂਬਰ 3rd।
0: ਓਕੇ, ਸੈਪਟੈਂਬਰ 3rd ਦੇ ਵਿੱਚ ਇਹ ਆ, ਟੀਚਰ ਵਾਲਾ ਹੀ ਕੰਮ ਆ, ਪ੍ਰੋਫੈਕਸ਼ਨ, ਠੀਕ ਹੈ, ਹੈਲਪਿੰਗ, ਪ੍ਰੈਕਟੀਕਲ ਤੇ ਐਲੀਗੈਂਟ। ਪਰ ਉਹੀ ਗੱਲ ਆ ਗਈ ਵੀ ਪਿੱਕੀ, ਨੋਜ਼ੀ ਐਂਡ ਰੈਸਟ੍ਰਿਕਟਿਡ।
6: ਓਕੇ,
0: ਟੀਚਰ ਹੁੰਦੇ ਇੱਦਾਂ ਦੇ, ਹੁਣ ਕੀ ਕਰੀਏ, ਸਿੱਧਾ ਕਹਿ ਦਿੰਦੇ ਹਾਂ ਮਾਈ ਵੇ ਜਾਂ ਹਾਈ ਵੇ।
6: ਥੈਂਕ
0: ਯੂ ਸੋ ਮਚ, ਥੈਂਕ ਯੂ। ਤੇ ਮੇਰੇ ਨਾਲ ਤਵਾ ਕਿਚਨ ਵਾਲੇ ਨੇ, ਸਵੇਰ ਦਾ ਸਮਾਂ ਤੇ ਤੁਹਾਡੇ ਮੂੰਹ ਚ ਪਾਣੀ ਨਾ ਆਇਆ ਹੋਵੇ ਖਾਣ ਪੀਣ ਦੇ ਲਈ, ਤਾਂ ਫਿਰ ਗੱਲ ਕੀ ਬਣੀ। ਤਵਾ ਕਿਚਨ ਤੋਂ ਮੇਰਾ ਕਿਰਨ ਹੈ, ਕਿਰਨ ਕੀ ਹਾਲ ਹੈ?
7: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਦੱਸੋ?
0: ਵਧੀਆ, ਤੇ ਬਿਜ਼ੀ ਹੋ, ਕਿਵੇਂ ਹੋ?
7: ਹਾਂਜੀ ਬਹੁਤ ਬਿਜ਼ੀ ਚੱਲ ਰਹੇ ਹਨ ਅੰਮ੍ਰਿਤਸਰ ਦੇ ਕੁਲਚੇ ਤੇ ਸਾਰਾ ਦਿਨ ਪਰੌਂਠੇ ਦੇ ਬ੍ਰੇਕਫਾਸਟ ਦਾ ਟਾਈਮ ਆ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਸਾਡੇ ਕੋਲ ਚੱਲਦੀ ਹੈ ਦਾਰਾ ਸਿੰਘ ਪਰਾਂਠਾ ਦੀ ਡੀਲ ਜਿਹਦੇ ਵਿੱਚ ਤੁਸੀਂ ਦੋ ਪਰੌਂਠੇ ਲੈ ਸਕਦੇ ਹੋ ਤੇ ਨਾਲ ਤੁਹਾਨੂੰ ਦੋ ਚਾਹ ਦਹੀਂ ਅਚਾਰ ਸਿਰਫ ਔਰ ਸਿਰਫ 15.99 ਤੇ ਤਵਾ ਕਿਚਨ 50 ਸਨੀਵੀਲ ਗੇਟ ਬੈਂਪਟਨ ਤੇ
0: ਖਾਣਾ ਖਾਣਾ ਜਿਹੜੇ ਅੱਜ ਸੁਣਦੇ ਪਏ ਨੇ ਰੇਡੀਓ ਨੂੰ ਤੁਸੀਂ ਨਾ ਇੱਕ ਤਰੀ ਦੇ ਵਿੱਚ ਸਵਾਦ ਹੁੰਦਾ ਗ੍ਰੇਵੀ ਚ ਜਿਵੇਂ ਇਹਨਾਂ ਦੇ ਚਣੇ ਨੇ ਉਹਨਾਂ ਨੂੰ ਲਾਹੌਰੀ ਚਣੇ ਕਹਿੰਦੇ ਨੇ ਪੈਟਰਨ ਜਿਹੜਾ ਹੈਗਾ ਇੱਕ ਬਜ਼ੁਰਗ ਸੀਗੇ ਪਾਕਿਸਤਾਨ ਤੋਂ ਉਹਨਾਂ ਦਾ ਪੈਟਰਨ ਸੀ ਇਹ ਦਾਦਾ ਸੀਗਾ ਦਾਦੇ ਨੇ ਸੇਮ ਚਣਿਆਂ ਦਾ ਪੈਟਰਨ ਆਪਣੇ ਬੇਟੇ ਨੂੰ ਦਿੱਤਾ ਬੇਟੇ ਨੇ ਸੇਮ ਪੈਟਰਨ ਆਪਣੀ ਬੇਟੀ ਨੂੰ ਦਿੱਤਾ ਅਤੇ ਬੇਟੀ ਸ਼ੈਫ ਆ ਕੰਟੀਨੈਂਟਲ ਅਤੇ ਇੰਡੀਅਨ ਅਤੇ ਪਾਕਿਸਤਾਨੀ ਸ਼ੈਫ ਆ ਬੇਟੀ ਨੇ ਸਿੰਗਾਪੁਰ ਮਲੇਸ਼ੀਆ ਦੇ ਨਾਲ ਨਾਲ ਮਿਡਲ ਈਸਟ ਅਤੇ ਕੈਨੇਡਾ ਦੇ ਵਿੱਚ ਅਲੱਗ ਅਲੱਗ ਜਗ੍ਹਾ 'ਤੇ ਭੂਮਿਕਾ ਨਿਭਾਈ ਅਤੇ ਇਹ ਚਣਿਆਂ ਦਾ ਟੇਸਟ ਜਿਹੜਾ ਲਾਹੌਰੀ ਚਣਿਆਂ ਦਾ ਲੈ ਕੇ ਆਏ ਆਮ ਤੌਰ 'ਤੇ ਜਿਹੜੇ ਚਣੇ ਹੁੰਦੇ ਕਾਲੇ ਜਿਹੇ ਹੁੰਦੇ ਨੇ ਉਹਨਾਂ ਦੇ ਵਿੱਚ ਪਾਈ ਹੁੰਦੀ ਹੈ ਚਾਹ ਪੱਤੀ ਕਾਲੇ ਤਾਂ ਹੋ ਜਾਂਦੇ ਹਰੇਕ ਨੂੰ ਹੁਣ ਚਣੇ ਤਾਂ ਬਣਾਉਂਦੇ ਹੁੰਦੇ ਬੰਦਾ ਚਾਹੇ ਜਨਾਨੀ ਆ ਚਾਹ ਪੱਤੀ ਜਿਹੜੀ ਗੈਸ ਦਾ ਘਰ ਆ ਜਦੋਂ ਚਾਹ ਪੱਤੀ 3-4 ਘੰਟੇ ਇਹਨਾਂ ਚਣਿਆਂ ਦੇ ਵਿੱਚ ਰਹਿ ਜਾਂਦੀ ਹੈ ਗੈਸ ਦਾ ਇੱਕ ਗੁਬਾਰਾ ਬਣ ਜਾਂਦਾ ਹੈ ਜਿਵੇਂ ਗੋਬਰ ਪਲਾਂਟ ਨਹੀਂ ਹੁੰਦੇ ਸੀ ਇੰਡੀਆ ਦੇ ਵਿੱਚ ਉਹਨਾਂ 'ਚ ਗੋਹਾ ਸੁੱਟੀ ਜਾਂਦੇ ਸੀ ਉਹ ਗੈਸ ਭਰ ਦਿੰਦੇ ਸੀ ਅੰਦਰ ਇੰਨੀ ਜ਼ਿਆਦਾ ਗੋਹੇ ਨਾਲ ਉਹਨਾਂ ਫਿਰ ਘਰਾਂ 'ਚ ਲਾਈਟ ਚੱਲਦੀ ਸੀ ਬਿਜਲੀ 'ਚ ਵੀ ਚਲਾ ਦਿੰਦੇ ਸੀ ਲੋਕ ਘਰਾਂ 'ਚ ਚੁੱਲ੍ਹੇ ਵੀ ਚਲਾਉਂਦੇ ਸੀ ਗੋਬਰ ਗੈਸ ਪਲਾਂਟ ਦੇ ਨਾਲ ਇੱਦਾਂ ਹੀ ਤੁਹਾਡੇ ਢਿੱਡ ਨੂੰ ਗੋਬਰ ਗਲਾਸ ਪੈਂਟ ਪਲਾਂਟ ਬਣਾ ਦਿੰਦੇ ਨੇ ਜਿਹੜੇ ਚਣੇ ਨੇ ਆਹ ਗੈਸ ਭਰ ਦਿੰਦੇ ਨੇ ਮੈਨੂੰ ਯਾਦ ਆਇਆ ਕਿ ਇੱਕ ਦਿਵਾਲੀ ਸੀ ਮੈਨੂੰ ਕਿਸੇ ਨੇ ਕਿਹਾ ਕਿ ਫਲਾਣੇ ਮਾਲਟਨ ਦੇ ਵਿੱਚ ਜਾਂ ਕਿਤੇ ਉਹ ਵੇਚਦੇ ਜੀ ਤੁਸੀਂ ਭਟੂਰੇ ਖਾ ਕੇ ਦੇਖਿਓ ਮੈਂ ਭਟੂਰੇ ਲੈ ਗਿਆ ਸਿਰਫ ਦਿਖਾਉਣ ਨੂੰ ਇਹਨਾਂ ਦੇ ਸ਼ੈਫ ਨੂੰ ਕਿ ਇੱਦਾਂ ਦੇ ਬਣਾਇਆ ਕਰੋ ਉਹ ਨਾ ਮੈਂ ਖਾ ਲਿਆ ਰਸਤੇ 'ਚ ਗੱਡੀ ਦੇ ਵਿੱਚ ਬੈਠ ਕੇ ਮੈਨੂੰ ਨਾ ਇੰਨੀ ਗੈਸ ਬਣੀ ਮੇਰੇ ਕਦੇ ਅੱਜ ਤੱਕ ਗੈਸ ਨਹੀਂ ਬਣੀ ਸੀ ਉੱਦਣ ਪਤਾ ਲੱਗਿਆ ਗੈਸ ਕਿਹਨੂੰ ਕਹਿੰਦੇ ਸਿਰ ਦਰਦ ਮੇਰਾ ਹੋਵੇ ਪੇਟ ਦਰਦ ਮੇਰਾ ਹੋਵੇ ਖਾਧਾ ਪੀਤਾ ਬਾਹਰ ਨੂੰ ਆਵੇ ਤਵਾ ਕਿਚਨ ਇੱਕ ਟ੍ਰੈਡੀਸ਼ਨਲ ਕਿਚਨ ਹੈ ਜਿਨ੍ਹਾਂ ਦਾ ਕਹਿਣਾ ਕਿ ਟੇਸਟ ਢਾਬੇ ਵਰਗਾ ਪ੍ਰੈਪਰੇਸ਼ਨ ਘਰ ਵਰਗੀ ਤਵਾ ਕਿਚਨ ਜਿਹੜਾ ਹੈਗਾ 50 ਸਨੀਵੇਲ ਗੇਟ ਦੇ ਉੱਤੇ ਲੋਕੇਟਡ ਆ 3.5 ਸਾਲ ਹੋ ਗਏ ਇਹਨਾਂ ਦੇ ਵੀਡੀਓ ਚੈੱਕ ਕਰਿਓ ਇਹਨਾਂ ਦੇ ਫੇਸਬੁੱਕ ਇੰਸਟਾਗ੍ਰਾਮ ਪੇਜ ਦੇ ਉੱਤੇ ਕਈ ਜਾਣੇ ਕਹਿਣਗੇ ਕਿ ਮੈਂ 1.5 ਸਾਲ ਤੋਂ ਰੋਜ਼ ਖਾਣਾ ਲੈ ਕੇ ਜਾਂਦਾ ਟਿਫਨ ਵਗੈਰਾ ਲੈ ਕੇ ਜਾਂਦੇ ਆ 1.5 ਸਾਲ ਤੋਂ ਰੋਜ਼ ਟਿਫਨ ਵੀ ਇਹਨਾਂ ਦਾ ਬੜਾ ਜ਼ਬਰਦਸਤ ਹੈ ਜਿਹੜੇ ਟਰੱਕਾਂ ਵਾਲੇ ਬਾਈ ਸੁਣਦੇ ਪਏ ਨੇ ਬਾਈ ਜੀ ਤੁਸੀਂ ਰੋਟੀ ਇਹਨਾਂ ਤੋਂ ਲੈ ਜਾਓ ਤੁਸੀਂ ਮੁੜ ਕੇ ਗਰੰਟੀ ਆ ਕਿਤੋਂ ਬਾਹਰੋਂ ਸਸਤੀ ਰੋਟੀ ਵੀ ਮਿਲਦੀ ਹੋਊਗੀ ਨਾ ਵੀ ਉਹ ਘਰੇ ਬਣਾਉਂਦੇ ਨੇ ਫਲਾਣੇ ਬਣਾਉਂਦੇ ਮੈਨੂੰ ਘਰ ਤੋਂ ਯਾਦ ਆ ਕਿ ਸਾਡੇ ਰੈਸਟੋਰੈਂਟ 'ਤੇ ਕਿਸੇ ਨੇ ਸਾਡੇ ਰੇਡੀਓ 'ਤੇ ਕਿਸੇ ਨੇ ਐਡ ਚਲਾਤੀ ਅਤੇ ਉਹ ਐਡ ਚਲਾਈ ਕਿ ਟਿਫਨ ਅਸੀਂ ਵੇਚਦੇ ਹਾਂ ਮੈਂ ਐਡ ਚਲਾਤੀ
1: ਜੀ
0: ਉਹਨਾਂ ਬੰਦਾ ਮੈਨੂੰ ਮਿਲਿਆ ਕਹਿੰਦਾ ਇੱਕ ਵਾਰੀ ਕਹਿੰਦਾ ਵੀ ਮੈਂ ਨਾ ਆਪਣਾ ਬੇਬੀ ਲਿਆਵਾਂ ਕਾਰ 'ਚੋਂ ਮੈਂ ਕਿਹਾ ਪਤਾ ਨਹੀਂ ਕਿਹੜਾ ਬੇਬੀ ਹੁਣ ਸੰਤੋਸ਼ ਨੂੰ ਤਾਂ ਪਤਾ ਜਿਹੜੇ ਨਵੇਂ ਸੁਣਦੇ ਉਹਨਾਂ ਨੂੰ ਪਤਾ ਲੱਗੂ
1: ਬਿਲਕੁਲ
0: ਮੈਂ ਕਿਹਾ ਲਿਆ ਬੇਬੀ ਨੂੰ ਉਹ ਬੇਬੀ ਲੈਣ ਗਿਆ ਤਾਂ ਇੱਕ ਵੱਡਾ ਸਾਰਾ ਡੌਗ ਆ ਗਿਆ ਹੁਣ ਇਹਦੇ 'ਚ ਜਿਹੜੇ ਕੁੱਤਿਆਂ ਨੂੰ ਪਸੰਦ ਕਰਦੇ ਪਸੰਦ ਕਰੋ ਜ਼ਰੂਰ
1: ਜੀ ਬਿਲਕੁਲ ਜੇ
0: ਜਿਹਨਾਂ ਐਲਰਜੀ ਆ ਉਹਨਾਂ ਨੂੰ ਐਲਰਜੀ ਆ ਕੀ ਕਰੀਏ ਹੁਣ ਅਸੀਂ ਕੁਛ ਬਦਲ ਨਹੀਂ ਸਕਦੇ ਸੋ ਉਹ ਲਿਆਇਆ ਉਹ ਵੱਡੀਆਂ ਵੱਡੀਆਂ ਲਾਲਾਂ ਸਿੱਟੇ ਐਂ ਕਰਕੇ ਅਤੇ ਨਾਲ ਲੰਬੀ ਲੰਬੀ ਜੱਤ ਉਹਦੀ ਜ਼ੋਰ ਨਾਲ ਜਦੋਂ ਮਾਰਿਆ ਨਾ ਉਹ ਲਪੇਟਾ ਜਾਂ ਫੜ ਕਰਕੇ ਕੰਨ ਜੇ ਖੜਕਾਏ ਜੱਤ ਹਵਾ 'ਚ ਉੱਡਦੀ ਫਿਰੇ ਆ ਮੈਨੂੰ ਕਹਿੰਦਾ ਬਾਈ ਜੀ ਤੁਹਾਡੇ ਲਈ ਖਾਣਾ ਲੈ ਕੇ ਆਇਆ ਖਾ ਕੇ ਦੇਖਿਓ ਕਿੰਨਾ ਸਵਾਦ ਆ ਮੇਰਾ ਨਾ ਕਿਰਨ ਖਾਧਾ ਪੀਤਾ ਸਭ ਉਲਟੀ ਮੰਗੋ ਬਾਹਰ ਨੂੰ ਆਵੇ ਅਤੇ ਮੈਂ ਉਹਦੇ ਤੋਂ ਟਲਾਂ ਵੀ ਮੈਂ ਖਾ ਲੂੰਗਾ ਠਹਿਰ ਕੇ ਉਹ ਕਹੇ ਹੁਣੇ ਖਾਓ ਜੀ ਖੋਲ੍ਹ ਕੇ ਮੈਂ ਕਹਾਂ ਨਹੀਂ ਠਹਿਰ ਕੇ ਮੈਂ ਆ ਕੇ ਪਹਿਲਾਂ ਸਭ ਤੋਂ ਉਹਦੀ ਐਡ ਬੰਦ ਕੀਤੀ ਐਡ ਬੰਦ ਕਰਨ ਦਾ ਕਾਰਨ ਆ ਘਰਾਂ 'ਚੋਂ ਇਲੀਗਲ ਖਾਣਾ ਬਣਾਉਂਦੇ ਨੇ ਜਿਹੜੇ ਬਣਾਉਂਦੇ ਨੇ ਜੇ ਕਿਸੇ ਦੇ ਘਰ ਦੇ ਵਿੱਚ ਤੁਹਾਡਾ ਕਿਰਾਏ ਦਾ ਟਿਫਨ ਸਰਵਿਸ ਚਲਾਉਂਦਾ ਤੁਹਾਡੇ ਅੱਗ ਲੱਗ ਗਈ ਤੁਹਾਡੀ ਇੰਸ਼ੋਰੈਂਸ 'ਚ ਤੁਸੀਂ ਕਵਰ ਨਹੀਂ ਹੈਗੇ 110% ਨੰਬਰ 2 ਤੁਸੀਂ 3 ਜਿਹੜਾ ਹੈਗਾ 111 ਦੇ ਉੱਤੇ ਕਾਲ ਕਰਨੀ ਆ ਤੁਸੀਂ ਦੱਸਣਾ ਕਿ ਘਰ ਦੇ ਵਿੱਚ ਕੁਕਿੰਗ ਹੋ ਰਹੀ ਆ ਉਹਨਾਂ ਨੇ ਆਪੇ ਬਿੱਲ ਪੁੱਲ ਕਰਾ ਲੈਣੇ ਆ ਐਮਬਰਿਜ ਦੇ ਗੈਸ ਦੇ ਜਦੋਂ ਉਹਨਾਂ ਨੇ ਦੇਖਣਾ ਕਿ ਵਾਕਈ ਗੈਸ ਇੰਨੀ ਜ਼ਿਆਦਾ ਲੱਗੀ ਸੀ ਘਰ ਦੇ ਵਿੱਚ
1: ਜੀ
0: ਉਹ ਫੱਟੇ ਚੱਕਦੇ ਨੇ ਥੋੜ੍ਹਾ ਕਿਰਾਏਦਾਰ ਵੀ ਕਰਦਾ ਪਿਆ ਰੋਕੋ ਨੂੰ ਸਟੋਪ ਦੈਮ ਰਾਈਟ ਵੇ ਤੁਹਾਡੀ ਇੰਸ਼ੋਰੈਂਸ ਕੈਂਸਲ ਹੋ ਜੂਗੀ ਘਰ ਰੈੱਡ ਫਲੈਗ ਹੋ ਜੂਗਾ ਅਤੇ ਤੁਹਾਨੂੰ ਕੋਈ ਕਲੇਮ ਨਹੀਂ ਮਿਲਣਾ ਨੰਬਰ 2 ਜਿਹੜਾ ਘਰਾਂ 'ਚ ਤੁਸੀਂ ਬਣਾਉਂਦੇ ਤੁਸੀਂ ਇਲੀਗਲ ਖਾਣਾ ਬਣਾਉਂਦੇ ਹੋ ਘਰਾਂ ਦੇ ਵਿੱਚ ਕਿਉਂਕਿ ਜਿਹੜੇ ਰੈਸਟੋਰੈਂਟਸ ਨੇ ਇਹਨਾਂ 'ਤੇ ਚੈਕਿੰਗ ਹੁੰਦੀ ਹੈ ਇੱਕ ਪਾਸ ਦਾ ਸਾਈਨ ਲੱਗਿਆ ਹੁੰਦਾ ਹਰੇ ਰੰਗ ਦਾ ਬਾਹਰ ਹੈਲਥ ਸੇਫਟੀ ਡਿਪਾਰਟਮੈਂਟ ਇੰਟਾਰੀਓ ਦਾ ਜਾਂਦਾ ਉਹ ਫੂਡ ਸੈਂਪਲਸ ਨੂੰ ਚੈੱਕ ਕਰਦੇ ਨੇ, ਟੈਂਪਰੇਚਰ ਚੈੱਕ ਕਰਦੇ ਨੇ, ਕਲੀਨਿੰਗ ਨੂੰ ਚੈੱਕ ਕਰਦੇ ਨੇ, ਸਟੋਰੇਜ ਨੂੰ ਚੈੱਕ ਕਰਦੇ, ਐਕਸਪਾਇਰੀ ਡੇਟਸ ਨੂੰ ਚੈੱਕ ਕਰਦੇ ਆ। ਜਿਹੜੇ ਘਰਾਂ 'ਚ ਬਣਾਉਂਦੇ ਨੇ ਇਹ ਕੁਛ ਵੀ ਨਹੀਂ ਕਰਦੇ ਹੈਗੇ, ਪਤਾ ਹੀ ਨਹੀਂ ਤੁਹਾਨੂੰ ਕੀ ਦੇ ਰਿਹਾ ਤੁਹਾਨੂੰ। ਇਸ ਲਈ ਜਿਹੜੇ ਕਿਤੇ ਤੁਹਾਨੂੰ ਦਿਖਦਾ ਗੂਗਲ ਦੇ ਉੱਤੇ ਦਿਖਿਆ ਟਿਫਨ ਸਰਵਿਸ, ਕਾਲ 311 ਰਾਈਟ ਵੇ ਇਨਫੋਰਸਮੈਂਟ। ਬੜੀ ਸੀਰੀਅਸ ਹੈ ਕਿਉਂਕਿ ਅੱਗਾਂ ਬਹੁਤ ਲੱਗੀਆਂ ਨੇ ਘਰਾਂ 'ਚ ਖਾਣੇ ਬਣਾਉਣ ਕਰਕੇ, ਇਨਫੋਰਸਮੈਂਟ ਰਾਈਟ ਵੇ ਉੱਥੇ ਪਹੁੰਚ ਜਾਂਦੀ ਹੈ। ਸੋ ਕੇਅਰਫੁਲ, ਜੇ ਕੋਈ ਘਰਾਂ 'ਚ ਖਾਣੇ ਬਣਾਉਂਦਾ, ਤੁਹਾਡੀ ਕੋਈ ਪ੍ਰੋਪਰਟੀ 'ਚ ਬਣਾਉਂਦਾ, ਸੁੱਤੇ ਨਾ ਰਹੋ, ਜਾਗਦੇ ਰਹੋ। ਨੰਬਰ 2, ਹੁਣ ਆ ਗਿਆ ਮੈਂ ਰੈਸਟੋਰੈਂਟਸ ਦੇ ਉੱਤੇ। ਤਵਾ ਕਿਚਨ ਜਿਹੜਾ ਹੈਗਾ ਕਿ ਵੈਰੀਫਾਈਡ ਰੈਸਟੋਰੈਂਟ ਹੈ, ਜਿਹਨੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਬੱਚਿਆਂ ਨੂੰ ਡਿਲੀਵਰੀਆਂ ਕੀਤੀਆਂ ਲੰਚ ਪ੍ਰੋਗਰਾਮ ਦੇ ਵਿੱਚ ਸਾਲ ਪੂਰਾ ਅਲੱਗ ਅਲੱਗ ਸਕੂਲ ਦੇ ਵਿੱਚ
1: ਜੀ।
0: ਫਿਰ ਇਹ ਰੈਸਟੋਰੈਂਟ ਜਿਹੜਾ ਬ੍ਰੈਂਪਟਨ ਸਿਵਿਕ ਹੋਸਪਿਟਲ, ਈਟੋਬੀਕੋ ਨੌਰਥ ਜਨਰਲ ਦੇ ਵਿੱਚ ਕਈ ਕੇਟਰਿੰਗਸ ਕਰ ਚੁੱਕਿਆ, ਹਰ ਸਾਲ ਕਰਦੇ ਨੇ ਕਈ ਕੇਟਰਿੰਗਸ
1: ਜੀ।
0: ਵਿਨਰਸ ਤੋਂ ਲੈ ਕੇ ਵਾਲਮਾਰਟ ਦਾ ਹੈੱਡ ਆਫਿਸ, ਜਾਂ ਮੈਗਨਾ ਤੋਂ ਲੈ ਕੇ ਆਟੋ ਪਾਰਟ ਦੀਆਂ ਕਈ ਕੰਪਨੀਆਂ ਜਾਂ ਟਰੱਕਿੰਗ ਕੰਪਨੀਆਂ 'ਚ ਇਹਨਾਂ ਨੇ ਆਪਣੇ ਜੋ ਫੂਡ ਬਣਾਏ ਨੇ, ਅੱਜ ਵੀ ਇਹਨਾਂ ਦਾ ਲਾਈਵ ਚੱਲਦਾ ਪਿਆ। ਅਸੀਂ ਉੱਥੇ ਲੈ ਕੇ ਜਾਵਾਂਗੇ
1: ਜੀ,
0: ਲਾਈਵ ਚੱਲਦਾ ਪਿਆ, ਕਈ ਸੌ ਬੰਦੇ ਇਕੱਠੇ ਹੋ ਰਹੇ ਨੇ ਇੱਕ ਪਿਕਨਿਕ ਆ ਪਾਰਕ ਦੇ ਵਿੱਚ, ਉੱਥੇ ਇਹਨਾਂ ਦੀ ਕਾਰਪੋਰੇਟ ਸ਼ੈਫ ਤੋਂ ਲੈ ਕੇ ਸਾਰੇ ਲਾਈਵ, ਤੁਸੀਂ ਦੇਖਿਓ ਕਿੱਦਾਂ ਚੱਲਦਾ ਪਿਆ। ਫੂਡ ਟਰੱਕ ਲੱਗੇ ਹੋਏ ਆ, ਫੂਡ ਤਿਆਰ ਹੁੰਦਾ। ਤੁਸੀਂ ਅੱਜ ਹੁਣ ਜਿਹਨਾਂ ਨੇ ਖਾਣ ਜਾਣਾ, ਪਹਾੜ ਗੰਜ ਕੇ ਛੋਲੇ ਭਟੂਰੇ 2 ਪਲੇਟ ਤੁਸੀਂ ਲੈਣੀ ਆ $14 ਦੇ ਵਿੱਚ
1: ਜੀ,
0: 2 ਪਲੇਟ $13.99 'ਚ 2 ਪਲੇਟ ਦਾਰਾ ਸਿੰਘ ਪਰੌਂਠਾ 4 ਟੋਪਿੰਗ ਵਾਲਾ, ਇਹਦੇ ਵਿੱਚ ਅਲੱਗ ਅਲੱਗ ਟੋਪਿੰਗਸ ਪਾ ਕੇ ਪਰੌਂਠੇ ਬਣਾਏ ਹੁੰਦੇ ਨੇ, ਪਰੌਂਠੇ ਦਾ ਸਾਈਜ਼ ਥਾਲ ਜੱਡਾ, ਥਾਲ ਵਾਲਾ ਪਰੌਂਠਾ ਕਹਿੰਦੇ ਨੇ, ਜਿਵੇਂ ਬੀਬੀਆਂ ਬਣਾਉਂਦੀਆਂ ਸੀਗੀਆਂ, ਆਂਟੀਆਂ ਬਣਾਉਂਦੀਆਂ ਨੇ। ਅਤੇ ਇੱਕ ਇਹਨਾਂ ਦੇ ਕੋਲ ਜਿਹੜਾ ਹੈਗਾ ਹੋਰ ਆ, ਉਹ ਇਹ ਆ ਕਿ ਇਹਨਾਂ ਕੋਲ ਇੱਕ ਅੰਕਲ ਆ
1: ਜੀ,
0: ਜਿਹੜਾ ਇਹਨਾਂ ਦੇ ਤਰੀਆਂ ਬਣਾਉਂਦਾ, 3 ਬਸ ਕੱਲੀਆਂ
1: ਜੀ,
0: ਗੋਟ ਦੀ ਕਰੀ ਨੂੰ ਤਿਆਰ ਕਰਦਾ ਉਹ,
1: ਚਿਕਨ
0: ਹਾਂਜੀ, ਇੱਕ ਚਿਕਨ ਕਰੀ ਤਿਆਰ ਕਰਦਾ
1: ਜੀ,
0: ਅਤੇ ਇੱਕ ਬਟਰ ਚਿਕਨ ਤਿਆਰ ਕਰਦਾ ਇਹਨਾਂ ਦਾ ਅੰਕਲ। 3 ਤਰੀਆਂ ਤਿਆਰ ਕਰਦਾ, ਚਿਕਨ ਕਰੀ, ਗੋਟ ਕਰੀ ਅਤੇ ਬਟਰ ਚਿਕਨ। ਤੁਸੀਂ 3 ਚੀਜ਼ਾਂ ਖਾ ਕੇ ਦੇਖਿਓ ਕਦੇ ਵੀ। ਅਤੇ ਗਰੇਵੀ ਦੇ ਵਿੱਚ ਜਿਹੜਾ ਲਾਲ ਰੰਗ ਦਾ ਤੁਹਾਨੂੰ ਦਿਖੂਗਾ ਪੈਟਰਨ, ਉਹ ਤਿਆਰ ਕਰਦਾ, ਇੱਕ ਗਰੇਵੀ ਤਰੀ ਤਿਆਰ ਕਰਦਾ ਜਿਹੜੀ ਅਲੱਗ ਕੰਟੇਨਰ 'ਚ ਪੈਂਦੀ ਹੈ, ਫਿਰ ਉਹ ਫੂਡ ਦੇ ਵਿੱਚ ਪੈਂਦੀ ਹੈ ਬਾਅਦ 'ਚੋਂ, ਅਲੱਗ ਤੋਂ ਤਿਆਰ ਨਹੀਂ, ਘਰ ਵਾਂਗੂ ਨਹੀਂ ਤਿਆਰ ਕਰਦੇ ਸੰਤੋਸ਼
1: ਜੀ,
0: ਮੈਂ ਖੜ ਕੇ ਦੇਖ ਕੇ ਆਇਆ। ਸੋ ਤੁਸੀਂ ਇਹਨਾਂ ਦਾ ਮੇਥੀ ਮਲਾਈ ਮੁਰਗ ਖਾਇਓ, ਤੁਸੀਂ ਜੇ ਕਿਸੇ ਨੇ ਖਾਣਾ ਤਵਾ ਚਿਕਨ ਖਾਇਓ, ਇੰਨਾ ਵਿਕਦਾ ਇਹਨਾਂ ਦਾ। ਅਤੇ ਪਹਿਲਾਂ ਬੋਨ ਵਾਲਾ ਚਿਕਨ ਆ ਟੋਰਾਂਟੋ ਜਿਹੜਾ ਤੁਸੀਂ ਖਾਓਗੇ, ਇੰਨਾ ਵਿਕਦਾ। ਅਤੇ ਤੁਸੀਂ ਇਹਨਾਂ ਦਾ ਨਿਊਟਰੀ ਕੁਲਚਾ ਖਾਇਓ, ਨਿਊਟਰੀ ਰੁੱਖੀ ਹੋਈ ਖਾਈ ਜਾਓਗੇ, ਕੁਲਚੇ ਦੀ ਬ੍ਰੈਡ ਹੁੰਦੀ ਹੈ
1: ਜੀ,
0: ਨਿਊਟਰੀ ਨੂੰ ਪਾ ਕੇ ਉੱਤੇ ਬ੍ਰੈਡ ਰੱਖ ਦਿੰਦੇ, ਬ੍ਰੈਡ ਨੂੰ ਭਾਫ ਦੇ ਨਾਲ ਨਾ ਨਾਲ ਉਹਦੀ ਜਿਹੜੀ ਗਰੇਵੀ ਹੈ ਤਰੀ ਨਿਊਟਰੀ ਦੇ ਵਿੱਚ ਚਲੀ ਜਾਂਦੀ ਹੈ
1: ਜੀ।
0: ਫਿਰ ਜਦੋਂ ਤੁਸੀਂ ਖਾਂਦੇ ਹੋ ਨਾ ਨਿਊਟਰੀ ਕੁਲਚਾ ਚੌੜੇ ਬਾਜ਼ਾਰ ਵਾਲਾ, ਜਾਂ ਤੁਸੀਂ ਇਹਨਾਂ ਦਾ ਟਰਾਈ ਕਰਦੇ ਹੋ। ਕਿਰਨ, ਹੋਰ ਕੀ ਸਭ ਤੋਂ ਜ਼ਿਆਦਾ ਵਿਕਦਾ ਹੈਗਾ ਤੁਹਾਡਾ? ਅੰਮ੍ਰਿਤਸਰੀ ਕੁਲਚੇ ਇਹਨਾਂ ਦੇ, ਇਹਨਾਂ ਦੀ ਕੁਲਚੀ ਨਹੀਂ ਹੈਗੀ, ਕੁਲਚਾ ਫੁੱਟਲੋਂਗ ਕੁਲਚਾ ਕਹਿੰਦੇ ਉਹਨੂੰ, ਅੰਮ੍ਰਿਤਸਰੀ ਕੁਲਚੇ ਨੂੰ ਫੁੱਟਲੋਂਗ ਕੁਲਚਾ ਤਿਆਰ ਕਰਦੇ ਨੇ, ਇੱਕ ਫੁੱਟ ਦਾ ਹੁੰਦਾ। ਤੁਸੀਂ ਤਵਾ ਕਿਚਨ ਦੀ ਲੋਕੇਸ਼ਨ 'ਤੇ ਪਹੁੰਚਣਾ, 905-790-1699, 2 ਦੇ ਕੋਂਬੋ ਲੱਗੇ ਨੇ, 2 ਦੀ ਡੀਲ ਦੇ ਕੋਂਬੋ, ਇਹ ਵਾਲੇ ਟਰਾਈ ਕਰੋ, ਜਾਂ ਤੁਸੀਂ ਪਰੌਂਠੇ ਆਰਡਰ ਕਰੋ ਮੇਥੇ ਵਾਲੇ ਜਿਹੜੇ ਮੈਂ ਬਣਵਾ ਕੇ ਖਾਣਾ ਇਹਨਾਂ ਤੋਂ
1: ਜੀ।
0: ਤੰਦੂਰੀ ਪਰੌਂਠੇ ਖਾਣ ਦਾ ਸ਼ੌਕੀਨ ਹੈ ਕੋਈ ਤੰਦੂਰ ਦੇ ਵਿੱਚ, ਅਤੇ ਚਾਹ ਇਹਨਾਂ ਕੋਲ ਹੈਗੀ ਹੈ ਇੱਕ ਮਸਾਲਾ ਚਾਹ, ਦੋਏ ਚਾਹ ਬਣਾਉਂਦੇ ਨੇ ਬਸ
1: ਜੀ,
0: ਅਤੇ ਇੱਕ ਬਣਾਉਂਦੇ ਨੇ ਕਸ਼ਮੀਰੀ ਚਾਹ, ਇੱਕ ਜਿਹੜਾ ਸਮੋਸਾ ਖਾਊਗਾ ਸਮੋਸਾ
1: ਜੀ।
0: ਸੰਤੋਸ਼, ਕੱਲ ਮੈਂ ਕਿਰਨ ਨੂੰ ਪੁੱਛਿਆ, ਇਹਨਾਂ ਕੋਲ ਗਿਆ ਸੀ ਉੱਥੇ
1: ਜੀ,
0: ਆਪਣੇ ਪੇਮੈਂਟਾਂ ਚੱਕੀਆਂ ਇਹਨਾਂ ਤੋਂ।
1: ਹਾਂਜੀ
0: ਕਿਰਨ, ਕੱਲ ਉੱਥੇ ਜਿਹੜਾ ਸਮੋਸਾ ਖਿਲਾਇਆ ਸੀ ਇਹਨਾਂ ਨੇ ਮੈਨੂੰ
1: ਜੀ,
0: ਮੈਨੂੰ ਦੁਬਾਰਾ ਕਿਹਾ ਕੁੜੀ ਨੂੰ, ਮੈਂ ਕਿਹਾ ਮੈਨੂੰ ਇੱਕ ਸਮੋਸਾ ਹੋਰ ਕਰਾ ਕੇ ਦਿਓ ਤਿਆਰ, ਨਾਲ ਚਾਹ ਦੇ, ਇਹਨਾਂ ਨੇ ਮੈਨੂੰ ਸਮੋਸਾ ਤਿਆਰ ਕਰਾ ਕੇ ਦਿੱਤਾ
1: ਜੀ।
0: ਇੰਨਾ ਖਸਤਾ ਸਮੋਸਾ, ਮੈਨੂੰ ਲੱਗਦਾ ਥੋੜ੍ਹੇ ਹੋਣਗੇ, ਜ਼ਿਆਦਾ ਹੋਣੇ ਨਹੀਂ। ਅਤੇ ਆਲੂਆਂ ਦੇ ਵਿੱਚ ਜਿਹੜਾ ਪੈਟਰਨ ਆ ਨਾ
1: ਜੀ,
0: ਉਹ ਲੁਧਿਆਣੇ ਹੁੰਦਾ ਸੀਗਾ, ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਛੋਟੀ ਮਾਰਕੀਟ ਦੇ ਵਿੱਚ ਸਮੋਸੇ ਤਿਆਰ ਕਰਦੇ ਸੀ। ਮੈਂ ਜਾ ਕੇ ਐਤਕੀ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਬਾਈ ਜੀ ਥੋੜ੍ਹੇ ਸਮੋਸਿਆਂ ਦਾ ਪੈਟਰਨ ਦੇਖਣਾ, ਇਹ ਸਮੋਸੇ 2 ਲੁਧਿਆਣੇ 'ਚ ਵਧੀਆ ਵਿਕਦੇ ਸੀ, ਖਸਤਾ ਸਮੋਸੇ ਕਹਿੰਦੇ,

0: ਇਹਨਾਂ ਕੋਲ ਅੱਜ 6 ਕੇਟਰਿੰਗਸ ਨੇ ਚੈਂਪੀਅਨ ਕਹਿੰਦਾ ਮੈਨੂੰ ਰੇਡੀਓ ਤੇ ਨਾ ਲੈ ਜਾ
1: ਮੈਂ ਉਹਨੂੰ ਕਾਲ ਕੀਤੀ ਸੀ ਨਾਨੇ
0: ਕਹਿੰਦਾ ਮੈਨੂੰ ਕਹਿੰਦਾ ਮੇਰੇ ਕੋਲ 6 ਕੇਟਰਿੰਗ ਨੇ ਅੱਜ ਇਕੱਲੇ ਦੇ ਵਿੱਚ ਇਹ 850 ਬੰਦੇ ਨੂੰ ਖਾਣਾ ਖਿਲਾ ਰਹੇ ਨੇ ਸਿਰਫ ਅੱਜ ਅੱਜ ਚ
1: ਜੀ
0: 850 ਬੰਦਾ ਖਾਣਾ ਖਾ ਰਿਹਾ
1: 800
0: ਬੰਦਾ ਖਾਣਾ ਖਾ ਰਿਹਾ ਤਿੰਨ ਸ਼ੈਫ ਲੱਗੇ ਹੋਏ ਨੇ
1: ਵੈਰੀ ਨਾਈਸ
0: ਤਿੰਨ ਸ਼ੈਫ ਲੱਗੇ ਨੇ ਤੇ 5 ਟੋਟਲ ਜਿਹੜੇ ਟੀਮ ਲੱਗੇ ਹੋਏ ਨੇ ਅਲੱਗ ਅਲੱਗ ਠੀਕ ਹੈ 850 ਮਤਲਬ ਇੱਕ ਤੰਦੂਰ ਸਾਈਡ ਤੇ ਕੱਢੀ ਉਹ ਜਾ ਰਿਹਾ ਸਮਾਨ ਵਿੱਚੋਂ
1: ਤਾਂ ਹੀ ਉਹ ਕਹਿ ਰਹੇ ਸੀ ਅੱਜ ਮੈਂ ਕਾਲ
0: ਹਾਂਜੀ ਉਹਨਾਂ ਕੋਲ ਟਾਈਮ ਨਹੀਂ ਹੈਗਾ ਸੋ ਲਾਈਵ ਔਨ ਲੋਕੇਸ਼ਨ ਤੇ ਲੈ ਕੇ ਜਾਵਾਂਗੇ ਪੰਕਜ ਪਹੁੰਚ ਕੇ ਉੱਥੇ ਨਾਲ ਤੇ ਥੈਂਕ ਯੂ ਸੋ ਮਚ ਤਵਾ ਕਿਚਨ ਤੇ ਪਹੁੰਚੋ ਤਵਾ TAWA ਕਿਚਨ ਦਾਰਾ ਸਿੰਘ ਪਰੌਂਠਾ ਮੂੰਹ ਚ ਪਾਣੀ ਲੈ ਦੂ ਲਾਲ ਰੰਗ ਦਾ ਪਰੌਂਠਾ ਜਾ ਕੇ ਹੁਣੇ ਖਾਓ ਹੁਣੇ ਭਟੂਰੇ ਚੱਕੋ ਪਹਾੜ ਗੰਜ ਕੇ ਛੋਲੇ ਭਟੂਰੇ ਤੁਸੀਂ ਲਾਹੌਰੀ ਚਣਿਆਂ ਨਾਲ ਖਾਣਾ ਲਾਹੌਰੀ ਚਣਿਆਂ ਨਾਲ ਇਹ ਹੋਊਗਾ ਅੰਮ੍ਰਿਤਸਰੀ ਕੁਲਚਾ ਨਿਊਟਰੀ ਕੁਲਚਾ ਤੁਸੀਂ ਟਰਾਈ ਕਰਕੇ ਦੇਖਣਾ ਤੇ ਪਰੌਂਠੇ ਤਾਂ ਇਹਨਾਂ ਦੇ ਮਤਲਬ ਲਾਜਵਾਬ ਨੇ ਮੇਥਿਆਂ ਦੇ ਪਰੌਂਠੇ ਜਿਵੇਂ ਦਾਦੀ ਨਾਨੀ ਤਿਆਰ ਕਰਦੀ ਸੀ
1: ਜੀ
0: ਦਾਦੀ ਨਾਨੀ ਵਾਲਾ ਲਾਲ ਜਿਹਾ ਪਰੌਂਠਾ ਉਹ ਮੇਥਿਆਂ ਦਾ ਇੱਥੇ ਆਮ ਤੌਰ 'ਤੇ ਨਾ ਮੇਥੇ ਦਾ ਚੂਰਾ ਜਿਹਾ ਪਾ ਦਿੰਦੇ ਨੇ ਜਿਹੜਾ ਡੱਬਿਆਂ 'ਚ ਨਹੀਂ ਹੁੰਦਾ ਪੈਕ ਸੁੱਕਾ
1: ਹਾਂਜੀ
0: ਇਹ ਮੇਥੇ ਲਿਆ ਕੇ ਪਾਉਂਦੇ ਵਿੱਚ ਆਟੇ ਦੇ ਗੁੰਦੇ ਆ ਆਟੇ ਦੇ ਵਿੱਚ ਗੁੰਨੇ ਹੋਏ ਮੇਥੇ ਨੇ
1: ਫਰੈਸ਼
0: ਮੈਂ ਕਹਿੰਦਾ ਸੰਤੋਖ ਜਾ ਕੇ ਖਾਈ ਚੀਜ਼ ਦੀ ਪ੍ਰਾਈਜ਼ ਇਹਨਾਂ ਨੇ ਮਾਰਜਨ ਘੱਟ ਰੱਖਿਆ ਤੇ ਪ੍ਰਾਈਜ਼ ਵੀ ਘੱਟ ਰੱਖਿਆ ਸੋ 905-790 ਸੁਣਾ ਦੇ ਮੈਂ ਵਿੱਚ ਨੂੰ ਚੈਨਪ੍ਰੀਤ ਨੂੰ ਕਿਹਾ ਇੱਕ ਮਿੰਟ ਲਈ ਕਾਲ ਕਰ ਲਓ ਵਿੱਚ ਹੈ ਨੇੜੇ ਜੇ ਕਰਾ ਦਿਓ ਗੱਲ ਹੈਲੋ ਹੋ ਸਕਦੀ ਹੈ ਗੱਲ ਸੁਣਨਾ ਨਾ
2: ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਹੈ
3: ਮੈਨੂੰ ਪਤਾ ਹੈ ਕਿਉਂ ਮੈਂ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ ਸੱਚੀ ਕਵਾਂ ਤਾਂ ਫੂਡ ਇੰਨਾ ਟੇਸਟੀ ਅਨਲਿਮਿਟਿਡ ਫੂਡ ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ
4: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਪਟਨ ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: या विजिट करो www.davakitchen.ca 905-799-995-790-1699 TAWAKitchen.ca
2: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣੀ ਕੰਪਨੀ ਮਿਸਿਸ ਆਗਾ ਆਪਾਂ ਨੂੰ ਕੈਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ ਸਾਨੂੰ ਕੋਈ ਥੋੜ੍ਹ ਨਹੀਂ ਆਈ ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ ਥੈਂਕ ਯੂ ਸੋ ਮਚ
1: ਤਵਾ ਕਿਚਨ 50 Sunnyvale Gate, Brampton, Mountainash and Bovedda Intersection या विजिट करो www.tawakitchen.ca 905-790-1699 TAWAKitchen.ca
4: You are listening to your favorite radio show, Radio Awaz, The Voice, Zindabad, Zindabad. For advertising, please call 416-518-3200.

0: ਸੋ ਹੰਸਰਾਜ ਹੰਸ ਦਾ ਇੱਕ ਬੜਾ ਖੂਬਸੂਰਤ ਸ਼ੋਅ ਜਿਹੜਾ ਹਰਜੀਤ ਸਾਡੀ ਟੀਮ ਦੇ ਮੈਂਬਰ ਨੇ ਪੰਜਾਬੀ ਵਿਰਸਾ ਵੱਲੋਂ ਕਰਵਾਇਆ ਜਾ ਰਿਹਾ ਹੈਗਾ, ਜਿਹਦੇ ਲਈ ਮੈਂ ਪੁਰਜ਼ੋਰ ਤੌਰ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਕਿ ਜ਼ਰੂਰ ਤੁਸੀਂ ਇਸ ਜਿਹੜਾ ਹੈਗਾ ਤੁਸੀਂ ਜੋ ਤੁਸੀਂ ਇਸ ਸ਼ੋਅ ਨੂੰ ਅਗਰ ਦੇਖਣਾ ਚਾਹੁੰਦੇ ਜਿੱਥੇ ਹੰਸਰਾਜ ਦੇ ਬੜੇ ਖੂਬਸੂਰਤ ਗਾਣੇ ਨੇ, ਉੱਥੇ ਹੋਰ ਬਹੁਤ ਕੁਛ ਇਸ ਸ਼ੋਅ ਦੇ ਵਿੱਚ ਤੁਹਾਡੇ ਕੀਤਾ ਜਾ ਰਿਹਾ। ਹਰਜੀਤ ਹੋਣਾ ਵੱਲੋਂ ਇਹ ਸ਼ੋਅ ਜਿਹੜਾ ਡਿਜ਼ਾਈਨ ਕੀਤਾ ਗਿਆ, ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਬਾਰੇ ਜਿਹੜਾ ਹੈਗਾ ਤੁਹਾਨੂੰ ਦੱਸਦੇ ਰਹਾਂਗੇ। ਪੰਜਾਬੀ ਲਹਿਰਾਂ ਰੇਡੀਓ ਵਾਸ ਅਤੇ ਸਾਰੇ ਜਿਹੜੇ ਅਸੀਂ ਮਿਲ ਕੇ ਇਸ ਸ਼ੋਅ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ। ਮੈਂ ਨਾ ਪ੍ਰਨੀਤ ਆ, ਪ੍ਰਨੀਤ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ? ਅਫਸਰ ਚਾਹੀਦੇ ਹੁੰਦੇ ਨੇ ਮੁਸਕਰਾਹਟ ਵਾਸਤੇ, ਆਪਣੇ ਨਾਲਦਿਆਂ ਨੂੰ ਆਪਣੇ ਕੋਲ ਬੁਲਾਉਣ ਲਈ, ਉਹਨਾਂ ਨਾਲ ਬੈਠਣ ਲਈ, ਸਾਂਝ ਪਾਉਣ ਲਈ। ਇੱਕ ਥਾਂ ਜਿਹਦਾ ਨਾਂ ਹੈ ਨਜ਼ਾਰਾ ਇੰਡੀਅਨ ਰੈਸਟੋ ਲਾਉਂਜ। ਇਹ ਲਾਉਂਜ ਅੱਜ ਸ਼ਾਮ ਨੂੰ ਵੀ ਇੱਕ ਬੜੀ ਵੱਡੀ ਪਾਰਟੀ ਕਰ ਰਿਹਾ ਔਰਗਨਾਈਜ਼, ਅਤੇ ਇੱਥੇ ਗੈਸਟ ਅਟੈਂਡੈਂਟ ਦੇ ਤੌਰ ਦੇ ਉੱਤੇ ਪ੍ਰਨੀਤ ਔਰ ਡਿਜ਼ਾਈਨਰ ਦੇ ਤੌਰ ਦੇ ਉੱਤੇ ਡਿਜ਼ਾਈਨ ਕਰਦੇ ਨੇ ਇਹ ਫੰਕਸ਼ਨ ਨੂੰ, ਅਤੇ ਨਾਲ ਨਾਲ ਡੈਕੋਰੇਸ਼ਨ ਦੇ ਤੌਰ ਦੇ ਉੱਤੇ ਇਹ ਕੰਮ ਕਰਦੇ ਆ। ਦੱਸੋਗੇ ਨਜ਼ਾਰਾ ਬਾਰੇ, ਜੇ ਕੋਈ ਵੀ ਕਿਸੇ 'ਤੇ ਮੰਗਣਾ, ਵਿਆਹ ਸ਼ਾਦੀ ਬੇਬੀ ਸ਼ਾਵਰ ਕੁਛ ਵੀ ਆ ਰਿਹਾ ਕੁਛ ਵੀ, ਤਾਂ ਕਿੱਦਾਂ ਕਰ ਸਕਦੇ ਨੇ?
1: ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੋ ਵੀ ਮੈਨੂੰ ਸੁਣ ਰਹੇ ਨੇ, ਤੇ ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾਸ 'ਚ ਹੋਵੋਗੇ। ਤੇ ਨਜ਼ਾਰਾ ਤੇ ਜੀ ਅਸੀਂ ਤੁਹਾਡਾ ਮਤਲਬ ਸਾਰਾ ਹੀ ਇਵੈਂਟ ਟੋਟਲੀ ਪਲਾਨ ਆਊਟ ਤੁਹਾਨੂੰ ਕਰਕੇ ਦਿੰਦੇ ਹਾਂ। ਤੁਸੀਂ ਸਾਡੇ ਕੋਲ ਆਉਣਾ, ਬੈਠਣਾ ਤੇ ਸਾਨੂੰ ਦੱਸਣਾ ਕਿ ਤੁਹਾਡੇ ਕੋਲ ਕੀ ਇਵੈਂਟ ਆ, ਕਿੰਨੇ ਜਣੇ ਆ ਰਹੇ ਆ, ਕੀ ਤੁਹਾਡਾ ਬਜਟ ਆ। ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਸਾਡੀ ਹੁੰਦੀ ਹੈ, ਲਾਈਕ ਕਸਟਮਰ ਕੇਅਰ ਤੋਂ ਲੈ ਕੇ ਤੁਹਾਡੇ ਫੂਡ ਤੋਂ ਲੈ ਕੇ ਈਵਨ ਤੁਹਾਡੇ ਇੰਟਰਟੇਨਮੈਂਟ ਤੋਂ ਲੈ ਕੇ ਐਕਸੈਪਟ ਵੀ ਦਿੰਦੇ ਹਾਂ। ਸਾਡੇ ਕੋਲ ਡੀਜੇ ਲਾਈਟਸ ਲੱਗੀਆਂ ਹੋਈਆਂ ਨੇ ਤਾਂ ਕਿ ਜੇ ਤੁਹਾਡੀ ਬਰਥਡੇ ਪਾਰਟੀ ਆ ਜਾਂ ਤੁਹਾਡੀ ਲਾਈਕ ਸਾਡੇ ਅਸੀਂ ਰੀਸੈਂਟਲੀ ਇੱਕ ਵਿਆਹ ਦਾ ਰਿਸੈਪਸ਼ਨ ਕੀਤਾ ਸੀ, ਉਹ ਕਾਫੀ ਖੁਸ਼ ਹੋ ਕੇ ਗਏ ਸਾਡੇ ਕੋਲ, ਨੱਚ ਟੱਪ ਕੇ ਗਏ ਆ ਸਾਡੇ ਕੋਲੋਂ। ਈਵਨ ਉਹ ਸਾਨੂੰ ਵੀ ਕਹਿ ਰਹੇ ਸੀ ਵੀ ਆਓ ਤੁਸੀਂ ਵੀ ਸਾਡੇ ਨਾਲ ਇੰਜੋਏ ਕਰੋ। ਉਹਨਾਂ ਨੇ ਇੰਨਾ ਖੁੱਲ੍ਹ ਕੇ ਇੰਜੋਏ ਕੀਤਾ ਸਾਡੇ ਨਾਲ, ਤੇ ਅਸੀਂ ਉਸ ਚੀਜ਼ ਨੂੰ ਮਤਲਬ ਜਿਹੜਾ ਤੁਹਾਡਾ ਫੰਕਸ਼ਨ ਹੁੰਦਾ ਅਸੀਂ ਉਹਨੂੰ ਏਦਾਂ ਅਟੈਂਡ ਕਰਦੇ ਹਾਂ, ਏਦਾਂ ਪਲਾਨ ਕਰਦਾ ਕਿ ਜਿੱਦਾਂ ਸਾਡਾ ਆਪਦਾ ਘਰ ਦਾ ਫੰਕਸ਼ਨ ਹੋਵੇ, ਤਾਂ ਕਿ ਤੁਸੀਂ ਬੈਠ ਕੇ ਇੰਜੋਏ ਕਰ ਸਕੋ, ਆਪਦੀ ਫੈਮਿਲੀ ਨਾਲ ਟਾਈਮ ਸਪੈਂਡ ਕਰ ਸਕੋ। ਤੁਹਾਨੂੰ ਭੱਜਣ ਭਜਾਈ ਨਾ ਰਹੀ, ਹਾਂਜੀ ਕਿ ਫੂਡ ਤੁੜ ਗਿਆ ਜਾਂ ਫਿਰ ਅਸੀਂ ਆਹ ਵੀ ਅਰੇਂਜ ਕਰਨਾ ਆਹ ਵੀ ਅਰੇਂਜ ਕਰਨਾ। ਮਤਲਬ ਜਦੋਂ ਮੈਂ ਕਸਟਮਰਸ ਨਾਲ ਡੀਲ ਕਰ ਦਿੰਦੀ ਹਾਂ, ਮੈਂ ਉਹਨਾਂ ਨੂੰ ਕਹਿ ਦਿੰਦੀ ਹਾਂ ਤੁਸੀਂ ਸਾਨੂੰ ਬਸ ਆਪਦਾ ਫੰਕਸ਼ਨ ਦੇ ਦਿਓ ਤੇ ਆਪਦੇ ਸਿਰਦਰਦੀ ਵੀ ਸਾਨੂੰ ਆਪਦੇ ਨਾਲ ਹੀ ਦੇ ਦਿਓ, ਤਾਂ ਕਿ ਸਾਰਾ ਕੁਛ ਅਸੀਂ ਤੁਹਾਨੂੰ ਪਲਾਨ ਆਊਟ ਕਰਕੇ ਦੇ ਦਈਏ।
0: ਤੁਸੀਂ ਸੰਤੋਸ਼
2: ਜੀ,
0: ਜਿਹੜਾ ਖੁਸ਼ੀ ਆ ਉਸ ਨੂੰ ਵਧਾ ਸਕਦੇ ਹੋ ਨਜ਼ਾਰਾ ਤੇ ਲਗਜ਼ਰੀ ਐਂਬੀਅੰਸ ਦੇ ਨਾਲ। ਲਗਜ਼ਰੀ ਐਂਬੀਅੰਸ ਕਿਵੇਂ ਆ? ਤੁਹਾਨੂੰ ਇੰਡੀਆ ਵਰਗੇ ਜਿਹੜੇ ਐਂਬੀਅੰਸ ਦੇ ਨਾਲ ਜਿਹੜਾ ਹੈਗਾ, ਇੱਕ ਇੱਕ ਹੁੰਦਾ ਨਾ ਇੰਸਟਾਗ੍ਰਾਮ ਫੇਸਬੁੱਕ ਦੇ ਉੱਤੇ ਤੁਸੀਂ ਉਹ ਫਿਲਟਰ ਲਾ ਲਾ ਕੇ ਫੋਟੋਆਂ, ਲੇਡੀਜ਼ ਵੀ ਅਤੇ ਲੋਕ ਆਪਣੀਆਂ ਚੀਜ਼ਾਂ ਦੀਆਂ ਵੀ ਪਾਉਂਦੇ ਨੇ, ਹੈ ਨਾ ਸੰਤੋਸ਼? ਤੁਸੀਂ ਲਾਇਆ ਕਦੇ ਫਿਲਟਰ?
2: ਜੀ ਅਸੀਂ ਸਾਰੇ ਲਗਾਈਦਾ ਫਿਲਟਰ।
0: ਅਤੇ ਤੁਸੀਂ ਲਾਇਆ ਕਦੇ ਪਹਿਲੇ ਫਿਲਟਰ?
1: ਹਾਂਜੀ ਸਰ।
0: ਤੁਸੀਂ ਫਿਲਟਰ ਲਾਇਆ ਕਦੇ? ਜਿਹੜੀਆਂ 92-92 ਇੰਚ ਦੀਆਂ ਸਕਰੀਨਾਂ ਲੱਗੀਆਂ ਹੋਇਆ ਚਾਰ, ਤੇ ਨਾਲ ਕੈਬਿਨਸ ਬਣੇ ਨੇ ਜਿਹਨਾਂ ਨੂੰ ਬੂਥ ਕਹਿੰਦੇ ਨੇ। ਇਹਨਾਂ ਕੈਬਿਨਸ 'ਚ ਬੈਲ ਲੱਗੀ ਹੈ, ਤੁਸੀਂ ਕੋਈ ਮੀਟਿੰਗ ਕਰਨੀ ਹੈ ਆਪਣੀ ਬੈਠ ਕੇ, ਤੁਸੀਂ ਬੜੇ ਅੱਛੇ ਢੰਗ ਨਾਲ ਮੀਟਿੰਗ ਪ੍ਰਾਈਵੇਸੀ ਦੇ ਨਾਲ ਕਰ ਸਕਦੇ ਹੋ। ਤੁਸੀਂ ਕਿਸੇ ਫੈਮਿਲੀ ਨੇ ਬੈਠਣਾ ਇਕੱਲਿਆਂ ਨੇ, ਇਹਨਾਂ ਕੈਬਿਨਸ 'ਚ ਬੈਠ ਸਕਦੇ ਹੋ। ਤੁਸੀਂ ਇਕੱਠੇ ਬੈਠਣਾ ਲਾਈਨ 'ਚ, ਲਾਈਨ 'ਚ ਇਹਨਾਂ ਨੇ ਟੇਬਲ ਲਾਏ ਹੋਏ ਨੇ, ਇਕੱਠੇ 15 ਜਾਂ 20 ਜਣੇ ਇੱਕ ਲਾਈਨ 'ਚ ਬੈਠ ਜਾਂਦੇ ਨੇ। ਅਤੇ ਨਜ਼ਾਰਾ ਨੂੰ ਤੁਸੀਂ ਕੋਂਟੈਕਟ ਕਰਨਾ 905-451-2600, 905-451-2600 ਨੰਬਰ ਨੂੰ ਡਾਇਲ ਕਰ ਸਕਦੇ ਹੋ। ਨਜ਼ਾਰਾ ਇੰਡੀਅਨ ਰੈਸਟੋ 'ਤੇ ਤੁਸੀਂ ਫੇਸਬੁੱਕ 'ਤੇ ਜਾਣਾ, ਤੁਸੀਂ ਇਹਨਾਂ ਦਾ ਫੇਸਬੁੱਕ ਜਾਂ ਇੰਸਟਾਗ੍ਰਾਮ ਪੇਜ ਦੇਖ ਲਓ। ਇੰਸਟਾਗ੍ਰਾਮ ਪੇਜ ਦੇ ਉੱਤੇ ਜਦੋਂ ਤੁਸੀਂ ਫਰੰਟ 'ਤੇ ਜਾਓਗੇ ਦੇਖੋਗੇ ਇਹਨਾਂ ਦੇ ਪੈਟੀਓ ਬਣਿਆ ਹੋਇਆ ਬਾਹਰ, ਆਊਟਡੋਰ ਕੁਕਿੰਗ। ਪਿੱਛੇ ਇਹਨਾਂ ਨੇ ਗਰਬੇ ਦਾ ਇੱਕ ਪ੍ਰੋਗਰਾਮ ਕੀਤਾ ਸੀ, ਬੜਾ ਵੱਡਾ ਪ੍ਰੋਗਰਾਮ ਸੀ, 150+ ਲੋਕ ਆਏ ਸੀ ਅਤੇ ਡਾਂਸ ਕੀਤਾ ਉਹਨਾਂ ਅੰਦਰ ਸਾਰਾ। ਫੂਡ ਸਾਰਾ ਬਾਹਰ ਪੈਟੀਓ 'ਚ ਲਗਾਇਆ ਗਿਆ, ਇੰਡੀਆ ਮੰਗੋ, ਚਪਾਲ ਮੰਗੋ, ਲਾਈਨ 'ਚ ਲੱਗ ਕੇ ਲੋਕ ਸਾਰੇ ਫੂਡ ਚੱਕ ਰਹੇ ਸੀ ਇੰਡੀਆ ਮੰਗੋ, ਅਤੇ ਅੰਦਰ ਜਿਹੜਾ ਹੈਗਾ ਲੋਕ ਡਾਂਸ ਕਰ ਰਹੇ ਸੀ ਅਤੇ ਡਰਿੰਕਸ ਲੈ ਰਹੇ ਸੀਗੇ। ਤੁਸੀਂ ਨਜ਼ਾਰਾ 'ਤੇ ਪਹੁੰਚੋ, 10 ਜਣੇ ਦੀ ਤੁਹਾਡਾ ਜਨਮਦਿਨ ਆ, 5 ਜਣੇ ਦਾ ਜਨਮਦਿਨ ਆ, 7 ਜਣੇ ਤੁਸੀਂ ਇਕੱਠੇ ਹੋ ਰਹੇ ਹੋ ਲਗਜ਼ਰੀ ਐਂਬੀਅੰਸ ਦੇ ਨਾਲ। ਅਤੇ ਇਹਨਾਂ ਦੇ ਮੈਨਿਊ ਆਈਟਮ ਕਿਹੜੇ ਤੁਹਾਡੇ ਜਿਹੜੇ ਸਭ ਤੋਂ ਜ਼ਿਆਦਾ ਵਿਕਦੇ ਨੇ?
1: ਐਪੀਟਾਈਜ਼ਰਸ ਦੀ ਗੱਲ ਕਰੀਏ, ਸਾਡੇ ਵੈਜ ਮੋਮੋ ਸਭ ਤੋਂ ਜ਼ਿਆਦਾ ਪਸੰਦ ਆਉਂਦੇ ਆ ਲੋਕਾਂ ਨੂੰ, ਤੇ ਇੱਕ ਅਸੀਂ ਨਿਊਲੀ ਗੱਲ ਲਾਂਚ ਕੀਤੀ ਨੇ ਚੀਜ਼ਾਂ ਲਾਈਕ ਕਿਡ ਸਪੈਸ਼ਲ ਚੀਜ਼ ਬਾਲਸ ਤੇ ਉਹ ਅਸੀਂ ਮਤਲਬ ਸਾਡੇ ਕੋਲ ਕਾਫੀ ਕਸਟਮਰ ਆਏ ਸੀ ਉਹਨਾਂ ਨੂੰ ਅਸੀਂ ਐਜ਼ ਅ ਸੈਂਪਲ ਦੇ ਤੌਰ ਤੇ ਖਵਾਈਆਂ ਸੀਗੀਆਂ ਉਹਨਾਂ ਨੂੰ ਤੇ ਉਹ ਉਹਨਾਂ ਨੂੰ ਇੰਨੇ ਕੁ ਜ਼ਿਆਦਾ ਪਸੰਦ ਆਈਆਂ ਕਿ ਅਸੀਂ ਲਾਈਕ ਕਰੀਬ ਕਰੀਬ 250 ਚੀਜ਼ ਬਾਲਸ ਕੱਲ ਤਿਆਰ ਕੀਤੀਆਂ ਸੀ ਸਾਡੀ ਕੇਟਰਿੰਗ ਸੀਗੀ ਤੇ ਉਹ ਕੱਲ ਕਸਟਮਰ ਹੀ ਲੈ ਗਏ ਸਾਡੇ ਤੋਂ ਵਾਕ ਇਨ ਕਸਟਮਰ ਤੇ ਹੀ ਲੱਗ ਗਈਆਂ ਉਹ ਤੇ ਸਾਨੂੰ ਫਿਰ ਤੋਂ ਦੁਬਾਰਾ ਤਿਆਰ ਕਰਵਾਉਣੀਆਂ ਪਈਆਂ ਤੇ ਉਸ ਤੋਂ ਸਾਡੇ ਜਿਹੜੇ ਡਰਿੰਕਸ ਦੇ ਵਿੱਚ ਮੈਨਿਊ ਆ ਮੇਨ ਸਾਡੇ ਪੀਨਾ ਕੋਲਾਡਾ ਜਾ ਰਹੇ ਨੇ ਤੇ ਕੱਲ ਨੀਅਰਲੀ ਮੈਂ ਆਈ ਥਿੰਕ 25-30 ਪੀਨਾ ਕੋਲਾਡਾ ਨੀਅਰਲੀ ਇੱਕ ਆਵਰ ਦੇ ਵਿੱਚ ਜਸਟ ਡਾਈਨ ਇਨ ਤੇ ਸੈਲ ਕੀਤੇ ਆ
0: ਸੋ ਤੁਸੀਂ ਪੀਨਾ ਕੋਲਾਡਾ ਜਿਹੜਾ ਇਹਨਾਂ ਦਾ ਪੀ ਕੇ ਦੇਖਣਾ ਵਾਈਟ ਕਲਰ ਦਾ ਹੁੰਦਾ ਤੇ ਡਰਿੰਕਸ ਦੇ ਵਿੱਚ ਹੋਰ ਕੀ ਹੁੰਦਾ ਤੁਹਾਡੇ ਕੋਲ ਤੁਹਾਡੀ ਬੁਕਿੰਗ ਲਈ ਡੇਟਸ ਖਾਲੀ ਨੇ ਇਨਡੋਰ ਬੁਕਿੰਗ ਅੱਗੇ ਜਾ ਕੇ ਵੱਧ ਜਾਣੀਆਂ ਨੇ ਬਹੁਤ ਜ਼ਿਆਦਾ ਤੁਸੀਂ ਆਪਣੇ ਆਉਣ ਵਾਲੇ ਫੰਕਸ਼ਨ ਨੂੰ ਜਿਹੜਾ ਕਿ ਸੈਪਟੰਬਰ 'ਚ ਹੈ ਅਕਤੂਬਰ 'ਚ ਹੈ ਨਵੰਬਰ 'ਚ ਹੈ ਦਸੰਬਰ 'ਚ ਹੈ ਹੁਣੇ ਬੁੱਕ ਕਰਾਓ ਕਲਾਸਿਕ ਮੈਨਿਊ ਦੇ ਨਾਲ ਜਿਹੜਾ ਕਿ ਬੜਾ ਜ਼ਬਰਦਸਤ ਮੈਨਿਊ ਹੈਗਾ ਮੈਨਿਊ ਬਹੁਤ ਜ਼ਬਰਦਸਤ ਆ ਤੁਹਾਨੂੰ ਇਹ ਬੱਚਿਆਂ ਦਾ ਮੈਨਿਊ ਅਲੱਗ ਤੋਂ ਨਜ਼ਾਰਾ ਕੈਸੇ ਡਾਇਨਰ ਆ ਜਿੱਥੇ ਪੀਜ਼ਾ ਮਿਲਦਾ ਤੁਹਾਨੂੰ ਨਾਲ ਪੀਜ਼ਾ ਵਿੱਚ ਹੁੰਦਾ ਇਹਨਾਂ ਦਾ ਔਰ ਇਹਨਾਂ ਦੇ ਪਿਓਰ ਇਟਾਲੀਅਨ ਟਾਈਪ ਪੀਜ਼ਾਸ ਜਿਹੜੇ ਨੇ ਅਗਰ ਤੁਸੀਂ ਇੱਕ ਵਾਰ ਖਾ ਲਏ ਬਾਰ ਬਾਰ ਜਾਓਗੇ ਨਜ਼ਾਰਾ ਰੈਸਟੋ ਜਿਹੜਾ ਬਾਰ ਜਿਹੜਾ ਹੈਗਾ ਇਹ ਤੁਹਾਡੇ ਲਈ ਰੈਸਟੋ ਲਾਂਚ ਇੰਡੀਅਨ ਰੈਸਟੋ ਲਾਂਚ 30 ਰੈਂਬਲਾ ਡਰਾਈਵ 'ਤੇ 905-451-2600 ਕੋਈ ਪਾਰਟੀ ਬੁੱਕ ਕਰਨੀ ਅੱਜ ਜਾਇਓ ਅੱਜ ਗੇੜਾ ਕੱਢਿਆ ਉਹ ਦੇਖਿਓ ਕਿੱਦਾਂ ਦਾ ਅੰਦਰ ਹੈਗਾ ਤੁਸੀਂ 150 ਲੋਕ ਤੱਕ ਅੰਦਰ ਜਿਹੜਾ ਹੈਗਾ ਆਪਣੇ 129 ਲੋਕਾਂ ਤੱਕ ਲੀਗਲੀ ਤੁਸੀਂ ਉੱਥੇ ਡਾਈਨ ਇਨ ਕਰ ਸਕਦੇ ਹੈਗੇ ਹੋ ਅਤੇ ਆਪਣਾ ਫੰਕਸ਼ਨ ਇੰਜੋਏ ਕਰ ਸਕਦੇ ਹੋ ਛੋਟਾ ਬਰਥਡੇ ਆ ਕਿਸੇ ਦਾ ਵੱਡੇ ਰੱਖਣਾ 10 ਜਣਿਆਂ ਨੇ 5 ਜਣਿਆਂ ਨੇ ਬਹਿਣਾ ਇਕੱਠਿਆਂ ਨੇ ਜ਼ਰੂਰ ਸਪੈਸ਼ਲੀ ਬੂਥ ਬੁੱਕ ਕਰਾ ਲਓ 905-451-2600 ਬਹੁਤ ਸ਼ੁਕਰੀਆ ਅਤੇ ਨਜ਼ਾਰਾ ਔਨਲਾਈਨ ਜਾ ਕੇ ਦੇਖ ਸਕਦੇ ਹੋ NAZARA ਗੂਗਲ ਦੇ ਉੱਤੇ ਅਤੇ ਤੁਹਾਨੂੰ ਮਿਲ ਜਾਏਗਾ ਅਤੇ ਤੁਸੀਂ ਰੇਡੀਓ ਆਵਾਜ਼ ਨੂੰ ਸੁਣ ਰਹੇ ਹੋ ਰੇਡੀਓ ਆਵਾਜ਼ ਦੇ ਵਿੱਚ ਸੰਤੋਸ਼ ਕੋਲ ਇੱਕ ਅੱਜ ਕੁਐਸਚਨ ਹੈ
2: ਜੀ ਬਿਲਕੁਲ
0: ਰੋਸਟ ਕਰ ਦੂਗਾ ਕੁਐਸਚਨ ਤੁਹਾਨੂੰ ਰੋਸਟ
2: ਜੀ ਬਿਲਕੁਲ ਬਿਲਕੁਲ
0: ਰਾੜ ਦੂਗਾ ਤੁਹਾਨੂੰ ਚੰਗੀ ਤਰ੍ਹਾਂ
2: ਹਾਂਜੀ ਹਾਂਜੀ ਬਿਲਕੁਲ
0: ਧਿਆਨ ਨਾਲ ਸੁਣਨਾ ਇਸ ਕੁਐਸਚਨ ਦਾ ਜਿਹੜੇ ਵਿਨਰ ਨੇ ਠੀਕ ਹੈ ਉਹਨਾਂ ਲਈ ਮੂਵੀ ਪਾਸ ਨੇ ਕਮਿੰਗ ਟਿਊਜ਼ਡੇ ਦੇ
2: ਅੱਛਾ ਵੈਰੀ ਨਾਈਸ
0: 4 ਮੂਵੀ ਪਾਸ ਹਰਦੀਪ ਪੰਦੇਰ ਬ੍ਰੋਕਰ ਆਫ ਰੈਕਡ ਨੇ ਤੁਸੀਂ ਉਹਨਾਂ ਦਾ ਨਾਮ ਲੈਣਾ ਹਰਦੀਪ ਪੰਦੇਰ ਫਿਊਰ ਡੀਲ ਰਿਐਲਟੀ ਤੋਂ ਨੇ ਹਰਦੀਪ ਪੰਦੇਰ 4 ਮੂਵੀ ਪਾਸ 2 ਫੈਮਿਲੀਜ਼ ਨੂੰ ਮਿਲਣੇ ਨੇ
2: ਵੈਰੀ ਨਾਈਸ
0: ਠੀਕ ਹੈ 4 ਦੀ ਜਗ੍ਹਾ ਤੇ 6 ਵੀ ਕਰ ਦਾਂਗੇ 6 ਮੂਵੀ ਪਾਸ 2 ਫੈਮਿਲੀਜ਼ ਨੂੰ ਮਿਲਣੇ ਆ
2: ਠੀਕ ਹੈ
0: ਫਿਊਰ ਡੀਲ ਰਿਐਲਟੀ ਦੇ ਹਰਦੀਪ ਪੰਦੇਰ ਉਹਨਾਂ ਵੱਲੋਂ ਕੁਐਸਚਨ ਬੜਾ ਸਿੰਪਲ ਆ
2: ਬਹੁਤ ਸਿੰਪਲ ਆ
0: ਬਹੁਤ ਸਿੰਪਲ ਆ ਪਰ ਤੁਹਾਨੂੰ ਸਮਝ ਲੈਣਾ ਸੰਤੋਸ਼ ਘਾਟਾ ਖਾਈ ਕਿ ਵਾਧਾ ਖਾਈ
2: ਹਾਂਜੀ
0: ਤੁਸੀਂ ਇਹ ਚੈੱਕ ਕਰਨਾ
2: ਜੀ ਬਿਲਕੁਲ ਮੈਂ ਇੱਕ ਗਰੋਸਰੀ ਸਟੋਰ ਤੇ ਕੰਮ ਕਰਦੀ ਹਾਂ ਔਰ ਮੇਰੇ ਨਾਲ ਸੀਰੀਅਸਲੀ ਇੱਕ ਧੱਕਾ ਹੋ ਗਿਆ ਮੇਰੇ ਕੋਲੋਂ ਕਿਸੇ ਬੰਦੇ ਨੇ $200 ਦੀ ਗਰੋਸਰੀ ਬਾਏ ਕੀਤੀ ਤੇ ਮੈਨੂੰ $1,000 ਦਾ ਨੋਟ ਦਿੱਤਾ ਹੁਣ ਸਾਰੇ ਨੇ ਕਹਿਣਾ $1,000 ਦਾ ਨੋਟ ਨਹੀਂ ਹੁੰਦਾ ਬਟ ਅਸਿਊਮ ਕਰ ਲਓ ਕਿ $1,000 ਦਾ ਨੋਟ ਮੈਨੂੰ ਦਿੱਤਾ ਤੇ $200 ਦੀ ਗਰੋਸਰੀ ਖਰੀਦ ਲਈ ਹੁਣ ਮੇਰੇ ਕੋਲ $1,000 ਦਾ ਚੇਂਜ ਨਹੀਂ ਸੀ ਸੋ ਮੈਂ ਆਪਣੇ ਨਾਲ ਦੇ ਸਟੋਰ ਵਾਲੇ ਕੋਲ ਗਈ ਔਰ ਉਹਨੂੰ ਕਿਹਾ ਕਿ ਮੈਨੂੰ $1,000 ਦਾ ਚੇਂਜ ਦੇ ਦਿਓ ਤੇ ਮੈਨੂੰ ਜਿਹੜਾ ਮੇਰੇ ਕੋਲ $1,000 ਦਾ ਨੋਟ ਸੀ ਮੈਨੂੰ ਦੇ ਕੇ ਉਹਦੇ ਕੋਲੋਂ $1,000 ਦਾ ਚੇਂਜ ਲੈ ਕੇ ਆ ਗਈ ਵਾਪਸ ਔਰ ਜਿਹੜਾ ਮੇਰੇ ਸਟੋਰ ਤੇ ਕਸਟਮਰ ਸੀ ਉਹਨੂੰ ਮੈਂ $200 ਦੀ ਗਰੋਸਰੀ ਵੀ ਦੇ ਦਿੱਤੀ ਤੇ $1,000 ਦੇ ਚੇਂਜ ਵੀ ਦੇ ਦਿੱਤੇ ਸੋ ਬਾਅਦ ਚ ਜਦੋਂ ਚਲ ਗਿਆ ਨਾਲ ਦਾ ਸਟੋਰ ਵਾਲਾ ਆ ਕੇ ਮੈਨੂੰ ਗਾਲਾਂ ਕੱਢ ਰਿਹਾ ਕਿ ਹਾਂਜੀ ਬੋਲਣ ਲੱਗ ਪਿਆ ਕਿ ਤੂੰ ਮੇਰੇ ਨਾਲ ਬਿਲਕੁਲ ਕਿ ਤੂੰ ਮੇਰੇ ਨਾਲ ਧੋਖਾ ਕੀਤਾ ਤੂੰ ਮੈਨੂੰ ਨਕਲੀ ਨੋਟ ਦੇ ਕੇ ਗਈ ਆ ਔਰ ਮੇਰਾ ਵਾਪਸ ਕਰ ਮੇਰਾ $1,000 ਨੋਟ ਦੂਜਾ ਅਸਲੀ ਵਾਲਾ ਹੁਣ ਮੈਂ ਵਿਚਾਰੀ ਕਾਮ ਕੀ ਮਾਰੀ ਮੈਂ $1,000 ਦਾ ਉਹਨੂੰ ਪੂਰਾ ਨੋਟ ਆਪਣਾ ਅਸਲੀ ਵਾਲਾ ਕੱਢ ਕੇ ਆਪਦੇ ਗੱਲੇ ਤੋਂ ਦੇ ਦਿੱਤਾ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਮੈਂ
0: ਆਪਣੀ ਕਹਾਣੀ ਕੀ ਆ ਬਹੁਤ ਲੰਬੀ ਹੋ ਗਈ ਤੁਹਾਡੀ
2: ਹਾਂਜੀ ਹਾਂਜੀ
0: ਛੋਟੀ ਹੈ ਵੀ ਤੁਸੀਂ ਕਿੰਨੇ ਦਾ ਲਿਆ ਕਿੰਨੇ ਦਾ ਵੇਚਿਆ
2: ਨਹੀਂ ਹੁਣ ਮੈਨੂੰ ਲਾਸ ਕਿੰਨੇ ਦਾ ਹੋਇਆ
0: ਅੱਛਾ
2: ਮੈਨੂੰ ਇਹ ਦੱਸਣਾ ਲਿਆ ਵੇਚਿਆ ਪ੍ਰੋਫਿਟ ਨਹੀਂ ਹੋਣਾ ਇਹਦੇ ਚ ਲਾਸ ਹੀ ਆ ਮੈਨੂੰ ਬਟ
0: ਜਿਹਨਾਂ ਨੇ ਪਾਸ ਲੈਣੇ ਆ ਹਰਦੀਪ ਪੰਦੇਰ ਬ੍ਰੋਕਰ ਆਫ ਰੈਕਟ ਹੈ ਫੇਅਰ ਡੀਲ ਰੈਲਟੀ ਤੁਸੀਂ ਬੋਲੋਗੇ ਤੇ ਮੇਰਾ ਪਹਿਲੀ ਕਾਲ ਆ ਹੈਲੋ ਹੈਲੋ ਉਹ ਰੇਡੀਓ ਦੀ ਆਵਾਜ਼ ਬੰਦ ਕਰਦੇ ਭਾਈ 7927 ਸਵਾਲ ਦੁਆਰਾ
2: ਜੀ ਬਿਲਕੁਲ ਮੇਰੇ ਕੋਲ ਕਿਸੇ ਨੇ ਗਰੋਸਰੀ ਖਰੀਦੀ
0: ਕੋਈ ਸਮਾਨ ਖਰੀਦਿਆ ਉਹਨਾਂ ਨੇ
2: ਕਿਸੇ ਨੇ ਹਾਂਜੀ ਹਾਂਜੀ $1000 ਦਾ ਖਰੀਦਿਆ ਔਰ $1000 ਦਾ ਨੋਟ ਨਹੀਂ ਹੁੰਦਾ ਬਟ
0: ਬਾਕੀ ਪੈਸੇ ਮੋੜ ਦਿੱਤੇ ਸਮਾਨ ਕਿੰਨੇ ਦਾ ਲੈ ਗਿਆ
2: $200 ਦਾ ਸਮਾਨ
0: ਰੁਪਏ ਦਾ ਸਮਾਨ ਲੈ ਗਿਆ ਉਹ
2: ਤੇ $800
0: ਰੁਪਇਆ ਉਹ ਬੈਗ ਲੈ ਗਿਆ
2: ਜੀ
0: ਤੇ ਸੰਤੋਸ਼ ਨੂੰ ਰੁਪਇਆ ਦੇ ਵਿੱਚ ਡਾਲਰ ਚ ਦੱਸਿਓ
2: ਜੀ ਬਿਲਕੁਲ
0: ਕਿੰਨਾ ਫਾਇਦਾ ਹੋਇਆ ਕਿੰਨਾ ਨੁਕਸਾਨ ਹੋਇਆ ਦੱਸ ਦੋ 905-673-3337 ਤੇ ਪਹਿਲੀ ਕਾਲ ਹਰਦੀਪ ਜੀ ਸਤਿ ਸ਼੍ਰੀ ਅਕਾਲ ਹਰਦੀਪ ਫਾਰਮੂਲਾ ਨਾ ਦਿਓ ਆਪਣਾ ਪਲੀਜ਼ ਭਾਈ ਜਾਨ 1000 ਦਾ
2: ਹੈਲੋ
0: ਜੀ
2: ਟੁੱਟਾ
0: ਹੈ ਨੀ ਸੀਗਾ ਨਾਲ ਦੀ ਦੁਕਾਨ ਚ ਲੈ ਗਏ ਤੜਾ ਲਿਆਉਂਦਾ $200 ਦਾ ਉਹਨੇ ਸਮਾਨ ਲਿਆ $800 ਦੀ ਇਹਨਾਂ ਤੋਂ ਚੇਂਜ ਲਈ
2: ਜੀ
0: ਤੇ $800 ਲੈ ਕੇ ਉਹ ਚਲਾ ਗਿਆ ਮੁੜ ਕੇ ਦੁਕਾਨ ਵਾਲਾ ਆ ਕੇ ਇਹਨਾਂ ਨੂੰ ਬੋਲਿਆ ਤੇ ਇਹਨਾਂ ਨੇ ਉਹਨੂੰ ਉਹਦਾ $1000 ਬੈਕ ਦੇ ਦਿੱਤਾ ਫਿਰ ਇਹਨਾਂ ਨੇ ਉਹ ਮੈਂਸ਼ਨ ਨਹੀਂ ਕੀਤਾ ਪਹਿਲਾਂ
2: ਜੀ ਮੈਂ ਦੇ
0: $1000 ਬੈਕ ਦੇ ਦਿੱਤਾ ਇਹਨਾਂ ਨੇ ਉਹਨੂੰ ਜਾਲੀ ਲੈ ਕੇ ਰੱਖ ਲਿਆ ਆਪਣੇ ਕੋਲ
2: ਜੀ
0: ਟੋਟਲ ਨੁਕਸਾਨ ਸੰਤੋਸ਼ ਦਾ ਕਿੰਨੇ ਦਾ ਹੋਇਆ ਹਾਂਜੀ 0513 ਹੈਲੋ
3: ਹਾਂਜੀ ਭਾਈ ਟੋਟਲ ਨੁਕਸਾਨ ਆਇਆ ₹1000 ਦਾ ਤੇ 200 ਦੀ ਗਰੋਸਰੀ
0: ਮਤਲਬ 1200 ਦਾ
2: ਹੈ
3: 2200
2: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸੰਤੋਸ਼ ਕਿੰਨੇ ਕੁ ਜਵਾਬ ਆ ਰਹੇ ਨੇ
2: 2200
0: ਮਤਲਬ
2: ਕਨਫਿਊਜ਼ ਹੋਈ
0: ਪਈ ਇੱਕ ਗੱਲ ਤੇ ਲੋਕ ਖੜਦੇ ਨਹੀਂ
2: ਨਹੀਂ ਬਿਲਕੁਲ ਵੀ ਨਹੀਂ
0: ਕੁਲਦੀਪ ਜੀ
3: 1200 ਜੀ 1200 ਦਾ
0: ਕੁਲਦੀਪ ਸਿੰਘ ਕਹਿੰਦੇ 1200 ਦਾ ਠੀਕ ਹੈ 905-673-3337 ਤੁਹਾਡਾ ਗੱਲ ਕਰਦੇ ਰਹਾਂਗੇ ਤੇ ਗਿਫਟ ਦੇਣੇ ਨੇ ਅਸੀਂ ਪਹਿਲਾ ਗਿਫਟ ਜਿਹੜਾ ਹੈਗਾ ਹਰਦੀਪ ਸਿੰਘ ਤੁਹਾਡਾ ਬਣ ਚੁੱਕਿਆ ਆਲਰੇਡੀ
2: ਜੀ ਬਿਲਕੁਲ
0: ਤੁਹਾਨੂੰ ਅਸੀਂ ਪਿੱਕ ਕਰਾਉਣਾ ਪਹਿਲਾ ਗਿਫਟ ਹਰਦੀਪ ਸਿੰਘ ਤੁਹਾਡਾ ਗਿਫਟ ਪਹਿਲਾਂ ਵਿਨ ਕਰ ਗਏ ਹੋ ਤੁਸੀਂ ਟੈਕਸ ਕਰ ਦੇਣਾ 416-473-4242 ਨੰਬਰ ਦੇ ਉੱਤੇ 416-473-4242 ਤੇ ਇਸ ਸਮੇਂ ਮੇਰੇ ਨਾਲ ਸਾਡੇ ਦੋਸਤ ਸਹਿਯੋਗੀ ਪੰਕਜ ਨੇ ਪੰਕਜ ਜੀ ਕੀ ਹਾਲ ਚਾਲ ਹੈ
4: ਸਤਿ ਸ਼੍ਰੀ ਅਕਾਲ ਅਮਨ ਜੀ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਕੋ ਮੈਂ ਬੜੀਆ ਜੀ ਆਪ ਕੈਸੇ ਹੈ
0: ਹਾਂਜੀ ਕੈਸੇ ਆਪ
4: ਆਲ ਵੈਲ ਸਰ ਚੰਗੀ ਗੱਲ ਹੈ
0: ਪੰਕਜ ਦੇ ਬਾਰੇ ਦੱਸਦਾ ਪੰਕਜ ਕਿਸੇ ਵੀ ਸ਼ਹਿਰ ਚ ਕੋਈ ਵੀ ਪ੍ਰਾਪਰਟੀ ਮੈਨੇਜ ਕਰਾਉਣੀ ਆ ਪ੍ਰਾਪਰਟੀ ਰੈਂਟ ਕਰਨੀ ਆ ਪ੍ਰਾਪਰਟੀ ਮੈਨੇਜ ਕਰਾਉਣੀ ਆ ਪ੍ਰਾਪਰਟੀ ਤੁਸੀਂ ਜੋ ਹੈ ਉਹ ਕੋਈ ਰੈਨੋਵੇਸ਼ਨ ਕਰਾਉਣੀ ਆ
4: ਛੋਟੀ
0: ਤੋਂ ਵੱਡੀ ਰੈਨੋਵੇਸ਼ਨ, ਕੋਈ ਏਸੀ ਚੇਂਜ ਕਰਾਉਣਾ, ਕੁਛ ਕਰਾਉਣਾ, ਇਹ ਸਾਰੇ ਕਾਸੇ ਦੇ ਵਿੱਚ ਪੰਕਜ ਕੰਸਲਟ ਕਰਦੇ ਨੇ। ਪ੍ਰੋਪਰਟੀ ਕਮਰਸ਼ੀਅਲ ਰੈਂਟ ਕਰਨੀਆਂ ਨੇ, ਲੀਜ਼ ਬਣਾਉਣੀ, ਉਹਨਾਂ ਦੇ ਪੇਪਰ ਵਰਕ ਤਿਆਰ ਕਰਨੇ, ਸਾਰੇ 'ਚ ਕੰਮ ਕਰਦੇ ਨੇ। ਅਤੇ ਪੰਕਜ ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ, ਕੋਈ ਵੀ ਕਿਰਾਏਦਾਰ ਨਹੀਂ ਨਿਕਲ ਰਿਹਾ ਪ੍ਰੋਪਰਟੀ 'ਚ ਫਸਿਆ ਬੈਠਾ
2: ਜੀ,
0: 416-803-1616
4: ਜੀ,
0: 416-803-1616 416-803-1616 ਸਾਡੇ ਨਾਲ, ਇਹ ਸੰਤੋਸ਼ ਦੇ ਨਾਲ ਲੱਗ ਕੇ ਪੂਰਾ ਸਾਰਾ ਗਰੁੱਪ ਜਿਹੜਾ ਪ੍ਰੋਪਰਟੀ ਬੇਸਮੈਂਟ ਰੈਂਟ ਕਰਨੀਆਂ ਨੇ, ਅਪਾਰਟਮੈਂਟ ਰੈਂਟ ਕਰਨਾ ਹੈਗਾ
4: ਜੀ,
0: ਕੁਛ ਵੀ ਰੈਂਟ ਕਰਨਾ, 416-803-1616 ਨੰਬਰ ਦੇ ਉੱਤੇ 416-803-1616 'ਤੇ ਕਾਲ ਕਰਨੀ ਹੈ। ਪੰਕਜ ਜੀ ਲਾਈਵ ਔਨ ਲੋਕੇਸ਼ਨ 'ਤੇ ਸਾਡੇ ਪਹੁੰਚੇ ਹੋਏ ਨੇ, ਸਾਡਾ ਜੇ ਲਾਈਵ ਔਨ ਲੋਕੇਸ਼ਨ ਹੋ ਰਿਹਾ, ਇੱਕ ਪਿਕਨਿਕ ਹੈ, ਕਮਿਊਨਿਟੀ ਪਿਕਨਿਕ। ਪੰਕਜ ਕਿੱਥੇ ਹੈਗੇ ਤੁਸੀਂ ਇਸ ਵੇਲੇ, ਕਿਹੜੇ ਪਾਰਕ 'ਚੋਂ?
4: अभी सर हम है जी एल्डोराडो पार्क में जी, यहाँ पे जी काफी बढ़िया सेटअप लग चुका है जी, हम यहाँ पे आज लाइव ऑन लोकेशन आए हैं। यहाँ पे सर आप बिलीव नहीं करोगे कि इतना सारा बढ़िया माहौल लगा हुआ है यहाँ पे, जो हम लाइव आज केटरिंग कर रहे हैं इसमें सर 300 से लेके 400 लोग यहाँ पे आने वाले हैं। उसके साथ साथ में हम, अगर आप क्या कहते हैं टेंट वगैरह लगाना है तो हमने यहाँ पे प्रॉपरली टेंट लगाया हुआ है, प्रॉपरली कुकिंग का सारा सेटअप किया हुआ है, शेफिंग डिशेस,
0: सो फूड ट्रक लग गया है, शेफिंग डिशेस लगी हुई ने। ਤੁਸੀਂ ਇਹ ਵੱਡੀ ਕੇਟਰਿੰਗ ਕਰ ਰਹੇ ਨੇ, ਕਮਿਊਨਿਟੀ ਪਿਕਨਿਕ ਦੀ ਕੇਟਰਿੰਗ ਆ, ਤੇ ਤੁਸੀਂ ਕਿਸੇ ਨੇ ਵੀ ਦੇਖਣਾ ਤਵਾ ਕਿਚਨ ਦੀ ਬੁਕਿੰਗ ਕਰਨੀ ਆ, ਅਗਲੀ ਫੂਡ ਸੈਂਪਲਿੰਗ ਕਰਨੀ ਆ, ਤੁਸੀਂ ਸੈਂਪਲਿੰਗ ਫ੍ਰੀ ਕਰ ਸਕਦੇ ਹੋ, ਜਾ ਕੇ ਲਾਈਵ ਕੇਟਰਿੰਗ ਦੇ ਵਿੱਚੋਂ ਸੈਂਪਲਿੰਗ ਕਰ ਸਕਦੇ ਹੋ। ਤੁਸੀਂ ਦੱਸ ਸਕਦੇ ਹੋ ਕਿ ਮੈਂ ਕੇਟਰਿੰਗ ਸੈਂਪਲਿੰਗ ਕਰਨਾ ਆ, ਤੁਹਾਨੂੰ ਲਾਈਵ ਕੇਟਰਿੰਗ ਸੈਂਪਲਿੰਗ ਦਾ ਮੌਕਾ ਮਿਲ ਰਿਹਾ ਅੱਜ, ਕਿਸੇ ਨੇ ਵੀ ਕਰਨਾ ਹੈਗਾ
2: ਜੀ।
0: ਐਲਡੋਰਾਡੋ ਪਾਰਕ ਆ ਜਿਹੜਾ, ਮੈਨੂੰ ਪਤਾ ਨੀ ਕਿੱਥੇ ਕਹਿ ਗਏ, ਇੰਟਰਸੈਕਸ਼ਨ ਪਤਾ ਕਿੱਥੇ ਨੇੜੇ,
4: अच्छा क्रेडिट व्यू रोड से, रोड से राइट लेना, मतलब स्टील से आप अगर जाते हो,
0: स्टील एंड क्रेडिट व्यू देते हैं।
4: हाँ जी, हाँ जी, हाँ जी,
0: हाँ, स्टील एंड क्रेडिट व्यू देते हैं एल्डोराडो पार्क, उत्थे लाइव लोकेशन चल रहा केटरिंग आज, ਤੁਸੀਂ ਦੇਖ ਲੈਣਾ ਵੀ ਕਿੱਦਾਂ ਇਹ ਸੈਟਅਪ ਕਰਕੇ ਕੇਟਰਿੰਗ ਲਾਉਂਦੇ ਨੇ, ਫੂਡ ਟਰੱਕ, ਟੈਂਟ, ਸਭ ਕੁਝ ਲੱਗਿਆ ਹੋਇਆ, ਔਰ ਤਵਾ ਕਿਚਨ ਵੱਲੋਂ ਇਹ ਸਾਰਾ ਜਿਹੜਾ ਸ਼ੋਅ ਚੱਲ ਰਿਹਾ, ਤੇ ਅੱਜ ਦਾ ਸਪੌਂਸਰਡ ਆ, ਅਸੀਂ ਲਾਈਵ ਲਾ ਰਹੇ ਹਾਂ ਤਵਾ। ਤੁਸੀਂ ਕੇਟਰਿੰਗ ਕਿਸੇ ਨੇ ਬੁੱਕ ਕਰਾਉਣੀ ਸੀ, ਬਾਰ ਬਾਰ ਕਹਿੰਦੇ ਹਾਂ ਕਿ ਲਾਈਵ ਦੇਖੋ ਜਾ ਕੇ ਕੇਟਰਿੰਗ ਕਿਵੇਂ ਹੁੰਦੀ ਹੈ, ਤੇ ਲਾਈਵ ਕੇਟਰਿੰਗ ਜਿਹੜੀ ਇਹ ਕਰ ਰਹੇ ਨੇ, ਤੇ ਤੁਹਾਡੇ ਸ਼ੈਫ ਨਾਲ ਗੱਲ ਕਰਾ ਸਕਦੇ ਹਾਂ ਅਸੀਂ?
4: हाँ जी, हाँ जी, मैं सेफ से भी बात करवाता हूँ जी, और अगर किसी को आना है ये तो एल्डोराडो पार्क में, इसका पिकनिक पॉइंट नंबर वन यहाँ पे हम है,
0: पिकनिक पॉइंट नंबर वन पे जाना, लाइव देख लो जी, किसी ने भी कैटरिंग करानी है सैंपलिंग लाइव कर लियो, फूड दी उथे
4: जी,
0: लाइव करके तुसी उथे गल करियो भी किवें हुंदी है कैटरिंग, किवें करोगे, फूड देख लोगे। 300 to 400 जने का खाना जिहड़ा इत्थे तैयार हो रहा, अज 850 बंदे का खाना, ਇਹ 5 ਅਲੱਗ ਅਲੱਗ 6 ਕੇਟਰਿੰਗ ਦੇ ਵਿੱਚ ਕਰ ਰਹੇ ਨੇ, 850 ਬੰਦੇ ਦਾ ਖਾਣਾ
2: ਜੀ।
0: ਅੱਜ ਵੀ ਕੇਟਰਿੰਗ ਕਰਾਉਣੀ ਹੈ ਕਿਸੇ ਨੇ 10 ਬੰਦਿਆਂ ਦੀ, 20 ਬੰਦਿਆਂ ਦੀ, ਰਾਈਟ ਵੇ ਕਾਲ ਕਰਿਓ, ਜ਼ਬਰਦਸਤ ਫੂਡ, ਜਿਹੜੀਆਂ ਤਰੀਆਂ ਇਹਨਾਂ ਦੀਆਂ ਨੇ ਉਹ ਕਿਸੇ ਹੋਰ ਰੈਸਟੋਰੈਂਟ 'ਤੇ ਨਹੀਂ ਮਿਲਦੀਆਂ, ਇਹਨਾਂ ਦਾ ਤਵਾ ਚਿਕਨ ਹੈ ਐਕਸਕਲੂਸਿਵ
2: ਜੀ,
0: ਕਾਪੀ ਉਹ ਨਹੀਂ ਕੋਈ ਕਰ ਪਾਇਆ ਹੁਣ ਤੱਕ,
2: ਤਵੇ ਦੇ
0: ਇੰਨੀ ਗਾੜੀ ਇੱਕ ਤਰੀ ਦੇ ਨਾਲ, ਤੇ ਤਵੇ 'ਤੇ 3 ਅਲੱਗ ਅਲੱਗ ਟਾਈਮ 'ਤੇ ਬਣਦਾ ਇਹ ਰੈਸਟੋਰੈਂਟ ਦਾ ਜਿਹੜਾ ਖਾਣਾ, ਜਿਹੜਾ ਸੋਰੀ ਫੂਡ ਆ ਜਿਹੜਾ ਇਹ, ਕੋਈ ਵੀ ਰੈਸਟੋਰੈਂਟ 'ਚ ਵਾਕ ਇਨ ਫਰੀਜ਼ਰ ਨਹੀਂ ਹੈ, ਕੋਈ ਦਾਲ ਅੱਜ ਬਣਾ ਕੇ 15 ਦਿਨ ਲਈ ਨਹੀਂ ਵੇਚੀ ਜਾਂਦੀ ਜਾਂ 1 ਮਹੀਨੇ ਲਈ ਨਹੀਂ ਵੇਚੀ ਜਾਂਦੀ, ਲਾਈਵ ਬਣਦਾ। ਸ਼ੈਫ ਦੇ ਨਾਲ ਅਸੀਂ ਗੱਲ ਕਰਾਂਗੇ, ਤੇ ਸ਼ੈਫ ਨਾਲ ਹੈ ਤੁਹਾਡੇ?
5: ਹਾਂਜੀ ਹਾਂਜੀ ਭਾਜੀ,
0: ਸਤਿ ਸ਼੍ਰੀ ਅਕਾਲ ਜੀ। ਮੈਂ ਸ਼ੈਫ ਬਾਰੇ ਦੱਸਵਾਂ ਕਿ ਤੀਸਰੀ ਜਨਰੇਸ਼ਨ ਦੇ ਸ਼ੈਫ ਨੇ, ਦਾਦਾ, ਫਿਰ ਫਾਦਰ ਸਾਹਿਬ, ਫਿਰ ਖੁਦ, ਅਲੱਗ ਅਲੱਗ ਮੁਲਕਾਂ 'ਚ, ਕਿਹੜੇ ਕਿਹੜੇ ਮੁਲਕਾਂ 'ਚ ਤੁਸੀਂ ਕੰਮ ਕੀਤਾ ਜੀ?
5: ਮੈਂ ਜੀ ਥਾਈਲੈਂਡ, ਮਲੇਸ਼ੀਆ, ਜਰਮਨ, ਹੁਣ ਮੈਂ ਕੈਨੇਡਾ ਦੇ ਵਿੱਚ ਆਈ ਹੋਈ ਹਾਂ। ਇੱਥੇ ਵੀ ਮੈਨੂੰ ਆਏ ਹੋਏ ਕਾਫੀ ਅਰਸਾ ਹੋ ਗਿਆ, 5 ਸਾਲ, ਤੇ ਅੱਜ ਸਾਡੀ ਲਾਈਵ ਦੇਸੀ ਘਿਓ ਦੀਆਂ ਗਰਮਾ ਗਰਮ ਜਲੇਬੀਆਂ, ਵੈਜ ਪਕੌੜੇ, ਫਿਸ਼ ਪਕੌੜਾ, ਕਾਫੀ ਕੁਝ ਚੀਜ਼ਾਂ ਨੇ ਸਾਡੀਆਂ ਜਿਹੜੀਆਂ ਸਾਡੀ ਜਾ ਰਹੀਆਂ ਨੇ, ਤੇ ਫਿਰ ਸਾਡੀ ਗੋਟ ਕੜੀ ਸਪੈਸ਼ਲ ਹੈ ਜਿਹੜੀ ਇਹਨਾਂ ਨੇ ਅੱਜ ਬਣਵਾਈ ਸਾਡੇ ਕੋਲ, ਅਸੀਂ ਉਹ ਵੀ ਕਰ ਰਹੇ ਹਾਂ। ਇਹਨਾਂ ਦੇ ਪੂੜੀਆਂ ਨੇ, ਚਨੇ ਨੇ, ਫਿਰ ਇਹਨਾਂ ਦੇ ਨਾਲ ਇਹਨਾਂ ਨੇ ਤਰੀ ਵਾਲੇ ਜਿਹੜੇ ਨੇ ਆਲੂ ਉਹ ਬਣਵਾਏ ਨੇ ਇਹਨਾਂ ਨੇ, ਤੇ ਬੜੀ ਜ਼ਬਰਦਸਤ।
0: ਤਰੀ ਵਾਲੇ ਆਲੂਆਂ ਨੂੰ ਕੀ ਕਹਿੰਦੇ ਹੁੰਦੇ? ਤਰੀ ਵਾਲੇ ਆਲੂਆਂ ਨੂੰ ਕੀ ਕਹਿੰਦੇ ਹੁੰਦੇ ਨੇ?
5: ਤਰੀ ਵਾਲੇ ਆਲੂਆਂ ਨੂੰ
0: ਨਹੀਂ, ਕੁਝ ਤੁਸੀਂ ਕੁਝ ਨਾਂ ਦੱਸ ਦੇ ਕੱਲ ਮੈਨੂੰ ਉਹਨਾਂ ਦਾ।
5: ਮੇਰੇ ਦਿਮਾਗ ਵਿੱਚ
0: ਹਾਂ ਹਾਂ ਜੀ, ਸੋ ਕੁਝ ਕਹਿ ਰਹੇ ਸੀ ਮੈਨੂੰ ਕੱਲ, ਮੈਂ ਕਿਹਾ ਇਹ ਕੀ ਹੁੰਦਾ, ਕਹਿੰਦੇ ਸਪੈਸ਼ਲੀ ਇਹ ਨਾ ਪੂਰੀ ਤੇ ਭਟੂਰਿਆਂ ਨਾਲ ਬਣਦੇ ਹੁੰਦੇ ਨੇ ਆਲੂ।
5: ਹਾਂਜੀ ਹਾਂਜੀ ਹਾਂਜੀ, ਤੇ ਉਹ ਨਾ ਐਕਚੁਅਲੀ ਅਸੀਂ ਬਹੁਤ ਜ਼ਿਆਦਾ ਬਿਜ਼ੀ ਆ ਇਸ ਟਾਈਮ, ਸਾਡੀ ਲਾਈਵ ਕੇਟਰਿੰਗ ਜਾ ਰਹੀ ਹੈ, ਗਰਮਾ ਗਰਮ ਹਰ ਚੀਜ਼ ਨਿਕਲ ਰਹੀ ਹੈ।
0: ਹਾਂਜੀ, ਦੇਸੀ ਘਿਓ ਦੀ ਜਲੇਬੀ, ਤੁਸੀਂ ਕੋਈ ਵੀ ਸੁਣ ਰਿਹਾ ਇਸ ਵੇਲੇ ਕਿਸੇ ਵੀ ਸ਼ਹਿਰ ਚੋਂ, ਤੁਸੀਂ ਲਾਈਵ ਕੇਟਰਿੰਗ ਤੇ ਜਾਣਾ ਚਾਹੁੰਦੇ ਹੋ, ਫ੍ਰੀ ਸੈਂਪਲਿੰਗ ਤੁਸੀਂ ਕਰੋ ਜਾ ਕੇ ਫੂਡ ਦੀ ਉੱਥੇ
2: ਜੀ,
0: ਕੋਈ ਕੋਸਟ ਨਹੀਂ, ਸੈਟਅਪ ਲੱਗਿਆ ਦੇਖੋ, ਦੋ ਤਰ੍ਹਾਂ ਦੇ ਸੈਟਅਪ ਲਾਉਂਦੇ ਨੇ, ਇੱਕ ਹਾਈ ਐਂਡ ਸੈਟਅਪ ਹੁੰਦਾ, ਤੁਸੀਂ ਕਹੋ ਜੀ ਮੈਨੂੰ ਤਾਂ ਪੂਰਾ ਲਗਜ਼ਰੀ ਹਾਈ ਐਂਡ ਚਾਹੀਦਾ, ਇੱਕ ਮੀਡੀਅਮ ਦਾ ਹੁੰਦਾ, ਤੇ ਇਹ ਦੋ ਤਰ੍ਹਾਂ ਦੇ ਸੈਟਅਪ ਲਾਉਂਦੇ ਨੇ। ਫੂਡ ਟਰੱਕ ਇੱਥੇ ਲੱਗਿਆ ਹੋਇਆ ਪਾਰਕ ਦੇ ਵਿੱਚ, ਐਲਰੋਡੋ ਪਾਰਕ ਦੇ ਵਿੱਚ ਜੇ ਤੁਸੀਂ ਜਾਓਗੇ, ਫੂਡ ਟਰੱਕ ਲਾਇਆ ਹੋਇਆ, ਔਰ ਇਹ ਕੇਟਰਿੰਗ ਪਹਿਲੀ ਵਾਰ ਨਹੀਂ ਕਰ ਰਹੇ ਇਸ ਗਰੁੱਪ ਦੀ, ਇਹ ਇੱਕ ਗਰੁੱਪ ਹੁੰਦੇ ਨੇ ਜਿਵੇਂ ਮੋਗੇ ਤੋਂ ਕੋਈ ਪਿੰਡ ਤੋਂ।
6: ਸਾਨੂੰ ਇਹਨਾਂ ਨੇ ਪਹਿਲੀ ਦਫਾ ਜਦੋਂ ਕਰਵਾਈ ਸੀ ਇਹਨਾਂ ਨੇ ਸਾਡੇ ਕੋਲੋਂ, ਤੇ ਇਹਨਾਂ ਨੇ ਕਿਹਾ ਕਿ ਪਹਿਲੇ ਅਸੀਂ ਬੜੇ ਲੋਕਾਂ ਕੋਲ ਕਰਵਾਉਂਦੇ ਸੀ ਲੇਕਿਨ ਸਾਨੂੰ ਮਜ਼ਾ ਨਹੀਂ ਆਇਆ, ਲੇਕਿਨ ਤੁਹਾਡੇ ਨਾਲ ਅਸੀਂ ਜੁੜੇ ਹਾਂ ਤੇ ਬਹੁਤ ਹੀ ਸਾਨੂੰ ਮਜ਼ਾ ਆਇਆ ਹੈ ਨਾ ਕਿ ਤੁਸੀਂ ਅੱਛੀ ਕਰਦੇ ਹੋ। ਤੇ ਇਹਨਾਂ ਨੇ ਫਿਰ ਸਾਨੂੰ ਦੁਬਾਰਾ ਇਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਕੋਲ ਹੀ ਕਰਵਾਉਣੀ ਹੈ।
0: ਸੋ ਦੁਬਾਰਾ
6: ਰਿਪੀਟ ਕਰਾਦੇ, ਹਾਂਜੀ
0: ਬਹੁਤ ਸ਼ੁਕਰੀਆ। ਤੇ ਤੁਸੀਂ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ ਕੰਟੈਕਟ ਕਰਨਾ 905-790-1699। ਲਾਈਵ ਕੇਟਰਿੰਗ ਦੇਖਣੀ ਹੈ, ਫੂਡ ਸੈਂਪਲਿੰਗ ਕਰਨੇ, ਦੇਸੀ ਘਿਓ ਦੀਆਂ ਜਲੇਬੀਆਂ ਰਾਣੀ ਸਾਡੇ ਵੱਲੋਂ ਰੇਡੀਓ ਵੱਲੋਂ ਕਰ ਦਿਓ ਸਾਰੀਆਂ, ਠੀਕ ਹੈ ਜੀ?
7: ਜੀ ਜੀ,
0: ਸੈਂਪਲਿੰਗ ਕਰਾ ਦਿਓ ਦੇਸੀ ਘਿਓ ਦੀਆਂ ਜਲੇਬੀਆਂ ਜੇ ਕਿਸੇ ਨੇ ਖਾਣੀਆਂ। ਤੇ ਤੁਸੀਂ ਹੁਣ ਜਾ ਕੇ ਦੇਖੋ ਪੂਰੀ ਚਣਾ ਜਲੇਬੀਆਂ ਬਹੁਤ ਕੁਛ ਬਣਿਆ ਹੋਇਆ, ਤੇ 300-400 ਬੰਦੇ ਜਿਹੜੇ ਹੈਗੇ ਵਿਦਆਊਟ ਕਾਊਂਟਡ ਲੈ ਰਹੇ ਨੇ, ਤੇ ਤੁਸੀਂ ਪਹੁੰਚਣਾ ਐਲਡਰਡੋ ਪਾਰਕ ਦੀ ਪਾਰਕਿੰਗ ਨੰਬਰ 1 ਚ, ਪਿਕਨਿਕ ਏਰੀਆ ਚ, ਲਾਈਵ ਆਨ ਲੋਕੇਸ਼ਨ ਚੱਲ ਰਿਹਾ ਹੈਗਾ। ਸੋ ਮੇਰੇ ਨਾਲ ਇੱਕ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ, ਸੰਤੋਸ਼ ਦਾ ਹਿਸਾਬ ਕੱਢ ਰਹੇ ਸੀ, 514 ਨੰਬਰ। ਹੈਲੋ ਹੈਲੋ
2: ਹੈਲੋ
8: ਹੈਲੋ ਸਰ,
0: ਹਾਂਜੀ
8: ਹਾਂਜੀ ਸਰ, ਆਨਸਰ ਹੈ ਜੀ 2000।
0: 2000 ਤੁਹਾਡਾ ਨਾਮ ਕੀ ਹੈ ਜੀ?
8: ਪਵੇਲ ਜੀ।
0: ਪਵੇਲ, ਤੁਸੀਂ ਮੌਂਟਰੀਅਲ ਤੋਂ ਆਏ ਹੋ ਤੁਸੀਂ ਵੀ?
8: ਸੌਰੀ, ਕੀ ਕਹਿ ਰਹੇ ਸਰ ਜੀ?
0: ਤੁਸੀਂ ਮੌਂਟਰੀਅਲ ਤੋਂ ਆਏ ਹੋ? ਮੌਂਟਰੀਅਲ ਤੋਂ?
8: ਨਹੀਂ ਨਹੀਂ ਸਰ, ਮੈਂ ਬ੍ਰੈਂਪਟਨ ਹੀ ਚੀਆ।
0: ਅੱਛਾ, ਤੁਸੀਂ ਬ੍ਰੈਂਪਟਨ ਚ ਹੋ, ਠੀਕ ਹੈ। 2000 ਤੁਹਾਡਾ ਆਨਸਰ ਹੈਗਾ। ਸੰਤੋਸ਼ ਇੱਕ ਸੌਦਾ ਕਰਨ ਗਈ, ਉੱਥੇ ਵੀ ਘਾਟਾ ਖਾ ਕੇ ਆ ਗਈ। ਟਰੰਪ ਵਾਲਾ ਹਾਲ ਹੈ ਇਹਦਾ, ਹਰ ਜਗ੍ਹਾ ਤੇ ਜਿਹੜੀ ਵੀ ਡੀਲ ਕਰਦੀ ਹੈ ਉਹ ਖਰਾਬ ਹੋ ਜਾਂਦੀ ਹੈ। ਤੇ ਦੇਖਦੇ ਹਾਂ ਕਿਵੇਂ ਹੁੰਦਾ ਹੈ ਕਿ ਰੋਂਡੀ ਬੱਚੇ ਦੀ ਤਰ੍ਹਾਂ ਸੰਤੋਸ਼ ਨੇ ਇੱਕ ਡੀਲ ਕੀਤੀ
2: ਜੀ,
0: ਉਹਦੇ ਬਾਰੇ ਪੁੱਛਾਂਗੇ। ਪਰ ਉਸ ਤੋਂ ਪਹਿਲਾਂ ਜੋਤੀ ਮੇਰੇ ਨਾਲ ਆ। ਜੋਤੀ ਜੀ, ਕੀ ਹਾਲ ਚਾਲ ਨੇ ਤੁਹਾਡੇ? ਜੋਤੀ, ਕੈਸੇ ਆਪ?
9: ਬੜੀਆ ਬੜੀਆ।
0: ਸੋ ਮੈਂ ਜੋਤੀ ਬਾਰੇ ਦੱਸਦਾ, ਜੋਤੀ ਨੇ ਫੁੱਲ ਲਗਾਏ ਨੇ, ਬਾਹਰੋ ਫੁੱਲ ਬਰਸਾਓ ਮੇਰਾ ਮਹਿਬੂਬ ਆਇਆ ਹੈ। ਤੁਹਾਡੇ ਲਈ ਗ੍ਰੀਨ ਵੈਲੀ ਗਾਰਡਨ ਸੈਂਟਰ ਆ ਜਿਹੜਾ ਕਿ ਫੁੱਲਾਂ ਦੇ ਵਿੱਚ ਮਹਾਰਤ ਰੱਖਦਾ, ਔਰ ਮੈਂ ਅੱਜ ਜੋਤੀ ਹੋਣਾ ਤੋਂ ਇੱਕ ਪਨੀਰੀ ਲਈ ਸੀ, ਪਹਿਲਾ ਖਰਬੂਜਾ ਜਿਹੜਾ ਮੇਰਾ ਘਰ ਦਾ ਬਣਾਇਆ ਖਰਬੂਜਾ
2: ਜੀ,
0: ਉਹ ਕੱਢ ਕੇ ਰੱਖ ਕੇ ਆਇਆ। ਇੰਨਾ ਮਿੱਠਾ ਹੈਗਾ ਉਹ, ਬਾਹਰੋਂ ਦੱਸਦਾ ਹਜੇ ਕੱਟਿਆ ਨਹੀਂ, ਅੰਦਰੋਂ ਖੁੱਲ ਕੇ। ਆਹ ਜਿਹੜਾ ਮੈਂ ਜੂਸ ਪੀਤਾ ਹੁਣੇ ਕਰੇਲਿਆਂ ਦਾ
2: ਜੀ,
0: ਇਹ ਕਰੇਲੇ ਵੀ ਜੋਤੀ ਤੋਂ ਹੀ ਲੈ ਕੇ ਆਇਆ ਸੀ।
2: ਵੈਰੀ ਨਾਈਸ
0: ਜੋਤੀ, ਆਪਕੇ ਕਰੇਲੋਂ ਕਾ ਜੂਸ ਪੀ ਰਹਾ ਹੂੰ ਮੈਂ।
9: ਕਿਆ ਬਾਤ ਹੈ,
0: ਬੜੀਆ ਜੀ। ਆਪਣੇ ਬਾਡੀ ਮੇ ਸ਼ੂਗਰ ਲੈਵਲ ਕਮ ਕਰ ਰਹਾ ਹੂੰ, ਰਾਤ ਕੋ ਜਾ ਕੇ ਰਾਣੀ ਕੀ ਦੇਸੀ ਘੀ ਕੀ ਜਲੇਬੀ ਖਾ ਕੇ ਪੂਰਾ ਕਰ ਦੂੰਗਾ ਫਿਰ ਇਸਕੋ। ਹਮਾਰਾ ਇੱਕ ਰਿਲੇਟਿਵ ਥਾ ਜੋਤੀ, ਉਸਕਾ ਨਾ ਸ਼ੂਗਰ ਲੈਵਲ ਹਾਈ ਥਾ।
9: ਅੱਛਾ ਜੀ।
0: ਉਹਨੇ ਨਾ ਹਮੇਸ਼ਾ ਕਹਿਣਾ, ਉਹ ਛੋਟੂ ਹਾਂਜੀ ਚਾਹ ਲਿਆ ਫਿੱਕੀ ਨਾਲ ਪਾਈਆ ਜਲੇਬੀਆਂ, ਤਾਂ ਸਭ ਨੇ ਹੱਸਣਾ। ਹਮਨੇ ਪੁੱਛਣਾ ਇਹ ਲੌਜਿਕ ਕਿਆ, ਉਹ ਬੋਲਤਾ ਥਾ ਜੋ ਖਾਤੇ ਹੈ ਵੋ ਜਲਦੀ ਨਹੀਂ ਫੈਲਤਾ ਬੋਡੀ ਮੇ, ਜੋ ਪੀਤੇ ਹੈ ਰਾਈਟ ਪੇ ਫੈਲ ਜਾਤਾ ਹੈ, ਇਸ ਲਈ ਫਿਰ ਮੈਨੇ ਇਸ ਲਈ ਮੈਨੇ ਫਿਰ ਕਰੇਲੇ ਕਾ ਜੂਸ ਪੀਣਾ ਸ਼ੁਰੂ ਕੀਆ, ਜਲੇਬੀ ਮਿੱਠੀ ਖਾਣੀ ਸ਼ੁਰੂ ਕੀ। ਐਲਡੋਰੇਡੋ ਪਾਰਕ ਦੇ ਕੋਲ ਆ ਜਾਂਦੀ ਹੈ ਹੈਰੀਟੇਜ ਰੋਡ, ਹੈਰੀਟੇਜ ਰੋਡ ਨੂੰ ਨੌਰਥ ਲੈ ਲੈਣਾ, ਕੁਈਨ ਸਟਰੀਟ ਦੀ ਐਂਬਲਟਨ ਬਣ ਜਾਂਦੀ ਹੈ, ਕੁਈਨ ਸਟਰੀਟ ਜਿਹੜੀ ਬ੍ਰੈਂਪਟਨ ਵਾਲੀ ਹੈ ਐਂਬਲਟਨ ਬਣ ਜਾਂਦੀ ਹੈ
2: ਜੀ,
0: 2547 ਐਂਬਲਟਨ ਰੋਡ ਬ੍ਰੈਂਪਟਨ। ਅਰਾਊਂਡ 500-1000 ਪਰਿਵਾਰ ਜਿਹੜਾ ਪਹੁੰਚਿਆ ਪਿਛਲੇ 2 ਮਹੀਨਿਆਂ 'ਚ, 500-1000 ਪਰਿਵਾਰ, ਮਤਲਬ ਤਕਰੀਬਨ 700-800 ਪਰਿਵਾਰ ਇੱਥੇ ਪਹੁੰਚਿਆ। 647-222-5506 ਨੰਬਰ ਹੈ, 647-222-5601। ਜੋਤੀ, ਅਸੀਂ ਇੱਕ ਟ੍ਰੈਂਡ ਚਲਾਇਆ ਸੀ ਕਿ ਤੁਹਾਡੇ ਘਰ ਅਤੇ ਬੈਕ ਅਤੇ ਫਰੰਟ ਦੇ ਫੋਟੋਜ਼ ਲਿਆਓ, ਤੁਹਾਨੂੰ ਇੱਦਾਂ ਦੇ ਫੁੱਲਾਂ ਦੇ ਤਿਆਰ ਕਰਕੇ ਦੇਣਗੇ ਡਿਜ਼ਾਈਨ ਕਿ ਤੁਸੀਂ ਇੱਕ ਵਾਰ ਫੁੱਲ ਲਾਉਣੇ ਬਾਰ ਬਾਰ ਆਪੇ ਆਉਣਗੇ। ਕੌਣ ਕੌਣ ਸੇ ਫੁੱਲ ਆਪਕੇ ਪਾਸ ਹੈ?
9: ਜੋ ਬਹੁਤ ਐਸੇ ਬੜੇ, ਆਪ ਬਾਹਰ ਜਾਤੇ ਹੋ ਤੋ ਦੇਖਤੇ ਹੋ, ਏਕਦਮ ਵਾਈਟ ਕਲਰ ਕੇ ਬੜੇ ਬੜੇ ਰਾਊਂਡ ਫੁੱਲ ਆਤੇ ਹੈ, ਉਸਕੋ ਬੋਲਤੇ ਹਾਈਡ੍ਰੇਂਜੀਆ, ਵੋ ਹਮਾਰੇ ਪਾਸ ਹੈ। ਹਿਬਿਸਕਸ ਕੇ ਅਲੱਗ ਅਲੱਗ ਟਾਈਪਸ ਹੈ ਹਮਾਰੇ ਪਾਸ, ਔਰ ਜੋ ਯੈਲੋ ਕਲਰ ਕੇ ਡਿਫਰੈਂਟ ਡਿਫਰੈਂਟ ਟਾਈਪਸ ਕੇ ਫੁੱਲ ਹੋਤੇ, ਜਿਸਕੋ ਬੋਲਤੇ ਲੇਜ਼ੀ ਸੁਜ਼ਾਨ, ਯੇ ਸਾਰੀ ਚੀਜ਼ੇ ਹਮਨੇ ਰੱਖੀ ਹੋਈ ਹੈ। ਰੋਜ਼ੇਸ, ਅਲੱਗ ਅਲੱਗ ਵਰਾਇਟੀ ਕੇ ਰੋਜ਼ੇਸ ਵੀ ਹਮਾਰੇ ਪਾਸ ਅਵੇਲੇਬਲ ਹੈ, ਤੋ ਹਰ ਰੋਜ਼ ਕੋਈ ਨਾ ਕੋਈ ਆਤਾ ਹੈ, ਗਾਈਡੈਂਸ ਮੰਗਤਾ ਹੈ ਕਿ ਕਹਾਂ ਲਗਾਏ, ਕਿਆ ਕਰੇ, ਕੈਸੇ ਲਗਾਏ, ਤੋ ਨੈਕਸਟ ਈਅਰ ਕੇ ਲੀਏ ਹਮੇ ਔਰ ਬੈਕਯਾਰਡ ਹਮਾਰਾ ਅੱਛਾ ਦਿਖੇ। तो ये सब हम प्रोवाइड गाइडेंस भी तो दे रहे हैं, साथ साथ सारी वैरायटीज हमारे पास अवेलेबल है पूल की, उसके साथ साथ सारे क्वीज भी अवेलेबल है, मेपल ट्रीज है, बाकी के भी जैसे फ्रूट्स के ट्रीज है हमारे पास अवेलेबल, और सबके ऊपर अब बढ़िया सी डील लगी हुई है, एंड ऑफ सीजन होने वाला है सून, तो सब कुछ सब ट्रीज 50% प्राइस पे लगे हुए हैं अभी तो, और जो लोगों ने नया घर लिया है उनको प्राइवेसी चाहिए तो उनके लिए वैरायटीज ऑफ ट्रीज है हमारे पास, थूजा से लेके सीडर, जिससे तुम अपना घर को प्राइवेसी दे सकते हो। तो मैं सबको रिक्वेस्ट करूंगी एक बार ग्रीन वैली गार्डन सेंटर जरूर विजिट करें, और देखिए आपका बैकयार्ड हम लोग खूबसूरत बना देंगे।
0: जो तुसी फुल लेने ने किसी ने भी किसी भी तरह के फुल जड़े हैगे ने ओहो तुसी जरूर और जरूर ग्रीन वैली गार्डन सेंटर ते पहुंचना, गेंदे तो लेके गुलाब तक दे ते अलग अलग तरह के जड़े हैगे ने फ्लावर जिहड़े पैड्स तुहानूं मिल जाणगे जिन्हां नूं तुसी किद्दां लगाउणा किन्नी किन्नी दूर लगाउणा। मैं ज्योति तो फुल लैके आया जिहड़े अपने आप फैलदे ने, यानी कि एक जगह दे उत्ते लाते ਉਹੀ ਫੁੱਲ ਆਪਣੇ ਬੀ ਥੱਲੇ ਸਿੱਟੀ ਜਾਂਦੇ ਨੇ, ਉਹ ਬੀਜਾਂ ਦੇ ਨਾਲ ਉਹ ਫੁੱਲ ਫੈਲੀ ਜਾਂਦੇ ਨੇ। ਇਹ ਫੁੱਲ ਬੜੇ ਜ਼ਬਰਦਸਤ ਨੇ, ਹਰ ਸਾਲ ਆਪਣੇ ਆਪ ਆਉਂਦੇ ਨੇ, ਹਰ ਸਾਲ ਇੱਕ ਸਮੇਂ 'ਤੇ ਫਿਰ ਚਲੇ ਜਾਂਦੇ ਨੇ। ਤੁਸੀਂ ਇਹਨਾਂ ਫਲਾਵਰਸ ਦੇ ਬੈੱਡ ਖਰੀਦਣ ਵਾਸਤੇ, ਇਹਨਾਂ ਫਲਾਵਰਸ ਨੂੰ ਖਰੀਦਣ ਵਾਸਤੇ ਪਹੁੰਚਣਾ ਹੈਗਾ 2547 ਐਂਬਲਟਨ ਰੋਡ, ਨੰਬਰ ਹੈ 647-222-5506। ਆਪਣੇ ਘਰ ਨੂੰ ਖੂਬਸੂਰਤ ਬਣਾਓ, ਇਹਨਾਂ ਫੁੱਲਾਂ ਨੂੰ ਦੇਖ ਕੇ ਆਪਣੀ ਉਮਰ ਵਧਾਓ, ਆਪਣੀ ਸਿਹਤ ਵਧੀਆ ਕਰੋ। ਅਤੇ ਪਹੁੰਚਣਾ ਕਿੱਥੇ ਹੈ? 2547 ਐਂਬਲਟਨ ਰੋਡ, 6472226-647-222-5601 ਦੇ ਉੱਤੇ ਕਾਲ ਕਰਨੀ ਹੈ। ਜੋਤੀ ਕੁਛ ਹੋਰ ਕਹਿਣਾ ਚਾਹੇਂਗੇ?
9: और हमारे पास अभी इंडोर प्लांट्स भी अवेलेबल है, जिनको किसी को इंडोर प्लांट का शौक होता है तो वो भी सारे हमारे पास, जो
0: फ्रूट वाले ट्रीज कौन से हमारे पास, फ्रूट वाले ट्रीज,
9: फ्रूट वाले हमारे पास एप्पल है, वो जो प्लम जो होते हैं वो भी है, और अलग अलग टाइप की बेरीज भी अवेलेबल है।
0: ठीक है, सो तुसी अपने घर के अंदर बूटे लगाने, दरख्त लगाने, सेबां दे, तुसी आड़ूआं दे, या तुसी बहुत सारे होर फ्रूट ने जिन्हां दी डिटेल दे देंगे, 647-222-5601 दे उत्ते कॉल करनी, 647-222-5601। बहुत शुक्रिया, थैंक यू सो मच।
9: थैंक यू जी, थैंक यू जी अमन जी,
0: थैंक यू।

0: ਜਿਸ ਵਿੱਚ 905-673-3333 ਕਾਲ ਕਰ ਰਹੇ ਹੋ। ਰਾਜਨ ਵੀ ਮੇਰੇ ਨਾਲ ਹੋਲਤੇ ਨੇ, ਸੁਲਤਾਨ ਜੀ ਵੀ ਹੋਲਤੇ ਨੇ, ਮੇਰੇ ਨਾਲ ਫਰੈਸ਼ ਗ੍ਰੋਸਰੀ ਡੀਪੂ ਵਾਲੇ ਨੇ। ਮਹਿੰਗਾਈ ਨੇ ਲੱਕ ਤੋੜਿਆ, ਲੱਕ ਨਹੀਂ ਤੋੜਿਆ, ਮਹਿੰਗਾਈ ਵਾਲੀ ਜਗ੍ਹਾ 'ਤੇ ਜਾ ਕੇ ਲੱਕ ਤੁੜਵਾਇਆ। ਲੱਕ ਤੁੜਵਾਉਣਾ ਨਹੀਂ, ਲੱਕ ਬਚਾਉਣਾ। ਤੁਸੀਂ ਆਪਣੇ ਜਿਹੜੇ ਵੀ ਲੋਕ ਸੁਣ ਰਹੇ ਨੇ ਔਨ ਏਅਰ ਡਾਂਕੇ ਦੀ ਚੋੜ ਦੇ ਉੱਤੇ, ਫਰੈਸ਼ ਗ੍ਰੋਸਰੀ ਡੀਪੂ ਕਹਿੰਦਾ ਬ੍ਰੈਂਪਟਨ ਦੀ ਲੋਕੇਸ਼ਨ ਰਾਤ 12 ਵਜੇ ਤੱਕ ਬਿਜ਼ੀ ਹੁੰਦੀ ਹੈ ਅਤੇ ਵਿਟਵੀ ਵਾਲੀ ਲੋਕੇਸ਼ਨ 'ਤੇ ਬਹੁਤ ਦੁਨੀਆ ਪਹੁੰਚਣ ਲੱਗ ਗਈ ਫਰੈਸ਼ ਗ੍ਰੋਸਰੀ ਡੀਪੂ 'ਤੇ। ਵਿਟਵੀ ਜਿਹੜਾ ਬਿਲਕੁਲ ਔਸ਼ਵਾ ਦੇ ਗਵਾਂਢ 'ਚ ਹੈ ਅਤੇ ਏਜੈਕਸ ਅਤੇ ਪਿਕਰਿੰਗ ਤੋਂ ਫਿਊ ਮਿੰਟਸ ਦੀ ਡਰਾਈਵ ਦੇ ਉੱਤੇ ਡੰਡਾਸ ਐਂਡ ਥਿਕਸਨ ਦਾ ਇੰਟਰਸੈਕਸ਼ਨ, ਦੂਸਰੀ ਹੈਗੀ ਹੈ ਬ੍ਰੈਂਪਟਨ ਦੇ ਵਿੱਚ ਜੋ ਟੋਰਬਰਮ ਐਂਡ ਸਟੇਪਲ ਬੁਸ਼ ਦਾ ਇੰਟਰਸੈਕਸ਼ਨ ਹੈ ਪੀਟਰ ਰੋਬਰਟਸਨ ਤੋਂ ਨੈਕਸਟ, ਬਵੇੜ ਪਹਿਲਾਂ ਹੁੰਦਾ, ਬਵੇੜ ਤੋਂ ਬਾਅਦ ਪੀਟਰ ਰੋਬਰਟਸਨ, ਸਟੇਪਲ ਬੁਸ਼, ਸਟੇਪਲ ਬੁਸ਼ ਤੋਂ ਬਾਅਦ ਆ ਜਾਂਦੀ ਹੈ ਸੈਂਟਰਲ ਬੋਰਡ, ਫਰੈਸ਼ ਗ੍ਰੋਸਰੀ ਡੀਪੂ। ਜੀ ਜਨਾਬ, ਤੁਸੀਂ ਆਉਣ ਏਅਰ, ਗਾਰੰਟੀ ਗਾਰੰਟੀ ਗਾਰੰਟੀ ਸੇਲ।
1: ਹਾਂਜੀ ਅਮਨ ਭਾਜੀ ਸਤਿ ਸ਼੍ਰੀ ਅਕਾਲ, ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ, ਵੀਕਐਂਡ ਆ ਜਾਂਦਾ ਆ, ਗਰੋਸਰੀ ਦੀ ਫਿਕਰ ਪੈ ਜਾਂਦੀ ਹੈ ਕਿ ਗਰੋਸਰੀਆਂ ਲੈ ਕੇ ਜਾਣੀਆਂ ਆ, ਤੇ ਨਾਲ ਨਾਲ ਇਹ ਵੀ ਹੁੰਦਾ ਹੈ ਕਿ ਕਿੱਥੇ ਸਸਤੀ ਲੱਗੀ ਹੈ, ਕਿੱਥੇ ਮਹਿੰਗੀ ਲੱਗੀ ਹੋਈ ਆ। ਸੋ ਤੁਹਾਨੂੰ ਵਨ ਸਟੋਪ ਸ਼ੋਪ ਜਿਹੜੀ ਹੈ ਜੀ ਦੱਸਦੇ ਹਾਂ, ਜਿੱਥੇ ਤੁਸੀਂ ਪਹੁੰਚ ਕੇ ਤੁਹਾਨੂੰ 100% ਪਤਾ ਕਿ ਤੁਹਾਡੇ ਪੈਸੇ ਇੱਥੇ ਸੇਵ ਹੋਣੇ ਹੀ ਹੋਣੇ ਆ ਜੀ, ਉਹਦਾ ਨਾਮ ਆ ਫਰੈਸ਼ ਗ੍ਰੋਸਰੀ ਡੀਪੂ। ਸੋ ਅੱਜ ਜਿਹੜੀਆਂ ਡੀਲਸ ਦੱਸਣ ਜਾ ਰਹੇ ਹਾਂ, ਤੁਸੀਂ ਚਾਹੇ ਚੈੱਕ ਕਰ ਲਿਓ ਕਿਸੇ ਵੀ ਸਟੋਰ ਵੱਡੇ ਦੇ ਵਿੱਚ ਜਾ ਕੇ ਕਿ ਇਹ ਡੀਲ ਉੱਥੇ ਅਵੇਲੇਬਲ ਹੈਗੀਆਂ ਜਾਂ ਨਹੀਂ। ਚਾਹ ਪੱਤੀ ਦੀ ਸਭ ਨਾਲ ਪਹਿਲਾਂ ਆਪਣੇ ਪੰਜਾਬੀਆਂ ਦੀ ਫਸਟ ਚੋਇਸ ਹੁੰਦੀ ਆ, ਜਾਂ ਜਿਹੜੀ ਵੀ ਆਪਣੀ ਇੰਡੀਅਨ ਫੈਮਿਲੀਜ਼ ਹੈਗੀਆਂ ਉਹਨਾਂ ਦੀ ਹੁੰਦੀ ਆ ਕਿ ਚਾਹ ਪੱਤੀ 'ਚ ਸਾਨੂੰ ਵਧੀਆ ਵਧੀਆ ਡੀਲ ਚਾਹੀਦੀ ਹੈ। ਸਾਡੇ ਕੋਲ 3 ਤਰ੍ਹਾਂ ਦੀ ਚਾਹ ਪੱਤੀ ਹੈਗੀ ਆ ਜੀ। ਟਾਟਾ ਟੀ ਗੋਲਡ 500 ਗ੍ਰਾਮ ਦਾ ਪੈਕ, ਜਿਹੜਾ ਕਿ ਘੱਟੋ ਘੱਟ $8 ਦਾ ਬਾਹਰ ਮਿਲਦਾ ਜੀ, ਤੁਹਾਨੂੰ ਸਿਰਫ $6 ਦੇ ਵਿੱਚ ਮਿਲਣਾ। ਸੋ $2 ਆਫ ਨੇ ਪਰ ਪੈਕ। ਮਗਰ ਵਾਘ ਬੱਕਰੀ ਚਾਹੇ 907 ਗ੍ਰਾਮ, ਯਾਨੀ ਕਿ 2 LB ਦਾ ਜਿਹੜਾ ਬੈਗ ਹੈਗਾ ਜੀ, ਮਿਨੀਮਮ $16 ਦਾ ਬੈਗ ਤੁਹਾਨੂੰ ਬਾਹਰ ਮਿਲਣਾ ਜੀ, ਜਿਹੜਾ ਸਿਰਫ $9 ਦੇ ਵਿੱਚ ਮਿਲਣਾ। ਸੋ ਆਲਮੋਸਟ $7 ਆਫ ਆ ਜੀ ਪਰ ਬੈਗ ਦੇ। ਮਗਰ ਇਹਤੋਂ ਇਲਾਵਾ ਤੁਹਾਨੂੰ ਰੈੱਡ ਲੇਬਲ, ਬਰੁਕਬੋਰਨ ਰੈੱਡ ਲੇਬਲ, ਵਨ ਆਫ ਦਾ ਪ੍ਰੀਮੀਅਮ ਬ੍ਰਾਂਡ ਹੈ ਜੀ, 900 ਗ੍ਰਾਮ ਦਾ ਜਿਹੜਾ ਪੈਕ ਆ, ਮਿਨੀਮਮ $14 to $15 ਦੀ ਜਿਹੜੀ ਬਾਹਰ ਉਹਦੀ ਕੋਸਟ ਲੱਗੀ ਹੋਈ ਹੈ ਜੀ, ਸਿਰਫ $10 ਦੇ ਵਿੱਚ। ਸੋ $9.99 ਦੇ ਵਿੱਚ ਤੁਹਾਨੂੰ ਰੈੱਡ ਲੇਬਲ, ਉਹਤੋਂ ਇਲਾਵਾ ਵਾਘ ਬੱਕਰੀ ਔਰ ਟਾਟਾ ਟੀ ਗੋਲਡ ਦੇ ਜਿਹੜੇ ਚਾਹ ਦੇ ਪੈਕ ਆ ਤੁਹਾਨੂੰ ਮਿਲ ਜਾਣੇ ਆ। 3 ਤਰ੍ਹਾਂ ਦੀਆਂ ਚਾਹ ਲੱਗੀਆਂ ਹੋਈਆਂ ਜੀ ਫਰੈਸ਼ ਗ੍ਰੋਸਰੀ ਡੀਪੂ ਦੇ ਦੋਵੇਂ ਬ੍ਰਾਂਚਸ ਦੇ ਉੱਤੇ। ਇਹਤੋਂ ਇਲਾਵਾ ਬੇਸਣ ਲੈ ਕੇ ਜਾਣਾ ਤੁਸੀਂ ਤਾਂ ਦੀਪ ਵਾਲਿਆਂ ਦਾ ਬੇਸਣ ਲੱਗਿਆ ਹੋਇਆ ਜੀ, ਵਨ ਆਫ ਦਾ ਪ੍ਰੀਮੀਅਮ ਕੁਆਲਿਟੀ ਹੈ, ਬਹੁਤ ਹੀ ਵਧੀਆ ਬੇਸਣ ਹੈ ਜੀ ਖਾਣ ਵਾਸਤੇ ਪਕੌੜਿਆਂ ਦਾ। ਵੈਸੇ ਵੀ ਮੌਸਮ ਬਾਹਰ ਇਸ ਵੇਲੇ ਥੋੜਾ ਰੇਨੀ ਵਾਲਾ ਹੋਇਆ ਪਿਆ, ਸੋ ਜੇ ਪਕੌੜੇ ਬਣਾਉਣੇ ਆ ਤਾਂ ਦੀਪ ਦਾ ਬੇਸਣ ਲੈ ਕੇ ਜਾਣਾ, ਸਿਰਫ $4.99 ਦਾ ਪੈਕ, ਜਿਹੜਾ ਕਿ ਮਿਨੀਮਮ $6.99 ਦਾ ਤੁਹਾਨੂੰ ਬਾਹਰ ਮਿਲਦਾ ਜੀ। ਨੋਰਮਲ ਪ੍ਰਾਈਸ ਲੱਗਿਆ ਹੋਇਆ ਵੱਡੇ ਸਟੋਰਾਂ ਦੇ ਉੱਤੇ $6.99 ਦਾ, ਸਿਰਫ $4.99 ਚ ਮਿਲਣਾ ਤੁਹਾਨੂੰ ਫਰੈਸ਼ ਗ੍ਰੋਸਰੀ ਡੀਪੂ ਦੇ ਉੱਤੇ। ਮਸਟਰਡ ਆਇਲ ਦੀ ਗੱਲ ਕਰੀਏ ਤਾਂ 1 ਲੀਟਰ ਦੀ ਤੁਹਾਡੀ ਚੋਇਸ ਆ, ਥੋੜਾ ਯੂਜ ਕਰਦੇ ਹੋ ਤਾਂ 1 ਲੀਟਰ ਮਸਟਰਡ ਆਇਲ, ਹਾਥੀ ਮਸਟਰਡ ਆਇਲ, ਸਿਰਫ $3.99 ਚ ਮਿਲਣਾ ਜੀ, ਜਿਹੜਾ $4 ਦੇ ਵਿੱਚ ਤੁਹਾਨੂੰ ਮਿਲਣਾ। ਮਿਨੀਮਮ ਜਿਹਦੀ ਕੋਸਟ $6 ਹੈ ਜੀ ਸਿਰਫ 4 ਚ, ਸੋ $2 ਤੁਸੀਂ ਇੱਥੇ ਸੇਵ ਕਰਨੇ ਆ। ਇਹਤੋਂ ਇਲਾਵਾ ਡਾਬਰ ਮਸਟਰਡ ਆਇਲ, ਜੇ ਕਿਸੇ ਨੇ 5 ਲੀਟਰ ਦੇ ਵਿੱਚ ਲੈ ਕੇ ਜਾਣਾ ਤਾਂ ਡਾਬਰ ਦਾ ਮਸਟਰਡ ਆਇਲ ਜਿਹੜਾ ਕਿ $32 to $33 ਮਿਨੀਮਮ ਪ੍ਰਾਈਸ ਲੱਗਿਆ ਹੁੰਦਾ ਜੀ, ਤੁਹਾਨੂੰ ਸਿਰਫ $26 ਦੇ ਵਿੱਚ। ਸੋ ਆਲਮੋਸਟ 7 to $8 ਸੇਵ ਹੋਣੇ ਆ ਜੀ ਤੁਹਾਡੇ ਡਾਬਰ ਮਸਟਰਡ ਆਇਲ ਦੇ ਉੱਤੇ। ਆਟਿਆਂ ਦੀ ਗੱਲ ਕਰੀਏ ਤਾਂ ਦੇਸੀ ਸਟਾਈਲ ਆਟਾ ਸਾਰਿਆਂ ਦੀ ਪਸੰਦ ਹੈਗੀ ਆ ਜੀ, ਸੈਕਿੰਡ ਚੋਇਸ ਦੇ ਵਿੱਚ ਆਸ਼ੀਰਵਾਦ ਹੋਲ ਵੀਟ ਆਟਾ ਆ ਜਾਂਦਾ। $21 to $22 ਦੇ ਬੈਗ ਜਿਹੜੇ ਬਾਹਰ ਤੁਹਾਨੂੰ ਮਿਲਣੇ ਆ ਜੀ, ਸਿਰਫ $15 to $16, ਸਿਰਫ $15 to $16, $15 ਦੇ ਵਿੱਚ ਤੁਹਾਨੂੰ ਆਸ਼ੀਰਵਾਦ ਹੋਲ ਵੀਟ ਆਟਾ ਮਿਲ ਜਾਣਾ ਔਰ $16 ਦੇ ਵਿੱਚ ਤੁਹਾਨੂੰ ਸ਼ੇਰ ਦੇਸੀ ਸਟਾਈਲ ਆਟਾ ਮਿਲ ਜਾਣਾ ਜੀ ਸਟੋਰ ਦੇ ਉੱਤੇ ਲੱਗਿਆ ਹੋਇਆ। ਰਾਈਸ ਦੀ ਗੱਲ ਕਰੀਏ ਤਾਂ ਇੰਡੀਆ ਗੇਟ ਬਾਸਮਤੀ ਰਾਈਸ ਫੀਸਟ ਰੋਜ਼ਾਨਾ $15 ਦਾ ਬੈਗ ਤੁਹਾਨੂੰ ਸਿਰਫ 12 ਚ ਮਿਲਣਾ। ਸੋ $3 ਮਿਨੀਮਮ ਆਫ ਨੇ ਜੀ ਬੈਗ ਦੇ। ਮਗਰ ਸਨੈਕਸ ਦੀ ਗੱਲ ਕਰੀਏ, ਘਰੇ ਪ੍ਰਾਹੁਣੇ ਆਉਣੇ ਨੇ ਤਾਂ ਬਿਕਾਨੋ ਦੇ ਸਨੈਕਸ 350 ਗ੍ਰਾਮ ਦਾ ਪੈਕ, ਜਿਹੜਾ ਕਿ ਘੱਟੋ ਘੱਟ $4 ਦਾ ਤੁਹਾਨੂੰ ਸਿਰਫ 250, ਯਾਨੀ ਕਿ $1.5 ਆਫ ਆ ਜੀ ਪਰ ਬੈਗ। ਮਗਰ ਔਰ ਇੰਡੀਆ ਵਾਲੇ ਚਿਪਸ, ਕੁਰਕਰੇ ਔਰ ਅੰਕਲ ਚਿਪਸ ਕੋਈ ਡੀਲ ਨਹੀਂ ਲਾਉਂਦਾ ਜੀ, ਅੰਕਲ ਚਿਪਸ ਦੇ ਉੱਤੇ ਸਿਰਫ 99 ਸੈਂਟ ਦੇ ਵਿੱਚ ਮਿਲਣੇ ਆ ਜੀ। ਔਰ ਜੇ ਤੁਸੀਂ ਥਮਸ ਅਪ ਔਰ ਲਿਮਕਾ ਫਾਇੰਡ ਆਊਟ ਕਰਨਾ ਆ ਤਾਂ ਸਿਰਫ 99 ਸੈਂਟ ਦੇ ਵਿੱਚ ਤੁਹਾਨੂੰ ਲਿਮਕਾ ਔਰ ਥਮਸ ਅਪ ਦੇ ਕੈਨ ਮਿਲ ਜਾਣੇ ਆ ਜੀ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਕੁਕੀਜ਼ ਦੇ ਸ਼ੌਕੀਨ ਹੈਗੇ ਹੋ ਤਾਂ 1 ਕਿਲੋ ਦੀ ਜਿਹੜੀ ਕੁਕੀਜ਼ ਲੱਗੀਆਂ ਹੋਈਆਂ ਜੀ, ਨਿਊ ਕਰੰਚ ਕੁਕੀਜ਼, ਵਨ ਆਫ ਦਾ ਬੈਸਟ ਪ੍ਰੀਮੀਅਮ ਕੁਆਲਿਟੀ ਦੇ ਵਿੱਚ, ਸਿਰਫ $3.99, ਯਾਨੀ ਕਿ $4 ਚ 1 ਕਿਲੋ ਕੁਕੀਜ਼। ਉਹਦੇ ਚ ਅਲੱਗ ਅਲੱਗ ਫਲੇਵਰ ਨੇ ਜੀ, ਜੀਰੇ ਵਾਲੇ ਰਾਈਟ, ਉਹ ਤੋਂ ਇਲਾਵਾ ਗੁੜ ਵਾਲੇ ਲੈ ਕੇ ਜਾਣੇ ਆ ਤੁਸੀਂ, ਪੀਪੇ ਵਾਲੇ ਬਿਸਕੁਟ ਲੈ ਕੇ ਜਾਣੇ ਆ, ਸਾਰੇ ਫਲੇਵਰ ਲੱਗੇ ਹੋਏ ਨੇ ਜੀ ਸਿਰਫ $4 ਦੇ ਵਿੱਚ। ਇਸ ਤੋਂ ਇਲਾਵਾ ਫਰੋਜ਼ਨ ਦੇ ਵਿੱਚ ਜੇ ਤੁਹਾਨੂੰ ਦੱਸ ਦਈਏ ਤਾਂ ਫਰੋਜ਼ਨ ਦੇ ਵਿੱਚ ਤੁਸੀਂ ਗ੍ਰੀਨ ਪੀਜ਼ 1.75 kg ਆਲਮੋਸਟ 2.5 kg ਦਾ ਜਿਹੜਾ ਬੈਗ ਹੈ ਜੀ ਸਿਰਫ 599 ਦੇ ਵਿੱਚ, ਹਾਂਡੀ ਗ੍ਰੀਨ ਫੀਸ ਲੱਗੇ ਹੋਏ ਨੇ ਜੀ ਸਿਰਫ 599 ਚ, ਜਿਹੜਾ ਮਿਨੀਮਮ $12 ਦਾ ਬੈਗ ਆ ਉਹ ਤੁਹਾਨੂੰ ਮਿਲਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਔਰ ਮਖਾਣੇ ਜੇ ਤੁਸੀਂ ਲੈ ਕੇ ਜਾਣੇ ਤਾਂ 100 ਗ੍ਰਾਮ ਮਖਾਣੇ ਸਿਰਫ $3.50 ਦੇ ਵਿੱਚ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਮਿਲਣੇ ਜੀ। ਹੋਰ ਬਹੁਤ ਸਾਰੀਆਂ ਡੀਲਸ ਲੱਗੀਆਂ ਹੋਈਆਂ, ਜ਼ਰੂਰ ਵਿਜ਼ਿਟ ਕਰੋ ਸਾਡਾ ਫਲਾਇਰ ਜਿਹੜਾ ਹੈ ਫਲਿੱਪ ਤੇ ਆਉਂਦਾ, ਤੁਸੀਂ ਸਾਡੇ ਇੰਸਟਾਗ੍ਰਾਮ ਨੂੰ ਵੀ ਫੋਲੋ ਕਰਕੇ ਉਹਦੇ ਤੇ ਸਾਰੀਆਂ ਡੀਲਸ ਆਉਂਦੀਆਂ ਜੀ। ਤੁਸੀਂ ਸਟੋਰ ਤੇ ਫੋਨ ਕਰ ਸਕਦੇ ਹੋ, 2 ਲੋਕੇਸ਼ਨ ਹੈ ਸਰਵ ਕਰਨ ਵਾਸਤੇ, 31 ਸਟੀਪਲ ਵੁਸ਼ ਐਵਨਿਊ ਬ੍ਰੈਂਪਟਨ, ਫੋਨ ਨੰਬਰ 905-458-1300 ਔਰ 1618 ਡੰਡਾਸ ਸਟਰੀਟ ਈਸਟ ਵਿਟਵੀ ਦੇ ਉੱਤੇ ਪਹੁੰਚਣਾ ਜੀ। ਉਹਦਾ ਫੋਨ ਨੰਬਰ 905-556-1651, 905-556-1651। ਸੋ ਬਹੁਤ ਸਾਰੀਆਂ ਡੀਲਸ ਲੱਗੀਆਂ ਜੀ, ਤੁਸੀਂ ਜ਼ਰੂਰ ਪਹੁੰਚੋ, ਵਿਜ਼ਿਟ ਕਰੋ ਔਰ ਅਗੇਨ ਬਹੁਤ ਬਹੁਤ ਵਧੀਆ ਡੀਲ ਲੱਗੀਆਂ ਹੋਈਆਂ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਔਰ ਦੋਨੋਂ ਜਗ੍ਹਾ ਤੇ ਪਹੁੰਚੋ, ਫਰੈਸ਼ ਗਰੋਸਰੀ ਡਿਪੂ ਵਿਟਬੀ ਔਰ ਬ੍ਰੈਂਟਨ ਦੀਆਂ ਲੋਕੇਸ਼ਨ। ਔਰ ਤੁਸੀਂ ਜਿਹੜੇ ਡੀਲਸ ਬੋਲੇ ਨੇ ਇਹਨਾਂ ਚੋਂ ਹੰਡਰਡਸ ਆਫ ਡਾਲਰ ਦੀ ਸੇਵਿੰਗ ਵੀਕਲੀ ਕਰ ਸਕੋਗੇ। ਬਹੁਤ ਸ਼ੁਕਰੀਆ। ਤੇ ਮੇਰੇ ਨਾਲ ਰਾਜਨ ਨੇ, ਰਾਜਨ ਜੀ ਤੁਸੀਂ ਆਉਂਦੇ ਹੋ ਪਲੀਜ਼।
2: ਬਹੁਤ ਬਹੁਤ ਧੰਨਵਾਦ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਅਮਨ ਜੀ ਦੱਸ ਦਈਏ ਕਿ ਡਾਕਟਰ ਸਾਡੇ ਕੋਲ ਇਸ ਵੇਲੇ ਸਟੋਰ ਦੇ ਉੱਤੇ ਅਵੇਲੇਬਲ ਨੇ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਾਓ, ਆਪਣੇ ਅੱਖਾਂ ਦੀ ਵਿਜ਼ਨ ਚੈੱਕ ਕਰਾਓ, ਹੈਲਥ ਚੈੱਕ ਕਰਾਓ, ਤੇ ਜਿਹੜੇ ਸਾਡੇ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਹੈ ਜ਼ਰੂਰ ਉਹਦਾ ਫਾਇਦਾ ਚੁੱਕੋ, ਕਿਉਂਕਿ ਇਹਦੇ ਨਾਲ ਅੱਜ ਕੱਲ੍ਹ ਜਿਹੜਾ ਆਈ ਐਗਜ਼ਾਮ ਹੋ ਰਿਹਾ ਇਹ ਡਿਜੀਟਲ ਹੋ ਰਿਹਾ ਜੀ। ਜਿਹੜੇ ਵੀ ਚੈੱਕ ਕਰਕੇ ਰਿਜ਼ਲਟ ਆਉਂਦੇ ਨੇ ਡਾਕਟਰ ਡਿਜੀਟਲੀ ਤੁਹਾਨੂੰ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਜ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਟ੍ਰੀਟਮੈਂਟ ਹੈ। ਤੇ ਜੇ ਤੁਸੀਂ ਬੱਚਿਆਂ ਦਾ ਐਗਜ਼ਾਮ ਕਰਾਉਣਾ ਚਾਹੁੰਦੇ ਹੋ ਉਹਦੇ ਵਾਸਤੇ ਵੀ ਸਪੈਸ਼ਲੀ ਟੋਪੋਗ੍ਰਾਫੀ ਦੀ ਮਸ਼ੀਨ ਲੈ ਕੇ ਆਏ ਹਾਂ, ਜਿਹੜੀ ਕਿ ਜੇ ਤੁਹਾਡੇ ਬੱਚੇ ਦਾ ਨੰਬਰ ਵਧੀ ਜਾਂਦਾ ਤੇ ਪਹਿਲਾਂ ਹੀ ਸਾਨੂੰ ਦੱਸ ਦੇਗੀ ਕਿ ਹਾਂ ਬੱਚਾ ਜਿਹੜਾ ਉਸ ਕੈਟੇਗਰੀ ਚ ਆਉਂਦਾ ਜਿਹਦਾ ਅੱਗੇ ਵੀ ਨੰਬਰ ਵੱਧਦਾ ਰਹਿਣਾ। ਸੋ ਉਹਨੂੰ ਰੋਕਣ ਦੇ ਲਈ ਸਾਡੇ ਕੋਲ ਸਪੈਸ਼ਲੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਪ੍ਰੋਗਰਾਮ ਹੈਗੇ ਨੇ ਜਿਹਦੇ ਨਾਲ ਗਲਾਸਿਸ ਬਣਾ ਕੇ ਦੇ ਦੀਆਂ, ਜਿਹਦੇ ਨਾਲ ਬੱਚੇ ਦੀ ਐਨਕਾਂ ਦਾ ਨੰਬਰ ਉੱਥੇ ਦਾ ਉੱਥੇ ਰੁਕ ਜਾਂਦਾ ਤੇ ਅੱਗੇ ਹੋਰ ਨਹੀਂ ਵੱਧਦਾ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888। ਤੇ ਜਿਸ ਤੁਸੀਂ ਸਾਡਾ ਵੈਲਿਊ ਪੈਕੇਜ ਲੈਣਾ ਚਾਹੁੰਦੇ ਹੋ ਤੇ ਦੱਸਦੇ ਜਾਈਏ ਕਿ $129 ਦਾ ਵੈਲਿਊ ਪੈਕੇਜ ਹੈ ਜਿਹਦੇ ਵਿੱਚ ਅਸੀਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਵੀ ਦੇ ਰਹੇ ਹਾਂ ਤੇ ਨਾਲ ਸਿੰਗਲ ਵਿਜ਼ਨ ਲੈਂਸ ਵੀ ਦੇ ਰਹੇ ਹਾਂ। ਔਰ ਜਿਹੜੇ ਬ੍ਰਾਂਡਡ ਫਰੇਮ ਨੇ ਇਹ ਵਧੀਆ ਬ੍ਰਾਂਡ ਨੇ, ਲੰਡਨ ਫੌਗ, ਲਿਵਾਈਸ, ਰੈਂਗਲਰ, ਵੈਨਿਊਸਨ, ਐਡੀਬਾਵਰ, ਤਕਰੀਬਨ 700 ਤੋਂ 800 ਫਰੇਮ ਲੱਗਾ ਮੰਜੀ ਡਿਸਪਲੇ ਦੇ ਉੱਤੇ। ਇਹ ਫਰੇਮ ਇੰਕਲੂਡਿਡ ਨੇ $300 ਦੀ ਕੀਮਤ ਦੇ ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ। ਸੋ ਕੁੱਲ ਮਿਲਾ ਕੇ $400 ਦਾ ਪੈਕੇਜ ਹੈ ਜਿਹੜਾ ਕਿ ਸਿਰਫ $129 ਚ ਦਿੱਤਾ ਜਾ ਰਿਹਾ ਹੈ। ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੇ ਨੇ ਤੇ ਐਸਿਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਮਿਲਿਆ ਜੀ। ਨਾਲ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ 2 ਪੇਅਰ ਬਣਵਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਨੇ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪੰਚਨ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ, ਪੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਆ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਤੇ ਨਾਲ ਦੀ ਨਾਲ ਜੀ ਇੱਕ ਸਪੈਸ਼ਲ ਡੀਲ ਰੇਡੀਓ ਵਾਜ਼ ਲਿਸਨਰਸ ਦੇ ਕਰਕੇ, ਕਿਉਂਕਿ ਬੈਕ ਟੂ ਸਕੂਲ ਸੇਲ ਚੱਲ ਰਹੀ ਹੈ ਜੀ। ਜਿਹੜੇ ਵੀ ਪਹਿਲੇ 5 ਕਾਲਰ ਸਾਨੂੰ ਕਾਲ ਕਰਨਗੇ ਉਹਨਾਂ ਨੂੰ ਅਸੀਂ ਅੱਜ ਟੌਮ ਫੋਰਡ ਦੇ ਬ੍ਰਾਂਡਿਡ ਸਨਗਲਾਸਿਸ ਫਲੈਟ 50% ਆਫ ਦੇ ਰਹੇ ਹਾਂ, ਜਿਹੜੇ ਵੀ ਪਹਿਲੇ 5 ਕਾਲਰ ਸਾਨੂੰ ਕਾਲ ਕਰਨਗੇ। ਸੋ ਕਾਲ ਕਰਨ ਦੇ ਲਈ ਨੰਬਰ
0: 905-460-8888 ਆਨਲਾਈਨ ਤੁਸੀਂ ਪ੍ਰਾਈਸ ਕੰਪੇਅਰ ਕਰੋਗੇ 50% ਆਫ ਹੋਊਗਾ ਟੌਮ ਫੋਰਡ ਦਾ। ਨੰਬਰ ਟੂ ਕਾਲ ਹੈਗਾ 905-460-8888, 905-460-8888। ਕੈਨੇਡੀ ਐਂਡ ਸਟੀਲ ਦੇ ਕੋਲ ਔਰ ਵਾਲਮਾਰਟ ਦਾ ਪਲਾਜ਼ਾ ਹੈਗਾ ਜਿੱਥੇ ਵਾਲਮਾਰਟ 410 ਐਂਡ ਸਟੀਲ ਹੈ। ਤੁਸੀਂ ਮਿਸਿਸ ਸਾਗਾ ਓਕਵਿਲ ਤੋਂ ਆਉਣਾ, ਜ਼ਿਆਦਾ ਟਾਈਮ ਨਹੀਂ ਲੱਗਣਾ, ਅਤੇ ਤੁਸੀਂ ਕਿਸੇ ਵੀ ਸ਼ਹਿਰ ਤੋਂ ਆ ਰਹੇ ਹੋ, ਕੈਲਡਨ ਤੋਂ ਆ ਰਹੇ ਹੋ, ਤੁਹਾਡੀ ਸਪੈਕਸ ਸਪੈਕਸ ਸਪੈਸ਼ਲ ਅੱਖਾਂ ਦਾ ਚੈੱਕਅਪ ਜਿਹੜਾ ਹੈਗਾ ਅੰਨੇ ਹੋਣ ਤੋਂ ਬਚੋ, ਅੱਖਾਂ ਦੀ ਨਿਗਾਹ ਗਵਾਉਣ ਤੋਂ ਬਚੋ, ਸਰਜਰੀਸ ਤੋਂ ਬਚੋ, ਜ਼ਰੂਰ ਇਹਨਾਂ ਕਿ ਸਪੈਸ਼ਲ ਜਿਹੜੀ ਮਸ਼ੀਨ ਅਤੇ ਸਪੈਸ਼ਲ ਜਿਹੜਾ ਡਾਕਟਰ ਹੈ ਉਹਨੂੰ ਮਿਲ ਕੇ ਤੁਸੀਂ ਅਸ਼ਸ਼ ਕਰ ਉੱਠੋਗੇ, ਤੁਹਾਨੂੰ ਅੱਖਾਂ ਦਾ ਅੰਦਰਲੇ ਰੈਟੇਨਾ ਸਾਰਾ ਪ੍ਰੋਪਰਲੀ ਦਿਖਾਉਣਗੇ ਅਤੇ ਸਪੈਕਸ ਐਕਸਪ੍ਰੈਸ 'ਤੇ ਪਹੁੰਚੋ
2: 905-460-8888-905-460-8888.
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਔਰ ਸਾਡੇ ਨਾਲ ਤੁਸੀਂ ਰਹੋਗੇ AM 530 'ਤੇ ਠੀਕ ਲੇਟ ਤੱਕ, ਔਰ ਸਾਡੇ ਨਾਲ ਇਸ ਸਮੇਂ ਕਾਲਜ ਮਿਲ ਚੁੱਕੇ ਨੇ ਮੇਰੇ, ਜਿੱਥੇ ਸੁਲਤਾਨ ਜੀ ਦੀ ਆਵਾਜ਼ ਬੜੇ ਪਿਆਰ ਨਾਲ ਸ਼ੋਅ ਦੇ ਵਿੱਚ ਸੁਣੀ ਜਾਂਦੀ ਹੈ, ਅਤੇ ਬ੍ਰੈਂਪਟਨ ਟੀ ਵੀ ਐਨ ਅਪਲਾਈਸ ਤੋਂ ਸੁਲਤਾਨ ਜੀ, ਔਰ ਸੁਲਤਾਨ ਉਹਨਾਂ ਦੇ ਡੀਲਸ ਨੇ ਜਿਹੜੇ ਉਹ ਮੰਨੇ ਜਾਂਦੇ ਨੇ ਕਿ ਇਹਨਾਂ ਦੀ ਪ੍ਰਾਈਜ਼ ਨੂੰ, ਇਹਨਾਂ ਦੀ ਜਿਹੜੀ ਦਿੱਤੀ ਹੋਈ ਰੇਂਜ ਆ ਇੱਕ ਬ੍ਰਾਂਡ ਦੇ ਉੱਪਰ, ਜੇ ਸ਼ਾਰਪ ਦਾ ਨਾਂ ਲੈਂਦੇ ਨੇ, ਸੋਨੀ ਦਾ ਨਾਂ ਲੈਂਦੇ ਨੇ, ਜਾਂ ਇਹ ਕਿਸੇ ਵੀ ਬ੍ਰਾਂਡ ਦਾ ਵਰਲਡਪੂਲ ਦਾ ਨਾਂ ਲੈਂਦੇ ਨੇ, ਜਾਂ ਇਹ ਤੁਹਾਨੂੰ ਕਿਸੇ ਵੀ ਹੋਰ ਸੈਮਸੰਗ ਤੋਂ ਲੈ ਕੇ ਬ੍ਰਾਂਡ ਦਾ ਨਾਂ ਲੈਂਦੇ, ਕੋਈ ਹੋਰ ਮੈਚ ਨਹੀਂ ਕਰ ਸਕਦਾ। ਸੁਲਤਾਨ ਜੀ ਹੁਣ ਤੱਕ ਤਕਰੀਬਨ ਆਪਾਂ ਤੁਸੀਂ ਆਪਣਾ ਕਿੰਨਾ ਕੁ ਟੀਵੀ ਵੇਚ ਚੁੱਕੇ ਹੋਵੋਗੇ ਹੁਣ ਤੱਕ ਅੰਦਾਜ਼ਾ?
3: ਅੰਦਾਜ਼ਨ ਜੀ ਤਕਰੀਬਨ 10,000 ਟੀਵੀ ਜਿਹੜਾ ਇੱਕ ਸਾਲ 'ਚ ਵਿਕਦਾ ਜੀ।
0: 10,000 ਟੀਵੀ ਇੱਕ ਸਾਲ 'ਚ? ਸੋ ਤੁਹਾਨੂੰ ਇੰਡਸਟਰੀ 'ਚ 30 ਸਾਲ ਹੋਣੇ ਵਾਲੇ ਹੋ ਗਏ ਜੀ।
3: 38 ਸਾਲ
0: ਜੀ, 40 ਸਾਲ ਦੇ ਨੇੜੇ ਤੇ ਆ ਬਈ, ਮਿਲੀਅਨ ਦੇ ਵਿੱਚ
3: ਹੋ ਜਾਂਦੀ।
0: ਸੋ ਸੁਲਤਾਨ ਉਹਨਾਂ ਨੂੰ ਨਾ ਅੱਖਾਂ ਮੀਚ ਕੇ ਕਿਸੇ ਸਕਰੀਨ ਨੂੰ ਹੱਥ ਲਵਾ ਦਿਓ ਟੀਵੀ ਦੀ ਨੂੰ, ਦਾਵਾ ਕਰਦਾ ਕਿ ਤੁਹਾਨੂੰ ਦੱਸ ਦੇਣਗੇ ਫਲਾਣੀ ਕੰਪਨੀ ਦਾ ਫਲਾਣੀ ਸਕਰੀਨ ਆਹ ਟੈਕਨੋਲੋਜੀ ਆ, ਟੈਕਨੋਲੋਜੀ ਅੰਦਰ ਜਾ ਚੁੱਕੀ ਆ। ਸੁਲਤਾਨ ਜੀ ਦਿਓ ਮੈਸੇਜ ਅੱਜ ਦਾ।
3: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਇਸ ਕਰਕੇ ਵੀ ਜ਼ਰੂਰੀ ਹੈ ਦੇਣਾ ਕਿਉਂਕਿ ਸਟੀਲ ਦੇ ਉੱਪਰ ਜਿਹੜੀ ਡੀਲ ਹੈ USA ਦੇ ਨਾਲ ਉਹ ਮੇ ਬੀ ਟਰਨ ਡਾਊਨ ਹੋ ਗਈ ਹੈ, ਹਜੇ ਤੱਕ ਉਹਦੀ ਕੋਈ ਕਲੈਰਿਟੀ ਨਹੀਂ ਹੈ, ਇਸ ਕਰਕੇ ਜਿਹੜਾ 50% ਦਾ ਟੈਰਿਫ ਲੱਗਣਾ ਉਹਦੇ ਤੋਂ ਤੁਸੀਂ ਬਚ ਸਕਦੇ ਹੋ। ਪਲੱਸ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਬਾਏ ਮੋਰ ਸੇਵ ਮੋਰ ਇਵੈਂਟ ਹੈ ਇਸ ਟਾਈਮ। ਫੋਰ ਐਗਜ਼ਾਮਪਲ ਤੁਸੀਂ ਇਕੱਲਾ ਵਾਸ਼ਰ ਲੈਣਾ ਤੇ ਤੁਹਾਨੂੰ $1,000 ਵਾਲਾ $599 ਚ ਮਿਲਣਾ, $400 ਤੁਸੀਂ ਸਿੰਗਲ ਪੀਸ ਤੇ ਸੇਵ ਕਰਨੇ ਆ, ਪਰ ਬਾਏ ਮੋਰ ਸੇਵ ਮੋਰ ਇਵੈਂਟ ਹੋਣ ਕਰਕੇ ਜੇ 2 ਪੀਸ ਹੋ ਜਾਣਗੇ ਤੇ $800 ਸੇਵ ਹੋ ਜਾਏਗਾ, ਤੇ ਵਾਸ਼ਰ ਐਂਡ ਡਰਾਇਰ ਹਮੇਸ਼ਾ 2 ਪੀਸ ਹੀ ਕੰਸਿਡਰ ਕੀਤੇ ਜਾਂਦੇ ਆ। ਸੋ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਟੋਪ ਆਫ ਦਾ ਲਾਈਨ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ, ਤੁਹਾਨੂੰ ਅਲਟਰਾ ਲਾਰਜ ਕਪੈਸਿਟੀ $2,600 ਵਾਲਾ $1,799 ਦਾ ਮਿਲੇਗਾ। $800 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰੋਗੇ ਔਰ $1,799 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। ਇਸੇ ਤਰ੍ਹਾਂ ਕਿਚਨ ਅਪਲਾਈਸਿਸ ਦੇ ਵਿੱਚ ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਬਣ ਜਾਂਦਾ ਹੈ ਤੇ ਇਹਦੇ 'ਚ ਤੁਹਾਨੂੰ $2,000 ਸੇਵ ਹੋਣਾ। ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ $5,000 ਵਾਲਾ $29.99 'ਚ ਮਿਲਣਾ, $2,000 ਸੇਵ ਕਰੋਗੇ ਔਰ $29.99 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਸੇ ਤਰ੍ਹਾਂ ਸਾਡੇ ਟੀਵੀ ਸੈਕਸ਼ਨ 'ਚ ਸੋਨੀ ਬਰੇਵੀਆ ਮਾਡਲ ਸਿਲੈਕਟ ਕਰੋਗੇ ਤੇ ਸੋਨੀ ਬਰੇਵੀਆ 3 ਮਿਲੇਗਾ ਜਿਹੜਾ ਕਿ ਅਪਡੇਟਡ ਟੈਕਨੋਲੋਜੀ ਦੇ ਨਾਲ ਹੈ, 85 ਇੰਚ ਦਾ $2,200 ਤੋਂ $1,599 ਦਾ। ਪਰ ਜੇ ਸੈਮਸੰਗ ਸਿਲੈਕਟ ਕਰੋਗੇ ਤੇ ਸੈਮਸੰਗ ਮਿੰਨੀ LED ਮਿਲੇਗਾ ਜਿਹੜਾ ਕਿ 2026 ਦਾ ਲੇਟੈਸਟ ਟੈਕਨੋਲੋਜੀ ਤੇ ਲੇਟੈਸਟ TV ਹੈ 85 ਇੰਚ, ਉਹ ਵੀ $1,599 ਦਾ। ਸੋ ਐਨੀ ਆਫ ਵਨ ਬ੍ਰਾਂਡ ਤੁਸੀਂ ਸਿਲੈਕਟ ਕਰ ਸਕਦੇ ਹੋ, ਸੋਨੀ ਜਾਂ ਸੈਮਸੰਗ, 85 ਇੰਚ $2,200 ਤੋਂ $1,599, $700 ਦੀ ਸੇਵਿੰਗ ਹੈ ਤੇ $1,599 ਵੀ 6 ਮਹੀਨੇ 'ਚ ਪੇ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। 50 ਇੰਚ TV ਚਾਹੀਦਾ $299 ਦਾ, 55 ਇੰਚ TV ਲੈਣਾ ਜੀ $399 ਦਾ, 65 ਇੰਚ TV ਲਓਗੇ $599 'ਚ, 75 ਇੰਚ TV ਚਾਹੀਦਾ $699 ਦਾ, ਤਦ ਵੀ ਤੁਸੀਂ ਵਿਜ਼ਿਟ ਕਰਨਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਂਪਟਨ TV ਐਪ, ਬ੍ਰੈਂਪਟਨ TV APP ਸਾਡਾ TikTok ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ ਤਾਂ ਕਿ ਤੁਹਾਨੂੰ ਅਪਡੇਟ ਮਿਲਦੀਆਂ ਰਹਿਣ। 905-450-2828 ਬਾਏ ਮੋਰ सेव मोर इवेंट च जिन्ने पीस ज्यादा होंगे उन्ने ही तुसी एक्स्ट्रा सेविंग करोगे ते फ्री होम डिलीवरी होएगी। $3,000 तक दी भी शॉपिंग करो ते $500 महीना करके पे कर सकते जी। बोवेड एंड चंकूजी ते है ब्रैम्पटन टीवी एंड अपलायसेस 905-450-2828 905-450-2828 जी।
0: थैंक यू सो मच।

0: ਸੀਐਚਐਲਏ 53 ਦਲਤੀ ਰੇਡੀ ਵਾਸ ਸੁਣ ਰਹੇ ਹੋ। ਔਰ ਦੰਦਾਂ ਦੇ ਉੱਪਰ ਨਾ ਇੱਕ ਫੈਡਰਲ ਗਵਰਨਮੈਂਟ ਦਾ ਪਲਾਨ ਚੱਲਦਾ ਪਿਆ ਦੰਦਾਂ ਦੀ ਸੰਭਾਲ ਵਾਸਤੇ। ਮੇਰਾ ਨਾਮ ਮਨਦੀਪ ਹੈ। ਮਨਦੀਪ ਸਤਿ ਸ਼੍ਰੀ ਅਕਾਲ। ਸਾਨੂੰ ਬੈਲਵਲ ਤੋਂ ਲੈ ਕੇ ਔਸ਼ਵਾ ਕਰਟਸ ਪੋਮਨਵਲ ਤੋਂ ਲੈ ਕੇ ਜੀ ਟੀ ਐਂਟਾਇਰ ਦੇ ਵਿੱਚ ਸਾਨੂੰ ਸੁਣ ਰਹੇ ਹੋ। ਸਾਰੇ 400 ਸੀਰੀਜ਼ ਹਾਈਵੇਜ਼ ਨੂੰ ਅਸੀਂ ਜਿੱਥੇ ਕਵਰ ਕਰਦੇ ਹਾਂ ਉੱਥੇ ਅਸੀਂ ਇੱਕ ਇੱਕ ਗੱਲ ਐਸੀ ਲੈ ਕੇ ਆਉਂਦੇ ਹਾਂ ਅਤੇ ਕਿ ਤੁਸੀਂ ਲਾਜ਼ਮੀ ਪਹੁੰਚਦੇ ਹੋ। ਅਤੇ ਡੈਂਟਿਸਟਰੀ ਟੈਂਪਲ ਕਹਿੰਦਾ ਹੈਗਾ ਕਿ 90,000 ਤੋਂ ਘੱਟ ਇਨਕਮ ਆ, ਤੁਸੀਂ ਆਪਣੇ ਦੰਦਾਂ ਦਾ ਇਲਾਜ ਬਿਲਕੁਲ ਫਰੀ ਕਰਾ ਸਕਦੇ। ਇੱਕ ਰੂਟ ਕਨਾਲ ਜਿਹੜੀ ਹੈ ਅਪਰੋਕਸ ਤੁਹਾਨੂੰ 1500 ਤੋਂ ਲੈ ਕੇ 2000 ਕੋਸਟ ਕਰਦੀ ਸੀ, ਜੋ ਕਿ ਹੁਣ ਪੇ ਹੋ ਜਾਂਦੀ ਹੈ। ਤੁਸੀਂ ਮਨਦੀਪ ਇੱਕ ਮੈਸੇਜ ਦੇਣਗੇ, ਜ਼ਰੂਰ ਡੈਂਟਿਸਟਰੀ ਟੈਂਪਲਰ ਅਤੇ ਡਾਕਟਰ ਜਤਿੰਦਰ ਕੌਰ ਗਰੇਵਾਲ ਉਹਨਾਂ ਦੇ ਕਲੀਨਿਕ 'ਚ ਪਹੁੰਚ ਸਕਦੇ। ਮਨਦੀਪ ਦਿਓ ਮੈਸੇਜ ਆਪਣਾ।
1: ਹਾਂਜੀ, ਅਸੀਂ ਸੀ ਡੀ ਸੀ ਪੀ ਜਿਹੜਾ ਕੈਨੇਡੀਅਨ ਡੈਂਟਲ ਕੇਅਰ ਪਲਾਨ ਆ ਉਹ ਅਪਲਾਈ ਕਰਨ ਚ ਵੀ ਹੈਲਪ ਕਰ ਦਿੰਦੇ ਆ। ਜਿਹਨਾਂ ਕੋਲ ਆਲਰੇਡੀ ਹੈਗਾ ਆ ਉਹ ਰੀਨਿਊ ਕਰ ਲੈਣ, ਜਿਹਨਾਂ ਨੇ ਨਹੀਂ ਕੀਤਾ ਹੈਗਾ, ਕਿਉਂਕਿ ਇਹਦੀ ਕਵਰੇਜ 1 ਸਾਲ ਦੀ ਹੁੰਦੀ ਆ, ਤੇ ਉਹ ਮੋਸਟਲੀ ਜਿਹਨਾਂ ਨੇ ਨਹੀਂ ਰੀਨਿਊ ਕੀਤਾ, ਕਿਉਂਕਿ ਬਹੁਤ ਲੋਕਾਂ ਨੂੰ ਪਤਾ ਨਹੀਂ ਹੈ ਕਿ ਇਹ ਰੀਨਿਊ ਕਰੀਦਾ ਹੁੰਦਾ, ਤੇ ਉਹ ਆਲਰੇਡੀ ਖਤਮ ਹੋ ਚੁੱਕੀ ਆ June 30th ਨੂੰ, ਤਾਂ ਉਹ ਰੀਨਿਊ ਕਰ ਲੈਣ। ਤੇ ਦੂਸਰਾ, ਹੁਣ ਬੱਚਿਆਂ ਦੀਆਂ ਛੁੱਟੀਆਂ ਜਿੱਦਾਂ ਥੋੜੀਆਂ ਜਿਹੀਆਂ ਰਹਿ ਗਈਆਂ ਖਤਮ ਹੋਣ ਵਾਲੀਆਂ ਨੇ, ਤੇ ਜਿਹਨਾਂ ਨੇ ਆਪਣੇ ਬੱਚਿਆਂ ਦਾ ਟ੍ਰੀਟਮੈਂਟ ਕਰਵਾਉਣਾ ਆ ਦੰਦਾਂ ਦਾ ਜੋ ਵੀ ਆ, ਤੇ ਤੁਸੀਂ ਉਹ ਜ਼ਰੂਰ ਸਾਨੂੰ ਵਿਜ਼ਿਟ ਕਰੋ ਤੇ ਅਪਾਇੰਟਮੈਂਟ ਲੈ ਲਓ, ਕਿਉਂਕਿ ਹੁਣ ਯੀਅਰ ਐਂਡ ਹੋ ਰਿਹਾ ਆ, ਤੇ ਉਹਦੇ ਕਰਕੇ ਇੰਸ਼ੋਰੈਂਸਿਸ ਜਿਹਨਾਂ ਦੀਆਂ ਪ੍ਰਾਈਵੇਟ ਇੰਸ਼ੋਰੈਂਸਿਸ ਨੇ ਉਹਨਾਂ ਨੂੰ ਵੀ ਹੁੰਦਾ ਹੈ ਕਿ ਚਲੋ ਆਪਾਂ ਇਲਾਜ ਆਪਣਾ ਕਰਵਾ ਲਈਏ, ਤੇ ਸਾਡੇ ਕੋਲ ਬਹੁਤ ਹੀ ਲਾਈਕ ਲਿਮਿਟਿਡ ਸਪੋਟਸ ਰਹਿ ਜਾਂਦੇ ਨੇ, ਸੋ ਆਪਣੇ ਪਹਿਲਾਂ ਹੀ ਸਲੋਟ ਬੁੱਕ ਕਰੋ, ਤੇ ਸਾਨੂੰ ਐਨੀ ਟਾਈਮ ਤੁਸੀਂ ਕਾਲ ਕਰੋ, ਸਾਡਾ ਕਲੀਨਿਕ 7 ਡੇਜ਼ ਓਪਨ ਹੁੰਦਾ ਆ
0: ਜੀ। ਔਰ ਡੈਂਟਿਸਟਰੀ ਟ੍ਰੈਂਬਲਰ ਜਿਹੜਾ ਕੈਨੇਡੀਅਨ ਸਟੀਲ ਦਾ ਇੰਟਰਸੈਕਸ਼ਨ ਆ, ਤੁਸੀਂ ਕੋਈ ਵੀ ਅਪੋਇੰਟਮੈਂਟ ਬਣਾਓ ਆਪਣੀਆਂ 905-400-5182-11 ਨੰਬਰ ਆ, 905-451-8211 ਡੈਂਟਿਸਟਰੀ ਐਟ ਰੈਂਬਲਰ ਡਾਕਟਰ ਜਤਿੰਦਰ ਕੌਰ ਗਰੇਵਾਲ 905-451-8211 ਨੰਬਰ 905-451-8211 ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਤੁਸੀਂ ਅਕਾਊਂਟੈਂਟ ਕੋਲ ਜਾ ਰਹੇ ਹੋ, ਇੱਕ ਰਿਵਾਜ ਬਣ ਗਿਆ, ਉਹ ਤੁਹਾਡੀ ਪੇਪਰ ਵਰਕ ਲੈ ਲੈਂਦੇ, ਬੈਂਕ ਸਟੇਟਮੈਂਟ ਲੈ ਲੈਂਦੇ ਨੇ, ਉਦੋਂ ਬਾਅਦ ਤੁਹਾਨੂੰ ਗਿਆ ਨੂੰ ਖਰਚਿਆਂ ਦੀ ਲਿਸਟ ਚੈੱਕ ਕਰਾਉਂਦੇ, ਤੁਸੀਂ ਇੱਥੇ ਇੱਥੇ ਖਰਚਿਆ, ਆਹ ਖਰਚਿਆ, ਇੱਕ ਸੋਫਟਵੇਅਰ ਆ ਘਟਾਓ ਮਾਈਨਸ ਕਰਕੇ ਟੈਕਸ ਦੀ ਬ੍ਰੈਕਟ ਦੇ ਹਿਸਾਬ ਨਾਲ ਰੇਸ਼ੋ ਦੱਸ ਦਿੰਦਾ, ਅਤੇ ਉੱਥੇ ਟੀਨਾ ਅਤੇ ਸੀਮਾ ਕੰਮ ਕਰਦੀਆਂ ਨੇ। ਅਕਾਊਂਟੈਂਟ ਤੁਹਾਡਾ ਗਾਇਬ ਆ, $1500 ਤੁਸੀਂ ਉਹਨਾਂ ਨੂੰ ਦਿੰਦੇ ਹੋ ਸਾਲ ਦਾ, 125 ਮਹੀਨੇ ਦਾ ਕੰਮ, ਸਿਰਫ ਤੁਸੀਂ ਉਹਨਾਂ ਤੋਂ 15 ਮਿੰਟ ਲੈਂਦੇ ਹੋ। ਪੰਜਾਬ ਟੈਕਸ ਕਮਿਸ਼ਨ ਕਹਿੰਦਾ ਸੀ ਇਹ ਰਿਵਾਜ਼ ਤੋੜਨ ਲੱਗੇ ਹਾਂ, ਤੁਸੀਂ ਹਰ ਮਹੀਨੇ ਆਪਣੀ ਟੈਕਸ ਰਿਟਰਨ ਨੂੰ ਵੀ ਰਿਵਿਊ ਕਰ ਸਕਦੇ ਹੋ। 4 ਮਹੀਨੇ ਬਾਅਦ ਕੰਪਨੀ ਤੁਹਾਨੂੰ ਕਾਲ ਕਰਕੇ ਦੱਸਦੀ ਹੈ ਕਿ ਤੁਹਾਡਾ HST ਪੇ ਕਰਨਾ ਸ਼ੁਰੂ ਕਰੋ, ਐਂਡ ਆਫ ਦਾ ਈਅਰ 'ਤੇ ਜਾ ਕੇ ਕਾਫੀ ਇਕੱਠਾ ਹੋ ਜਾਣਾ। ਇਸ ਸਭ ਕਾਸੇ ਦੇ ਲਈ ਪੰਜਾਬ ਟੈਕਸ ਸਲਿਊਸ਼ਨ ਨੇ 2 ਲੋਕੇਸ਼ਨ ਬਣਾਈਆਂ, ਇੱਕ ਕੈਂਬਰਿਜ ਦਾ ਏਰੀਆ ਹੈਗਾ, ਜਦੋਂ ਕਿਸੇ ਦਾ ਕੋਈ ਪੰਗਾ ਪਿਆ ਹੁੰਦਾ ਟੈਕਸ ਦਾ, ਮੈਂ ਨਾ ਇਹਨਾਂ ਨੂੰ ਵੱਡੀ ਦੁਕਾਨ ਫਿੱਕੇ ਪਕਵਾਨ ਵਾਲੀ ਗੱਲ ਹੁੰਦੀ ਹੈ, ਉਹ ਸਾਡਾ ਜੀ CA ਉਹਦੇ ਕੋਲ ਜੀ 4000 ਕਿਤਾਬਾਂ ਨੇ, 5000 ਕਿਤਾਬਾਂ ਨੇ, ਜੇ ਕੋਈ 5000 ਬੁੱਕ ਆ ਤੁਹਾਨੂੰ ਮਿੰਟ ਵੀ 5 ਦਊਗਾ ਸਾਲ ਦੇ, ਅਤੇ ਤੁਸੀਂ ਪੰਜਾਬ ਟੈਕਸ ਕਮਿਸ਼ਨ ਤੋਂ ਉਹ ਗੱਲਾਂ ਸੁਣਦੇ ਹੋ ਜਿਹੜੀਆਂ ਹੈਰਾਨ ਹੋ ਜਾਓਗੇ, ਤੁਹਾਡੇ ਅਕਾਊਂਟੈਂਟ ਨੇ ਦੱਸੀਆਂ। ਸਾਜਾ ਸਾਹਿਬ ਕੀ ਅਨਾਊਂਸ ਕਰੋਗੇ ਅੱਜ?
2: ਹਾਂਜੀ ਅਮਨ ਜੀ, ਪਹਿਲਾਂ ਤਾਂ ਜਿਹੜਾ ਕਰੰਟ ਇਸ਼ੂ ਚੱਲ ਰਿਹਾ ਬਹੁਤ ਜ਼ਿਆਦਾ ਟਰਕਿੰਗ ਦੇ ਵਿੱਚ ਜਿਹੜਾ ਚੱਲ ਰਿਹਾ, ਉਹਦੇ ਬਾਰੇ ਦੱਸਣਾ ਚਾਹਾਂਗਾ। ਬਹੁਤ ਲੋਕਾਂ ਨੂੰ ਲੈਟਰਾਂ ਆ ਰਹੀਆਂ ਆਡਿਟ ਦੀਆਂ, ਅਤੇ ਬਹੁਤ ਸੀਰੀਅਸ ਇਸ਼ੂ ਹੈਗਾ, ਅਤੇ ਡਰਾਈਵਿੰਗ ਸਰਵਿਸਿਜ ਓਨਰ ਪੇ ਟਰਕਿੰਗਾਂ ਦੇ ਆਡਿਟ ਬਹੁਤ ਜ਼ਿਆਦਾ ਫੇਲ ਹੋ ਰਹੇ ਆ, ਅਤੇ ਹਰੇਕ ਨੂੰ ਇੱਕ ਜਿਹੜੀ ਚੀਜ਼ ਦੇਖਣਾ ਕਿ ਤੁਸੀਂ ਉਹਨੇ ਦੱਸਿਆ ਕਿ ਆਪਾਂ 3 ਮਹੀਨੇ ਬਾਅਦ ਹਰੇਕ ਨੂੰ,
0: ਮੇਰੇ ਕੋਲ ਅੱਜ ਇੱਕ ਬੰਦਾ ਆ ਰਿਹਾ ਜੀ ਵਿੰਡਸਰ ਤੋਂ ਆ ਰਿਹਾ,
2: ਹਾਂਜੀ,
0: ਉਹਦੇ ਵੱਲ $1,30,000 ਕੱਢ ਦਿੱਤਾ ਪਿਛਲੇ ਕੁਛ ਸਾਲਾਂ ਦਾ, ਈਵਨ ਹੀ ਵਾਜ ਔਰ ਓਨਰ ਆਪਰੇਟਰ, ਉਹ ਖੁਦ ਓਨਰ ਆਪਰੇਟਰ ਸੀਗਾ ਭਾਜੀ,
2: ਉਸੇ ਟਾਪਿਕ ਤੇ ਮੈਂ ਆਉਣ ਲੱਗਿਆ,
0: ਉਹਦੇ ਵੱਲ ਪੈਸਾ ਕੱਢ ਦਿੱਤਾ ਜੀ, ਤੁਸੀਂ ਕਰੋ ਗੱਲ ਪੂਰੀ।
2: ਰਿਟਰਨਾਂ ਜਿਹੜੀਆਂ ਹੈਗੀਆਂ ਬਹੁਤ ਗਲਤ ਤਰੀਕੇ ਨਾਲ ਵੀ ਭਰੀਆਂ ਗਈਆਂ, ਅੱਜ ਕਿਉਂਕਿ ਪਿਛਲੇ ਸਾਲ ਤੋਂ ਗਵਰਨਮੈਂਟ ਨੇ ਕਹਿਤਾ ਕਿ ਜਿਹੜੀ ਵੀ ਟੀ ਫੋਰ ਆਪਣੇ ਟਰੱਕਿੰਗ ਕੰਪਨੀ ਚ ਕੰਮ ਕਰੂਗਾ ਉਹਦੀ ਟੀ ਫੋਰ ਇਹ ਕੰਪਨੀ ਗਵਰਨਮੈਂਟ ਨੂੰ ਸਬਮਿਟ ਕਰਾਊਗੀ ਤੇ ਅਸੀਂ ਇਹ ਬੰਦੇ ਨੂੰ ਇੰਨੇ ਪੈਸੇ ਦਿੱਤੇ ਆ। ਅਗਲਾ ਅਕਾਊਂਟੈਂਟ ਕੋਲ ਜਾਂਦਾ ਸੀ ਉਹਨੇ ਆਪਣੀ ਮਰਜ਼ੀ ਨਾਲ ਜੀ ਭਰਤਾ ਮੈਂ ਮਿਲਿਆ ਤੈਨੂੰ 2 ਲੱਖ ਆ ਟੋਟਲ ਤੇ ਭਰਤਾ ਉੱਥੇ 1.5 ਲੱਖ 1.25 ਲੱਖ ਤਾਂ ਉਹਦੇ ਮੈਚਿੰਗ ਆਡਿਟ ਬਹੁਤ ਆ ਰਹੇ ਆ ਤੇ ਅਸੀਂ ਹੈਰਾਨ ਹੋ ਰਹੇ ਹਾਂ ਕਿ ਬੰਦੇ 4-4, 5-5 ਟਰੱਕ ਲਈ ਫਿਰਦੇ ਆ ਤੇ ਉਹਨਾਂ ਦੀਆਂ ਰਿਟਰਨਾਂ ਉਹਦੇ ਚ ਕੋਈ ਬੁੱਕ ਕੀਪਿੰਗ ਨੀ ਕੀਤੀ, ਪੇਪਰ ਲਏ ਤੇ ਕਿ ਜਾਲੀ ਜਾ ਪੇਪਰ ਬਣਾ ਕੇ ਉਹਦੀ ਰਿਪੋਰਟ ਸਬਮਿਟ ਕਰਤੀ ਤੇ ਹੁਣ ਜਦੋਂ ਕਹਿੰਦੇ ਆ ਕਿ ਭਾਈ CRA ਨੇ ਤਾਂ ਡਾਕੂਮੈਂਟੇਸ਼ਨ ਮੰਗਣੀ ਆ, ਉਹ ਡਾਕੂਮੈਂਟੇਸ਼ਨ ਹੈ ਹੀ ਨੀ ਦੇਣਗੇ ਕਿੱਥੋਂ, ਤਾਂ ਉਹ ਚੀਜ਼ ਦਾ ਬਹੁਤ ਵੱਡਾ ਇਸ਼ੂ ਕ੍ਰੀਏਟ ਹੋ ਰਿਹਾ। ਐਕਸਲ ਸ਼ੀਟਾਂ ਚ ਕੰਮ ਕੀਤੇ ਜਾ ਰਹੇ ਤੇ ਪ੍ਰੋਪਰ ਬੁੱਕ ਕੀਪਿੰਗ ਨੀ ਹੋ ਰਹੀ, ਅਕਾਊਂਟਿੰਗ ਦੀ ਤੇ ਨਾ ਮੈਚਿੰਗ ਹੋ ਰਹੀ ਆ ਤੇ ਬਹੁਤ ਸਾਰੇ ਆਡਿਟ ਇਸ ਕਰਕੇ ਫੇਲ ਹੋ ਰਹੇ ਤੇ ਬਹੁਤ ਰਿਪ੍ਰੈਜੈਂਟੇਸ਼ਨ ਜਿਹੜੀ ਸੈਕੰਡ ਚੀਜ਼ ਆ ਕਿ ਤੁਸੀਂ ਓਨਰ ਆਪਰੇਟਰ ਹੈਗੇ ਆ ਤਾਂ ਤੁਹਾਨੂੰ ਪ੍ਰੂਵ ਕਿੱਦਾਂ ਕਰਨਾ ਤੁਹਾਡਾ ਬਿਜ਼ਨਸ ਬੜਾ ਇੰਡੀਪੈਂਡੈਂਟ ਬਿਜ਼ਨਸ ਆ, ਇਹ ਤੁਹਾਨੂੰ ਇੱਕ ਬਹੁਤ ਤਰੀਕੇ ਨਾਲ ਸੁਲਝੇ ਬੰਦੇ ਕੋਲ ਜਾ ਕੇ, ਮੈਂ ਨੀ ਕਹਿੰਦਾ ਮੇਰੇ ਕੋਲ ਬਥੇਰੇ ਬੰਦੇ ਇੰਟੈਲੀਜੈਂਟ ਬੈਠੇ ਮਾਰਕੀਟ ਦੇ ਵਿੱਚ, ਉਹਨਾਂ ਕੋਲ ਜਾਓ ਬਟ ਆਪਣਾ ਨੁਕਸਾਨ ਨਾ ਹੋਣ ਦਿਓ, ਕਿਉਂਕਿ ਜਦੋਂ ਇੱਕ ਵਾਰੀ ਤੁਹਾਨੂੰ ਲੈਟਰ ਆ ਗਈ ਫੇਰ ਕਹਿੰਦਾ ਅਪੀਲਾਂ ਦਲੀਲਾਂ ਚ ਚਲੇ ਜਾਂਦੇ ਤਾਂ ਸਾਲ ਸਾਲ 1.5-1.5 ਸਾਲ ਉਹ ਤੁਹਾਡੇ ਸਿਰ ਤੇ ਤਲਵਾਰ ਲਟਕਦੀ ਰਹਿੰਦੀ ਆ। ਇਸ ਲਈ ਅਸੀਂ ਕਹਿੰਦੇ ਕਿ ਪਹਿਲਾਂ ਹੀ ਸਾਡੇ ਕੋਲ ਆਓ, ਸਾਨੂੰ CRA ਕੋਲ ਕੋਈ ਵੀ ਕਾਲ ਆਉਂਦੀ ਆ ਤੁਹਾਡੇ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਕਾਲ ਕਰਨੀ ਆ ਕਿਉਂਕਿ ਅਸੀਂ CRA ਆਥੋਰਾਈਜੇਸ਼ਨ ਲੈ ਕੇ ਕੰਮ ਕਰਦੇ ਹਾਂ ਤੇ ਪ੍ਰੋਪਰ ਉਹਨਾਂ ਨੂੰ ਅਸੀਂ ਪਹਿਲਾਂ ਹੀ ਸਾਰੀ ਚੀਜ਼ ਜੋ ਉਹਨਾਂ ਨੂੰ ਚਾਹੀਦਾ ਹੁੰਦਾ ਸਾਡੇ ਕੋਲ ਸਾਰਾ ਰੈਡੀ ਹੁੰਦਾ। ਸਾਡਾ ਹਾਲੇ ਤੱਕ 100% ਸਕਸੈਸ ਰੇਟ ਚੱਲ ਰਿਹਾ ਤੇ ਜੇ ਕਿਸੇ ਨੂੰ ਹੈਲਪ ਦੀ ਲੋੜ ਹੈ ਚੀਜ਼ ਚ ਕੋਈ ਸਾਡੇ ਕੋਲ ਨਹੀਂ ਵੀ ਟੈਕਸ ਭਰਾਇਆ ਕੱਲ ਨੂੰ ਕੋਈ ਲੱਗ ਰਿਹਾ ਕਿ ਮਿੰਟ ਨਾ ਆ ਜਾਵੇ ਤਾਂ ਸਾਨੂੰ ਇੱਕ ਵਾਰੀ ਪੇਪਰ ਦਿਖਾ ਦਿਓ, ਅਸੀਂ ਤੁਹਾਨੂੰ ਮੈਚ ਕਰਕੇ ਦੱਸ ਦਾਂਗੇ ਤੁਹਾਡਾ ਕੀ ਹੋਇਆ ਤੇ ਹੋਰ। ਅਮਨ ਜੀ ਵਧੇਰੇ ਜਾਣਕਾਰੀ ਲਈ ਐਨੀ ਟਾਈਮ ਮੈਨੂੰ ਕਾਲ ਕਰ ਸਕਦੇ ਆ ਮੇਰੇ ਸੈੱਲ ਫੋਨ ਤੇ 416-720-3642।
0: ਅਗਰ ਫੋਨ ਪਿੱਕ ਨਹੀਂ ਹੁੰਦਾ ਟੈਕਸ ਮੈਸੇਜ ਕਰੋ, ਵਿਦਿਨ ਇੱਕ ਘੰਟਾ ਜਾਂ ਅੱਧੇ ਘੰਟੇ ਚ ਫੋਨ ਆਜੂਗਾ। 416
2: ਅਮਨ ਜੀ ਇੱਕ ਚੀਜ਼ ਹੋਰ ਵੀ ਹੈ, ਜੇ ਵੀਕਐਂਡ ਤੇ ਵੀ ਕਾਲ ਕਰਦੇ ਆ ਨਾ ਸਾਡੇ ਕੋਲ ਟੀਮ ਬਹੁਤ ਸਟਰੋਂਗ ਹੈਗੀ ਆ ਤਾਂ ਮੰਡੇ ਨੂੰ ਤੁਹਾਡੀ ਮਿਸ ਕਾਲ ਦੀ ਰਿਟਰਨ ਬੈਕ ਵੀ ਹੁੰਦੀ ਆ।
0: ਹਾਂਜੀ ਮੈਂ ਬਿਲਕੁਲ ਦੇਖਿਆ, 416-720-3642 ਮੈਂ ਖੁਦ ਇਹਨਾਂ ਨਾਲ ਆਪ ਡੀਲ ਕਰਦਾ ਹੈਗਾ ਆਪਣੇ ਟੈਕਸਿਸ ਦੇ ਲਈ। ਤੁਸੀਂ ਕੰਟੈਕਟ ਕਰੋ ਜੇ ਪੁਰਾਣੇ ਅਕਾਊਂਟੈਂਟ ਤੋਂ ਟ੍ਰੈਡੀਸ਼ਨਲ ਬੰਦੇ ਨੂੰ। ਮੈਨੂੰ ਯਾਦ ਹੈ ਕਿ ਮੈਂ ਇੱਕ ਬੰਦਾ ਸੀ ਇੱਥੇ ਜਿਹਦੇ ਕੋਲ ਟੈਕਸ ਭਰਦਾ ਸਾਡੀ ਬਿਲਡਿੰਗ 'ਚ, ਮੈਂ ਨਾ ਮੈਂ ਬੜੇ ਚਾਅ ਨਾਲ ਨਾ ਬੰਦੇ ਭੇਜਿਆ ਕਰਨੇ, ਰੈਫਰਲ ਭੇਜਿਆ ਕਰਨੇ, ਮੈਨੂੰ ਬੜਾ ਹੋਣਾ ਵੀ ਵਿਖਾ ਨਹੀਂ ਮੇਰਾ ਭਰਾ ਉਹ। ਉਹ ਇੱਕ ਵਾਰੀ ਨਾ ਸੱਚ ਸਾਹਿਬ ਮੈਨੂੰ ਇੱਕ ਐਸੀ ਚੀਜ਼ ਹੋਈ, ਮੈਨੂੰ ਲੈਸਨ ਲਰਨ ਕਰਨ ਨੂੰ ਮਿਲਿਆ ਕਿ ਉਹ ਕਿਸੇ ਦਾ ਕੋਈ ਭਰਾ ਨਹੀਂ ਸੀ, ਉਹ ਬੜਾ ਮਿੱਠਾ ਬੋਲਦਾ ਹੁੰਦਾ ਸੀ ਭਾਜੀ। ਮੈਂ ਹਿਸਾਬ ਲਾਇਆ ਕਿ 1500 ਰੁਪਇਆ ਇੱਕ ਬੰਦੇ ਤੋਂ ਲੈਂਦਾ, ਹੀ ਕਹਿੰਦਾ ਸੀ 5000 ਬੁੱਕ ਆ ਮੇਰੇ ਕੋਲ। ਉਸ ਬੰਦੇ ਨੂੰ ਜਿਹਨੂੰ $1 million ਫੀਸ ਮਿਲ ਜਾਂਦੀ ਹੋਵੇ, ਉਹਨੇ ਕੀ ਤੇਲ ਲੈਣਾ ਹੈਗਾ ਤੁਹਾਡੇ ਕਿਸੇ ਦਾ ਕੰਮ ਕਰਾ ਕੇ, ਹੈ ਨਾ। ਮੈਂ ਸਭ ਤੋਂ ਪਹਿਲਾਂ ਆਪਣੀਆਂ ਬੁੱਕਸ ਉਹ ਤੋਂ ਪਿੱਕ ਕੀਤੀਆਂ ਅਤੇ ਮੈਂ ਪੰਜਾਬ ਟੈਕਸ ਡਿਵੀਜ਼ਨ ਜਗਜੀਤ ਸਾਚਾ ਜੀ ਨਾਲ ਲੱਗਿਆ। ਸਾਚਾ ਸਾਹਿਬ ਜਿਹੜੇ ਹੈਗੇ ਨੇ ਬੜੇ ਨੇਕਦਿਲ ਇਨਸਾਨ ਨੇ ਔਰ ਅਕਾਊਂਟੈਂਟ ਬਹੁਤ ਅੱਛੇ। ਕਮਲ ਗੋਇਲ ਨੇ ਇੱਥੇ ਮੇਰੇ ਦੋਸਤ ਨੇ, ਉਹ ਵੀ ਬੜੇ ਟੌਪ ਦੇ ਬੰਦੇ ਨੇ, ਗੋਇਲ ਸਾਹਿਬ ਵੀ, ਜਗਜੀਤ ਸਾਚਾ ਜੀ ਨੇ, ਹੋਰ ਵੀ ਕਈ ਜਣੇ ਮੈਨੂੰ ਜਾਣਦੇ ਆ ਇੱਥੇ, ਗੁਪਤਾ ਜੀ ਨੇ ਕਰਾ। ਤੁਸੀਂ ਚੰਗੇ ਅਕਾਊਂਟੈਂਟ ਕੋਲ ਜਾਓ, ਮੇਰਾ ਕਹਿਣ ਦਾ ਮਤਲਬ ਹੈ ਦੁਕਾਨਾਂ 'ਤੇ ਨਾ ਜਾਓ ਜਿਨ੍ਹਾਂ ਨੇ ਆਪਣੇ 'ਤੇ ਤੁਹਾਡੇ ਤੋਂ ਇਨਕਮ ਬਣਾਉਣ ਲਈ ਧੰਦਾ ਸ਼ੁਰੂ ਕੀਤਾ ਹੋਇਆ। 416-720-3642 ਜਗਜੀਤ ਸਾਚਾ, ਪੰਜਾਬ ਟੈਕਸ ਸੋਲਿਊਸ਼ਨ, ਹਰ ਮਸਲੇ ਦਾ ਹੱਲ। 416-720-3642 ਦੇ ਉੱਤੇ 416-720-3642 'ਤੇ ਕਾਲ ਕਰ ਲਓ।

0: ਔਰ ਮੇਰੇ ਨਾਲ ਹੀਟਿੰਗ ਕੂਲਿੰਗ ਦੇ ਵਿੱਚ ਸਬਜੈਕਟ ਜਿਹੜਾ ਹੈਗਾ ਹੀਟਿੰਗ ਕੂਲਿੰਗ ਤੋਂ ਬਿਨਾਂ ਇਸ ਕੰਟਰੀ 'ਚ ਸਰਵਾਈਵਲ ਮੁਸ਼ਕਲ ਹੈ, ਯਾਨੀ ਕੂਲਿੰਗ ਬਿਨਾਂ ਇਹ ਥੋੜ੍ਹਾ ਬਹੁਤ ਫਿਰ ਸਾਰ ਲਉਂਗੇ, ਹੀਟਿੰਗ ਬਿਨਾਂ ਤਾਂ ਇੰਪੋਸੀਬਲ ਹੈਗਾ। ਫਰਨਸ ਜਾਂ ਏਸੀ ਦਾ ਕੋਈ ਰੌਲਾ ਹੈਗਾ? ਹੋਟ ਵਾਟਰ ਟੈਂਕ ਕੰਪਨੀਆਂ ਤੁਹਾਡੇ ਅਕਾਊਂਟ 'ਚੋਂ ਇੱਦਾਂ ਪੈਸੇ ਘਟਾ ਰਹੀਆਂ, ਸੈੱਲ ਫੋਨ 'ਚੋਂ ਤੁਸੀਂ ਬਚਾ ਰਹੇ ਹੋ, ਹੋਟ ਵਾਟਰ ਨੂੰ ਇਗਨੋਰ ਕਰ ਰਹੇ ਹੋ। ਹੋਟ ਵਾਟਰ ਟੈਂਕਸ ਜਿਹੜੇ ਹੈਗੇ ਨੇ ਉਹਨਾਂ ਨੂੰ ਇੰਸਟਾਲ ਕਰਾਉਣਾ, ਕੈਸ਼ ਕਰਾਉਣਾ ਚਾਹੁੰਦੇ ਹੋ ਜਾਂ ਕਿਸ਼ਤਾਂ 'ਤੇ, ਜਾਂ ਤੁਸੀਂ ਏਸੀ ਜਾਂ ਫਰਨਿਸ ਕਿਸ਼ਤਾਂ ਦੇ ਉੱਤੇ ਲਗਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਸਾਹਿਲ ਆ। ਸਾਹਿਲ ਕੀ ਹਾਲ ਹੈ?
1: ਹਾਂਜੀ, ਚੜ੍ਹਦੀ ਕਲਾ ਸਰ ਜੀ।
0: ਕੰਪਨੀ ਦਾ ਨਾਮ?
1: ਆਪਣਾ ਜੀ ਰਿਲਾਇਬਲ ਜੀ ਟੀ ਐਚ ਵੈਕ।
0: ਰਿਲਾਇਬਲ ਜੀ ਟੀ ਐਚ ਵੈਕ, ਅਤੇ ਰਿਲਾਇਬਲ ਜੀ ਟੀ ਐਚ ਵੈਕ ਤੁਸੀਂ ਸਪੋਜ਼ ਮੇਰੇ ਕੋਲ ਅੱਜ ਪੈਸੇ ਘੱਟ ਨੇ ਜਾਂ ਮੈਂ ਸੋਚਦਾ ਮੈਂ ਨਾ ਲਵਾਉਣਾ ਹੋਵੇ ਪੈਸੇ ਦੇ ਕੇ,
1: ਹਾਂਜੀ,
0: ਤੁਸੀਂ ਏ ਸੀ ਕਿੰਨੇ ਦਾ ਲਾ ਕੇ ਦੇ ਰਹੇ ਹੋ?
1: ਸਰ ਏ ਸੀ ਆਪਾਂ ਆਲਮੋਸਟ
0: ਮੰਥਲੀ ਦੇ ਉੱਤੇ ਦੱਸਿਓ,
1: $50 $50 $60
0: $50 ਤੋਂ $60 ਡਿਪੈਂਡ ਹੈ ਵੀ ਘਰ ਕਿੱਡਾ ਹੈਗਾ
1: ਜੀ ਜੀ
0: ਉਹਦੇ ਸਾਈਜ਼ ਦੇ ਉੱਤੇ
1: ਜੀ,
0: ਕਿੰਨੇ BTU ਦਾ ਚਾਹੀਦਾ ਹੈ ਨਾ?
1: ਹਾਂਜੀ ਹਾਂਜੀ।
0: ਸੋ ਕਿੰਨੇ ਟਨ ਦਾ ਚਾਹੀਦਾ, ਸੋਰੀ
1: ਜੀ,
0: ਸੋ

0: ਅਤੇ ਕਈ ਵਾਰ ਕੀ ਹੁੰਦਾ ਕਿ ਉਹਨਾਂ ਨੂੰ ਮਿਸ ਸੈਲਿੰਗ ਕੀਤੀ ਜਾਂਦੀ ਆ, ਉਹਨਾਂ ਨੂੰ ਦੱਸਿਆ ਕੁਛ ਹੋਰ ਜਾਂਦਾ, ਲਾਇਆ ਕੁਛ ਹੋਰ ਜਾਂਦਾ, ਪ੍ਰਾਈਸਿਸ ਨਹੀਂ ਦੱਸੇ ਜਾਂਦੇ ਸਹੀ ਕਿ ਤੁਹਾਨੂੰ ਇਹਦੇ ਹਰ ਸਾਲ ਪੈਸੇ ਵਧਣੇ ਵੀ ਹੈ। ਬਹੁਤ ਸਾਰੀਆਂ ਚੀਜ਼ਾਂ ਉਹਨਾਂ ਤੋਂ ਹਾਈਡ ਕਰ ਲਈਆਂ ਜਾਂਦੀਆਂ, ਕਈ ਵਾਰ 5 ਸਾਲ ਕਹਿ ਕੇ, 7 ਸਾਲ ਕਹਿ ਕੇ, 15-15 ਸਾਲ ਦੇ ਕੰਟਰੈਕਟ ਕਰ ਦਿੱਤੇ ਜਾਂਦੇ। ਇਸ ਜਿਹੜੀ ਧੋਖਾਧੜੀ ਹੈ ਇਹ ਤੋਂ ਬਚਣ ਦੀ ਲੋੜ ਹੈ। ਪਲੱਸ ਇੱਕ ਸਹੀ ਬੰਦੇ ਕੋਲ ਤੁਸੀਂ ਚੈੱਕ ਕਰਵਾਓ ਕਿ ਤੁਹਾਡਾ ਕੰਟਰੈਕਟ ਓਵਰ ਤਾਂ ਨਹੀਂ ਹੋ ਗਿਆ, ਅਗਰ ਨਹੀਂ ਓਵਰ ਹੋਇਆ ਤਾਂ ਤੁਹਾਨੂੰ ਕਿੰਨੇ ਸਾਲ ਹੋਰ ਪੈਸੇ ਦੇਣੇ ਪੈਣੇ ਆ। ਕਈ ਵਾਰ ਲੋਕ ਘਰ ਬਾਏ ਕਰਦੇ ਆ, ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਸਾਡਾ ਕਿੰਨਵੇਂ ਹਿੱਸੇ ਦੇ ਵਿੱਚ ਸਾਨੂੰ ਇਹ ਕੰਟਰੈਕਟ ਆਇਆ ਵਾ। ਕਈ ਵਾਰ 3-3, 4-4 ਜਗ੍ਹਾ ਉਹ ਚੀਜ਼ ਪੋਸਟਪੋਨ ਹੋ ਜਾਂਦੀ ਹੈ, ਅੱਗੇ ਤੋਂ ਅੱਗੇ ਟ੍ਰਾਂਸਫਰ ਹੁੰਦੀ ਰਹਿੰਦੀ ਹੈ। ਸੋ ਉਹਨਾਂ ਨੂੰ ਐਕਚੁਅਲ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿੰਨੇ ਸਾਲ ਦੇ ਪੈਸੇ ਦੇਣੇ ਸੀ ਜਾਂ ਕਿੰਨੇ ਸਾਲ ਦੇ ਪੈਸੇ ਨਹੀਂ ਦੇਣੇ ਸੀ। ਸੋ ਉਹ ਚੀਜ਼ਾਂ ਅਗਰ ਤੁਸੀਂ ਕਵਰ ਕਰਨਾ ਚਾਹੁੰਦੇ ਹੋ, ਤੁਸੀਂ ਚੈੱਕ ਕਰਵਾਉਣਾ ਚਾਹੁੰਦੇ ਹੋ, ਤੁਸੀਂ ਬਿਨਾਂ ਕਿਸੇ ਚਾਰਜਸ ਤੋਂ, ਬਿਨਾਂ ਕਿਸੇ ਪ੍ਰੋਬਲਮ ਤੋਂ,
1: ਤੁਸੀਂ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ, ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ, ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ, ਸ਼ਾਇਦ।
2: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਤੁਸੀਂ ਕਿਸੇ ਨੇ ਵੀ ਹੀਟਿੰਗ ਕੂਲਿੰਗ ਦਾ ਕੋਈ ਕੰਮ ਕਰਾਉਣਾ, ਡਕਟ ਵਰਕ ਦਾ ਕੋਈ ਕੰਮ ਕਰਾਉਣਾ ਹੈਗਾ, ਫਰਨਸ ਜਾਂ ਏਸੀ ਜਾਂ ਆਪਣਾ ਚੱਲਦਾ ਹੌਟ ਵਾਟਰ ਟੈਂਕ ਆ, ਉਹ ਚੈੱਕ ਕਰਾਉਣਾ, ਉਹਦੇ 'ਤੇ ਕਿੰਨੀ ਕਿਸ਼ਤ ਰਹਿੰਦੀ ਆ, ਕਿਵੇਂ ਹੈਗਾ ਸਾਰਾ, ਤੁਸੀਂ ਇਹਦੇ ਲਈ ਕਾਲ ਕਰਨੀ ਹੈ। ਨੰਬਰ ਟੂ ਕਾਲ ਹੈਗਾ
0: 905-757-5611 905-757-5611
4: ਤੇ ਕਾਲ ਕਰਨੀ ਹੈ। ਏਸੀ ਇੰਸਟਾਲਮੈਂਟ 'ਤੇ ਲੈਣਾ, ਤੁਹਾਡਾ ਏਸੀ ਆਪਣਾ ਹੋਊਗਾ ਇੱਕ ਟਾਈਮ ਤੋਂ ਬਾਅਦ, ਰਿਲਾਇੰਸ ਦੇ ਉੱਤੇ ਉਹ ਬੈਕ ਲੈ ਜਾਣਗੇ ਚੱਕ ਕੇ ਜਦੋਂ ਤੁਸੀਂ ਬੰਦ ਕਰ ਦੋਗੇ। ਕੋਈ ਕਮਰਸ਼ੀਅਲ ਜਗ੍ਹਾ ਦੇ ਉੱਤੇ ਕਮਰਸ਼ੀਅਲ ਹੀਟਿੰਗ ਕੂਲਿੰਗ ਕਰਾਉਣੀ ਹੈ ਤਾਂ ਇਹਨਾਂ ਤੋਂ ਹੀਟ ਪੰਪ ਲਵਾ ਲਓ। ਜਿਹੜਾ 18,000 ਦਾ ਏਸੀ ਲੱਗਣਾ ਸੀਗਾ ਉਹਦੀ ਜਗ੍ਹਾ 'ਤੇ ਹੀਟ ਪੰਪ ਜਿਹੜਾ ਲਗਵਾਇਆ ਅਸੀਂ ਇਹਨਾਂ ਤੋਂ, ਅਤੇ ਹੀਟ ਪੰਪ ਦੇ ਨਾਲ ਤੁਸੀਂ ਸੇਵ ਕਰ ਰਹੇ ਹੋ ਬਿਲਸ ਦੀ, ਹੀਟ ਪੰਪ ਨਾਲ ਤੁਸੀਂ ਸੇਵ ਕਰ ਰਹੇ ਹੋ ਐਨਰਜੀ ਦੀ ਅਤੇ ਨਾਲ ਪੈਸਿਆਂ ਦੀ। ਸੋ ਟੋਟਲ ਤੁਸੀਂ 4-6 ਹਜ਼ਾਰ 'ਚ ਹੀਟ ਪੰਪ ਲੱਗ ਜਾਂਦਾ
0: ਜੀ,
4: ਇੰਸਟੈਡ ਆਫ ਪੁਟਿੰਗ ਅ ਨਿਊ ਏਸੀ ਦੇਅਰ।
0: ਹਾਂਜੀ।
4: ਨੰਬਰ ਟੂ ਕਾਲ
0: 905-757-5611 905-757-6111
4: ਸੰਤੋਸ਼ ਦਾ ਸਵਾਲ ਅਜੇ ਬੱਚੇ ਪਿਆ ਹੈਗਾ ਜਿਹਨੂੰ ਹਜੇ ਤੱਕ ਲੋਕ ਜਵਾਬ ਨਹੀਂ ਦੇ ਸਕੇ, ਤੇ ਮੈਂ ਚਾਹੂੰਗਾ ਵੀ ਨਹੀਂ ਕਿ ਲੋਕ ਜਵਾਬ ਪ੍ਰੋਪਰਲੀ ਦੇ ਪਾਉਣਗੇ ਇਹਨਾਂ ਦਾ, ਕਿਉਂਕਿ ਚਾਹੂੰਗਾ ਨਹੀਂ ਮਤਲਬ ਮੈਨੂੰ ਪਤਾ ਨਹੀਂ ਦੇ ਪਾਉਣਗੇ, ਉਹ ਵੀ ਦੱਸਾਂਗੇ। 905-757-5611 ਏਸੀ ਫਰਨਸ ਹੌਟ ਵਾਟਰ ਟੈਂਕ, ਹੌਟ ਵਾਟਰ ਟੈਂਕ ਲੱਗਿਆ ਹੋਇਆ ਚੈੱਕ ਕਰਾਉਣਾ ਹੈਗਾ ਕਿ ਉਹਦਾ ਬਿੱਲ ਕਿੰਨਾ ਕੁ ਰਹਿੰਦਾ, ਕੀ ਉਹ ਪੇਡ ਆਫ ਤਾਂ ਨਹੀਂ ਹੋ ਗਿਆ, ਮੈਂ ਉਵੇਂ ਪੇ ਕਰੀ ਜਾਂਦਾ। ਏਸੀ ਜਾਂ ਫਰਨੈਸ ਲਗਵਾਉਣਾ, ਕਿਸ਼ਤਾਂ ਦੇ ਉੱਤੇ ਲਗਵਾਉਣਾ, ਪੂਰੀ ਬਿਲਡਿੰਗ ਦੇ ਵਿੱਚ ਇੰਸਟਾਲੇਸ਼ਨ ਕਰਾਉਣੀ ਹੈ। 905-757-5611 ਥੈਂਕ ਯੂ 905-757-5611 ਮੇਰੇ ਨਾਲ ਬ੍ਰਿਜੀ ਹੈ, ਬ੍ਰਿਜੀ ਕੈਸੇ ਹੋ?
5: ਚੜ੍ਹਦੇ ਗਲਾ ਜੀ, ਚੜ੍ਹਦੇ ਗਲਾ, ਆਲਵੇਸ ਗ੍ਰੇਟ।
4: ਹਾਂ ਠੀਕ ਹੈ। ਸੋ 905-757-5611 ਤੇ ਤੁਸੀਂ ਕਾਲ ਕਰ ਲਿਓ ਏਸੀ ਹੀਟਿੰਗ ਦੇ ਲਈ, ਤੇ ਬ੍ਰਿਜੀ ਮੇਰੇ ਨਾਲ, ਬ੍ਰਿਜੀ ਨੂੰ ਕਾਲ ਕਰਨੇ 647-6913-69। ਬ੍ਰਿਜੀ ਕੈਸੇ ਆਪ, ਠੀਕ ਹੈ ਨਾ?
5: ਆਲ ਗ੍ਰੇਟ ਜੀ, ਆਲ ਗ੍ਰੇਟ।
4: ਚਲੋ ਬਹੁਤ ਵਧੀਆ ਹੈਗਾ ਬ੍ਰਿਜੀ, ਲੋਕਾਂ ਦੇ ਦਿਮਾਗ ਚੋਂ ਬਾਹਰ ਕੱਢਦਾ ਹੈਗਾ ਜਿਹੜਾ ਡਿਪਰੈਸ਼ਨ ਹੈ, ਸਟ੍ਰੈਸ ਹੈ, ਮੈਂਟਲ ਹੈਲਥ ਹੈ, ਇਹਦੇ ਲਈ ਹੈਲਪ ਕਰ ਦਿੰਦਾ, ਯੋਗਾ ਕਰਾਉਂਦਾ, ਔਰ ਇਹਦੇ ਕੋਲ ਤੇਲ ਨੇ ਸਪੈਸ਼ਲ ਜਿਹੜੇ ਕਿ ਸੰਤੋਸ਼ ਜੀ ਨੇ ਕਦੇ ਲਵਾ ਕੇ ਦੇਖੇ ਨੀਗੇ, ਪਰ
6: ਇੱਕ ਵਾਰ ਮੈਂ ਕਰਵਾ ਕੇ ਆਈ ਸੀ
4: ਬਾਂਹ ਦੀ।
6: ਹਾਂਜੀ, ਬਾਂਹ ਦੀ,
4: ਜਿਹੜੀ ਬਾਂਹ ਤੇ ਟੈਟੂ ਬਣਾਇਆ ਸੰਤੋਸ਼ ਜੀ ਨੇ ਉਸ ਬਾਂਹ ਦੀ ਮਾਲਿਸ਼ ਕਰਾਈ ਸੀ, ਹੁਣ ਇਹਦਾ ਟੈਟੂ ਵੱਡਾ ਹੋ ਗਿਆ। ਓਕੇ ਸੰਤੋਸ਼, ਇਹ ਇੱਕ ਨਾ ਤੇਲ ਹੈ ਇਹਨਾਂ ਕੋਲ ਜਿਹੜਾ ਸਪੈਸ਼ਲ ਆਇਲ ਯੂਜ਼ ਕਰਦੇ ਨੇ
6: ਜੀ,
4: ਉਹ ਆਇਲ ਹੈਗਾ ਜਿਹੜਾ ਤੁਸੀਂ ਬ੍ਰਿਜੀ, ਕੌਣ ਕੌਣ ਸੇ ਆਇਲ ਹੈ
5: ਜੀ? ਹਮਾਰੇ ਸਾਥ ਮੁਰਿਵਣਾ, ਮਹਾਨਾਰਾਇਣ ਤੈਲਮ, ਧਨੰਦਰਮ, ਸ਼ੀਰਬਲਾ, ਧਨੰਦਰ

0: అది బోత్ టైప్ ఆఫ్ ఆయుర్వేదిక్ ఆయిల్ ఇది. అండ్ ఆ పోటలీ థెరపీ అభ్యంగం పోటలీ ట్రీట్మెంట్స్ శిరోధారా ये सब ट्रीटमेंट करेगा.
1: हाँ जी, पोटली, शिरोधारा, अपियंगम, ये किसी भी तरह की मालिश करनी है. आज आपके पास स्पॉट है कोई खाली?
0: लिमिटेड स्लॉट अवेलेबल जी.
1: अच्छा, थोड़ी जी जगह हैगी है, तुसी मेल फीमेल दोनों जा सकते हो. चेक कराओ, 647-619-1363-55 डॉलर पे करने हैं. एक ना कोई स्पेशल हीट वाला सिस्टम है, वो हीट वाले सिस्टम च भी बैठ के देखियो. 647-619-1363 ਦੇ ਉੱਤੇ ਕਾਲ ਕਰਨੀ 647-619-1369 647-619-1363 ਤੇ ਕਾਲ ਕਰਨੀ ਹੈ. ਸ਼ਬਾਨੂ ਮੇਰੇ ਨਾਲ ਆ. ਸ਼ਬਾਨੂ ਜੀ, ਕੈਸੇ ਹੈਂ ਆਪ?
2: ਬਿਲਕੁਲ ਬੜੀਆ, ਚੜ੍ਹਦੀ ਕਲਾ ਅਮਨ ਭਾਈ.
1: ਬਸ ਬੜੀਆ ਸ਼ਬਾਨੂ ਭਾਈ, ਇਹ ਤਮਾਸ਼ਾ ਦੇਖ ਰਹੇ ਥੇ ਕੱਲ ਟਰੰਪ ਔਰ ਉਸਕਾ ਜੋ ਚਲਤਾ ਹੈ, ਮੇਰੇ ਕੋ ਕੱਲ ਹੀ ਲੱਗ ਰਹਾ ਥਾ ਕਿ ਇਹ ਆਦਮੀ ਕਭੀ ਸੀਧੀ ਬਾਤ ਸੇ ਮਾਨਤਾ ਨਹੀਂ ਕਿਸੀ ਸੇ, ਰਾਈਟ?
2: ਬਿਲਕੁਲ.
1: ਇਸਨੇ ਈਰਾਨ ਸੇ ਪੰਗਾ ਲਿਆ बिना डिस्कशन किए कांग्रेस में, बिना किसी से पूछे, राजों की तरह किए, जैसे राजे नहीं करते थे महाराजे.
2: हाँ जी, हाँ जी.
1: लियाकत होती है. बराक ओबामा को आप देखते हो, अभी भी आप उनकी डिग्निटी और रिस्पेक्ट है, जो उनकी एक लेगेसी है, आप उसको फील कर सकते हैं. भाई बहुत कोशिश करता है कि बराक ओबामा को किसी तरह से डैमेज किया जाए, अपने गंदे अल्फाजों से उसके लिए बहुत बुरी बातें बोलते हैं. कभी ओबामा ने इनके लिए कुछ नहीं बोला. और मैं जरा, इस आदमी ने ईरान तो फिर मिन्नता करा के संधि साइन की थी, पाकिस्तान बच पाया, मुल्कों बच पाया, यूरोप मना कर गया ये ना आने तो, कई मुल्क मना कर गए. आज रशिया नाल लड़ाई जड़ी है अमेरिका तो बिना, यूक्रेन लड़ रहा, यूरोप लड़ रहा किस्म का, तो अज रशिया के हालात माड़े ने इस वेले. रशिया वाली गल्ला नहीं जड़िया इंडियन न्यूज़ चैनल पर दिखाते हैं. रशिया के गैस स्टेशन से एक घंटे तो लैके डेढ़ घंटे की वेट करती बगाने पुतों ने, जिन्हिया रिफाइनरिया जालती सारिया उन्होंने, ठीक है, रिफाइनरिया तो ब्लास्ट करते. तो यूक्रेन को लूज कर कुछ नहीं है, खेत ने खाली, कहना जिन्हें मर्जी बंब सिटी चलो, मर गए जी मर गए. पर उन्होंने पिछले 4 साल रशिया के भांडे बखाते, 5.5 लाख बंदा रशिया का मारिया जा चुका हूँ तक रिपोर्ट्स के मुताबिक, जिहड़े कि दसे नहीं जा रहे. टनज ऑफ जिहड़े हैगे ने वैपनस खत्म हो गए ने रशिया दे कोल, खत्म कर दिते गए ने. रशिया ते ड्रोन दे नाल हमला कर रहा है यूक्रेन, और ड्रोन तो सामभ नहीं जा रहे. इधर ईरान दे विच, चलो ईरान इन्ना पावरफुल नहीं है जिन्ना यूक्रेन दिखा रहा है इस समय पावर, यूरोप होती बैकअप करके आ. ईरान दे मामले च चाइना ने इहनू सीधा ही कह दिता कि जे साडा कोई शिप तां रोकिया जां कोई उहदे ते हमला होया, वो चाइना ते हमला मनिया जाऊगा. हजे तक तो कला ईरान नहीं सामभ जाता, जे असी आ गए ना तो हालात देखी तेरे की करांगे सी. ते इनू उत्थे गए नू भी उन्होंने सीधा सीधा सबक समझाता. हुण इन्होंने ये गंदगी जिहड़ी आ कैनेडा नाल शुरू करती. मैं एक वीडियो पाया सी मेरे फेसबुक ते जिहदे च स्पेन की टीम मैच जितने तो बाद, शबानू,
2: हाँ जी,
1: वो खिलाड़ी जिहड़ा पहला तो जिहड़ा ऑर्गेनाइजर सी फीफा दा, उन्हें हथ मिला, हाँ जी, जफ्फी पाँदा, जफ्फी पाने तो बाद इन्हें हथ मिला, ये जफ्फी पाने अगे नू जांदा, वो ये कोलों गाहां लंघ जांदा हथ मिला के, बस ये वालों हार्डली 2 सैकेंड्स झकदा, ये वाल 2 सैकेंड्स. उदों बाद वो जांदा, एक लेडी खड़ी उन्हें हथ मिला थोड़ा जहा, उदों बाद ना कारनी खड़ा सीगा, कारनी नू जाके जफ्फी पा लैंदा, तो जफ्फी पा के कितना चिर, मतलब विद इन 5-7-8 सैकेंड्स वो खड़ा रहिंदा, तो कुछ कह रहा हुंदा कारनी उन्हूं कह रहा. उदों बाद ओहो स्पेन दे प्रधानमंत्री नू जफ्फी पाउंदा, जफ्फी पा के उन्हें भी खड़ा रहिंदा. मैं उदों ने कहता सी, मैं कहा बुढ़ा हिल गया, दिमागी परेशान हैगा, इन्हें हुण सौ नहीं सकना 5-4 दिन, कोई ना कोई पंगा छेड़ू. 2 दिन बाद इन्हें टैरिफ अनाउंस करते जिन्ना अमेरिका जिहड़े डायपर मशहूर किए हुए ने, मेरा डायपर लीक हो जाता अमेरिकन से कहते हैं, वीडियो जगह जगह पर पईआं ने, भी जिनी कलंक आ जिहड़ा हिटलर तो बाद कोई दुनिया च आऊगा वो डोनल्ड ट्रंप के हिस्से आ गया. किन्ने कि इन्होंने पैसे पुए बना लिये, मैनू नहीं पता, जिहड़ी इन्हां दी इज्जत खराब हुई है दुनिया के इस परिवार की, वो लोगों का जीना हराम किया. हजारा लोग बेकसूर ने, एक फिल्म देख के हटिया सी पिछले वीक, मैं वापस आऊँगा, वो पाकिस्तान ते इंडिया दी सेपरेशन दी फिल्म आ, उहदे एंड च कहा कि अज भी इदां दे बहुत सारे लोग जिहड़े ने वो भुगत रहे ने अजिहां गल्लां बातां नूं. फिलहाल शबानू के साथ आ गया. शबानू कहना कोई गल की चिंता नहीं, मस्त रहा करो, मेरे नाल योगा करो. थोड़े टाइम लई शबानू गायब हो जांदा, बाबिआं वांगू फिर बैक आ जांदा. शिवानु विंडो एंड डोर में चोटी का जोर जेड़ा मर्जी ला लवे विंडोज एंड डोर दे विच जो इंडोर्समेंट मैं शिवानु दिंदा हुंदा कोई नेड़ियों दी भी लंघ के दिखा दे तां मान जांगे शिवानु जी अपनी विंडोज की टेक्निक बताएं
2: तो अमन भाई अमेरिकन थर्मल ग्लास के साथ और जर्मन लॉक्स के साथ हम लेकर आए हैं कि विंडो जो आपको 25 साल की वारंटी देती है। और अमन भाई एक चीज है कि अब लोग रियलाइज कर रहे हैं नहीं कर रहे हैं कि अब एग्जैक्टली आज से 30 डेज में फॉल ऑफिशियली शुरू हो जाएगा। सो अब हम आखिरी पड़ाव में हैं अपने इंस्टॉलेशन के। सो जो भी भाई बहन सोच रहे थे कि उन्होंने विंडो चेंज करानी है, पूरी गर्मी निकल गई है, तो भाई ये लास्ट चांस है आपके पास, और 2 महीने पड़े मैक्सिमम जिसके अंदर इंस्टॉलेशन हो सकती है। मैं समझ रहा हूँ कि सबका बजट टाइट हो सकता है, कोई प्रॉब्लम हो सकती है, उसके लिए आप कॉल करिए 416-206-3200। अमन भाई रेडियो आवाज के हवाले से मैं बिल्कुल आपको गारंटी दे रहा हूँ कि जो बंदा हमें कॉल कर देगा 31 अगस्त से पहले पहले है सिर्फ ये स्कीम, उसको 3 महीने तक 0% इंटरेस्ट और 0% तक कोई किस्त नहीं देनी। आप मेरे लिए वाउच कर सकते हो इस चीज के लिए, मैं गारंटी दे रहा हूँ, मैं खड़ा रहूंगा इस बात पे। लेकिन 31 अगस्त से पहले पहले ही ये ऑफर हमारे पास है कि हम 0% इंटरेस्ट और 0% पेमेंट के बेसिस पे 3 महीने के लिए आपको कोई किस्त नहीं पे करनी। विंडो लगवाओ अक्टूबर नवंबर में, अगले साल पैसे देना जनवरी फरवरी में। सो ये एक बहुत अच्छी स्कीम आई हुई है, आप इसका फायदा उठाइए। विंडोज और डोर्स अगर आपने नहीं चेंज करे अभी तक, आना जो अभी फार्मर्स एल्मेनेक का है अमन भाई, उसमें क्लियर मेंशन है देर विल बी मल्टीपल स्टॉर्म्स एंड द टेम्परेचर विल हैव अ वाइल्ड स्विंग, मतलब -35 भी जाएगा और अचानक +10 हो जाएगा। सो अगर आपने विंडोज नहीं चेंज कराई है, घर में लीकेज हो रही है, प्लीज ध्यान रखिए, आने वाली सर्दी बहुत ज्यादा शदीद होने वाली है। सो बेटर चेंज इट नाउ, 0% इंटरेस्ट, नो फाइनेंस, नो किश्त फॉर 3 मंथ्स,
1: नो फाइनेंस, नो किश्त 3 मंथ। ਤੁਸੀਂ ਕਿਸ਼ਤ ਵੀ ਤੁਹਾਡੀ 70-80 ਡਾਲਰ $90 $100 ਦੀ ਬਣੂਗੀ ਤੇ ਤੁਸੀਂ ਕੰਟੈਕਟ ਕਰਨ ਲਈ ਨੰਬਰ ਹੈਗਾ ਜੋ ਤੁਸੀਂ
2: 416-206-3200
1: 416-206-3200 ਰਾਈਟ ਵਿੰਡੋ ਫਿੱਟ ਔਰ ਤੁਹਾਨੂੰ ਪ੍ਰੋਪਰ ਵਿੰਡੋ ਲੈ ਕੇ ਦਿਖਾਈ ਜਾਊਗੀ ਉਹਦੀ ਹੀਟਿੰਗ ਕੂਲਿੰਗ ਕਪੈਸਿਟੀ ਉਹਦੇ ਗਲਾਸ ਉਹਦੀ ਅੰਦਰਲੀ ਗੈਸ ਫਰੇਮ ਲੋਕ ਸਾਰੇ ਦਿਖਾਉਣਗੇ ਇਕੱਲੇ ਗੱਲ ਵਿੰਡੋਜ਼ ਨਹੀਂ ਵਿੰਡੋਜ਼ ਲਾਈਆਂ ਕਿਹੋ ਜਿਹੇ ਨੂੰ ਵੀ ਦੱਸਣਗੇ ਉਹ ਵੀ ਵਿੰਡੋਜ਼ ਲਵਾ ਸਕਦੇ ਹੋ ਜਿਨ੍ਹਾਂ ਦੇ ਵਿੱਚ ਤੁਸੀਂ ਜੋ ਤੁਸੀਂ ਬੱਲੇ ਬੱਲੇ ਹੋ ਜਾਓ ਨੰਬਰ ਬੋਲ ਦਿਓ
3: 5-6 ਸਾਲਾਂ ਤੋਂ ਕਿਸ਼ਤਾਂ ਪੇ ਕਰੀ ਜਾਂਦੇ ਸੀਗੇ, ਉਹ 200 ਤੋਂ ਸ਼ੁਰੂ ਹੋਈ ਸੀ, 600 ਤੱਕ ਲੈ ਗਏ ਦੇਖ ਲੋ ਹਲੇ, ਹੈ ਨਾ। ਤਾਂ ਕਹਿੰਦੇ ਸੀਗੇ ਹਲੇ 5 ਸਾਲ ਦਾ ਉਹਨਾਂ ਤੋਂ ਕੰਟਰੈਕਟ ਹਲੇ ਹੋ ਪਿਆ, ਤੁਸੀਂ ਦੇਖ ਲੋ ਕਿੰਨੇ ਪੈਸੇ ਬਣਾ ਲਏ ਉਹਨਾਂ ਨੇ ਉਹਨਾਂ ਤੋਂ, ਹੈ ਨਾ। ਉਹਨਾਂ ਤੋਂ ਬੇਚਾਰਿਆਂ ਤੋਂ ਕੰਟਰੈਕਟ ਗੁੰਮ ਗਿਆ, ਉਹ ਕਾਲ ਕਰਦੇ ਸੀ ਉਹਨਾਂ ਨੂੰ ਕੋਈ ਆਂਸਰ ਨਹੀਂ ਸੀ ਦਿੰਦੇ, ਹੈ ਨਾ। ਤਾਂ ਮੈਂ ਵਰਮਾ ਵੀਰ ਜੀ ਦਾ ਨੰਬਰ ਤੁਹਾਡੇ ਸ਼ੋਅ ਤੋਂ ਲਿੱਤਾ ਸੀਗਾ। ਆਨੈਸਟਲੀ ਜੇ ਮੈਂ ਸਾਰੇ ਜੋ ਵੀ ਮੈਨੂੰ ਸੁਣ ਰਹੇ ਆ ਵੀਰ ਜੀ, ਉਹਨਾਂ ਨੇ ਇੰਨੀ ਹੈਲਪ ਕੀਤੀ ਹੈ ਸਾਡੀ, ਦੇਖ ਲੋ ਹੁਣ ਉਹਨਾਂ ਨੇ ਮੇ ਬੀ 1 ਆਵਰ ਏਅਰ ਕੰਡੀਸ਼ਨ ਲਗਾਏ ਦੇ ਨਾਲ, ਹੈ ਨਾ, ਫਾਈਟ ਕੀਤੀ ਉਹਨਾਂ ਨੇ, ਗੱਲ ਕੀਤੀ ਆ ਕੀ ਕੀਤਾ, ਹੈ ਨਾ ਉਹਨਾਂ ਨੇ ਆਰਨ ਨੂੰ। ਉਹਨਾਂ ਨੇ ਹੁਣ ਮੇਰੇ ਮਾਮ ਡੈਡ ਨੂੰ ਫੋਨ ਕਰਕੇ ਕਿਹਾ ਕਿ ਨਹੀਂ ਤੁਹਾਡੇ ਪੈਸੇ ਪੂਰੇ ਹੋ ਗਏ, ਅਸੀਂ ਇੰਸਪੈਕਸ਼ਨ ਕਰਨ ਆਉਣਾ, ਸਾਰੀ ਯੂਨਿਟ ਹੁਣ ਤੁਹਾਡੀ ਹੋਈ ਹੈ, ਤੁਸੀਂ ਹੋਰ ਕੋਈ ਪੈਸਾ ਨਹੀਂ ਦੇਣਾ ਹੈਗਾ
1: ਜੀ। ਬਹੁਤ ਸ਼ੁਕਰੀਆ ਤੁਹਾਡਾ ਰਮਨ ਫੋਨ ਤੇ ਕਰ।
3: 10 ਸਾਲ ਹੋਰ ਪਏ ਉਹਨਾਂ ਦੀ ਰੈਂਪ ਕਿਸ਼ਤਾਂ ਦੇ,
4: ਹਜੇ 35-40 ਹਜ਼ਾਰ ਹੋਰ ਡਾਲਰ ਜਾਣਾ ਸੀ, ਹਜੇ
3: 40 ਹਜ਼ਾਰ ਡਾਲਰ। ਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਓ ਮਾਈ ਗਾਡ ਵੀਰ ਜੀ, ਥੈਂਕ ਯੂ ਸੋ ਮਚ। ਜੋ ਵੀ ਕੋਈ ਮੈਨੂੰ ਰੇਡੀਓ ਤੋਂ ਸੁਣ ਰਿਹਾ, ਪਲੀਜ਼ ਦੇ ਆਰ ਰੀਲੀ ਕਿ ਆਨੈਸਟ ਵਾਲੇ ਬੰਦੇ ਨੇ, ਇਹਨਾਂ ਤੇ ਟਰਸਟ ਕਰੋ। ਕਹਿੰਦੇ ਨੇ ਜਿਹਨੂੰ ਦੁੱਧ ਪੀ ਕੇ ਜਿਹਦਾ ਮੂੰਹ ਜਲਿਆ ਹੁੰਦਾ, ਲੱਸੀ ਨੂੰ ਵੀ ਫੋਕਾ ਮਾਰ ਕੇ ਪੀਂਦਾ। ਅਸੀਂ ਟਰਾਈ ਕੀਤਾ ਇਹਨਾਂ ਨੂੰ, ਕੋਈ ਕੀ ਮੈਂ ਪੇਡ ਪਰਮਿਸ਼ਨ
1: ਕਿਸੇ ਦਿਨ ਮੇਰੇ ਰੇਡੀਓ ਲਈ ਵੀ ਬੋਲ ਕੇ ਜਾਵੇ ਤਾਂ ਕਿਸੇ ਦਿਨ ਹੈ ਠੀਕ ਹੈ ਥੈਂਕ ਯੂ ਸੋ ਮਚ ਥੈਂਕ ਯੂ ਰਮਨ ਥੈਂਕ ਯੂ ਗੋਡ ਬਲੈਸ ਯੂ ਤੇ ਆਪਣਾ ਨੰਬਰ ਦੇ ਦੇ ਵੀ ਅੰਸ਼ ਫਿਰ ਇੱਕ ਵਾਰ
4: 905-757-5611
1: ਕਿਸ ਦਾ ਵੀ ਕੰਟਰੈਕਟ ਡਿਊ ਹੈਗਾ
4: 905-757-5611
1: 905-757-5611 ਤੇ ਕਾਲ ਕਰਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਤਵਾ ਕਿਚਨ ਵਾਲੇ ਹੋ ਹੈਲੋ
5: ਹਾਂਜੀ ਸਤਿ ਸ਼੍ਰੀ ਅਕਾਲ ਜੀ ਤਾਰਿਆਂ ਦਾ ਜੀ
1: ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ
5: ਹਾਂਜੀ ਚੰਪੀ ਬੋਲਦੇ
1: ਹੋ ਚੰਪੀ ਜੀ ਕੀ ਹਾਲ ਚਾਲ ਨੇ ਤੁਹਾਡੇ
5: ਹਾਂਜੀ ਬਹੁਤ ਹੀ ਵਧੀਆ ਚੜ੍ਹਦੀ ਕਲਾ
1: ਚੰਪੀ ਜੀ ਆਪ ਤਾਂ ਕੜਾਹਿਆਂ 'ਚ ਬੜੇ ਹਨ ਅੱਜ ਵਿਚਾਰੇ ਅੱਜ ਇਹਨਾਂ ਦੀ ਤਕਰੀਬਨ 850 ਲੋਕਾਂ ਦੀ ਕੇਟਰਿੰਗ ਅਲੱਗ ਅਲੱਗ ਜਗ੍ਹਾ 'ਤੇ ਚੱਲ ਰਹੀ ਹੈ ਜਿਸ ਤਰ੍ਹਾਂ ਅਸੀਂ ਲਾਈਵ ਦੱਸਿਆ ਲਾਈਵ ਵੀ ਲੈ ਕੇ ਜਾਵਾਂਗੇ ਕਿਸੇ ਨੇ ਵੀ ਲਾਈਵ ਜਲੇਬੀਆਂ ਸਮੋਸੇ ਪਕੌੜੇ ਜੋ ਜੋ ਕੁਛ ਬਣਾਉਂਦੇ ਪੈਣ ਉੱਥੇ ਮੈਨੂੰ ਪਤਾ ਨਹੀਂ ਲਾਈਵ ਇਹਨਾਂ ਦੇ ਅਲੱਗ ਅਲੱਗ ਜਗ੍ਹਾ ਦੇ ਉੱਤੇ ਕੇਟਰਿੰਗ ਚੱਲ ਰਹੇ ਨੇ ਅਤੇ ਤਵਾ ਕਿਚਨ ਕੇਟਰਿੰਗ 'ਚ ਟੋਪ ਦਾ ਨਾਮ ਜਿੱਥੇ ਚੰਪੀ ਤੁਹਾਡੇ ਕੋਲ ਸਵੇਰੇ ਅੱਜ ਰਸ਼ ਕਾਹਦਾ ਹੁੰਦਾ ਜਿਹੜਾ ਖਾਣ ਲਈ ਲੋਕ ਆਉਂਦੇ ਨੇ
5: ਹਾਂਜੀ ਸਵੇਰੇ ਜ਼ਿਆਦਾਤਰ ਜਿੱਦਾਂ ਪਰਾਂਠੇ ਹੁੰਦੇ ਜੀ ਪਰਾਂਠੇ ਜਿੱਦਾਂ ਬਹੁਤ ਫੇਮਸ ਪਰਾਂਠੇ ਵਧੀਆ ਜਿੱਦਾਂ ਬੀਬੀ ਘਰੇ ਬਣਾਉਂਦੇ ਹੁੰਦੇ ਸੀ ਉੱਦਾਂ ਦਾ ਟੇਸਟ ਹੁੰਦਾ ਪਰਾਂਠੇ ਦਾ ਸਟਫਿੰਗ ਪੂਰੀ ਪ੍ਰੋਪਰ ਭਰਪੂਰ ਸਟਫਿੰਗ ਨਾਲ ਤੇ ਮਸਾਲੇ ਜਿਹੜੇ ਹੁੰਦੇ ਆ ਘਰ ਵਾਲੇ ਮਸਾਲੇ ਸਾਰੇ ਪਾ ਕੇ ਆਪਣਾ ਬਣਾਇਆ ਜਾਂਦੇ ਆ ਪਰਾਂਠੇ ਉਸ ਤੋਂ ਇਲਾਵਾ ਜਿਹੜਾ ਅੰਮ੍ਰਿਤਸਰੀ ਕੁਲਚਾ ਹੁੰਦਾ ਕੋਈ ਅਵਨ ਚ ਨਹੀਂ ਕੁਛ ਨੀ ਤੰਦੂਰ ਚ ਫਰੈਸ਼ ਅੰਮ੍ਰਿਤਸਰੀ ਕੁਲਚਾ ਵੱਡਾ ਸਾਰਾ ਫੁੱਟ ਵਰਗਾ ਕੁਲਚਾ ਹੁੰਦਾ ਜੀ ਤੇ ਨਾਲ ਹੀ ਉਹਦੇ ਲਾਹੌਰੀ ਚਨੇ ਜਿਹੜੇ ਹੁੰਦੇ ਆ ਚਨੇ ਅੱਜ ਜਿਹੜਾ ਕਿ ਕੋਈ ਵੀ ਪੱਤੀ ਦਾ ਪਾਣੀ ਨੀ ਹੁੰਦਾ ਕੋਈ ਪ੍ਰੀਜ਼ਰਵੇਟਿਵਸ ਨੀ ਫਰੈਸ਼ ਚਨੇ ਡੇਲੀ ਪਤੀਲਾ ਧਰ ਕੇ ਤੇ ਡੇਲੀ ਬਣਾਏ ਜਾਂਦੇ ਨੇ ਐਵਰੀ ਡੇ ਫਰੈਸ਼ ਚਨੇ ਬੰਦੇ ਕੋਈ ਫਰਿੱਜ ਚ ਜਾਂਦੇ ਨੀ ਫਰਿੱਜ ਜਾਣ ਦੀ ਲੋੜ ਨੀ ਪੈਂਦੀ ਪਤੀਲਾ ਪੂਰਾ ਬਣਦਾ ਤੇ ਸ਼ਾਮ ਤੱਕ ਮੁੱਕ ਜਾਂਦਾ ਜੀ ਤੇ ਪੁੱਛਣਾ ਤੁਸੀਂ ਤਵਾ ਕਿਚਨ ਤੇ ਤਿੰਨ ਲੋਕੇਸ਼ਨ ਤੋਂ ਸਰਵ ਕਰਦੇ ਪਏ ਆ ਕੈਨੇਡੀਅਨ ਸਟੀਲਸ ਆਪਣਾ ਜਿੱਥੇ ਕਿ ਤੁਹਾਨੂੰ ਨਜ਼ਾਰਾ ਵੀ ਮਿਲ ਜੂਗਾ ਤੇ ਉਸ ਤੋਂ ਇਲਾਵਾ ਬਰੈਂਪਟਨ ਬੁਬੇਡ ਐਂਡ ਮਾਊਂਟੇਨਸ ਤੇ ਜਿਹੜੀ ਲੋਕੇਸ਼ਨ ਹੈ ਸਾਡੀ ਤਿੰਨ ਸਾਢੇ ਤਿੰਨ ਸਾਲ ਤੋਂ ਲੋਕੇਸ਼ਨ ਹੈ ਸਵੇਰੇ ਤੋਂ ਲੈ ਕੇ ਰਾਤ ਤੱਕ ਲਾਈਨ ਲੱਗੀ ਹੁੰਦੀਆਂ ਨੇ ਸ਼ਾਮ ਦੇ ਤੁਸੀਂ 6 ਵਜੇ ਤੋਂ ਬਾਅਦ ਆ ਕੇ ਵੇਖਿਓ ਲਾਈਨ ਟੁੱਟਦੀ ਨੀ ਟਿਫਿਨ ਜਿਹੜੇ ਹੈਗੇ ਆ ਸਵੇਰੇ ਸ਼ਾਮ ਨੂੰ 7 ਵਜੇ ਤੋਂ ਲੈ ਕੇ
1: 300+ ਟਿਫਿਨ ਜਿਹੜਾ ਲੋਕ ਲਾਈਵ ਰੋਜ਼ ਪਿਕ ਕਰਕੇ ਲੈ ਕੇ ਆਉਂਦੇ ਸਬਜ਼ੀਆਂ ਪਵਾ ਕੇ ਸੋ ਤੁਸੀਂ ਲਾਈਵ 9 ਤੋਂ ਵੱਧ ਸਬਜ਼ੀਆਂ ਦੀ ਚੋਇਸ ਹੁੰਦੀ ਹੈ ਤੇ ਘਰ ਵਰਗਾ ਟੇਸਟ ਢਾਬੇ ਵਰਗੀ ਸੋਰੀ ਘਰ ਵਰਗੀ ਪ੍ਰੈਪਰੇਸ਼ਨ ਢਾਬੇ ਵਾਲਾ ਟੇਸਟ ਤੇ ਖਾਸ ਇਹਨਾਂ ਦੀਆਂ ਗ੍ਰੇਵੀਜ਼ ਤੁਸੀਂ ਟਰਾਈ ਕਰਨੀਆਂ ਨੇ ਮੇਥੀ ਮਲਾਈ ਮੁਰਗ ਮੇਥੀ ਮਲਾਈ ਪਨੀਰ ਜਾਂ ਮੇਥੀ ਮਲਾਈ ਮਟਰ ਜਾਂ ਮਸ਼ਰੂਮ ਮੇਥੀ ਮਲਾਈ ਜਿਹੜੀ ਟਰਾਈ ਕਰਿਓ ਇਹਨਾਂ ਦੀ ਸਪੈਸ਼ਲ ਇਹਨਾਂ ਨੇ ਕੱਢੀ ਸੀ ਹੁਣ ਕਾਫੀ ਲੋਕਾਂ ਨੇ ਆਪਣੇ ਮੈਨਿਊ 'ਚ ਰੱਖੀ ਹੋਈ ਹੈ ਦੂਸਰੀ ਇਹਨਾਂ ਤਵਾ ਚਿਕਨ ਤਵੇ ਦੇ ਉੱਤੇ ਰਾੜਾ ਚਿਕਨ ਬਣਦਾ ਹੈਗਾ ਕੜਾਹੀਆਂ ਪਾਕਿਸਤਾਨੀ ਸਟਾਈਲ 'ਚ ਬਣਾਉਂਦੇ ਕਿਉਂਕਿ ਪਾਕਿਸਤਾਨੀ ਸ਼ੈੱਫ ਵੀ ਇਹਨਾਂ ਕੋਲ ਰੱਖੇ ਹੋਏ ਨੇ ਔਰ ਇਹਨਾਂ ਕੋਲ ਟ੍ਰੈਡੀਸ਼ਨਲ ਸ਼ੈੱਫ ਨੇ ਜਿਹੜੇ ਤੰਦੂਰ ਦਾ ਹੀ ਕੰਮ ਕਰਦੇ ਆ ਇਕੱਲਾ ਤੰਦੂਰ ਮੈਰੀਨੇਸ਼ਨ ਨੇ ਜਿਹੜੀਆਂ ਤੰਦੂਰ ਦੀਆਂ ਜ਼ਬਰਦਸਤ ਨੇ ਟਿੱਕੇ ਖਾਣੇ ਆ ਮਲਾਈ ਟਿੱਕਾ ਚਾਂਪ ਦਾ ਟਿੱਕਾ ਜਾਂ ਤੁਸੀਂ ਚਿਕਨ ਟਿੱਕਾ ਖਾਣਾ ਗੋਟ ਲੈਂਬ ਤੁਸੀਂ ਜਿਹੜੇ ਟਿੱਕਿਆਂ 'ਚ ਬਣਾ ਕੇ ਖਾਣੇ ਨੇ ਤਾਂ ਉਹਦੇ ਲਈ ਵੀ ਤੁਸੀਂ ਕਾਲ ਕਰਨੀ ਹੈ ਅਤੇ ਤੁਸੀਂ ਸਨੈਕਸ 'ਚ ਟੋਪ ਦਾ ਨਾਮ ਹੈ ਜਿੱਥੇ ਇਹਨਾਂ ਦੇ ਅੰਮ੍ਰਿਤਸਰੀ ਕੁਲਚੇ ਫੁੱਟਲੋਂਗ ਅਤੇ ਇਹਦੇ ਨਾਲ ਨਾਲ ਪਹਾੜ ਗੰਜ ਕੇ ਛੋਲੇ ਭਟੂਰੇ ਨੇ ਬਿਨਾਂ ਆਇਲ ਤੋਂ ਭਟੂਰੇ ਨੇ ਬਹੁਤ ਜ਼ਿਆਦਾ ਵਿਕਦੇ ਨੇ ਮਤਲਬ ਇਹਨਾਂ ਦਾ ਇੱਕ ਫਰਿੱਜ ਅਲੱਗ ਲਾਇਆ ਹੋਇਆ ਜਿਹਦੇ 'ਚ ਸਿਰਫ ਟਰੇਆਂ ਭਟੂਰਿਆਂ ਦੀਆਂ ਹੁੰਦੀਆਂ ਨੇ ਅਤੇ ਇਹਨਾਂ ਦੀ ਮਸ਼ੀਨ ਚੱਲਦੀ ਹੋ ਰਹਿੰਦੀ ਜਿਹੜੀ ਆਟੇ ਵਾਲੀ ਹੁੰਦੀ ਹੈ ਸਾਰਾ ਦਿਨ ਤਕਰੀਬਨ ਰੋਜ਼ ਦੇ 10 ਬੈਗ ਆਟੇ ਦੇ ਇੱਕ ਬੋਰੀ ਜਿਹੜੀ ਰੋਜ਼ ਦੀ ਇਹਨਾਂ ਦੀ ਚੌਲਾਂ ਦੀ ਇੱਕ ਬੋਰਾ ਵੱਡਾ ਛੋਲਿਆਂ ਦਾ ਅਤੇ ਇੱਕ ਬੋਰੀ ਦਾਲ ਦੀ ਇਹਨਾਂ ਦੀ ਮਤਲਬ ਰੋਜ਼ ਬਣਨਾ ਫਰੀਜ਼ਰ ਨਾ ਹੋਣ ਕਰਕੇ ਖਾਣਾ ਸਵਾਦ ਹੈ ਤਾਜ਼ਾ ਖਾਣਾ ਤੁਸੀਂ ਆਪ ਘਰਾਂ 'ਚ ਦਾਲ ਖਾਓ ਅੱਜ ਕੱਲ੍ਹ ਨੂੰ ਖਾ ਕੇ ਦਿਖਾ ਦਿਓ ਸੇਮ ਦਾਲ ਤੁਸੀਂ ਉਹਦਾ ਟੇਸਟ ਦਾ ਫਰਕ ਆਜੂ ਗਾੜੀ ਹੋਜੂ ਇਹਨਾਂ ਦੀ ਦਾਲ ਰੋਜ਼ ਬਣਨੀ ਹੈ ਰੋਜ਼ ਵਿਕਣੀ ਹੈ ਨੋ ਫਰੀਜ਼ਰ ਐਟ ਆਲ ਵਾਕ ਇਨ ਫਰੀਜ਼ਰ ਕੋਈ ਵੀ ਵਾਕ ਇਨ ਫਰੀਜ਼ਰ ਨਹੀਂ ਯਾਨੀ ਕਿ ਕੋਈ ਗ੍ਰੇਵੀ ਤੁਸੀਂ ਛੋਟੇ ਫਰਿੱਜਾਂ 'ਚ ਨਹੀਂ ਲਾ ਸਕਦੇ ਫਰੀਜ਼ਰ 'ਚ ਨਹੀਂ ਲਾ ਸਕਦੇ ਆਮ ਤੌਰ 'ਤੇ ਕੀ ਹੁੰਦਾ ਜਿਹੜੀਆਂ ਵੱਡੀਆਂ ਲੋਕੇਸ਼ਨਸ ਨੇ ਉਹ ਫਰੀਜ਼ਰ 'ਚ ਲਾਉਂਦੇ ਕਰੀਮਾਂ ਪਾਪਾ ਖਿਲਾਈ ਤਾਂ ਹੀ ਤੁਹਾਡੇ ਪੇਟ ਖਰਾਬ ਹੁੰਦੇ ਆ ਸੋ ਤਵਾ ਕਿਚਨ ਨੂੰ 905-790-1699 'ਤੇ ਚੰਪੀ ਉੱਥੇ ਹੀ ਹੈ ਕੇਟਰਿੰਗ ਪ੍ਰਪੇਅਰ ਕਰ ਰਿਹਾ ਤੁਹਾਡੇ ਵੀਡੀਓ ਵੂਡੀਓ ਤੁਸੀਂ ਪਾ ਲਿਆ ਕਰੋ ਲੋਕਾਂ ਨੂੰ ਪਤਾ ਲੱਗੇ ਤੁਸੀਂ ਵੀ ਕੰਮ ਕਰਦੇ ਹੋ 905-790-9057-90 1699 ਪੇਜ ਹੈ ਤਵਾ ਕਿਚਨ .ca ਤੇ ਚੱਲ ਜਾਣਾ ਜਾਂ ਇੰਸਟਾਗ੍ਰਾਮ ਫੇਸਬੁੱਕ 'ਤੇ ਤਵਾ ਕਿਚਨ 'ਤੇ ਚੱਲ ਜਾਓ ਤਵਾ ਕਿਚਨ 'ਤੇ ਪਹੁੰਚੋ ਤੁਸੀਂ ਅਤੇ ਮੇਰੇ ਨਾਲ 9429 ਹਾਂਜੀ ਹੈਲੋ ਹੈਲੋ
6: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
6: ਸ਼ਾਨ ਗੱਲ ਕਰਦੇ ਹੀ ਆਪਣੇ ਬਦਮਾਸ਼
1: ਉਹ ਬਦਮਾਸ਼
6: ਹਾਂਜੀ ਹਾਂਜੀ ਬਦਮਾਸ਼ ਗੱਲ ਕਰ ਰਹੇ ਹੀ
1: ਹਾਂਜੀ ਬਦਮਾਸ਼ ਗੱਲ ਕਰ ਰਹੇ ਸ਼ਾਨ ਦੀ ਕੰਪਨੀ ਹੈ ਬਦਮਾਸ਼ ਬੀਅਰ ਜੀ ਨੇ ਬੀਅਰ ਪੀ ਲਈ ਮੈਂ ਤੁਹਾਡੇ ਦੱਸ ਰਿਹਾ ਸੀ ਓਨਰ ਨੂੰ ਇੱਕ ਨਾ ਬੈਂਕਰ ਨੇ ਰਜੇਸ਼ ਜੀ ਉਹਨਾਂ ਦਾ ਮੈਨੂੰ ਸਪੈਸ਼ਲੀ ਫੋਨ ਆਇਆ ਦੁਬਾਰਾ ਮੈਂ ਕਿਹਾ ਪਤਾ ਨਹੀਂ ਕੱਢ ਲਿਆ ਮੈਂ ਤੁਹਾਡੇ ਦਾ 2 ਬੀਅਰ ਉਹਨਾਂ ਨੂੰ ਗਿਫਟ ਕੀਤੇ
6: ਅੱਛਾ ਜੀ।
1: ਮੈਨੂੰ ਕਹਿੰਦੇ ਬਾਈ ਜੀ ਉਹ ਬੀਅਰ ਕਹਾਂ ਸੇ ਮਿਲਤਾ ਹੈ, ਮੈਂ ਕਿਹਾ ਕਿਉਂ, ਕਹਿੰਦੇ ਮੇਰੇ ਕੋ ਮਿਲ ਨਹੀਂ ਰਹੀ, ਮੈਂ ਕਿਹਾ ਕਿਉਂ, ਕਹਿੰਦੇ ਯਾਰ ਟੇਸਟ ਹੀ ਬੜਾ ਜ਼ਬਰਦਸਤ ਹੈ, ਮੈਂ ਬੀਅਰ ਪੀਤਾ ਤਾਂ ਕੜਵੀ ਹੋਤੀ ਥੀ ਯਹਾਂ, ਇਨਕੀ ਤਾਂ ਬੀਅਰ ਵੀ ਕੜਵੀ ਨਹੀਂ ਹੈ, ਮੈਂ ਮਤਲਬ ਲੈਣੀ ਚਾਹਤਾ ਹੂੰ ਕਹਾਂ ਸੇ ਮਿਲੇਗੀ। ਇੱਕ ਤੁਹਾਡੇ ਅਸੀਂ ਵੀਡੀਓ ਭੇਜਿਆ ਕੱਲ ਰਾਤ,
6: ਅੱਛਾ ਜੀ,
1: ਉਹ ਇੱਕ ਬੰਦਾ ਸ਼ਦਾਈ ਹੋਇਆ ਹੈ ਗੋਰਾ ਤੁਹਾਡੀ ਬੀਅਰ ਲਈ, ਤੇ ਉਹ ਨਜ਼ਾਰਾ ਤੇ ਆਉਂਦਾ, ਉਹ ਕੁੜੀ ਦੱਸਦੀ ਸੀ ਮੈਨੂੰ ਜਿਹੜੀ ਇਹ ਪ੍ਰਨੀਤ ਆ, ਤੇ ਕਹਿੰਦੀ ਇੱਕ ਕਾਲਾ ਆਉਂਦਾ ਉਹ ਵੀਕ ਦੇ ਵਿੱਚ 6 ਦਿਨ ਤਾਂ ਪੱਕਾ ਆਉਂਦਾ ਹੀ ਆਉਂਦਾ, ਮਤਲਬ ਇੱਕ ਦਿਨ ਇਹ ਮਿਸ ਮਾਰਦਾ, ਉਹਨੇ ਸ਼ਾਮ ਨੂੰ ਕੰਮ ਖਤਮ ਕਰਕੇ 2 ਬੀਅਰ ਜਾਂ ਇੱਕ ਬਟਰ ਚਿਕਨ ਲੈ ਲੈਣਾ ਹੁੰਦਾ ਜਾਂ 2 ਬੀਅਰ ਦੇ ਨਾਲ ਕੋਈ ਟਿੱਕਾ ਵਗੈਰਾ ਬਣਵਾ ਕੇ ਇੰਡੀਅਨ ਸਟਾਈਲ ਉਹਨੇ ਖਾਣਾ ਹੁੰਦਾ। ਬੀਅਰ ਤੁਹਾਡੀ ਮਤਲਬ ਜਿਹਦੇ ਮੂੰਹ ਨੂੰ ਲੱਗ ਗਈ ਬਾਈ ਜੀ ਉਹ ਦੁਆਰਾ ਦੁਆਰਾ ਮੰਗਾਉਂਦਾ। ਬਦਮਾਸ਼ ਬੀਅਰ ਕੰਪਨੀ ਦਾ ਨਾਮ ਹੈਗਾ, ਬਦਮਾਸ਼ BADMASH, ਉਹ ਸਾਰੇ ਬਦਮਾਸ਼ ਹੀ ਕਹਿੰਦੇ ਨੇ ਜਿਹੜੇ ਨਹੀਂ ਬੋਲਦੇ ਨੇ ਬਦਮਾਸ਼ ਤੇ ਉਹ, ਹੈ ਨਾ।
6: ਮੇਰੇ ਜੀ ਫਰੈਂਡ ਨੇ ਕਾਫੀ ਜ਼ਿਆਦਾ ਇਹ ਕੈਨੇਡਾ ਦੇ ਵਿੱਚ ਨਾ, ਤੇ ਉਹਨਾਂ ਨੇ ਟ੍ਰਾਈ ਕਰੀ ਇਹ, ਤੇ ਇੱਕ ਇੱਕ ਕੈਨ ਉਹਨਾਂ ਨੇ ਟ੍ਰਾਈ ਕਰਿਆ, ਐਂਡ ਗੈਸ ਵਾਟ, ਐਵਰੀਵਨ ਇਨ ਏਅਰ ਕੈਨੇਡਾ ਰਾਈਟ ਨਾਓ ਜਿਹਨੇ ਵੀ ਮੇਰੇ ਫਰੈਂਡ ਨੇ ਸਾਰੇ ਮੰਗਾਉਣ ਲੱਗੇ ਹੋਏ ਨੇ।
1: ਸੋ ਤੁਸੀਂ ਇਹਨਾਂ ਦੀ ਬੀਅਰ ਦਾ ਫਰਕ ਕੀ ਹੈ ਬਾਈ, ਤੁਹਾਡੀ ਬੀਅਰ ਦਾ ਕੀ ਫਰਕ ਹੈ ਦੂਜੀਆਂ ਬੀਅਰ ਨਾਲ?
6: ਭਾਜੀ ਓਨੈਸਟਲੀ ਸਪੀਕਿੰਗ ਸਾਰੇ ਇਹੀ ਕਹਿ ਰਹੇ ਨੇ ਕਿ ਕੜਵਾਪਨ ਤਾਂ ਆਉਂਦਾ ਹੀ ਨਹੀਂ ਹੈਗਾ ਜਮਾ ਵੀ, ਕਹਿੰਦੇ ਚਿਲਡ ਕਰਕੇ ਪੀਓ ਏਦਾਂ ਲੱਗਦਾ ਤੁਸੀਂ ਬੀਅਰ ਤਾਂ ਪੀ ਨਹੀਂ ਰਹੇ, ਇੰਨੀ ਸਮੂਥ ਹੈ, ਤੇ ਕਹਿੰਦੇ ਇਫੈਕਟ ਉਹਦੇ ਨਾਲ ਵੀ ਵੱਧਦਾ ਜਿਹੜੀ ਰੈਗੂਲਰ ਬੀਅਰਸ ਨੇ, ਭਾਵੇਂ ਉਹ ਹੈਨੇਕਨ ਹੈ ਜਾਂ ਜਿਹੜੀ ਮਰਜ਼ੀ ਹੈ, ਉਹਨਾਂ ਨਾਲ ਕਿਤੇ ਜ਼ਿਆਦਾ ਵਧੀਆ। ਤੇ ਜਿੱਦਾਂ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਕਿ ਇਹ ਨਾ ਜਿਹੜੀ ਜਦ ਕੋਈ ਵੀ ਚੀਜ਼ ਤਰਾਸ਼ੀ ਹੋਵੇ ਨਾ ਭਾਜੀ, ਉਹ ਚੀਜ਼ ਉੱਭਰ ਕੇ ਆਉਂਦੀ ਹੈ,
1: ਹਾਂਜੀ,
6: ਹੈ ਨਾ, ਉਹ ਚੀਜ਼ ਹਮੇਸ਼ਾ ਉੱਭਰ ਕੇ ਆਉਂਦੀ ਹੈ। ਸੋ ਇਹ ਹੈਗੀ ਤਰਾਸ਼ੀ ਹੋਈ ਚੀਜ਼, ਕ੍ਰਾਫਟ ਦਾ ਮਤਲਬ ਹੈ ਕਿ ਤਰਾਸ਼ਣਾ, ਰਾਈਟ। ਸੋ ਇਹ ਕ੍ਰਾਫਟ ਬੀਅਰ ਹੈ, ਇਹਨੂੰ 6 ਹਫ਼ਤੇ ਲੱਗਦੇ ਨੇ ਬਣਨ ਨੂੰ, ਤੇ ਬਾਕੀ ਬੀਅਰ ਬਣ ਕੇ ਤਿਆਰ ਹੁੰਦੀ ਹੈ ਸਿਰਫ ਹਫ਼ਤੇ ਜਾਂ 2 ਹਫ਼ਤੇ ਦੇ ਅੰਦਰ ਅੰਦਰ, ਐਂਡ ਦਿਸ ਇਜ਼ ਵਨ ਆਫ ਦਾ ਬੈਸਟ ਕੁਆਲਿਟੀ, ਤੁਹਾਨੂੰ ਮਾਰਕੀਟ 'ਚ ਕਿਤੇ ਇਸ ਤਰ੍ਹਾਂ ਦੀ ਕੁਆਲਿਟੀ ਮਿਲਣੀ ਵੀ ਨਹੀਂ ਹੈਗੀ, ਜਿਹੜਾ ਵੀ ਇੱਕ ਵਾਰ ਪੀਏਗਾ ਦੁਬਾਰਾ ਬਾਰ ਬਾਰ ਪੀਏਗਾ, ਇਹ ਗਾਰੰਟੀ ਹੈ।
1: ਤੁਸੀਂ ਕੋਈ ਵੀ ਜਿਹੜਾ ਲਿਸਨਰ ਸੁਣ ਰਹੇ ਨੇ, ਬਦਮਾਸ਼ ਬੀਅਰ ਤੁਸੀਂ ਕਿਸੇ ਵੀ ਭਾਰਤੀ ਰੈਸਟੋਰੈਂਟ 'ਤੇ ਚਲ ਜਾਓਗੇ, ਨਜ਼ਾਰਾ ਦੇ ਉੱਤੇ ਤੁਹਾਡੀ ਫ੍ਰੀ ਸੈਂਪਲਿੰਗ ਹੈ ਨਜ਼ਾਰਾ, ਜੇ ਕਿਸੇ ਨੇ ਸੈਂਪਲਿੰਗ ਕਰਨੀ ਹੈ ਫ੍ਰੀ ਸੈਂਪਲਿੰਗ ਹੈ ਤੁਹਾਡੀ ਨਜ਼ਾਰਾ, ਇੰਡੀਅਨ ਰੈਸਟੋ ਬਾਰ, ਜਿੱਥੇ ਲੋਕ ਵਿਆਹਾਂ ਸ਼ਾਦੀਆਂ 'ਤੇ ਵੀ ਇਹਨਾਂ ਦੀ ਬੀਅਰ ਲੈਂਦੇ ਪਏ ਨੇ, ਅਤੇ ਨਜ਼ਾਰਾ 'ਤੇ ਤੁਸੀਂ ਫ੍ਰੀ ਸੈਂਪਲਿੰਗ ਕਰ ਸਕਦੇ ਹੋ, ਰੈਸਟੋਰੈਂਟ ਵੱਲੋਂ ਕਰਵਾਈ ਜਾ ਰਹੀ ਹੈ
7: ਜੀ,
1: ਤੁਹਾਡੀ ਜਿਹੜੀ ਬਦਮਾਸ਼ ਬੀਅਰ ਹੈ ਇਹਦੇ ਵਾਸਤੇ ਤੁਸੀਂ ਜ਼ਰੂਰ ਉੱਥੇ ਪਹੁੰਚਣਾ, ਉੱਥੇ ਕੁਛ ਵੀ ਔਡਰ ਕਰ ਲਿਓ, ਤੁਹਾਨੂੰ ਫ੍ਰੀ ਸੈਂਪਲਿੰਗ ਬੀਅਰ ਦੀ ਨਾਲ ਮਿਲ ਜੂਗੀ, ਅਤੇ ਨਾਲ ਨਾਲ ਬਦਮਾਸ਼ ਕਿਸੇ ਵੀ ਇੰਡੀਅਨ ਰੈਸਟੋਰੈਂਟ 'ਤੇ ਤੁਸੀਂ ਕਿਹੋ ਮੈਨੂੰ ਬਦਮਾਸ਼ ਬੀਅਰ ਦੇ ਦਿਉ, ਤੁਹਾਨੂੰ ਮਿਲੂਗੀ। ਥੈਂਕ ਯੂ ਸੋ ਮਚ ਬਾਈ ਜੀ, ਤੁਹਾਨੂੰ ਫਿਰ ਮਿਲਦੇ ਆਪਾਂ ਦੁਬਾਰਾ।
6: ਥੈਂਕ ਯੂ ਬਾਈ,
1: ਥੈਂਕ ਯੂ ਸੋ ਮਚ, ਔਰ ਰੇਡੀਓ ਵਾਜ਼ ਨੂੰ AM 530 ਡਾਲ ਦਿੱਤੇ ਤੁਸੀਂ ਸੁਣ ਰਹੇ ਹੋ।

0: संतोष दा एक सवाल है जो अभी दोबारा लेके आवेंगे फिर और एम के पैलेट्स इस सिंधौर तक लेके आते हैं जिन्हें भी लोग वेयर हाउस शिपिंग मैनेजर ने ऑपरेशन मैनेजर ने या तुसी कोई क्रॉस स्टॉकिंग का कम करते हो स्किड की कंपनी है स्किडा बनाती है स्किड बनाती है कंपनी है यदा नाँ है एम के पैलेट्स इन्हों का मैसेज है कोई भी पैकिंग करवानी ईवन कार पैक करा के भेजनी है बाहर कस्टम पैकिंग तैयार करके देंगे आले दुआले के बॉक्स बना के एम के पैलेट्स तो ISPM 15 सर्टिफिकेट के दुनिया कित भी इन एक्सपोर्ट कर सकते हो 365-866-BSC नंबर के उत्ते कॉल करने पंजाब इंश्योरेंस तो शेरजन सिंह राणा कहें RDSP जिहड़ा डिसेबिलिटी का सरकार तो ग्रांट मिलता वो लेना 416-910-9000 के उत्ते और MH18 डोर विंडोज़ नूं रिपेयर करते हैं तो ਤੁਸੀਂ ਕਿਸੇ ਨੇ ਵੀ ਵਿੰਡੋਜ਼ ਡੋਰ ਦਾ ਗਲਾਸ ਟੁੱਟ ਗਿਆ ਟਾਕੀ ਚੇਂਜ ਕਰਾਉਣੀ ਆ ਸਲਾਈਡਿੰਗ ਡੋਰ ਨਵਾਂ ਪਾਉਣਾ 647-555-0004 ਨਾਨਕ ਡਕਟ ਕਲੀਨਿੰਗ ਦਾ ਮੈਸੇਜ ਆ ਜਿੰਨੇ ਵੀ ਲੋਕ ਸੁਣਦੇ ਪਏ ਨੇ ਡਕਟ ਕਲੀਨਿੰਗ ਕਰਾਉਣੀ ਆ ਨਾਨਕ ਡਕਟ ਕਲੀਨਿੰਗ ਕਹਿੰਦਾ ਕਿ ਤੁਹਾਡੇ ਸਾਰੇ ਡਕਟ ਨਵੇਂ ਵਰਗੇ ਬਣਾ ਦਾਂਗੇ 416-729-1521 ਨੰਬਰ ਹੈ ਨਾਨਕ ਡਕਟ ਕਲੀਨਿੰਗ ਡਕਟ ਕਲੀਨਿੰਗ ਜਿੰਨੇ ਵੀ ਲੋਕ ਹੁਣ ਕਾਲ ਕਰਨਗੇ ਤੁਸੀਂ ਆਪਣੀ ਡਕਟ ਕਲੀਨਿੰਗ ਨਾਲ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਾ ਸਕਦੇ ਹੋ ਫਰਨੈਸ ਦਾ ਫਿਲਟਰ ਆਹ ਮਹੀਨੇ ਕਿ ਨੂੰ ਠੰਡ ਪੈਣ ਲੱਗ ਜਾਣੀ ਹੈ ਉਦੋਂ ਪਹਿਲਾਂ ਡਕਟ ਕਲੀਨ ਕਰਾਓ ਫਿਰ ਫਰਨੈਸ ਚੱਲਣੀ ਹੈ ਫਿਰ ਲੋਕ ਕਹਿੰਦੇ ਐਲਰਜੀ ਹੈ ਨਜ਼ਲਾ ਛੇਤੀ ਬਿਮਾਰ ਹੋ ਜਾਂਦੇ ਕਾਰਨ ਕੀ ਹੈ ਡਕਟ ਕਲੀਨ ਨਹੀਂ ਕਰਦੇ 100% ਕਰਾਉਣੇ ਹੁੰਦੇ ਨੇ ਇਹ ਨਹੀਂ ਕਿ ਜ਼ਰੂਰੀ ਹੈ ਅਨਜ਼ਰੂਰੀ ਇਹ ਜ਼ਰੂਰੀ ਹੈ ਕਰਾਉਣੇ ਆ 416-729-1521 ਨਾਨਕ ਡਕਟ ਕਲੀਨ ਸਵਲੀਨ ਦੇ ਨਾਲ ਆ ਅਤੇ ਕਿਸੇ ਨੂੰ ਵੀ ਕਦੇ ਜੋ ਕੁਛ ਵੀ ਹੋ ਜਾਂਦਾ ਸਭ ਤੋਂ ਪਹਿਲਾਂ ਲੋਕ ਉਹਦਾ ਅਫਸੋਸ ਕਰਦੇ ਨੇ ਅਫਸੋਸ ਕਰਨ ਤੋਂ ਬਾਅਦ ਲੋਕ ਪੁੱਛਦੇ ਨੇ ਕਿ ਕੀ ਇਹਦੇ ਕੋਲ ਇੰਸ਼ੋਰੈਂਸ ਸੀ ਬਹੁਤਾਤ ਬਾਅਦ ਹੋਇਆ ਕਿ ਲੋਕ ਵਿਜ਼ਿਟਰ ਵੀਜ਼ਿਆਂ 'ਤੇ ਇਸ ਮੁਲਕ 'ਚ ਆਏ ਨੇ ਬਹੁਤਾਤ ਵਾਰ ਵਰਕ ਪਰਮਿਟ 'ਤੇ ਆਏ ਪੂਰੀ ਕਵਰੇਜ ਨਹੀਂ ਸੀ ਲੋਕ ਇਲਾਜ ਲਈ ਤਾਂ ਇਲਾਜ ਹੋ ਗਿਆ ਫਾਈਨੈਂਸ਼ਲੀ ਇਸ ਤਰ੍ਹਾਂ ਮਾਰੇ ਗਏ ਕਿ ਉਹਦਾ ਕੋਈ ਹੱਲ ਨਹੀਂ ਸੀ ਤੁਸੀਂ ਕੋਈ ਵੀ ਮੇਰੇ ਬ੍ਰਦਰ ਆਏ ਆਉਂਦੇ ਹੀ ਉੱਤਰ ਕੇ ਆ ਸਵਲੀਨ ਉਹਨਾਂ ਤੋਂ ਮੈਂ ਇੰਸ਼ੋਰੈਂਸ ਲੈ ਕੇ ਦਿੱਤੀ ਉਹ ਬੰਦਾ ਸਿਆਣਾ ਕਹਿੰਦਾ ਮੇਰੇ ਕੋਲ 15 ਦਿਨ ਦੇ ਲਈ ਆਹ ਮੈਨੂੰ ਇੰਸ਼ੋਰੈਂਸ ਕਵਰ ਕਰਾ ਕੇ ਦੇ ਮੈਂ ਇਹਨਾਂ ਨੂੰ ਕਾਲ ਕੀਤੀ ਉਹਨਾਂ ਨੇ $100 ਦੇ ਵਿੱਚ ਉਹਦੀ $4-5 lakh ਦੀ ਕਵਰੇਜ ਕਰਕੇ ਦਿੱਤੀ ਆਹ ਤਾਂ ਹੋਈ ਜ਼ਿੰਮੇਵਾਰ ਸ਼ਹਿਰੀ ਇੱਕ ਲੋਕਾਂ ਤੋਂ ਭੀਖ ਦੇ ਤੌਰ ਦੇ ਉੱਤੇ ਗੋ ਫੰਡ ਮੀ 'ਤੇ ਭੀਖ ਮੰਗੀ ਜਾਣੀ ਫਿਰ ਦੰਦੀਆਂ ਕੱਢੀ ਜਾਣੀਆਂ ਮੈਨੂੰ ਯਾਦ ਆ ਕਿ ਇੱਥੇ ਇੱਕ ਕੁੜੀ ਆਈ ਉਹ ਕਹਿੰਦੇ ਜੀ ਇਹਦੀ ਮਾਂ ਪਈ ਆ ਜੀ ਹਸਪਤਾਲ 'ਚ ਉਹਦੇ ਕੋਲ ਪੈਸੇ ਨਹੀਂ ਹੈਗੇ ਬੇਟੀ ਦੰਦੀਆਂ ਕੱਢੀ ਜਾਵੇ ਨਾਲ ਉਹਦਾ ਸੋ ਕਾਲਡ ਫਰੈਂਡ ਜਿਹੜੇ ਹੁੰਦੇ ਨੇ ਨਾਲ ਸੋ ਕਾਲਡ ਫਰਿੰਡ ਇਹਨਾਂ ਦੇ ਜਨਾਨੀਆਂ ਦੇ ਬੰਦੇ ਫਰਿੰਡ ਹੁੰਦੇ ਆ ਬੰਦਿਆਂ ਦੀਆਂ ਜਨਾਨੀਆਂ ਫਰਿੰਡ ਹੁੰਦੀਆਂ ਨੇ ਅਤੇ ਉਹ ਆਇਆ ਹੈ ਨਾਲ ਫਰਿੰਡ ਉਹ ਵੀ ਮੈਨੂੰ ਬੜਾ ਅਜੀਬ ਲੱਗਿਆ ਮੈਂ ਨਾ ਰੇਡੀਓ ਟਾਕ ਸ਼ੋਅ 'ਤੇ ਉਹਦੇ ਲਈ ਇੱਥੇ ਕਲੈਕਸ਼ਨ ਕਰਾ ਕੇ ਦਿੱਤੀ ਵੀ ਚਲੋ ਹਸਪਤਾਲ 'ਚੋਂ ਰਿਲੀਜ਼ ਹੋ ਜੂ ਉਹਨਾਂ ਮੁੰਡਾ ਬੇਟੀ ਦੰਦੀਆਂ ਕੱਢੀ ਜਾਵੇ ਤਾਂ ਮੈਨੂੰ ਬੜਾ ਅਜੀਬ ਲੱਗਿਆ ਮੈਂ ਉਹਨੂੰ ਕਿਹਾ ਵੀ ਤੂੰ ਨਾ ਹੱਸੀ ਬਹੁਤ ਜਾਂਦੀ ਹੈ ਬੇਟੀ ਜੱਦੀ ਬਈ ਐਨੀ ਸੀ ਕਹਿੰਦੇ ਤੂੰ ਹੱਸਣਾ ਵੀ ਤੂੰ ਬੇਵਜ੍ਹਾ ਹੀ ਹੱਸੀ ਜਾਂਦੀ ਹੈ ਉਹ ਮੁੰਡਾ ਬੋਲ ਪਿਆ ਕਹਿੰਦਾ ਮੈਂ ਵੀ ਤੈਨੂੰ ਕਿੱਦਾਂ ਨੋਟਿਸ ਕਰ ਰਿਹਾ ਵੀ ਤੂੰ ਕਦੀ ਦੰਦੀਆਂ ਕੱਢੀ ਜਾਂਦੀ ਵਰਡ ਬੋਲਿਆ ਉਹਨੇ ਤੈਨੂੰ ਕਹਿੰਦਾ ਇੱਥੇ ਇਹਨਾਂ ਕੋਲ ਤੂੰ ਆਈ ਕਿਸ ਤਰ੍ਹਾਂ ਦੇ ਹਾਲਾਤ 'ਚ ਤੂੰ ਬੈਠੀ ਦੰਦੀਆਂ ਕੱਢੀ ਜਾਂਦੀ ਫੋਨ 'ਤੇ ਕਿਸੇ ਨਾਲ ਗੱਲ ਕਰਕੇ ਹੱਸੀ ਜਾਵੇ ਚੂਚੀ ਤਾਂ ਮੈਂ ਜਦੋਂ ਪਤਾ ਲੱਗਿਆ ਬਾਅਦ 'ਚੋਂ ਵੈਰੀਫਾਈ ਕਰਨ ਲਈ ਉਹਦੇ ਚਾਚਿਆਂ ਨੇ ਉਹ ਬੁਲਾਈ ਹੋਈ ਸਪੋਂਸਰਸ਼ਿਪ 'ਤੇ ਇੱਥੇ ਰਹਿੰਦੇ ਨੇ ਇੱਥੋਂ ਦੇ ਸਿਟੀਜ਼ਨ ਅਤੇ ਲੋਕਾਂ ਨੂੰ ਗੋ ਫੰਡ ਮੀ 'ਤੇ ਬੁੜੀ ਸਿੱਟੀ ਹੋਈ ਉਹ ਵੀ ਗੋ ਫੰਡ ਮੀ ਤੋਂ ਇਕੱਠੇ ਕਰ ਲਏ ਇਹ ਨਾ ਠੱਗੀ ਵਾਲਾ ਕੰਮ ਬਣਿਆ ਹੋਇਆ ਇੱਕ ਜਦੋਂ ਕੋਈ ਮਿਲੂ ਗੋ ਫੰਡ ਮੀ 'ਤੇ ਫੋਟੋ ਪਾ ਦਿੰਦੇ ਆ ਸੁਰਜੀਤ ਮਾਰਿਆ ਗਿਆ ਸੜਕ ਦੇ ਕਿਨਾਰੇ ਗੱਡੀ ਵੱਜ ਗਈ ਸੁਰਜੀਤ ਬੇਵਕੂਫ ਸੀਗਾ ਊਂ ਤਾਂ ਸੁਰਜੀਤ ਲੋਕਾਂ ਨੂੰ ਸੈਡਾਂ ਮਾਰਦਾ ਫਿਰਦਾ ਸੜਕ 'ਤੇ ਕਾਰਾਂ ਦੀਆਂ ਯਾਰ ਜਿਉਂਦਾ ਸੀ ਸੁਰਜੀਤ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਇੰਸ਼ੋਰੈਂਸ ਲੈਣੀ ਆ ਆਪਣੀ ਇੰਸ਼ੋਰੈਂਸ ਲਓ ਜ਼ਿੰਮੇਵਾਰੀ ਦਾ ਸਾਰੇ ਮੈਂ ਐਜ਼ ਏ ਹੋਸਟ ਦੱਸਦਾ ਪਿਆ ਮੈਂ 15-18 lakh ਦੀ ਕਵਰੇਜ ਲਈ ਹੋਈ ਆ $15-18 lakh ਦੀ ਮੇਰੀ ਕਵਰੇਜ ਆ ਰੱਬ ਨਾ ਕਰੇ ਕੁਛ ਹੋਇਆ ਮੈਨੂੰ ਮਗਰ ਲੈਂਦੀ ਲਾਈਫ ਮੇਰੇ ਬਿਨਾਂ ਜਿਹੜੀ ਮੇਰੀ ਕਮੀ ਆ ਉਹ ਤਾਂ ਰਹਿਣੀ ਆ ਉਹਨਾਂ ਦੀ ਲਾਈਫ 'ਤੇ ਅਸਰ ਨਾ ਜਾਵੇ ਇਸ ਲਈ ਸਾਰੇ ਜਿੰਨੇ ਲੋਕ ਕ੍ਰੋਸ ਸਾਡੇ ਘਰੇ ਕ੍ਰੋਸ ਪੋਲਿਸੀਜ਼ ਲਈ ਆਏ ਯਾਨੀ ਕਿ ਮੇਲ ਦੀ ਲੈ ਲਈ ਫੀਮੇਲ ਦੀ ਲਈ ਨਹੀਂ
1: ਜੀ
0: ਦੋਨੋਂ ਪਾਸੇ ਪਤਾ ਨਹੀਂ ਕਿੱਥੇ ਕੀ ਹੋਣਾ ਸਵਲੀਨ ਦਿਓ ਮੈਸੇਜ ਆਪਣਾ
1: ਹਾਂਜੀ ਸਭ ਤੋਂ ਪਹਿਲਾਂ ਮੇਰੇ ਸਵਲੀਨ ਕੌਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਤੇ ਅਦਾਬ ਹਾਂਜੀ ਭਾਅ ਜੀ ਜਿੱਦਾਂ ਤੁਸੀਂ ਕਿਹਾ ਸਪੈਸ਼ਲੀ ਜਿਹੜੇ ਪੇਰੈਂਟਸ ਆ ਰਹੇ ਨੇ ਹੁਣ ਸੁਪਰ ਵੀਜ਼ਾ ਜਾਂ ਵਿਜ਼ਟਰ ਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਲਈ ਇੱਕ ਰਾਈਟ ਕਵਰੇਜ ਲੈ ਕੇ ਰੱਖੋ ਸਾਰਾ ਕੁਛ ਆਪਾਂ ਪਲਾਨ ਕਰਦੇ ਹਾਂ ਬਟ ਇੱਕ ਇੰਸ਼ੋਰੈਂਸ ਤੇ ਆਪਾਂ ਹਮੇਸ਼ਾ ਲੈਕ ਕਰ ਜਾਂਦੇ ਹਾਂ ਹਮੇਸ਼ਾ ਸੋਚਦੇ ਹਾਂ ਕਿ ਸਸਤੀ ਤੋਂ ਸਸਤੀ ਲੈ ਲਈਏ ਉਹਨਾਂ ਲਈ ਇਦਾਂ ਦੀ ਕਵਰੇਜ ਲਓ, ਕੈਨੇਡੀਅਨ ਕੰਪਨੀ ਤੋਂ ਲਓ ਜਿਹਦੇ ਵਿੱਚ ਉਹਨਾਂ ਦੇ ਵਾਕਿੰਗਸ ਕਵਰ ਹੋਣ। ਸਾਨੂੰ ਹੁਣ ਬਹੁਤ ਸਾਡੇ ਕਲਾਇੰਟਸ ਦੇ ਕਲੇਮ ਆ ਰਹੇ ਜਿਹਦੇ ਵਿੱਚ ਉਹਨਾਂ ਦੇ ਪੇਰੈਂਟਸ ਨੂੰ ਛੋਟੀ ਮੋਟੀ ਚੀਜ਼ ਲਈ ਕਈ ਵਾਰੀ ਬੁਖਾਰ ਹੋ ਜਾਂਦਾ ਵਾ, ਜਾਂ ਇੱਕ ਹੁਣੇ ਅਸੀਂ ਕਲਾਇੰਟ ਦੇ ਉਹਨਾਂ ਦੇ ਪੇਰੈਂਟਸ ਆਏ ਸੀ ਤੇ ਉਹਨਾਂ ਦੇ ਫਾਦਰ ਨੇ ਈਅਰਬਡ ਨਾਲ ਉਹਨਾਂ ਦੇ ਖੂਨ ਨਿਕਲਣ ਲੱਗ ਗਿਆ ਕੰਨ ਚੋਂ, ਕੋਈ ਇੰਜਰੀ ਹੁੰਦੀ ਹੈ, ਇਹ ਸਾਰਾ ਕੁਛ ਜਿਹੜੀ ਨੋਰਮਲ ਜੇ ਕਈ ਵਾਰੀ ਛੋਟੀ ਮੋਟੀ ਚੀਜ਼ ਹੈ ਇਹ ਵੀ ਤੁਹਾਡੀ ਕਵਰ ਹੁੰਦੀ ਆ। ਤੇ ਇਹ ਤੋਂ ਬਿਨਾਂ ਜੇ ਡਾਕਟਰ ਤੁਹਾਨੂੰ ਕੋਈ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਲਿਖਦਾ ਆ ਉਹ ਵੀ ਤੁਹਾਡੀ ਕਵਰ ਹੋਊਗੀ। ਤਾਂ ਇੱਦਾਂ ਦੀ ਪਾਲਿਸੀ ਲਓ ਆਪਣੇ ਪੇਰੈਂਟਸ ਲਈ ਤਾਂ ਕਿ ਤੁਹਾਨੂੰ ਵੀ ਪੀਸ ਆਫ ਮਾਇੰਡ ਰਹੇ, ਤੇ ਜੇਕਰ ਉਹ ਉਰੇ ਆਉਂਦੇ ਆ ਤੇ ਉਹਨਾਂ ਨੂੰ ਕੋਈ ਵੀ ਐਮਰਜੈਂਸੀ ਆਉਂਦੀ ਹੈ ਜਾਂ ਛੋਟੀ ਮੋਟੀ ਚੀਜ਼ ਕਰਕੇ ਵਾਕਿੰਗ ਜਾਣਾ ਪੈਂਦਾ, ਉਹ ਸਾਰਾ ਕੁਛ ਕਵਰ ਹੋਵੇ। ਈਵਨ ਕਿ ਕੋਈ ਐਮਰਜੈਂਸੀ ਡੈਂਟਲ ਸਿਚੁਏਸ਼ਨ ਆਉਂਦੀ ਆ ਉਹ ਵੀ ਤੁਸੀਂ ਇਹਦੇ ਵਿੱਚ ਕਵਰ ਕਰ ਸਕਦੇ ਹੋ। ਜੇ ਤੁਸੀਂ ਇੱਦਾਂ ਦੀ ਪਾਲਿਸੀ ਆਪਣੇ ਪੇਰੈਂਟਸ ਲਈ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ 416-454-4747 416-454-4747 ਤੇ ਉਹ ਤੋਂ ਬਿਨਾਂ ਮੈਂ ਕਹਿਣਾ ਚਾਹੁੰਦੀ ਹਾਂ ਜੇ ਤੁਸੀਂ ਕੋਈ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਲੈਂਦੇ ਹੋ, ਤੁਹਾਨੂੰ ਕੋਈ ਬੀਪੀ ਹੈਗਾ, ਡਾਇਬਟੀਜ਼ ਹੈਗਾ, ਜਾਂ ਤੁਹਾਡੀ ਕਦੇ ਕੋਈ ਪਾਲਿਸੀ ਡਿਨਾਏ ਹੋਈ ਹੈ, ਤੁਹਾਨੂੰ ਇੰਸ਼ੋਰੈਂਸ ਨਹੀਂ ਮਿਲ ਰਹੀ, ਸਾਡੇ ਕੋਲ ਇੱਦਾਂ ਦੇ ਇੰਸ਼ੋਰੈਂਸ ਕੰਪਨੀਜ਼ ਨੇ ਜਿਹੜੀਆਂ ਤੁਹਾਨੂੰ ਗਰੰਟਿਡ ਇਸ਼ੂ ਪਾਲਿਸੀ ਦੇਣਗੀਆਂ। ਅਪ ਟੂ 5 ਲੱਖ ਤੱਕ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਵਿਦਆਊਟ ਮੈਡੀਕਲ। ਤੇ ਕਿੱਦਾਂ ਤੁਸੀਂ ਇਹ ਪਾਲਿਸੀਜ ਲੈ ਸਕਦੇ ਹੋ ਤਾਂ ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-454-4747 416-454-4747
0: ਤੇ
1: ਲਾਸਟਲੀ, ਹਾਂਜੀ 416-454-4747 ਤੇ ਲਾਸਟਲੀ ਜੇ ਤੁਹਾਡੀ ਕੋਈ ਹੋਮ ਆਟੋ ਕਮਰਸ਼ੀਅਲ ਲਾਇਬਿਲਿਟੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਇੰਸ਼ੋਰੈਂਸ ਦੀ ਲੋੜ ਹੈ, ਡਿਸੇਬਿਲਿਟੀ, ਅਸੀਂ ਸਾਰੀਆਂ ਇੰਸ਼ੋਰੈਂਸਿਸ ਦੇ ਵਿੱਚ ਡੀਲ ਕਰਦੇ ਹਾਂ, ਉਹਦੇ ਲਈ ਵੀ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ 416-454-4747 416-454-4747 ਤੇ ਗੱਲ ਕੀਤੀ ਜਾ ਸਕਦੀ ਹੈ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਲੋਕਾਂ 'ਚ ਅਵੇਅਰਨੈਸ ਲੈ ਕੇ ਆਉਂਦੇ ਹਾਂ, ਅਸੀਂ ਤੁਹਾਨੂੰ ਵਰਸਟ ਕੇਸ ਸਿਨੈਰੀਓ ਇਸ ਲਈ ਬੋਲਦੇ ਹਾਂ, ਲੋਕਾਂ ਨੇ ਲਾਈਫ ਦੇ ਵਿੱਚ ਕੋਈ ਵੀ ਸਟੈਪ ਸਹੀ ਢੰਗ ਨਾਲ ਸੀਰੀਅਸ ਵੇ ਨਾਲ ਨਹੀਂ ਲਿਆ, ਇਹ ਜ਼ਰੂਰ ਲਓ, ਇੰਸ਼ੋਰੈਂਸ ਲਾਜ਼ਮੀ ਹੈ। ਹੁਣ ਤੁਹਾਡੀ ਉਮਰ ਘੱਟ ਹੈ, ਸਸਤੀ ਇੰਸ਼ੋਰੈਂਸ ਮਿਲ ਜੂ, ਇਹੀ ਇੰਸ਼ੋਰੈਂਸ ਨੂੰ 30 ਸਾਲ ਦੀ ਕਵਰੇਜ ਦੇ ਵਿੱਚ ਲੈ ਲਓ। ਅੱਜ 30 ਸਾਲ ਦੀ ਕਵਰੇਜ 30 ਸਾਲ ਦੇ ਬੰਦੇ ਦੀ $70 ਦੀ ਹੋ ਜਾਂਦੀ ਹੈ ਐਗਜ਼ਾਮਪਲ, ਪਰ ਇਹੀ ਬੰਦਾ 40 ਸਾਲ ਦਾ ਹੋ ਜਾਂਦਾ ਇਹ 230 ਦੀ ਹੋ ਜਾਂਦੀ ਹੈ, ਇਹੀ ਬੰਦਾ 50 ਸਾਲ ਦਾ ਹੋ ਜਾਂਦਾ ਇਹ $400 ਦੀ ਹੋ ਜਾਂਦੀ ਹੈ। ਇਸ ਲਈ ਕਵਰੇਜ ਹੁਣੇ ਲੈ ਕੇ ਰੱਖੋ। ਸਵਲੀਨ, ਉਹਨਾਂ ਨੂੰ ਕਾਲ ਕਰ ਲਿਓ, ਥੈਂਕ ਯੂ ਸੋ ਮਚ। ਔਰ ਮੇਰੇ ਨਾਲ ਕਾਫੀ ਲਾਈਨ ਹੋਲਡ 'ਤੇ ਨੇ, ਮੇਰੀ ਸਪੀਡਐਕਸ 'ਤੇ ਵੀ ਲਾਈਨ ਮਿਲੀ ਹੋਈ ਹੈ, ਪਰ ਨਾਲ ਮੇਰੇ ਇੱਕ ਗਰੁੱਪ ਹੈ ਜਿਹੜਾ ਕਿ ਮਲਟੀਪਲ ਏਜੰਟਸ ਇਸ ਗਰੁੱਪ 'ਚ ਕੰਮ ਕਰਦੇ ਨੇ, ਭੁਪਿੰਦਰ ਸਿੰਘ ਉਹਨਾਂ ਦੇ ਗਰੁੱਪ ਹੈ, ਅਤੇ ਉਹਨਾਂ ਦੇ ਗਰੁੱਪ ਤੋਂ ਮੇਰੇ ਨਾਲ। ਸਤਿ ਸ਼੍ਰੀ ਅਕਾਲ ਜੀ। ਕਿਚਨਰ ਵਾਟਲੂ ਕੈਂਬਰਿਜ ਤੇ ਲੰਡਨ ਦੇ ਏਰੀਏ ਦੇ ਵਿੱਚ ਲੋਕ ਇਹਨਾਂ ਨੂੰ ਆਮ ਤੌਰ ਤੇ ਜਾਣਦੇ ਨੇ। ਕਾਰਨ ਕੀ ਹੈ, ਸਭ ਤੋਂ ਪਹਿਲੇ ਰਿਐਲਟਰਸ ਨੇ ਜਿਹੜੇ ਉਹਨਾਂ ਦੇ ਵਿੱਚੋਂ ਨੇ ਇਹ, ਤੇ ਇਹਨਾਂ ਕੋਲ ਮਲਟੀਪਲ ਲਿਸਟਿੰਗਸ ਨੇ। ਭੁਪਿੰਦਰ ਉਹਨਾਂ ਦੇ ਕੋਲ ਇੱਕ ਨਾ ਪ੍ਰੀ ਕੰਸਟਰਕਸ਼ਨ ਦਾ ਪ੍ਰੋਜੈਕਟ ਆਇਆ ਜਿਹਨੂੰ ਤੁਸੀਂ ਹੁਣ ਸਹੀ ਪ੍ਰਾਈਸ ਤੇ ਖਰੀਦ ਕੇ ਡੀਟੈਚ ਕਰਨੇ ਕੀ ਹੈ ਚ।
2: ਹਾਂਜੀ ਅਮਨ ਜੀ, ਹਾਂਜੀ, ਕਿਚਨਰ ਦੇ ਵਿੱਚ 7,25,000 ਤੋਂ ਡਿਟੈਚ ਕਰ ਸਟਾਰਟ ਹੋ ਰਹੇ ਨੇ, ਜਿਹੜੇ ਕਿ 401 ਤੋਂ ਬਿਲਕੁਲ 2 ਮਿੰਟ ਦੀ ਡਰਾਈਵ ਤੇ ਨੇ, ਤੇ ਇਹਨਾਂ ਨੂੰ ਜੇ ਕਿਸੇ ਨੇ ਬੁੱਕ ਕਰਾਉਣਾ ਸਾਨੂੰ ਕਾਲ ਕਰ ਸਕਦੇ ਨੇ ਹੋਰ ਇਨਫੋਰਮੇਸ਼ਨ ਲਈ, ਆਪਣੇ ਨੂੰ ਕਾਲ ਕਰ ਸਕਦੇ ਨੇ।
0: ਮੈਂ ਜੀ ਦੱਸਵਾਂ, ਤੁਸੀਂ ਜਿਹੜਾ ਬੁਕਿੰਗ ਆ 35 ਤੋਂ ਲੈ ਕੇ 70,000 ਫਸਟ ਟਾਈਮ ਬਾਹਰ 35,000 ਨਾਲ ਵੀ ਕਰਾ ਸਕਦੇ ਨੇ, ਤੇ ਕੁਆਲੀਫਾਈ ਕਿਵੇਂ ਹੋਣਾ ਉਹਦੇ ਲਈ ਤੁਹਾਨੂੰ ਗਾਈਡ ਕਰਨਗੇ। ਪ੍ਰੀ ਕੁਆਲੀਫਿਕੇਸ਼ਨ ਲਈ ਬੈਂਕ ਤੋਂ ਤੁਹਾਨੂੰ ਅਪਰੂਵਲਸ ਪ੍ਰੋਪਰਲੀ ਲੈ ਕੇ ਦੇਣਗੇ ਤਾਂ ਜੋ ਕਲੋਜ਼ਿੰਗ ਵਾਲੇ ਦਿਨ ਤੁਸੀਂ ਠੱਪ ਨਾ ਹੋ ਜਾਵੋ। ਦੂਸਰਾ ਹੈਗਾ ਕਿ ਇਹਨਾਂ ਕੋਲ ਇੱਕ ਪ੍ਰੋਪਰਟੀ ਹੈ ਜਿਹੜੀ ਮੈਂ ਸੁਣ ਕੇ ਹੈਰਾਨ ਰਹਿ ਗਿਆ, ਕਿੰਨੇ ਸਕੁਅਰ ਫੁੱਟ ਦੀ ਪ੍ਰੋਪਰਟੀ ਹੈ?
2: ਅਮਨ ਜੀ 5,475 ਇਨਕਲੂਡਿੰਗ ਬੇਸਮੈਂਟ ਆ।
0: ਹਾਂਜੀ, 5,500 ਸਕੁਅਰ ਫੁੱਟ ਦਾ ਕਵਰਡ ਏਰੀਆ, ਡਿਊਪਲੈਕਸ ਘਰ 5,500 ਸਕੁਅਰ ਫੁੱਟ ਦਾ। ਪਾਰਕਿੰਗ ਕਿੰਨੀਆਂ ਗੱਡੀਆਂ ਦੀ ਹੈ ਜੀ
2: ਇਹਦੇ ਵਿੱਚ? 7 ਪਾਰਕਿੰਗ ਆ, ਰਿਵੀਨ ਲਾਟ ਹੈ, ਤੇ 9 ਨੇਬਰਸ, ਤੇ 9-foot ਸੀਲਿੰਗ ਦੇ ਨਾਲ ਹੀ ਘਰ ਹੈ। ਟੋਟਲ 7 ਬੈਡਰੂਮ, 4 ਫੁੱਲ ਵਾਸ਼ਰੂਮ ਨੇ, ਤੇ 401 ਤੋਂ ਸਿਰਫ 3 ਮਿੰਟ ਦੀ ਡਰਾਈਵ ਤੇ ਇਹ ਘਰ ਆ, ਹਾਈਵੇ 401 ਤੋਂ।
0: ਹਾਂਜੀ, ਇਹ ਜਿਹੜਾ ਘਰ ਹੈ, ਤੁਸੀਂ 2 ਫੈਮਿਲੀਜ਼ ਵੀ ਇਕੱਠੀਆਂ ਰਹਿਣਾ ਚਾਹੁੰਦੀਆਂ ਉਹ ਵੀ ਰਹਿ ਸਕਦੇ ਨੇ, ਤੇ ਇਨਫ ਸਕੁਅਰ ਫੁਟੇਜ, ਇਨਫ ਪਾਰਕਿੰਗ, ਇਨਫ ਜਿਹੜਾ ਹੈਗਾ ਲੋਟ ਸਾਈਜ਼, ਤੇ ਪ੍ਰੋਪਰਟੀ ਦੀ ਏਜ 10 ਸਾਲ ਦੇ ਨੇੜੇ ਤੇੜੇ ਹੀ ਆ, ਜ਼ਿਆਦਾ ਪੁਰਾਣੀ ਪ੍ਰੋਪਰਟੀ ਨਹੀਂ, ਹਜੇ 20-25 ਸਾਲ ਦੇ, ਫਰਨਸ, ਏਸੀ, ਕੋਈ ਚੀਜ਼ ਨਹੀਂ ਕਿਤੇ ਜਾਣੀ। ਬੜੀ ਰੀਜ਼ਨੇਬਲ ਕੀਮਤ ਦੇ ਉੱਤੇ ਭੁਪਿੰਦਰ ਉਹਨਾਂ ਨੇ ਲਿਸਟ ਕੀਤਾ, 519 5195908254
2: ਹਾਂਜੀ ਹਾਂਜੀ ਮੈਂ ਇੱਕ ਗੱਲ ਐਡ ਕਰਨੀ ਸੀ ਇਸ ਘਰ ਦੇ ਵਿੱਚ ਇੱਕ ਐਕਸਟਰਾ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਕਿ ਇਹਦੇ ਵਿੱਚ ਇੱਕ ਲੋਫਟ ਬਣਿਆ ਹੋਇਆ ਥਰਡ ਫਲੋਰ ਦੇ ਉੱਤੇ ਜਿਹੜਾ ਕਿ ਕਾਫੀ ਵੱਡਾ ਲੋਫਟ ਆ ਜਿਹੜਾ ਆਪਾਂ ਨੂੰ ਵਧੀਆ ਮਤਲਬ ਕਿ ਬਹਿਣ ਲਈ ਜਿਵੇਂ ਲਿਵਿੰਗ ਏਰੀਆ ਲਗਾ ਲਓ ਤੁਸੀਂ ਆਪਣੀ ਕੋਈ ਪਾਰਟੀ ਕਰਨੀ ਆ ਉਹ ਐਕਸਟਰਾ ਇਹਦੇ ਵਿੱਚ ਮਿਲ ਰਿਹਾ
0: ਥਰਡ ਫਲੋਰ ਤੇ
2: ਹਾਂਜੀ ਹਾਂਜੀ ਥਰਡ ਫਲੋਰ ਤੇ
0: ਸੋ ਥਰਡ ਫਲੋਰ ਤੇ ਮੈਂ ਦੇਖਿਆ ਸੰਤੋਸ਼
3: ਜੀ
0: ਤੁਸੀਂ ਦੇਖਿਆ ਕਦੇ ਇਦਾਂ ਦੇ
3: ਜੀ ਮੈਂ ਦੇਖੇ ਹੋਇਆ
0: ਤੁਸੀਂ ਦੇਖਿਆ ਕਦੇ ਜੀ ਇਹ ਨਾ ਥਰਡ ਫਲੋਰ ਤੇ ਚੱਲ ਜਾਣਾ ਉੱਪਰ ਨੂੰ ਪੌੜੀ ਲੱਗੀ ਹੁੰਦੀ ਹੈ ਫਿਰ ਹਾਲ ਮੰਗੋ ਨਾ ਜਿਵੇਂ ਉੱਪਰ ਬਣ ਜਾਂਦਾ ਚਾਹੇ ਉੱਤੇ ਬੈਡਰੂਮ ਬਣਾ ਲਓ ਉੱਤੇ ਚਾਹੇ ਕੁਛ ਪਾਰਟੀ ਪੂਰਟੀ ਕਰ ਲਓ ਚਾਹੇ ਬੱਚਿਆਂ ਦਾ ਪਲੇਵੇ ਏਰੀਆ ਬਣਾ ਲਓ ਖੇਡਣ ਲਈ ਬਣਾ ਲਓ ਤੇ ਚਾਹੇ ਲੁਕਣ ਲਈ ਬਣਾ ਲਓ ਹਨਾ ਜੇ ਕਿਸੇ ਨੇ ਲੁਕ ਕੇ ਰਹਿਣਾ ਤੇ ਹਾਂਜੀ ਉਹਦੇ ਵਿੱਚ ਹਾਂਜੀ ਸੋ ਉਹ ਲੋਫਟ ਜਿਹੜਾ ਇਹਦੀ ਇਨਫ ਹਾਈਟ ਹੁੰਦੀ ਹੈ ਸੋ ਉਹ ਅਲੱਗ ਬਣਿਆ ਹੋਇਆ ਹੈਗਾ ਸੋ ਭੁਪਿੰਦਰ ਉਹਨਾਂ ਦੀ ਟੀਮ ਨੂੰ ਕਾਲ ਕਰਨਾ ਟੀਮ ਭੁਪਿੰਦਰ ਸਿੰਘ ਤੇ ਨੰਬਰ ਹੈ 519-590-8254 ਕਿਚਨਰ ਵਾਟਲੂ ਕੈਂਬਰਿਜ ਦੇ ਏਰੀਆ 'ਚ ਕੋਈ ਕਮਰਸ਼ੀਅਲ ਵੇਚਣਾ ਕਮਰਸ਼ੀਅਲ ਖਰੀਦਣਾ ਲੰਡਨ ਦੀਆਂ ਲਿਸਟਿੰਗਸ ਨੇ ਇਹਨਾਂ ਕੋਲ ਵੁੱਡ ਸਟੋਕ 'ਤੇ ਲਿਸਟਿੰਗ ਨੇ ਸਾਡੇ ਵੱਲੋਂ ਪੁਰਜ਼ੋਰ ਬੇਨਤੀ ਹੈ ਕਿ ਤੁਸੀਂ ਸਹੀ ਰਿਅਲਟਰ ਮਿਲ ਕੇ ਪਤਾ ਲੱਗ ਜਾਣਾ ਇਮਾਨਦਾਰ ਜੀ ਗੱਲ ਕਰਨ ਵਾਲਾ ਇਨਸਾਨ ਆ ਕੋਈ ਫਾਲਤੂ ਉਹਨਾਂ ਨੇ ਝੂਠ ਝੜਾ ਕੇ ਨਹੀਂ ਬੋਲਣਾ ਹੋ ਜੂਗਾ ਭਾਅ ਜੀ ਮੇਰਾ ਘਰ ਲਿਸਟ ਕਰ ਦੇਵੋ 1.8 ਦਾ ਹਾਂਜੀ ਲਿਖ ਲਿਸਟ ਕਰ ਲਓ ਨਾ ਇਹਨਾਂ ਨੇ ਕਹਿਣਾ 1.8 'ਤੇ ਵਿਕਣਾ ਨਹੀਂ ਅਸੀਂ ਲਿਸਟ ਨਹੀਂ ਕਰਨਾ 519-590-8254 519-590-8254 ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਔਰ ਤੁਸੀਂ ਰੇਡੀਓ ਦੇ ਵਿੱਚ ਜਿਹੜਾ ਨੰਬਰ ਨੋਟ ਕੀਤਾ ਭੁਪਿੰਦਰ ਹੋਣਾ ਦਾ ਜ਼ਰੂਰ ਤੁਸੀਂ ਕੰਟੈਕਟ ਕਰੋਗੇ ਔਰ ਤੁਹਾਨੂੰ ਭੁਪਿੰਦਰ ਹੋਣਾ ਤੋਂ ਜਿਹੜਾ ਤੁਹਾਨੂੰ ਨਾਰਾਜ਼ਗੀ ਨਹੀਂ ਸਮਾਂ ਤੁਸੀਂ ਇਹਨਾਂ ਦਾ ਨੰਬਰ ਰੈਫਰ ਕਰੋਗੇ ਸਾਰਿਆਂ ਨੂੰ ਹਨਾ ਭੁਪਿੰਦਰ ਜੀ ਦੇ ਲਈ ਕਾਲ ਕਰਨ ਲਈ ਤੁਸੀਂ 519-590-8254 ਨੰਬਰ ਦੇ ਉੱਤੇ ਕੰਟੈਕਟ ਜਿਹੜਾ ਕਰਨਾ ਹੈ।

0: ਤੁਸੀਂ ਨਾ ਜਦੋਂ ਘਰਾਂ 'ਚੋਂ ਬਾਹਰ ਨਿਕਲਦੇ ਸੀ ਤਾਂ ਕੋਈ ਵੀ ਐਕਸੀਡੈਂਟ ਹੋ ਜਾਂਦਾ, ਮੈਂ ਹਮੇਸ਼ਾ ਲੋਕਾਂ ਨੂੰ ਐਜੂਕੇਟ ਕਰਦਾ, ਤੁਹਾਡੀ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਤੁਹਾਡੀ ਇੰਸ਼ੋਰੈਂਸ ਦੀ ਮਾਲਕ ਨਹੀਂ ਹੈ, ਉਹ ਤੁਹਾਡੇ ਕਲੇਮ ਦੇ ਉੱਪਰ ਮਾਲਕ ਹੈ, ਯਾਨੀ ਕਿ ਕਲੇਮ ਉਹਨੇ ਦੇਣਾ, ਇੰਸ਼ੋਰੈਂਸ ਤੁਹਾਡੀ ਹੈਗੀ ਆ। ਮਤਲਬ ਹੈ ਕਿ ਤੁਹਾਡੀ ਗੱਡੀ ਕਦੇ ਐਕਸੀਡੈਂਟ ਹੋ ਜਾਵੇ ਤਾਂ ਉਹਦੇ ਵਿੱਚ ਸਹੀ ਸਟੈਪ ਕਿਵੇਂ ਲੈਣੇ ਹੈਗੇ ਨੇ, ਉਹਦੇ ਲਈ ਸਪੀਡ ਐਕਸ ਆਟੋਕਲਿਜ਼ਮ ਦਾ ਇੱਕ ਸੈਗਮੈਂਟ ਹੈ। ਪਰ ਉਸ ਤੋਂ ਪਹਿਲਾਂ ਮੈਂ ਡਾਇਮੰਡ ਇੰਸ਼ੋਰੈਂਸ ਨਾਲ ਕੰਮ ਕਰਦੇ ਪਵਨ ਕੌਰ ਗਿੱਲ ਦਾ ਨੰਬਰ ਦੇਣਾ ਚਾਹੂੰਗਾ। ਮੈਂ ਦੋ ਕਾਲ ਲਏ। ਹਾਂਜੀ ਸਤਿ ਸ਼੍ਰੀ ਅਕਾਲ, ਆ ਜਾਓ ਇਰਤੇ।
1: ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਹੈ ਕਾਕਾ ਜੀ? ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਮੇਰਾ ਛੋਟਾ ਐਡਵਰਟਾਈਜ਼ਰ ਆ ਜਿਹੜੇ ਮੇਰੀ ਰੇਡੀਓ ਦਾ। ਕੀ ਨਾਂ ਜੀ ਤੁਹਾਡਾ? ਦੁਆਰਾ ਬੋਲਿਆ ਜੀ।
2: ਪ੍ਰਭਵੀਰ ਸਿੰਘ।
0: ਪ੍ਰਭਵੀਰ ਸਿੰਘ,
2: ਹਾਂਜੀ।
0: ਪ੍ਰਭਵੀਰ ਸਿੰਘ, ਤੁਹਾਡੀ ਕਿਹੜੀ ਕਲਾਸ 'ਚ ਪੜ੍ਹਦੇ ਹੋ?
2: ਮੈਂ 7ਵੀਂ ਚੱਲਿਆ ਜੀ।
0: 7ਵੀਂ ਚੱਲਿਆ ਹੈ ਤੇ ਕੈਨੇਡੀਅਨ ਬੋਰਨ ਹੋ?
2: ਹਾਂਜੀ।
0: ਇੰਨੀ ਵਧੀਆ ਪੰਜਾਬੀ ਕਿੱਥੋਂ ਸਿੱਖੀ?
2: ਪਤਾ ਨਹੀਂ ਜੀ।
0: ਪਤਾ ਨਹੀਂ ਜੀ। ਤੇ ਪ੍ਰਭਵੀਰ ਸਿੰਘ ਕੀ ਕੰਮ ਕਰਦੇ ਸੀ?
2: ਸਾਡਾ ਬਿਜ਼ਨਸ ਨਾਮ ਹੈਗਾ ਸਪੀਡ ਐਕਸ ਆਟੋ ਕਲੇਜਨ। ਅਸੀਂ ਲੋਕੇਟਡ ਹੈਗਾ 181 ਰਾਦਰਫੋਰਡ ਰੋਡ ਸਾਊਥ, ਯੂਨਿਟ 11। ਅਸੀਂ ਦਿੰਦੇ ਹਾਂ ਡੀਟੇਲਿੰਗ, ਪੇਂਟ ਕਰੈਕਸ਼ਨ, ਬਫਿੰਗ, ਪੋਲਿਸ਼ਿੰਗ, ਸਕ੍ਰੈਚ ਮੂਵਲ ਤੇ ਸ਼ੈਂਪੂ। ਤੇ ਜਿਹੜਾ ਕੁਛ ਵੀ ਅਸੀਂ ਡੀਟੇਲਿੰਗ ਲਈ ਕਰਦੇ ਹਾਂ ਫੁੱਲ ਵਾਰੰਟੀ ਆ ਤੇ ਫੁੱਲੀ ਕੈਨੇਡੀਅਨ ਬ੍ਰਾਂਡ ਆ। ਤੇ ਰੱਬ ਨਾ ਕਰੇ ਤੁਹਾਡਾ ਐਕਸੀਡੈਂਟ ਹੋ ਜਾਵੇ, ਅਸੀਂ ਛੋਟੇ ਜਿਹੇ ਸਕ੍ਰੈਚਾਂ ਨੂੰ ਵੱਡੇ ਮੇਜਰ ਕਲੈਸ਼ਨ ਤੱਕ ਤੁਹਾਡਾ ਕਰਕੇ ਦੇਵਾਂਗੇ।
0: ਹਾਂਜੀ ਹਾਂਜੀ। ਅੱਛਾ ਮੈਨੂੰ ਗੱਲ ਦੱਸਿਓ, ਤੁਹਾਨੂੰ ਸੁੱਤੇ ਪਿਆਂ ਨੂੰ ਸੁਪਨੇ ਕਿਸ ਚੀਜ਼ ਦੇ ਹੁੰਦੇ ਆ?
2: ਕੀ
0: ਜਦੋਂ ਸੌਂਦੇ ਸੁਪਨੇ ਕਿਹਦੇ ਕਾਹਦੇ ਹੁੰਦੇ ਹੁੰਦੇ? ਡ੍ਰੀਮਸ।
2: ਭੁੱਲ ਜਾਂਦਾ ਜੀ।
0: ਭੁੱਲ ਜਾਂਦੇ ਆ, ਪਰ ਉਦਾਂ ਕੋਈ ਯਾਦ ਹੋਵੇ? ਕੋਈ
1: ਫਿਰ ਵੀ ਕੋਈ ਕਦੀ ਯਾਦ ਹੋਇਆ? ਕੋਈ
2: ਸਪੀਡਐਕਸ ਹੀ ਆਉਂਦੇ
0: ਆ। ਅੱਛਾ ਇੱਕ ਚੀਜ਼ ਆ ਵੀ ਸਾਡਾ ਬੰਦਾ ਤੁਸੀਂ ਦੇਖਿਆ ਹੀ ਆ।
1: ਹਾਂਜੀ।
0: ਸਾਡਾ ਬੰਦਾ ਕਹਿੰਦਾ ਵੀ ਜੇ ਤਾਂ 11 ਵਜੇ ਤੋਂ ਮੈਂ ਬਾਅਦ ਸੌਣਾ,
1: ਹਾਂਜੀ,
0: ਫਿਰ ਤਾਂ ਮੈਨੂੰ ਸੁਪਨੇ ਬਹੁਤ ਵਧੀਆ ਆਉਂਦੇ ਨੇ ਖਾਣ ਪੀਣ ਦੇ।
1: ਅੱਛਾ।
0: ਤੇ ਕਹਿੰਦਾ ਕਈ ਵਾਰੀ ਜੀਭ ਤੇ ਟੇਸਟ ਵੀ ਆ ਜਾਂਦਾ ਖਾਣੇ ਦਾ, ਹੈ ਤੇ ਪੀਜ਼ਾ ਦੇ ਇਹਦੇ ਇਹਦੇ। ਤੇ ਜੇ ਮੈਂ 11 ਤੋਂ ਪਹਿਲਾਂ ਸੌਂਦਾ ਕਹਿੰਦਾ ਵੀ ਮੈਨੂੰ ਫਿਰ ਬਲੈਕ ਆਊਟ ਹੋ ਜਾਂਦਾ ਸਾਰਾ, ਦਿਖਦਾ ਕੁਛ ਨਹੀਂ ਵੀ, ਇਸ ਲਈ ਮੈਨੂੰ ਲੇਟ ਸੌਣ ਦਿਆ ਕਰੋ। ਸੋ ਇਹਨੂੰ ਸੁਪਨੇ ਕਾਰਾਂ ਦੇ ਆਉਂਦੇ ਨੇ। ਤੇ ਤੁਸੀਂ ਸਪੀਡ ਐਕਸ ਵਾਲਿਆਂ ਨੂੰ ਕੰਟੈਕਟ ਕਰਨਾ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਹਾਂਜੀ ਬਾਜੀ, ਪਤਾ ਨਹੀਂ ਲੱਗਿਆ ਸਮੇਂ ਦਾ, 9:12:37 ਹੋ ਗਏ ਨੇ, ਮੈਂ ਤਾਂ ਦੇਖੀ ਘੜੀ ਹੁਣ। ਤੇ ਸੁਲਤਾਨ ਜੀ ਬਸ ਤੁਹਾਨੂੰ ਲੱਗਣ ਲੱਗਿਆ ਇਤਬਾਰ ਦੇਰ 'ਤੇ ਸਪੀਡਐਕਸ ਜਿਹੜੀ ਹੈ ਕੰਪਨੀ, ਭਾਜੀ ਆਪਾਂ ਨੂੰ ਸਟਾਰਟ ਕੀਤੇ ਨੂੰ 1.5 ਸਾਲ ਹੋ ਗਿਆ ਨਾ?
3: ਬਿਲਕੁਲ ਜੀ।
0: ਕਿੰਨੇ ਸਾਲ ਪ੍ਰੈਕਟਿਸ ਕੀਤੀ ਤੁਸੀਂ ਪਹਿਲਾਂ?
3: ਆਲਮੋਸਟ ਇਹ ਆਪ ਨੂੰ ਹੋ ਹੀ ਗਿਆ ਇਸ ਕੰਮ ਦੇ ਵਿੱਚ, ਅਰਾਊਂਡ 20 ਸਾਲ।
0: 20 ਸਾਲ ਹੋ ਗਏ। 20 ਸਾਲ 'ਚ ਕੋਈ ਵੀ ਐਸਾ ਬ੍ਰਾਂਡ ਨਹੀਂ ਹੈ ਜਿਹੜਾ ਇਹਨਾਂ ਨੇ ਫਿਕਸ ਨਹੀਂ ਕੀਤਾ, ਕੋਈ ਵੀ ਬ੍ਰਾਂਡ। ਈਵਨ ਕਸਟਮ ਗੱਡੀਆਂ ਵੀ ਪੇਂਟ ਕੀਤੀਆਂ ਜਿਹੜੀਆਂ ਲੋਕਾਂ ਨੇ ਆਪ ਬਣਾਈਆਂ ਸੀਗੀਆਂ।
3: ਬਿਲਕੁਲ।
0: ਤੇ ਬੋਡੀ ਮੈਨ ਦੇ ਤੌਰ ਦੇ ਉੱਤੇ ਵੱਡੇ ਵੱਡੇ ਕੰਪਨੀਆਂ 'ਚ ਕੰਮ ਕੀਤਾ। ਹੁਣ ਸਪੀਡਐਕਸ ਕਿਸੇ ਵੀ ਕੰਪਨੀ ਦੀ ਗੱਡੀ ਦੇ ਦਿਓ ਇਹਨਾਂ ਨੂੰ, ਤੁਸੀਂ ਇਹਨਾਂ ਨੂੰ ਕੋਈ ਬ੍ਰਾਂਡ ਦੀ ਗੱਡੀ ਦਿਓ, ਡਰਨ ਦੀ ਜ਼ਰੂਰਤ ਨਹੀਂ। ਤੁਸੀਂ ਡੀਲਰਸ਼ਿਪ ਤੋਂ ਕੰਮ ਨਹੀਂ ਕਰਾਉਂਦਾ, ਜੇ ਤੁਹਾਡੀ ਗੱਡੀ ਲੀਜ਼ ਜਾਂ ਫਾਈਨਾਂਸ ਹੈ ਉਹ ਤੁਹਾਡੇ ਕੋਲ ਟਾਈਮਲੀ ਹੈ। ਤੁਸੀਂ ਆਪਣੇ ਇੰਸ਼ੋਰੈਂਸ ਦੇ ਕਹੇ 'ਤੇ ਕਿਤੇ ਨਹੀਂ ਜਾਣਾ ਹੁੰਦਾ, ਇੰਸ਼ੋਰੈਂਸ ਵਾਲਿਆਂ ਦੇ ਆਪਣੀ ਸੈਟਿੰਗ ਹੁੰਦੀ ਹੈ ਕਿੱਥੇ ਭੇਜਦੇ ਨੇ। ਤੁਸੀਂ ਸਿੱਧਾ ਜਾਂ ਇਹਨਾਂ ਕੋਲ ਜਾਣਾ, ਕੋਈ ਰੈਂਟਲ ਕਾਰ ਦਾ ਰੌਲਾ ਨਹੀਂ, ਕੁਛ ਨਹੀਂ, ਰੈਂਟਲ ਕਾਰ ਆਪੇ ਲੈ ਕੇ ਦੇਣਗੇ। ਕੋਈ ਵੀ ਗੱਡੀ ਹੈ ਕਿਸੇ ਵੀ ਤਰ੍ਹਾਂ ਦੀ, ਸਭ ਤੋਂ ਵੱਡੀ ਗੱਲ ਫੈਮਿਲੀ ਵਰਕਸ਼ਾਪ ਹੈ ਸਪੀਡਐਕਸ ਆਟੋਕਲਿਜ਼ਮ। ਇੱਥੇ ਔਰਤਾਂ ਅਤੇ ਬੱਚੇ ਆਪਣੇ ਆਪ ਆਪਣੀਆਂ ਗੱਡੀਆਂ ਲੈ ਕੇ ਪਹੁੰਚ ਜਾਂਦੇ ਨੇ, ਯਾਨੀ ਕਿ ਕੋਈ ਘਬਰਾਉਣ ਦੀ ਲੋੜ ਨਹੀਂ। ਕੋਈ ਮਾਂ ਅਗਰ ਆਪਣੇ ਬੱਚੇ ਨੂੰ ਭੇਜਦੀ ਹੈ ਉਹਨੂੰ ਬੇਫਿਕਰੀ ਨਾਲ ਭੇਜਦੀ ਹੈ, ਕਿਉਂਕਿ ਅੱਗੇ ਬੰਦੇ ਇਮਾਨਦਾਰ ਨੇ, ਅੱਗੇ ਇਹਨਾਂ ਦੇ ਬੱਚੇ ਵੀ ਉੱਥੇ ਕੰਮ ਕਰਦੇ ਨੇ। ਭਾਅ ਜੀ ਕੁਛ ਹੋਰ ਕਹਿਣਾ ਚਾਹੋਗੇ?
3: ਬਸ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਤੁਹਾਡਾ ਐਕਸੀਡੈਂਟ ਹੋ ਜਾਂਦਾ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਤੁਸੀਂ ਫਸਟ ਇਨਫੋਰਮ ਆਪਦੀ ਐਕਸਚੇਂਜ ਕਰਕੇ ਤੁਸੀਂ ਸਾਨੂੰ ਕਾਲ ਕਰਨੀ ਆ, ਅਸੀਂ ਤੁਹਾਡੀ ਗੱਡੀ ਟੋ ਕਰਾ ਕੇ ਰਿਪੋਰਟ ਕਰਾ ਕੇ ਇੰਸ਼ੋਰੈਂਸ ਨਾਲ ਆਪ ਡੀਲ ਕਰਾਂਗੇ, ਤੁਹਾਨੂੰ ਰੈਂਟਲ ਗੱਡੀ ਪ੍ਰੋਵਾਈਡ ਕਰਾਂਗੇ। ਰਾਈਟ, ਜਦੋਂ ਤੁਹਾਡੀ ਗੱਡੀ ਰੈਡੀ ਹੋਊਗੀ ਤੁਸੀਂ ਸਾਡੇ ਕੋਲ ਆਪਦੀ ਰੈਂਟਲ ਗੱਡੀ ਡਰੋਪ ਕਰਨੀ ਹੈ ਤੇ ਆਪਣੇ ਲਾ ਜਾਣੀ ਆ। ਸਿੰਪਲ ਪ੍ਰੋਸੈਸ, ਨਾ ਤੁਸੀਂ ਕੋਈ ਜੇਬ ਚੋਂ ਖਰਚਾ ਕਰਨਾ, ਨਾ ਤੁਸੀਂ ਰੈਂਟਲ ਨੂੰ ਦੇਣਾ, ਨਾ ਕੁਛ ਸਾਨੂੰ ਦੇਣਾ। ਰਾਈਟ, ਸੋ ਅਸੀਂ ਡਾਇਰੈਕਟ ਬਿਲਿੰਗ ਕਰਦੇ ਹਾਂ ਸਾਰੀ ਇੰਸ਼ੋਰੈਂਸ ਕੰਪਨੀਆਂ ਨਾਲ। ਜੇ ਤੁਸੀਂ ਕੈਸ਼ ਕੰਮ ਵੀ ਕਰਵਾਉਣਾ, ਕੋਈ ਮਾਈਨਰ ਸਕ੍ਰੈਚ ਆ ਜਾਂ ਤੁਸੀਂ ਲੀਜ਼ ਤੇ ਗੱਡੀ ਵਾਪਸ ਕਰਨੀ ਆ, ਤਾਂ ਉਹ ਸਾਰੀਆਂ ਸਰਵਿਸਿਸ ਵੀ ਆਪਾਂ ਦਿੰਦੇ ਹਾਂ। ਜੇਕਰ ਤੁਸੀਂ ਆਪਣੀ ਗੱਡੀ ਡੈਮੇਜ ਲੈ ਕੇ ਜਾਂਦੇ ਹੋ ਲੀਜ਼ ਰਿਟਰਨ ਵਾਸਤੇ, ਉਹ ਤੁਹਾਨੂੰ ਕਾਫੀ ਹਾਈ ਅਮਾਊਂਟ ਚਾਰਜ ਕਰਦੇ ਆ। ਸੋ ਬੈਟਰ ਇਹੀ ਹੁੰਦਾ ਕਿ ਤੁਸੀਂ ਆਪਣੀ ਗੱਡੀ ਨੂੰ ਪਹਿਲਾਂ ਹੀ ਰਿਪੇਅਰ ਕਰਵਾ ਕੇ ਲੈ ਕੇ ਜਾਓ ਉਹਨਾਂ ਕੋਲ, ਸੋ ਤਾਂ ਕਿ ਤੁਸੀਂ ਆਪਣੇ ਖਰਚੇ ਤੋਂ ਬਚ ਸਕੋ। ਸੋ ਜੋ ਆਪਾਂ ਕੰਮ ਕਰਦੇ ਹਾਂ ਉਹਦੇ ਪਿੱਛੇ ਖੜਦੇ ਹਾਂ, ਲਾਈਫ ਟਾਈਮ ਵਾਰੰਟੀ ਦਿੰਦੇ ਹਾਂ। ਸੋ ਇਹੀ ਹੈ ਜੀ ਅਮਨ।
0: ਥੈਂਕ ਯੂ ਸੋ ਮਚ। ਔਰ ਤੁਸੀਂ ਕਾਲ ਕਰਨੀ ਹੈਗੀ ਹੈ ਜਿਹੜੀ ਸਪੀਡਐਕਸ ਨੂੰ, ਨੰਬਰ ਬੋਲੋ ਕਾਕਾ ਜੀ।
2: 416-277-9921 416-277-9221 277-9921
0: 416-277-9221 ਦੇ ਉੱਤੇ ਸਪੀਡ ਐਕਸ ਵਾਲਿਆਂ ਨੂੰ ਕਾਲ ਕਰਨੀ ਹੈ ਔਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਰਹਿਣਾ। ਥੈਂਕ ਯੂ ਸੋ ਮਚ ਭਾਅ ਜੀ, ਬਹੁਤ ਸ਼ੁਕਰੀਆ।
3: ਥੈਂਕ ਯੂ ਜੀ।
0: 416-277-9921 ਸਪੀਡ ਐਕਸ ਵਾਲਿਆਂ ਦਾ ਨੰਬਰ ਹੈ। ਸੁਲਤਾਨ ਜੀ ਤੁਸੀਂ ਆਨ ਏਅਰ ਹੋ ਜੀ, ਮੇਰੇ ਨਾਲ ਕਾਫੀ ਟਾਈਮ ਤੋਂ ਹੋਰ ਤੁਸੀਂ ਸੁਲਤਾਨ ਜੀ ਆਨ ਏਅਰ।
4: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬਾਏ ਮੋਰ ਸੇਵ ਮੋਰ ਇਵੈਂਟ ਇਨ ਹੋਮ ਅਪਲਾਈਂਸਿਸ ਮਿਸ ਨਾ ਕਰਨਾ, ਕਿਉਂਕਿ ਜੇ ਸਿੰਗਲ ਪੀਸ ਡਿਸ਼ਵਾਸ਼ਰ ਲੈਣਾ ਹੈ $1000 ਵਾਲਾ, $499 ਦਾ ਮਿਲਣਾ, $500 ਤੁਸੀਂ ਸੇਵ ਕਰਨੇ ਆ। ਜੇ ਸਿੰਗਲ ਬਿਲਟ ਇਨ ਕੁੱਕਟੋਪ ਲੈਣਾ ਤੇ $1800 ਵਾਲਾ, $1199 ਦਾ ਮਿਲਣਾ, $600 ਤੁਸੀਂ ਸੇਵ ਕਰਨੇ ਆ। ਪਰ ਜੇ ਤੁਸੀਂ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਲਵੋਗੇ ਤੇ ਓਬਵੀਅਸਲੀ 40% ਦੀ ਸੇਵਿੰਗ ਤੁਹਾਡੀ ਹੋ ਜਾਣੀ ਹੈ। ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ, $6,900 ਚ ਮਿਲਣਾ, $6,100 ਤੁਸੀਂ ਬਿਲਟ ਇਨ ਕਿਚਨ ਤੇ ਸੇਵ ਕਰਨਾ ਤੇ $6,900 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਲਾਂਡਰੀ ਸੈਕਸ਼ਨ ਦੇ ਵਿੱਚ ਵੀ ਸਿੰਗਲ ਲਾਂਡਰੀ ਚ ਵਾਸ਼ਰ ਕੱਲਾ ਲੈਣਾ $1000 ਵਾਲਾ, $599 ਦਾ ਲੈ ਕੇ $400 ਸੇਵ ਕਰਨਾ। ਪਰ ਜੇ ਵਾਸ਼ਰ ਐਂਡ ਡਰਾਇਰ ਲੈ ਲੈਂਦੇ ਹੋ, ਦੋ ਪੀਸ ਹੋ ਜਾਂਦੇ ਆ, ਤੇ ਬਾਏ ਮੋਰ ਸੇਵ ਮੋਰ ਈਵੈਂਟ ਚ ਦੋ ਪੀਸ ਤੇ $800 ਦੀ ਸੇਵਿੰਗ ਹੋ ਜਾਏਗੀ। ਇਹ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ, ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, $2600 ਵਾਲਾ, ਸਿਰਫ $1799 ਦਾ ਮਿਲਣਾ, $800 ਸੇਵ ਕਰਨਾ ਤੇ ਨਾਲ $1799 6 ਮਹੀਨੇ ਚ ਪੇ ਕਰਨਾ ਜੀ। 905-450-2828 ਨੰਬਰ ਹੈ, 905-450-2828 ਤੇ ਜਿਹੜੇ ਕਸਟਮਰ ਟੀਵੀ ਲੈਣਾ ਚਾਹੁੰਦੇ ਮਿਸ ਨਾ ਕਰਨ, 85 ਇੰਚ ਦਾ ਸੋਨੀ ਬਰੇਵੀਆ ਮਾਡਲ, ਸੋਨੀ ਬਰੇਵੀਆ 3 ਜਾਂ ਸੈਮਸੰਗ ਮਿੰਨੀ LED 2026 ਦਾ ਲੇਟੈਸਟ ਮਾਡਲ, ਐਨੀ ਆਫ ਵਨ ਬ੍ਰਾਂਡ ਸਿਲੈਕਟ ਕਰ ਸਕਦੇ ਹੋ ਜੀ। ਤੇ ਤੁਹਾਨੂੰ ਦਿੱਤਾ ਜਾ ਰਿਹਾ 85 ਇੰਚ $2200 ਵਾਲਾ, $1599 ਦਾ, ਤੇ $1599 ਵੀ 6 ਮਹੀਨੇ ਚ ਪੇ ਕਰਨਾ। 50 ਇੰਚ $299, 55 ਇੰਚ $399 ਦਾ, 65 ਇੰਚ $599 ਦਾ, ਤੇ 75 ਇੰਚ $699 ਦਾ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ। ਤੇ ਜਿਹੜੇ ਬੈਕ ਟੂ ਸਕੂਲ ਸਾਡੇ ਬੱਚੇ ਜਾ ਰਹੇ ਆ, ਜਿਹੜੀਆਂ ਫੈਮਿਲੀਜ਼ ਦੇ ਨਾਲ, ਅਗਰ ਉਹਨਾਂ ਨੂੰ ਆਪਣੇ ਬੈਡਰੂਮ ਲਈ ਚਾਹੀਦਾ, 40 ਇੰਚ ਦਾ $199 ਚ ਤੁਹਾਨੂੰ ਟੀਵੀ ਮਿਲ ਜਾਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ। 905-450-2828 ਨੰਬਰ ਹੈ, BramptonAppliances.com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ ਤਾਂ ਕਿ ਤੁਹਾਨੂੰ ਅਪਡੇਟ ਮਿਲਦੀਆਂ ਰਹਿਣ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਪਹੁੰਚਣਾ। BramptonAppliances.com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਹੋ ਤੇ ਪ੍ਰੋਡਕਟ ਦੀ ਨੌਲੇਜ ਵੀ ਲਈ ਜਾ ਸਕਦੀ ਹੈ। 905-450-2828 905-450-2828 ਜੀ।
0: ਔਰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਗੱਡੀਆਂ ਮੋੜ ਲਿਓ, ਅਗਰ ਟੀਵੀ ਫਰਿੱਜ ਕੁਛ ਵੀ ਖਰੀਦਣਾ, ਅੱਜ ਦੀ ਖਾਸ ਖਾਸ ਖਾਸ ਮੁਲਾਕਾਤ ਲਈ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।

0: सो 12 चिताली है तो 7 का पता नहीं लगे कितने तक पहुंच गए, ये कहां आ गए हम यूं ही साथ चलते चलते। एक बार फिर तो स्पेक्स एक्सप्रेस से राजन में ना पहुंच चुके ने, ते राजन जी ਤੁਸੀਂ ਆਉਨੇ
1: ਬਹੁਤ ਬਹੁਤ ਧੰਨਵਾਦ ਜੀ। ਇੱਕ ਵਾਰੀ ਆਪਣੇ ਸਰੋਤਿਆਂ ਨੂੰ ਫਿਰ ਦੱਸ ਦਈਏ ਵੀ ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ, ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ, ਅੱਖਾਂ ਦੀ ਵਿਜ਼ਨ ਚੈੱਕ ਕਰਾ ਸਕਦੇ ਹੋ, ਹੈਲਥ ਚੈੱਕ ਕਰਵਾ ਸਕਦੇ ਹੋ, ਤੇ ਜਿਹੜੇ ਸਾਡੇ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਆ ਜ਼ਰੂਰ ਉਹਨਾਂ ਦਾ ਫਾਇਦਾ ਚੱਕੋ, ਤਾਂ ਕਿ ਆਪਣੀ ਅੱਖਾਂ ਨੂੰ ਅੰਦਰੋਂ ਡਿਜੀਟਲੀ ਤੁਸੀਂ ਚੈੱਕ ਕਰਵਾ ਕੇ ਖੁਦ ਦੇਖ ਸਕੋ ਵੀ ਅੱਖ ਦੇ ਕਿੱਦਾਂ ਦੀ ਹੈ, ਕੀ ਅੰਦਰ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ, ਤੇ ਜੇ ਕੋਈ ਪ੍ਰੋਬਲਮ ਨਹੀਂ ਚੱਲ ਰਹੀ ਤਾਂ ਵੀ ਤੁਹਾਨੂੰ ਖੁਸ਼ੀ ਹੁੰਦੀ ਦੇਖ ਕੇ ਵੀ ਹਾਂ ਵੀ ਅੰਦਰੋਂ ਮੇਰੀ ਅੱਖ ਸਾਰੀ ਕਲੀਨ ਹੈ। ਸੋ ਇੱਦਾਂ ਦਾ ਡਿਟੇਲਡ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888। ਤੇ ਜੇ ਤੁਸੀਂ ਬੱਚਿਆਂ ਵਾਸਤੇ ਪ੍ਰਿਸਕ੍ਰਿਪਸ਼ਨ ਗਲਾਸਿਸ ਦੇਖ ਰਹੇ ਹੋ, ਕਿਉਂਕਿ ਬੈਕ ਟੂ ਸਕੂਲ ਸੇਲ ਸ਼ੁਰੂ ਹੋ ਚੁੱਕੀ ਹੈ ਜੀ ਸਪੈਕਸ ਐਕਸਪ੍ਰੈਸ ਉੱਤੇ, ਜਿੰਨੇ ਵੀ ਬੱਚੇ ਆ ਕੇ ਆਪਣੀ ਗਲਾਸਿਸ ਬਣਵਾ ਰਹੇ ਨੇ ਤੁਸੀਂ ਆਪਣੀ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਬ੍ਰਾਂਡਡ ਫਰੇਮਾਂ ਦੇ ਉੱਤੇ ਬਹੁਤ ਭਾਰੀ ਸੇਲ ਚੱਲ ਰਹੀ ਹੈ ਜੀ, ਰੇਵਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਰਸ ਦੇ, ਕੋਚ ਦੇ, ਕੇਜ ਸਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 50% ਆਫ ਯਾਨੀ ਕਿ ਅੱਧੇ ਮੁੱਲ ਦੇ ਉੱਤੇ ਦਿੱਤੇ ਜਾ ਰਹੇ ਨੇ। ਕੈਲਵਿਨ ਕਲਾਈਨ ਦੇ ਫਰੇਮ, ਟੋਮੀ ਹਿਲ ਫਿਗਰ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੰਟੀਨੋ ਦੇ ਫਰੇਮ, ਇਹ ਤੁਹਾਨੂੰ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਲੰਡਨ ਫੋਗ ਦੇ ਫਰੇਮ, ਲਿਵਾਈਸ ਦੇ ਫਰੇਮ, ਰੈਂਗਲਰ ਦੇ, ਵੈਨ ਹਿਊਸਨ ਦੇ, ਐਲਡੀ ਪਾਵਰ ਦੇ ਫਰੇਮ ਤੁਹਾਨੂੰ 90% ਆਫ ਦਿੱਤੇ ਜਾ ਰਹੇ ਨੇ। ਤੇ ਅਮਨ ਜੀ ਇਹ ਨਹੀਂ ਗਾ ਕਿ ਕੋਈ 2000 ਦਾ ਫਰੇਮ ਹੈ, 299 ਦੇ ਫਰੇਮ ਨੇ 90% ਆਫ ਕਰਕੇ ਸਿਰਫ $29 ਤੁਸੀਂ ਫਰੇਮ ਲੈ ਸਕਦੇ ਹੋ ਜੀ। ਸੋ ਇਹ ਸਾਰੀਆਂ ਡੀਲਾਂ ਲੈਣੀਆਂ ਨੇ ਤੇ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਇਹ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਕਰਦੇ ਹਾਂ। ਸੋ ਨੰਬਰ ਇੱਕ ਵਾਰੀ ਫਿਰ ਜੀ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਇੰਸ਼ੋਰੈਂਸ ਕੰਪਨੀਆਂ ਚਾਹੇ ਜਿਹੜੀ ਵੀ ਮਰਜ਼ੀ ਹੋਣ, ਸਾਰਿਆਂ ਦੇ ਨਾਲ ਡਾਇਰੈਕਟ ਵਿਜ਼ਿਟ ਕੀਤਾ ਜਾਂਦਾ ਆਈ ਐਗਜ਼ਾਮ ਵਾਸਤੇ ਵੀ, ਪ੍ਰਿਸਕ੍ਰਿਪਸ਼ਨ ਗਲਾਸਿਸ ਵਾਸਤੇ ਵੀ ਤੇ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਵਾਸਤੇ ਵੀ। 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਤੁਸੀਂ ਕਾਲ ਕਰ ਰਹੇ ਹੋ ਜਿਹੜਾ ਹੈਗਾ ਅੱਜ ਸਪੈਕਸ ਐਕਸਪ੍ਰੈਸ, ਤੁਸੀਂ ਖਾਸ ਡੀਲਸ ਜਿਹੜੇ ਹੈਗੇ ਆ ਲੈ ਸਕਦੇ ਹੈਗੇ ਹੋ।

0: ਜਿਹੜੇ ਲੋਕ ਸੈੱਲ ਫੋਨ ਦੀ ਡੀਲ ਲੈਣੀ ਚਾਹੁੰਦੇ ਨੇ, ਅੱਜ ਨਾ ਤੁਹਾਨੂੰ ਇੱਕ ਸਪੈਸ਼ਲ ਡੀਲ ਦੇਣ ਲੱਗਿਆ, ਤੁਸੀਂ $30 ਪੇ ਕਰਨਾ ਬੈਕ ਟੂ ਸਕੂਲ ਆ, $30 $30 ਪੇ ਕਰਕੇ ਅਮੈਰੀਕਾ ਔਰ ਕੈਨੇਡਾ ਦੀ ਰੋਮਿੰਗ ਤੁਸੀਂ ਲਓਗੇ, ਅਮੈਰੀਕਾ ਔਰ ਕੈਨੇਡਾ ਦੀ ਰੋਮਿੰਗ ਤੁਸੀਂ ਲਓਗੇ, $30 ਪੇ ਕਰਨੇ ਨੇ, ਅਤੇ ਇਹ $30 ਦੇ ਨਾਲ ਤੁਸੀਂ ਅਮੈਰੀਕਾ 'ਚ ਅਨਲਿਮਿਟਡ ਕਾਲ ਇੱਥੋਂ ਕਰ ਸਕਦੇ ਹੋ, ਇੱਥੋਂ ਤੁਸੀਂ ਕੈਨੇਡਾ 'ਚ ਕਾਲ ਕਰ ਸਕਦੇ ਹੋ, ਅਤੇ ਤੁਹਾਡਾ ਕੋਈ ਕੰਟਰੈਕਟ ਨਹੀਂ ਹੈਗਾ, ਪੁਰਾਣਾ ਨੰਬਰ ਤੁਸੀਂ ਕੈਰੀ ਕਰ ਸਕਦੇ ਹੋ, 100 GB ਡਾਟਾ ਹੈਗਾ। ਇਹ ਡੀਲ ਲੈਣ ਦੇ ਲਈ ਤੁਹਾਨੂੰ 905-909-22-9052-9092-222 416-453-8181 ਨੰਬਰ ਆ, ਇਸ ਨੰਬਰ ਦੇ ਉੱਤੇ ਕਾਲ ਕਰਨੀ ਪੈਣੀ ਹੈ। ਬੈੱਲ ਦਾ ਨੈਟਵਰਕ ਹੈਗਾ, ਤੁਸੀਂ $30 ਪੇ ਕਰਨੇ ਨੇ ਪਲੱਸ ਟੈਕਸਿਸ, ਅਮੈਰੀਕਾ ਔਰ ਕੈਨੇਡਾ ਦੀਆਂ ਕਾਲਸ, ਅਤੇ ਨਾਲ ਨਾਲ ਤੁਸੀਂ 100 GB ਡੇਟਾ ਟੈਕਸ ਮੈਸੇਜ ਗਲੋਬਲ ਲੈਵਲ ਦੇ ਉੱਤੇ ਵਿਦਾਊਟ ਐਨੀ ਕੰਟਰੈਕਟ ਪੁਰਾਣਾ ਨੰਬਰ ਕੈਰੀ ਕਰ ਸਕਦੇ ਹੋ ਬੈੱਲ ਦੇ ਨੈਟਵਰਕ ਦੇ ਉੱਤੇ 905-909-22-416-453-8181 ਨੰਬਰ ਦੇ ਉੱਤੇ ਕਾਲ ਕਰਨੀ ਹੈ। ਬਹੁਤ ਸਾਰੇ ਪਰਿਵਾਰ ਸੁਣ ਰਹੇ ਜਿਹੜੇ ਸੇਵਿੰਗ ਕਰਨੀ ਚਾਹੁੰਦੇ ਨੇ, ਸੇਵਿੰਗ ਕਰਨ ਦੇ ਲਈ ਕੀ ਲੋੜ ਹੈ, ਤੁਸੀਂ ਨਾ ਪੁਰਾਣਾ ਫਰਨੀਚਰ ਪਿਆ ਅਗਰ ਉਹਨੂੰ ਨਵੀਂ ਸ਼ੇਪ 'ਚ ਲੈ ਕੇ ਜਾਣਾ ਚਾਹੁੰਦੇ ਹੋ ਪੁਰਾਣੇ ਫਰਨੀਚਰ ਨੂੰ, ਤਾਂ ਤੁਸੀਂ ਬੜੇ ਖੁਸ਼ ਹੋਵੋਗੇ ਪੁਰਾਣੇ ਫਰਨੀਚਰ ਨੂੰ ਨਵੀਂ ਸ਼ੇਪ 'ਚ ਲੈ ਕੇ ਜਾਣ ਲਈ। RSG ਕਸਟਮ ਸੋਫਾ ਐਂਡ ਅਪਹੋਸਟਰੀ ਵਾਲੇ ਨੇ, RSG ਕਸਟਮ ਸੋਫਾ ਐਂਡ ਅਪਹੋਸਟਰੀ, ਤੁਹਾਡੇ ਪੁਰਾਣੇ ਫਰਨੀਚਰ ਨੂੰ ਨਵਾਂ ਬਣਾ ਦਿੱਤਾ ਜਾਊਗਾ। ਤੁਸੀਂ 20 Melanie ਡਰਾਈਵ 'ਤੇ ਪਹੁੰਚਣਾ ਯੂਨਿਟ ਨੰਬਰ 10 ਦੇ ਵਿੱਚ, ਜਾਂ ਕਸਟਮ ਬਾਬਾ ਜੀ ਦਾ ਕਮਰੇ ਦੇ ਵਿੱਚ ਤੁਸੀਂ ਕੋਈ ਤਿਆਰੀ ਕਰਨੀ ਹੈ ਬਾਬਾ ਜੀ ਦੇ ਕਮਰੇ ਨੂੰ ਬਣਾਉਣਾ ਸਪੈਸ਼ਲੀ, ਜਾਂ ਤੁਸੀਂ ਕੋਈ ਵੀ ਹੋਰ ਕੰਮ, RSG ਕਸਟਮ ਸੋਫਾ ਐਂਡ ਅਪਹੋਸਟਰੀ 'ਤੇ ਤੁਸੀਂ ਕੰਟੈਕਟ ਕਰੋਗੇ। 647-705-1317 ਨੰਬਰ ਆ। ਹਾਈਲੈਂਡ ਆਟੋ ਰਿਪੇਅਰ ਸੈਂਟਰ ਕਹਿੰਦੇ ਨੇ, ਹਾਈਲੀ ਰਿਕਮੈਂਡਡ ਨੰਬਰ ਆ। ਤੁਸੀਂ ਹਾਈਲੈਂਡ ਆਟੋ ਰਿਪੇਅਰ ਸੈਂਟਰ ਨੂੰ GTA ਦੇ ਵਿੱਚ ਰਹਿੰਦੇ ਹੋ, ਕੋਈ ਗੱਡੀ ਰਿਪੇਅਰ ਕਰਾਉਣੀ ਕਿਸੇ ਵੀ ਸ਼ਹਿਰ 'ਚੋਂ ਤੁਹਾਡੇ ਘਰਾਂ ਅਤੇ ਦਿਲਾਂ ਦੇ ਕੋਲ, ਗੈਰੀ ਗਰੇਵਾਲ ਉਹਨਾਂ ਦੀ ਵਰਕਸ਼ਾਪ ਹੈ। 905-463-6363 ਨੰਬਰ ਹੈ। 905-463-6363। ਕੋਮਲ ਕਹਿੰਦੀ ਹੈ ਇੰਡੀਆ ਜਾਣਾ, $1850 ਦੀ ਟਿਕਟ ਕੋਮਲ ਅਨਾਊਂਸ ਕਰ ਰਹੀ ਹੈ, 1850 ਦੀ। ਜਨਵਰੀ ਫਰਵਰੀ ਦੀ ਜੇ ਵਾਪਸੀ ਆ, 2800 ਤੋਂ ਘੱਟ ਟਿਕਟ ਨਹੀਂ ਮਿਲ ਰਹੀ ਇਸ ਸਮੇਂ। $1850 ਦੇ ਵਿੱਚ ਤੁਹਾਨੂੰ ਜਿਹੜਾ ਇੰਡੀਆ ਆਉਣ ਜਾਣ ਹੋਜੂਗਾ।
1: ਜੀ ਬਿਲਕੁਲ ਅਮਨ ਜੀ, ਇਹਨਾਂ ਦੀ ਡੀਲ ਹੈਗੀ ਆ ਸਪਟੈਂਬਰ ਦੀ, ਅਗਰ ਕਿਸੇ ਨੇ 1-way ਟਿਕਟ ਲੈਣੀ ਹੈ ਟੋਰਾਂਟੋ ਟੂ ਦਿੱਲੀ, ਤੇ ਸਿਰਫ $1150 ਤੇ ਟੋਰਾਂਟੋ ਟੂ ਦਿੱਲੀ ਰਿਟਰਨ ਦੀ ਵੀ ਜੇ ਨਾਲ ਲੈਣੀ ਹੈ ਜਨਵਰੀ ਫੈਬਰੀ ਮਾਰਚ ਤੇ 1850-1850 ਦਾ ਪੈਕੇਜ,
0: 6 ਟਿਕਟਾਂ ਤੁਹਾਨੂੰ ਮੈਂ ਦੇਣ ਲੱਗਿਆ
1: ਜੀ ਬਿਲਕੁਲ। ਸੋ
0: ਕੋਮਲ ਦਾ ਨੰਬਰ ਹੈ 905-239-7711 905-239-7711 905-239-7711 ਪਰਮਸ ਕੁਇਕ ਲਿਊਬ ਐਂਡ ਰਿਪੇਅਰ, ਨੈਗਰਾ ਫਾਲ ਦਾ ਏਰੀਆ ਹੈਗਾ, ਤੁਹਾਡੇ ਕੋਲ ਕਿਸੇ ਕੋਲ ਵੀ ਇੱਥੇ ਰਿਪੇਅਰ ਕਰਾਉਣੀ ਹੈ ਗੱਡੀਆਂ ਦੀ ਕੋਈ ਜਗ੍ਹਾ ਨਹੀਂ ਹੈ, ਜਿੱਥੇ ਜਾਂਦੇ ਹੋ ਤੁਸੀਂ ਤੁਹਾਨੂੰ ਦੱਬ ਕੇ ਚਾਰਜ ਕੀਤਾ ਜਾਂਦਾ ਆਪਣੀ ਕਮਿਊਨਿਟੀ ਦਾ। ਮਿਸਿਸ ਸਾਗਾ ਤੋਂ ਬਾਅਦ ਸੈਕਿੰਡ ਲੋਕੇਸ਼ਨ ਨੈਗਰਾ 13 ਰਿਚਮੰਡ ਸਟਰੀਟ ਥੋਰਲ ਦੇ ਵਿੱਚ, ਪਰਮਸ ਕੁਇਕ ਲਿਊਬ ਐਂਡ ਰਿਪੇਅਰ 289-498-1300 298-1398-1300 ਨੰਬਰ ਦੇ ਉੱਤੇ ਤੁਸੀਂ ਪਰਮ ਵਾਲਿਆਂ ਨੂੰ ਕੰਟੈਕਟ ਕਰੋਗੇ। ਮਿਲਟਨ ਫੂਡ ਚੋਪੜੇ ਦਾ ਨੰਬਰ ਲੈ ਲਓ, ਮਿਲਟਨ ਫੂਡ ਦੇ ਉੱਤੇ ਇਸ ਸਮੇਂ ਤੁਸੀਂ ਬਰੋਂਕੋ ਚੱਕਣਾ, ਤੁਹਾਨੂੰ $100 ਪਰ ਮੰਥ ਦੇ ਉੱਤੇ ਮਿਲ ਜੂਗਾ। ਲੈਰੀਅਟ ਚੱਕਣਾ, $150 ਪਰ ਮੰਥ ਦੇ ਪਰ ਵੀਕ ਦੇ ਉੱਤੇ ਮਿਲ ਜੂਗਾ, ਮਾਫੀ ਚਾਹੂੰਗਾ ਨੋਟ ਮੰਥ। ਲੈਰੀਅਟ ਚੱਕਣਾ, ਬਰੋਂਕੋ ਚੱਕਣਾ, ਜਾਂ ਤੁਸੀਂ ਪੁਰਾਣੀ ਗੱਡੀ ਲੈ ਜਾਓ, ਟ੍ਰੇਡ ਕਰ ਲਓ। ਚੋਪੜੇ ਕਹਿੰਦੇ ਨੇ ਕਿ ਸਾਡੀ ਡੀਲ ਨੂੰ ਟੋਰਾਂਟੋ 'ਚ ਨਹੀਂ ਪੂਰੇ ਅੰਟੈਰੀਓ 'ਚ ਕੋਈ ਤੋੜ ਨਹੀਂ ਸਕਦਾ। ਮਿਲਟਨ ਫੋਰ 416-302-9941, ਅਨਿਲ ਚੋਪੜਾ 416-302-9941 'ਤੇ, ਮਿਲਟਨ ਫੋਰ ਦੇ ਅਨਿਲ ਚੋਪੜਾ ਨੂੰ, ਜਾਂ 905-875-3633 'ਤੇ ਇਹਨਾਂ ਦੀ ਪੂਰੀ ਟੀਮ ਨੂੰ ਕੰਟੈਕਟ ਕਰੋ। ਜਦ ਤੁਸੀਂ ਕਹਿਣਾ ਚੋਪੜਾਸ, ਬਸ ਇਹ ਕਹਿਣਾ, ਤੁਹਾਨੂੰ ਟ੍ਰਾਂਸਫਰ ਕਰ ਦੇਣਗੇ ਮਿਲਟਨ ਫੋਰ 416-302-9941 ਦੇ ਉੱਤੇ, ਮਿਲਟਨ ਫੋਰ 'ਤੇ ਕਾਲ ਕਰਨੇ। ਰਾਣਾ ਜੀ ਆਪਾਂ ਥੋੜ੍ਹੇ ਜਿਹੇ ਕੁਇਕ ਰੱਖਣਾ ਪੈਣਾ ਆਪਾਂ ਨੂੰ ਅੱਜ ਮੈਸੇਜ, ਕਿਉਂਕਿ ਲੇਟ ਆ, ਮੇਰੇ ਕੋਲ 2-3 ਕਾਲ ਹੋਰ ਹੋਲਦੇ ਨੇ। ਸ਼ੇਰਜੰਗ ਸਿੰਘ ਰਾਣਾ ਹਮੇਸ਼ਾ ਆਉਂਦੇ ਹੁੰਦੇ ਨੇ, ਡਿਸੇਬਿਲਟੀ ਦੇ ਨਾਲ, ਮਤਲਬ ਇਕੱਲੇ ਡਿਸੇਬਲ ਬੋਡੀ ਖੜ ਨਹੀਂ ਗਈ, ਬੋਡੀ ਚੱਲਦੀ ਆ ਪਰ ਤੁਹਾਡੀ ਦਵਾਈਆਂ ਲੱਗ ਗਈਆਂ ਨੇ, ਬਹੁਤ ਬਿਮਾਰੀਆਂ ਨੇ ਜਿਸ 'ਚ 90,000 ਗ੍ਰਾਂਟ ਮਿਲ ਰਹੀ ਆ। ਸ਼ੇਰਜੰਗ ਸਿੰਘ ਰਾਣਾ ਪੂਰਾ ਜ਼ੋਰ ਲਾਇਆ ਹੈ ਕਿ ਲੋਕ ਉਹ ਗ੍ਰਾਂਟ ਲੈ ਸਕਣ ਪੰਜਾਬ ਇੰਸ਼ੋਰੈਂਸ ਤੋਂ। ਰਾਣਾ ਜੀ ਤੁਸੀਂ ਆਉਣੇ।
2: ਅਮਨ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦਾ।
0: ਸਤਿ ਸ੍ਰੀ ਅਕਾਲ ਭਾਜੀ।
2: ਵੀ ਜਿੱਦਾਂ ਭਾਜੀ ਵੀ ਇਹਦੇ ਚ ਕੋਈ ਵੀ ਜੋਬ ਦੀ ਰਿਸਟ੍ਰਿਕਸ਼ਨ ਨਹੀਂ ਹੈਗੀ, ਜੋਬ ਵੀ ਆਪਾਂ ਕਰ ਸਕਦੇ ਹਾਂ, ਐਂਡ ਮੋਰ ਓਵਰ ਜਿਹੜੇ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਕੋਈ ਬੈਨੀਫਿਟਸ ਤੁਹਾਨੂੰ ਲੱਗੇ ਹੋਏ ਨੇ ਉਹ ਵੀ ਜਿਹੜੇ ਘਟਣੇ ਨਹੀਂ ਹੈਗੇ ਉਹ ਵੀ ਮਿਲਦੇ ਰਹਿਣਗੇ। ਇਹ $90,000 ਦੀ ਗ੍ਰਾਂਟ ਅਗਰ ਤੁਹਾਡੀ ਉਮਰ 49 ਸਾਲ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਆਪਾਂ ਡਿਸੇਬਲ ਹਾਂ, ਤੇ ਆਪਾਂ RDSP ਅਕਾਊਂਟ ਓਪਨ ਕਰਕੇ ਇਹ ਗ੍ਰਾਂਟ ਲੈ ਸਕਦੇ ਹਾਂ। ਸੋ ਅਸੀਂ ਤੁਹਾਡੀ ਹੈਲਪ ਕਰਾਂਗੇ ਟੂ ਗੈਟ ਦਿਸ $90,000 ਅੰਡਰ RDSP ਪ੍ਰੋਗਰਾਮ। ਸੋ ਤੁਹਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਜੋ ਕਿ CRA ਵੱਲੋਂ ਇਸ਼ੂ ਕੀਤਾ ਜਾਂਦਾ ਹੈ, ਸੋ ਡਾਕਟਰ ਦੀ ਰਿਕਮੈਂਡੇਸ਼ਨ ਦੇ ਉੱਤੇ। ਸੋ ਹਰੇਕ ਸਟੈਪ ਤੇ ਆਪਾਂ ਤੁਹਾਨੂੰ ਗਾਈਡ ਕਰਾਂਗੇ ਤਾਂ ਕਿ ਤੁਹਾਨੂੰ ਮੈਕਸੀਮਮ ਬੈਨੀਫਿਟ ਮਿਲ ਸਕਣ। ਈਵਨ ਅਗਰ ਪਿਛਲੇ 10 ਸਾਲਾਂ ਲਈ ਤੁਸੀਂ ਕੁਆਲੀਫਾਈ ਕਰਦੇ ਸੀਗੇ ਤੇ ਗਵਰਨਮੈਂਟ ਪਿਛਲੇ 10 ਸਾਲਾਂ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਤੁਹਾਨੂੰ ਦੇ ਸਕਦੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000। ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਅਮਨ ਜੀ ਮੈਂ ਇਹੀ ਕਹਾਂਗਾ, ਅਗਰ ਡੇਲੀ ਐਕਟੀਵਿਟੀ ਕਰਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਆਪਾਂ ਨੂੰ, ਖਾਣ ਪੀਣ ਦੇ ਵਿੱਚ, ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਵਾਕ ਕਰਨ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਤੇ ਆਪਾਂ ਇਹ $90,000 ਦੀ ਗ੍ਰਾਂਟ ਲੈ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਨੂੰ ਸਾਰੀ ਇਹ $90,000 ਦੀ ਗ੍ਰਾਂਟ ਮਿਲੇਗੀ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ ਲਈ, ਧੰਨਵਾਦ।
0: ਸੋ ਤੁਸੀਂ ਸਪੈਕਸ ਐਕਸਪ੍ਰੈਸ ਤੇ ਪਹੁੰਚਣਾ, ਮੈਂ ਤੁਹਾਨੂੰ ਐਡਰੈਸ ਮੰਗ ਰਹੀ ਸੀ, ਕੈਨੇਡੀਅਨ ਸਟੀਲ ਦੇ ਇੰਟਰਸੈਕਸ਼ਨ ਦੇ ਉੱਤੇ ਆ, ਤੇ ਮੇਰੇ ਨਾਲ ਕੁਇਕਲੀ, ਹਾਂਜੀ ਹੈਲੋ ਕੈਸੇ ਆਪ ਸਰ?
3: ਬਿਲਕੁਲ ਠੀਕ ਸਰ।
0: ਹਾਂਜੀ ਮੈਂ ਕੋ ਮਿਲਟਨ ਫੋਰਡ ਦੀ ਟੀਮ ਚੋਂ ਹਾਂ। ਨਿਕ ਹਮਾਰੇ ਪਾਸ ਟਾਈਮ ਅਪ ਸ਼ਾਰਟ ਫਾਲ ਮੈਂ, ਸ਼ਾਰਟ ਫਾਲ ਟਾਈਮ ਫਾਲ ਮੈਂ ਚੱਲ ਰਹੇ ਹਾਂ, ਤੋ ਜਲਦੀ ਸੇ ਬਤਾਏਂਗੇ ਅਗਰ ਗਾੜੀਆਂ ਹਮਨੇ ਉਠਾਨੀਆਂ ਕਿਤਨੀ ਕਿਤਨੀ ਪ੍ਰਾਈਸ ਕੀ ਰੇਂਜ ਮੈਂ ਦੇ ਰਹੇ ਹਾਂ ਇੰਪਲਾਈ ਡਿਸਕਾਊਂਟ ਕੇ ਉੱਪਰ।
3: ਅਮਨ ਸਰ ਮੈਂ ਆਪਕੀ ਐਡ ਸੁਣੀ, ਆਪਨੇ ਬਿਲਕੁਲ ਠੀਕ ਇਨਫੋਰਮੇਸ਼ਨ ਪਾਸ ਔਨ ਕਰੀ ਹੈ, ਬਟ SUVs ਮੈਂ ਬ੍ਰੋਂਕੋ ਸਪੋਰਟ ਸਟਾਰਟਿੰਗ ਐਟ $63 ਅ ਵੀਕ, ਬਿਗ ਬ੍ਰੋਂਕੋ ਸਟਾਰਟਿੰਗ ਐਟ $69 ਅ ਵੀਕ, F-150 $109 ਮੈਂ, ਐਕਸਪਲੋਰਰ $105 ਮੈਂ, ਔਰ ਮਤਲਬ ਇਹ ਪ੍ਰਾਈਸ ਇਜ ਨੈਵਰ ਸੀਨ ਬਿਫੋਰ, ਇਹ ਇੰਪਲਾਈ ਪ੍ਰਾਈਸਿੰਗ ਚੱਲ ਰਹੀ ਹੈ। ਵੀ ਹੈਵ ਮਿਲਟਨ ਫੋਰਡ ਸਪੈਸ਼ਲ, ਆਪ ਅਗਰ ਆਤੇ ਹੈ ਤੋ ਆਪ ਇੱਕ ਐਸੀ ਟੀਮ ਕੇ ਸਾਥ ਡੀਲ ਕਰੇਂਗੇ ਜੋ 2 ਟਾਈਮਸ ਡਾਇਮੰਡ ਕਲੱਬ ਅਵਾਰਡ ਵਿਨਰ ਹੈ ਫੋਰਡ ਕੀ, ਦੈਟ ਮੀਨਸ ਵੀ ਹੈਵ ਦ ਬੈਸਟ ਕਸਟਮਰ ਸਰਵਿਸ ਇਨ ਕੈਨੇਡਾ, ਵੀ ਆਰ ਇਨ ਦ ਟੋਪ 1%। ਤੋ ਆਪ ਲੋਕ ਆਈਏ, ਵੀ ਹੈਵ ਅਨਬਿਲੀਵੇਬਲ ਡੀਲਸ ਅੰਡਰ ਇੰਪਲਾਈ ਪ੍ਰਾਈਸਿੰਗ, ਸਾਰੀ ਗਾੜੀਆਂ ਸਟਾਕ ਮੈਂ ਅਵੇਲੇਬਲ ਹੈ, ਆਪਕੇ ਟ੍ਰੇਡ ਇਨਸ ਕੇ ਟੋਪ ਡਾਲਰ ਦਿਆ ਜਾਏਗਾ, ਐਂਡ ਟਾਈਮ ਸ਼ਾਰਟ ਹੈ, ਆਪ ਲੋਕ ਆਈਏ ਐਂਡ ਮੀਟ ਵਨ ਆਫ ਆਰ ਟੀਮ
0: ਮੈਂਬਰਸ। ਕਿਸੇ ਵੀ ਕਾਲ ਕਰਦੇ ਹਾਂ 647-615-8805 ਦੇ ਉੱਤੇ ਨਿਕ ਨਾਲ ਟੀਮ ਚੋਪੜਾ ਚ ਕੰਮ ਕਰਦੇ ਨੇ ਇਹ, ਗੱਲ ਕਰ ਸਕਦੇ ਹੋ 647-615-8805। ਨਿਕ ਥੈਂਕ ਯੂ ਸੋ ਮਚ, ਸੰਤੋਸ਼ ਉਹਨਾਂ ਨੂੰ ਫਾਰਮਾਸਿਸਟ ਕੋਈ ਸੁਣਦਾ ਪਿਆ, ਫਾਰਮਾਸਿਸਟ ਜਾਂ ਸੰਤੋਸ਼ ਉਹਨਾਂ ਨੂੰ ਕੋਈ ਤੁਸੀਂ ਡਾਕਟਰ ਸੁਣ ਰਹੇ ਨੇ ਇਸ ਵੇਲੇ, ਡਾਕਟਰਸ ਜਾਂ ਫਾਰਮਾਸਿਸਟ, ਨਰਸ ਪ੍ਰੈਕਟੀਸ਼ਨਰ ਸੁਣ ਰਿਹਾ ਕੋਈ, ਡੈਂਟਿਸਟ ਸੁਣ ਰਿਹਾ ਕੋਈ, ਤੁਸੀਂ ਅਗਰ ਆਪਣੇ ਬਿਜ਼ਨਸ ਨੂੰ ਵੱਡੇ ਲੈਵਲ 'ਤੇ ਲੈ ਕੇ ਜਾਣਾ ਚਾਹੁੰਦੇ ਹੈਗੇ ਹੋ, ਇਸ ਸਮੇਂ ਅਪਰਚੁਨਿਟੀਜ਼ ਹੈਗੀਆਂ ਨੇ, ਮੈਡੀਕਲ ਕਲੀਨਿਕਸ ਨੇ, ਮੈਡੀਕਲ ਬਿਲਡਿੰਗਸ ਨੇ ਜਿਨ੍ਹਾਂ ਦੇ ਵਿੱਚ ਐਕਸੈਸ ਮਿਲ ਰਿਹਾ ਤੁਹਾਨੂੰ, ਮੈਡੀਕਲ ਦੇ ਵਿੱਚ ਇਨਵੈਸਟ ਕਰਨਾ ਚਾਹੁੰਦਾ ਕੋਈ ਇਨਵੈਸਟਰ ਸੁਣ ਰਿਹਾ ਹੈਗਾ, ਮੈਡੀਕਲ ਇੰਡਸਟਰੀ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਮੈਡੀਕਲ ਇੰਡਸਟਰੀ ਜਿੱਥੇ ਗਰੰਟਡ ਪੈਸਾ ਆਉਣਾ ਸਰਕਾਰੀ ਪੈਸੇ 'ਚੋਂ ਡਾਕਟਰਾਂ ਨੂੰ ਪੇ ਹੁੰਦਾ, ਉਹਦੇ ਵਿੱਚੋਂ ਤੁਹਾਨੂੰ ਪੈਸੇ ਮਿਲਣੇ ਆ, ਬੈਂਕਸ ਵੀ ਮੈਡੀਕਲ ਵਾਲਿਆਂ ਨੂੰ 100% ਫਾਈਨਾਂਸਿੰਗ ਦਿੰਦੇ ਨੇ, 100% ਫਾਈਨਾਂਸਿੰਗ ਅਪਰੂਵ ਹੋ ਜਾਂਦੀ ਹੈ ਮੈਡੀਕਲ ਫੀਲਡ ਦੇ ਕਈ ਬੰਦਿਆਂ ਨੂੰ। ਫਿਜ਼ੀਓਥੈਰੇਪਿਸਟ ਕੋਈ ਸੁਣ ਰਿਹਾ, ਤੁਹਾਡੇ 'ਚੋਂ ਕੋਈ ਸੁਣ ਰਿਹਾ, ਮੈਡੀਕਲ ਪ੍ਰੋਫੈਸ਼ਨਲ, ਕੋਈ ਵੀ ਲੋਕ 416-518-3200 ਨੰਬਰ 'ਤੇ ਕਾਲ ਕਰਨੀ ਹੈ, 416-518-3200। ਸਾਡੇ ਕੋਲ ਅਪਰਚੁਨਿਟੀਜ਼ ਹੈਗੀਆਂ ਨੇ, ਤੁਹਾਡੇ ਅਪਰਚੁਨਿਟੀਜ਼ ਦੇ ਵਿੱਚ ਇਹ ਆ, ਅਪਰਚੁਨਿਟੀ 'ਚ ਕੀ ਕਿ ਤੁਸੀਂ ਇੱਕ ਤਾਂ ਮੈਡੀਕਲ ਬਿਲਡਿੰਗ ਆ ਉਹਦੇ ਵਿੱਚ ਐਡਜਸਟ ਹੋ ਜਾਣਾ, ਤੁਸੀਂ ਬ੍ਰੈਂਡ ਨਿਊ ਬਣੀ ਆ, ਇੱਕ ਤੁਸੀਂ ਨਵੇਂ ਕਲੀਨਿਕ ਖੁੱਲ੍ਹ ਰਹੇ ਨੇ ਉਹ 'ਚ ਤੁਸੀਂ ਕੋ ਓਨਰ ਦੇ ਤੌਰ ਦੇ ਉੱਤੇ ਆ ਸਕਦੇ ਹੋ। ਡਿਟੇਲ ਜਾਣਕਾਰੀ ਲਈ 416-518-3200 'ਤੇ ਕਾਲ ਕਰਨੀ ਹੈ। ਸੰਤੋਸ਼ ਨੂੰ ਕਿਸੇ ਨੇ ਵੀ ਕੰਟੈਕਟ ਕਰਨਾ, ਕੋਈ ਫਸਿਆ ਹੋਇਆ ਸਟੱਕ ਹੈ ਰੀਅਲ ਸਟੇਟ ਦੇ ਵਿੱਚ, ਪ੍ਰੋਪਰਟੀ ਰੈਂਟ ਕਰਨੀ ਹੈ ਕਿਸੇ ਨੇ ਵੀ ਗੱਲਬਾਤ ਕਰਨੀ ਹੈ ਸੰਤੋਸ਼ ਨਾਲ, ਕੋਈ ਵੀ ਰੀਅਲ ਸਟੇਟ ਦੇ ਨਾਲ ਰਿਲੇਟਡ, ਸੰਤੋਸ਼ ਨੰਬਰ ਦਿਓ
1: 416-473-4242, 416-473-4242,
0: 416-473-4242 ਤੇ ਸੰਤੋਸ਼ ਨਾਲ ਗੱਲ ਕਰ ਸਕਦੇ ਆ। ਚੈਂਪੀਅਨ ਦੇ ਨਾਲ ਇਸ ਸਮੇਂ ਲਾਈਵ ਕੇਟਰਿੰਗ ਚੱਲਦੀ ਪਈ ਆ, ਅਲਡਰੈਡੋ ਪਾਰਕ ਦੇ ਵਿੱਚ ਤਵਾ ਕਿਚਨ ਦਾ ਟਰੱਕ ਲੱਗਿਆ ਹੋਇਆ, ਕਮਿਊਨਿਟੀ ਕੇਟਰਿੰਗ ਹੈ, ਇਹਨਾਂ ਦੀਆਂ ਅੱਜ 5 ਕੇਟਰਿੰਗ ਜਾ ਰਹੀਆਂ, 850 ਲੋਕ ਖਾਣਾ ਖਾ ਰਹੇ ਨੇ। ਤੁਸੀਂ ਕਿਸੇ ਨੇ ਵੀ ਕੇਟਰਿੰਗ ਪਰਾਉਣੀ ਆ ਫਰੈਸ਼ ਫੂਡ ਦੇ ਨਾਲ, ਤਵਾ ਚਿਕਨ ਤੋਂ ਲੈ ਕੇ ਮੇਥੀ ਮਲਾਈ ਮੁਰਗ ਤੋਂ ਲੈ ਕੇ ਤੁਸੀਂ ਇਹਨਾਂ ਦੇ ਤਰੀਆਂ ਖਾਣੀਆਂ ਨੇ, ਨਾਨ, ਇੰਨੇ ਬਿਜ਼ੀ ਰੈਸਟੋਰੈਂਟ ਹੈ ਕਿ ਰਾਤ ਦੇ 4 ਵਜੇ ਤੱਕ, ਸਵੇਰੇ 6 ਵਜੇ ਤੱਕ ਖੁੱਲ੍ਹਦਾ। ਤੁਸੀਂ ਇਹਨਾਂ ਦੀ ਲੋਕੇਸ਼ਨ ਹੈ ਕੈਨੇਡੀ ਐਂਡ ਸਟੀਲ, ਨਜ਼ਾਰਾ ਡਾਇਨਿੰਗ ਕਰਨੀ ਆ, ਤਵਾ ਕਿਚਨ ਦਾ ਟੇਸਟ ਉੱਥੇ ਖਾਣਾ, ਨਜ਼ਾਰਾ 'ਚ ਪਾਰਟੀ ਕਰਨੀ ਆ, ਕੋਈ ਕਿਸੇ ਨੇ ਕੁਛ ਵੀ। ਸੰਤ ਆਪਣਾ ਨੰਬਰ ਦਿਓ ਚਰਨਪ੍ਰੀਤ।
3: ਹਾਂਜੀ, ਨੰਬਰ ਹੈਗਾ ਜੀ 647-633-8878
0: ਨੈਗਰਾ ਫਾਲ ਦੇ ਵਿੱਚ। ਆਪਣੀ ਅਗਲੀ ਲੋਕੇਸ਼ਨ ਜਿਹੜੀ ਹੈ ਅਗਲੇ 15 ਜਾਂ 17 ਦਿਨ ਦੇ ਵਿੱਚ ਓਪਨ ਕਰ ਦੇਣਗੇ। ਨੈਗਰਾ ਫਾਲ ਦੇ ਵਿੱਚ ਵੀ ਤੁਸੀਂ ਵਿਕਟੋਰੀਆ ਐਵਨਿਊ ਦੇ ਉੱਪਰ ਜਿਹੜੀ ਇਹਨਾਂ ਦੀ ਤਵਾ ਕਿਚਨ ਦੀ ਲੋਕੇਸ਼ਨ ਆ ਚੁੱਕੀ ਹੈ, ਅਤੇ ਪੀਜ਼ਾ ਤੋਂ ਲੈ ਕੇ ਇੰਡੀਅਨ ਫੂਡ ਤੁਸੀਂ ਸਾਰਾ ਉੱਥੇ ਲੈ ਸਕੋਗੇ ਟੋਰੋਂਟੋ ਵਾਲੇ ਰੇਟ 'ਤੇ। ਅਤੇ 647-633-8878 ਦੇ ਉੱਤੇ ਕੋਈ ਕਿੰਗਸਟਨ ਦੇ ਏਰੀਆ 'ਚ ਕੰਮ ਕਰਨਾ ਚਾਹੁੰਦਾ, ਜਾਂ ਕੋਈ ਬੈਲਵਿਲ ਜਾਂ ਓਟਵਾ ਦੇ ਵਿੱਚ ਅਤੇ ਜਾਂ ਮੌਂਟਰੀਅਲ 'ਚ ਫੂਡ ਦਾ ਕੰਮ, ਪੂਰੀ ਹੈਲਪ ਦੇ ਨਾਲ ਤਵਾ ਕਿਚਨ ਆਪਣੀ ਇਸਟੈਬਲਿਸ਼ਮੈਂਟ ਦੇ ਵਿੱਚ ਜਾ ਰਿਹਾ, ਤੁਹਾਨੂੰ 647-633-8878 'ਤੇ ਤੁਸੀਂ ਕਾਲ ਕਰਨੇ, 647-633-8878 ਕੈਨੇਡੀਅਨ ਸਟੀਲ ਦੇ ਉੱਤੇ ਲੋਕੇਸ਼ਨ 'ਤੇ ਪਹੁੰਚੋ। ਇਹਨਾਂ ਦੀਆਂ ਕੜਾਹੀਆਂ ਪਾਕਿਸਤਾਨੀ ਸਟਾਈਲ ਦੀਆਂ ਤਿਆਰ ਕਰੋ, ਤਿਆਰੀ ਕੀਤੀ ਹੋਈ ਖਾਓ, ਕੜਾਹੀ ਚਿਕਨ, ਕੜਾਹੀ ਪਨੀਰ।

0: ਕਰਜ਼ਾ, ਕਿਸੇ 'ਤੇ ਵੀ ਕੋਈ ਕਰਜ਼ਾ ਚੜ੍ਹਾਇਆ, 416-518-3200, 416-518-3200, ਜਾਂ ਕਿਸੇ ਨੇ ਵੀ ਮੈਡੀਕਲ ਫੀਲਡ ਦੇ ਵਿੱਚ ਇਨਵੈਸਟ ਕਰਨਾ ਹੈਗਾ, ਲਾਈਫ ਟਾਈਮ ਇਨਕਮ ਲੈਣੀ ਆ, 416-518-3200.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਆਪਣਾ ਰੇਡੀਓ ਦੇਸ਼ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: There is but one God.
3: Satnam.
2: The Supreme Truth.
3: Karta Purakh.
2: The Creator.
3: Nirupam.
2: Without fear.
3: Nirvair.
2: Without hate. Shall worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381।

0: 8881
1: ਲੱਖਾਂ ਦਿਲਾਂ ਦੀ ਧੜਕਨ ਦ ਸੁਪਰ ਸਟਾਰ ਐਮੀ ਵੇਅਰ
2: ਮੈਂ ਕਿੱਥੇ ਬੈਠਿਆ ਕਰੂੰ
1: Sound live and cellular point present AmiWare live in Toronto. August 30th at Great Canadian Casino Resort. Toronto wale ready ho jao. Buy your tickets at ticketmaster.ca or call 647-964-8573.
3: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

9055646444

ਐਮ 5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੈਟਰਡੇ ਦਾ ਦਿਨ ਆ ਚੁੱਕਿਆ ਹੈ, 22 ਅਗਸਤ ਹੋ ਗਈ ਹੈ ਅਤੇ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ 1:08 ਅਤੇ ਕੁਛ ਸੈਕਿੰਡ ਹੋ ਗਏ ਨੇ ਇਸ ਸਮੇਂ ਸਟੂਡੀਓ ਦੀ ਘੜੀ ਦੇ ਉੱਪਰ ਬ੍ਰਾਂਪਟਨ ਦੇ ਵਿੱਚ, ਅਤੇ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 4 ਵਜੇ ਤੱਕ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋ, ਬਹੁਤ ਖੂਬਸੂਰਤ ਜਿਹਾ ਵੈਦਰ ਹੈ। ਸਵੇਰੇ ਸਵੇਰੇ ਮੀਂਹ ਕਣੀ ਦਾ ਹੋ ਗਿਆ ਕਹਿ ਲਓ ਕਿ ਸਿਲਸਿਲਾ ਸਟਾਰਟ, ਐਂਡ ਉਸ ਤੋਂ ਬਾਅਦ ਫਿਰ ਹੁਣ ਬੱਦਲ ਵੀ ਨੇ, ਕਿਤੇ ਕਿਤੇ ਧੁੱਪ ਵੀ ਨਿਕਲੀ ਹੋਈ ਹੈ। ਓਵਰਆਲ ਬੜਾ ਸੋਹਣਾ ਜਿਹਾ ਗੁੱਡ ਵੈਦਰ ਹੈ, ਗਲੂਮੀ ਜਿਹਾ ਵੈਦਰ ਹੈ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਹਾਡੇ ਨਾਲ ਸਾਡੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ, ਅਤੇ ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਗੇ। ਬੜੀ ਜਲਦੀ ਆਪਾਂ ਉੱਥੇ ਵੀ ਚੱਲਾਂਗੇ, ਬਟ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹਾਂ। ਸਭ ਤੋਂ ਪਹਿਲਾਂ ਸਤਸਰਵਨ ਕਰਦੇ ਆਪਾਂ ਬੜਾ ਮਿੱਠਾ ਸ਼ਬਦ ਭਾਈ ਮਹਾਦੀਪ ਸਿੰਘ ਜੀ ਦੀ ਆਵਾਜ਼ ਦੇ ਵਿੱਚ, ਅਤੇ ਤੁਸੀਂ ਸੁਣੋ ਅਤੇ ਜਲਦ ਵਾਪਸ ਆਉਂਦੇ ਹਾਂ ਅਤੇ ਫਿਰ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਤੇ ਸਾਡਾ ਸਾਥ 3 ਘੰਟੇ ਦਾ ਬਣ ਚੁੱਕਿਆ ਆ ਹਰ ਸੈਟਰਡੇ ਦੀ ਤਰ੍ਹਾਂ, ਤੇ ਉਮੀਦ ਹੈ ਕਿ ਸਾਰੇ ਹੀ ਠੀਕ ਠਾਕ ਹੋਣਗੇ। ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਵੀ ਫੰਕਸ਼ਨਸ ਨੇ, ਕੋਈ ਵਿਆਹ ਸ਼ਾਦੀ ਹੈ, ਕੋਈ ਪਾਰਟੀ ਦਾ ਮਾਹੌਲ ਹੈ, ਕਿਸੇ ਦਾ ਬਰਥਡੇ ਹੈ, ਉਹਨਾਂ ਨੂੰ ਸਾਰਿਆਂ ਨੂੰ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਸਾਰੇ ਆਪਣਾ ਵੀਕਐਂਡ ਪੂਰਾ ਇੰਜੋਏ ਕਰੋ। ਤੁਹਾਡਾ ਤੇ ਸਾਡਾ ਸਾਥ ਜਿਹੜਾ 3 ਘੰਟੇ ਦਾ ਆ, ਬਹੁਤ ਸਾਰੀਆਂ ਅੱਜ ਗੱਲਾਂ ਬਾਤਾਂ ਵੀ ਕਰਾਂਗੇ, ਬਹੁਤ ਸਾਰਾ ਗੀਤ ਸੰਗੀਤ ਵੀ ਹੋਏਗਾ। ਤੇ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਬਹੁਤ ਹੀ ਕਮਾਲ ਦੀਆਂ ਡੀਲਸ ਦਵਾਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਤੇਜਿੰਦਰ ਸਿੱਧੂ ਜੀ ਪਹੁੰਚ ਚੁੱਕੇ ਨੇ, ਤੇ ਤੁਸੀਂ ਵੀ ਜ਼ਰੂਰ ਜਾਓ ਅੱਜ 294 ਵਾਕਰ ਡਰਾਈਵ ਦੇ ਉੱਪਰ। ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਹੈ ਤੇ ਵਾਲਮਾਰਟ ਦੇ ਬਿਲਕੁਲ ਨਜ਼ਦੀਕ ਨੇਗੇ ਇਹ ਗ੍ਰੈਂਡ ਹੋਮ ਫਰਨੀਚਰ। ਤੇ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ ਮੈਕਸੀਮਮ ਤੁਹਾਨੂੰ ਡੀਲਸ ਦਵਾਵਾਂਗੇ। ਨੰਬਰ 1 ਫਰਨੀਚਰ, ਮਾਡਰਨ ਫਰਨੀਚਰ ਤੁਸੀਂ ਆਪਣੇ ਘਰਾਂ ਦੇ ਵਿੱਚ ਲੈ ਕੇ ਆਉਣਾ, ਤੇ ਤੁਸੀਂ ਬਹੁਤ ਵਧੀਆ ਡੀਲਸ ਦੇ ਨਾਲ ਨਾਲ ਕਮਾਲ ਦੇ ਤੋਹਫੇ ਵੀ ਅੱਜ ਤੁਹਾਨੂੰ ਮਿਲਣਗੇ। ਉਹ ਵੀ ਐਵੇਂ ਨਹੀਂ ਕਿ ਛੋਟੇ ਮੋਟੇ ਗਿਫਟਸ, ਬਹੁਤ ਵੱਡੇ ਵੱਡੇ ਇਲੈਕਟ੍ਰੋਨਿਕ ਗਿਫਟ ਤੁਹਾਨੂੰ ਦਵਾਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ। ਤੇ ਲਓ ਫਿਰ ਸਭ ਤੋਂ ਪਹਿਲਾਂ ਆਪਾਂ ਟੀਮ ਨੂੰ ਨਾਲ ਜੋੜੀਏ ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ। ਜੀ ਸਿੱਧੂ ਸਰ,
1: ਮਿਹਰਬਾਨੀ। ਸਭ ਤੋਂ ਪਹਿਲਾਂ ਦੇਸ਼ ਪ੍ਰਦੇਸ਼ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਤੇਜਿੰਦਰ ਸਿੰਘ ਸਿੱਧੂ ਸਿੱਧਵਾ ਵਾਲੇ ਵੱਲੋਂ ਸਰ ਨੇ ਅਗਸਤ ਵਜੇ ਤੇ ਅਗਸਤ ਮਹੀਨੇ ਦੀ 22 ਤਾਰੀਖ ਹੈ ਦਿਨ ਅੱਜ ਨਚਰ ਬਾਹਰ, ਤੇ ਇਸ ਸਮੇਂ 1:14 ਕੁਝ ਸੈਕਿੰਡ ਹੋਏ ਨੇ ਸਾਡੀ ਦੇਸ਼ ਪ੍ਰਦੇਸ਼ ਦੀ ਘੜੀ ਦੇ ਉੱਤੇ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 4 ਤੱਕ ਆਪਣੀ ਮੁਲਾਕਾਤ ਹੈ। ਜਿਵੇਂ ਤੁਹਾਨੂੰ ਦੱਸਦੇ ਆ ਰਹੇ ਹਾਂ ਕਿੰਨੇ ਦਿਨਾਂ ਤੋਂ ਕਿ ਸੁਖਹੋਰਾਂ ਦੇ ਅਸੀਂ ਅੱਜ ਪਹੁੰਚੇ ਹਾਂ ਬ੍ਰਹਿਮਕੁੰਡ ਵਾਲੀ ਲੋਕੇਸ਼ਨ ਤੇ, ਗ੍ਰੈਂਡ ਫਰਨੀਚਰ ਤੇ। ਮਤਲਬ ਤਾਂ ਮੈਂ ਕਹਿੰਦਾ ਇੰਨਾ ਸੋਹਣਾ ਮੌਸਮ ਆ, ਹਵਾਵਾਂ ਦੇ ਵਿੱਚ ਬੜੇ ਬਹੁਣੀ ਸਿਲ ਜੀ, ਥੋੜੀ ਜਿਹੀ ਹਵਾਵਾਂ ਮਿੱਠੀਆਂ ਜਿਹੀਆਂ ਨੇ, ਰੌਣਕ ਜਿਹੀਆਂ ਨੇ, ਦੱਸ ਰਹੀਆਂ ਕਿ ਫਾਲ ਵੀ ਅੱਗੇ ਆਉਣੀ ਹੌਲੀ ਹੌਲੀ, ਹੈ ਨਾ। ਇਹ ਵਧੀਆ ਮੌਸਮ ਆਉਣੇ ਨੇ, ਰੱਖੜੀਆਂ ਦਾ ਤਿਉਹਾਰ ਵੀ ਹੈਗਾ, ਐਂਡ ਆਫ ਦਾ ਮੰਥ ਹੈ, ਉਹ ਵੀ ਤੁਸੀਂ ਸੈਲੀਬ੍ਰੇਟ ਕਰਨਾ, ਫਿਰ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਣਾ। ਪਰ ਅਸੀਂ ਅੱਜ ਤਿਉਹਾਰ ਵਰਗਾ ਹੀ ਮਾਹੌਲ ਲੈ ਕੇ ਆਏ ਹਾਂ ਕਿ ਹੁਣ ਸੋਹਣਾ ਸੋਹਣਾ ਫਰਨੀਚਰ ਘਰਾਂ ਦੇ ਵਿੱਚ ਹੋਵੇ ਨਵਾਂ, ਤੇ ਫਿਰ ਬਹਿਜਾ ਬਹਿਜਾ ਹੋ ਜਾਏ ਤੇ ਪਹੁੰਚੇ ਹਾਂ ਸੁਖਹੋਰਾਂ ਦੇ ਪਾਸ ਅਸੀਂ ਗ੍ਰੈਂਡ ਫਰਨੀਚਰ ਤੇ। ਸਭ ਤੋਂ ਪਹਿਲਾਂ ਸੁਖ ਜੀਆਂ ਨੂੰ ਨਿੱਘਾ ਸਵਾਗਤ।
2: ਬਹੁਤ ਸ਼ੁਕਰੀਆ, ਧੰਨਵਾਦ ਸਤਿ ਸ਼੍ਰੀ ਅਕਾਲ। ਬਿਲਕੁਲ, ਅੱਜ ਦੇਸ਼ ਪ੍ਰਦੇਸ਼ ਦੀ ਟੀਮ ਸਾਡੇ ਕੋਲ ਪਹੁੰਚੀ ਆ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਉੱਪਰ, 294 ਵੋਕਲ ਡਰਾਈਵ ਦੇ ਉੱਪਰ। ਤੇ ਸਭ ਤੋਂ ਪਹਿਲੀ ਡੀਲ ਹੀ ਅੱਜ ਕੜਾਕੇ ਕੱਢਵੀਂ ਦੇਣ ਲੱਗੇ ਆ। ਜਿਹੜਾ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈਡਰੂਮ ਸੈੱਟ ਲੈਣਾ, ਮਾਡਰਨ ਮੇਡ ਇਨ ਕੈਨੇਡਾ, ਕਲਰ ਜਿਹੜਾ ਮਰਜ਼ੀ ਬਣਾ ਲਿਓ, ਜਿੱਥੇ ਵੀ ਕਿਤੇ ਜੁੜੇ ਹੋਏ ਆ ਹੁਣ ਪਹੁੰਚ ਜਾਓ ਫਟਾਫਟ 294 ਵੋਕਲ ਡਰਾਈਵ ਦੇ ਉੱਪਰ। ਕੁਈਨ ਸਾਈਜ਼ ਦਾ ਬੈੱਡ ਜਿਹੜਾ ਮਰਜ਼ੀ ਕਲਰ ਬਣਾ ਲਿਓ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਹੈੱਡਬੋਰਡ ਦੇ ਵਿੱਚ 7 ਕਲਰ ਦੀਆਂ ਐਲਈਡੀ ਲਾਈਟਾਂ, ਬਲੂ, ਬਲੈਕ, ਜਿੱਦਾਂ ਵੀ ਤੁਹਾਨੂੰ ਐਲਈਡੀ ਲਾਈਟ ਚਾਹੀਦੀ ਆ, ਸੋਲਿਡ ਵੁੱਡ ਦਾ ਬੈੱਡ ਐਲਈਡੀ ਲਾਈਟਰ ਦੇ ਨਾਲ, ਹੈੱਡਬੋਰਡ ਦੇ ਵਿੱਚ ਫੈਬਰਿਕ ਦੀ ਪੈਡਿੰਗ ਵੀ ਹੋਈ ਹੈ, ਇੱਕ ਸਾਈਡ ਦਰਾਜ਼ ਵੀ ਬਣੇ ਹੋਏ ਨੇ ਡਰੋਰ। ਸੋ ਡਿਜ਼ਾਈਨਰ ਕੁਈਨ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ, ਫੁੱਟਬੋਰਡ ਦੇ ਵਿੱਚ ਜਿਹੜੇ ਤੁਹਾਨੂੰ ਸਟੋਰੇਜ ਵੀ ਮਿਲੂਗੀ, ਡ੍ਰੈਸਰ ਦੇ ਡਰੋਰ ਜਿਹੜੇ ਸੋਫਟ ਕਵਰ ਨਾਲ ਬਲੈਕ ਕਲਰ ਦੇ ਹੈਂਡ ਲੱਗੇ ਹੋਏ ਨੇ, ਡ੍ਰੈਸਰ ਮਿਰਰ ਤੇ ਨਾਲ ਸਾਈਡ ਟੇਬਲ। ਸਿੱਧੂ ਸਾਹਿਬ ਪੂਰਾ ਬੈੱਡਰੂਮ ਸੈੱਟ ਕੁਈਨ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ, ਸਟੋਰੇਜ ਨਾਲ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਸੋਲਿਡ ਵੁੱਡ ਦਾ ਬੈੱਡਰੂਮ ਸੈੱਟ, ਕਲਰ ਜਿਹੜਾ ਮਰਜ਼ੀ ਬਣਾ ਲਿਓ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ 2500 ਡਾਲਰ ਸੀ, ਜਿਹੜੇ ਪਰਿਵਾਰ ਰਾਈਟ ਮੀਨ ਸਟੋਰ ਆ ਜਾਣਗੇ 2500 ਦਾ ਬੈੱਡਰੂਮ ਸੈੱਟ ਸਿਰਫ 999 ਦਾ, ਐਲਈਡੀ ਲਾਈਟਾਂ ਦਾ ਕੰਪਲੀਟ ਬੈੱਡਰੂਮ ਸੈੱਟ, ਕੁਈਨ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ 2500 ਡਾਲਰ ਵਾਲਾ ਸਿਰਫ 999 ਦੇ ਵਿੱਚ। ਤੇ ਨਾਲ ਸਰ ਤੋਹਫੇ ਅਜੇ 2 ਮਿਲਣੇ ਆ, ਮੈਨੂੰ ਤੁਸੀਂ ਇਸ਼ਾਰਾ ਕਰਤਾ 2 ਤੋਹਫੇ, ਇੱਕ ਤੇ ਜਿਹੜਾ ਉੱਪਰ ਕੁਈਨ ਸਾਈਜ਼ ਦਾ ਮੈਟਰਸ ਪਿਆ ਬਿਲਕੁਲ ਫ੍ਰੀ।
1: ਸੁਣ ਰਹੇ ਧਿਆਨ ਨਾਲ
2: ਜੀ,
1: ਕਿ ਤੁਸੀਂ ਬੈਡਰੂਮ ਸੈੱਟ ਕਹੀ ਜਾਂਦੇ 999 ਦਾ
2: ਜੀ,
1: ਮੈਂ ਮੈਟਰਸ ਤਾਂ ਰੱਖਿਆ ਹੀ ਨਹੀਂ ਇਹਨਾਂ ਉੱਪਰ, ਹੁਣ ਗੱਲ ਬਣੀ ਹੈ
2: ਬਿਲਕੁਲ ਮੈਟਰਸ ਨਾਲ ਫ੍ਰੀ। ਸਿੱਧੂ ਸਾਹਿਬ ਹੁਣ ਤੁਸੀਂ ਮੈਨੂੰ, ਮੈਂ ਤੁਹਾਡਾ ਇਸ਼ਾਰਾ ਸਮਝਦਾ, ਤੁਸੀਂ ਕਹਿਣਾ ਵੀ ਬਿਲਕੁਲ ਤੁਸੀਂ ਬੈਠੇ ਹੋ, ਟੀਵੀ ਟੈਲੀਵਿਜ਼ਨ ਚਾਹੀਦਾ, ਜਿਹੜੇ ਪਰਿਵਾਰ ਹੁਣੇ ਆ ਜਾਣਗੇ, ਪੂਰਾ ਬੈਡਰੂਮ ਸੈੱਟ ਐਲਈਡੀ ਲਾਈਟਾਂ ਵਾਲਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਸਟੋਰੇਜ ਵਾਲਾ ਬੈਡਰੂਮ ਸੈੱਟ 999 ਦਾ, ਕੁਈਨ ਸਾਈਜ਼ ਦਾ ਮੈਟਰਸ ਵੀ ਫ੍ਰੀ, ਤੇ ਜਿਹੜੇ ਪਰਿਵਾਰ ਹੁਣੇ ਆ ਜਾਣਗੇ, ਨਾਲ 50 ਇੰਚ ਦਾ ਟੈਲੀਵਿਜ਼ਨ ਟੀਵੀ, 50 ਇੰਚ ਦਾ ਟੀਵੀ ਟੈਲੀਵਿਜ਼ਨ ਬਿਲਕੁਲ ਫ੍ਰੀ
1: ਫ੍ਰੀ। ਬੱਲੇ ਬੱਲੇ ਆਹ ਤਾਂ ਗੱਲ ਹੋ ਗਈ, ਬਣ ਗਈ ਨਾ ਹੁਣ
2: ਬਿਲਕੁਲ,
1: ਬੰਦਾ ਬਹਿ ਕੇ ਵੈਬ ਸੀਰੀਜ਼ ਦੇਖ ਲੂ ਚੱਜ ਦੀਆਂ
2: ਬਿਲਕੁਲ ਸਰ। ਬੈੱਡ, ਡ੍ਰੈਸਰ ਮੇਰੇ ਨਾਲ ਸਾਈਡ ਟੇਬਲ, ਸੋਲਿਡ ਵੁੱਡ ਦਾ ਜਿਹੜਾ ਮਰਜ਼ੀ ਕਲਰ ਬਣਾ ਲਿਓ ਐਲਈਡੀ ਲਾਈਟਾਂ ਦੇ ਨਾਲ, 999 ਡਾਲਰ ਦਾ, $1000 ਦਾ ਮੈਟਰਸ ਵੀ ਫ੍ਰੀ, 50 ਇੰਚ ਦਾ ਟੈਲੀਵਿਜ਼ਨ ਟੀਵੀ ਵੀ ਫ੍ਰੀ। ਹੁਣ ਆਉਣਾ ਕਿੱਥੇ ਤੁਸੀਂ, 294 ਵੋਕਲ ਡਰਾਈਵ ਦੇ ਉੱਪਰ, 294 ਵੋਕਲ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਰਾਜ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 294 ਵੋਕਲ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਸੁਸਾ।
1: ਨੰਬਰ ਵੀ ਲਿਖ ਲਓ ਇੱਥੋਂ ਦਾ 905-302-9494 ਪਿੱਛੇ ਹੈਗਾ ਤੇ ਬਾਬਾ ਚੱਲਦੇ ਸਟੂਡੀਓ ਮਨਪ੍ਰੀਤ ਦੇ ਪਾਸ ਤੇ ਅੱਗੇ ਬਰਮੀ ਬੜੀ ਜਲਦੀ ਫੇਰ ਤੁਹਾਡੇ ਨਾਲ ਹੀ ਅਸੀਂ ਰੱਖੋ ਗੱਲਬਾਤ ਹੁੰਦੀ ਰਹਿਣਗੀ ਜੀ
0: ਬਿਲਕੁਲ ਬਿਲਕੁਲ ਜੀ ਬਿਲਕੁਲ ਤੁਸੀਂ ਜ਼ਰੂਰ ਪਹੁੰਚੋ ਅੱਜ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ ਜਿੱਥੇ ਤੁਹਾਡੇ ਲਈ ਅੱਜ ਬਹੁਤ ਹੀ ਕਮਾਲ ਦੀਆਂ ਇੰਨੀਆਂ ਜ਼ਿਆਦਾ ਤੁਹਾਡੇ ਲਈ ਡੀਲਸ ਲੱਗ ਚੁੱਕੀਆਂ ਨੇਗੀਆਂ ਤੇ ਜ਼ਰੂਰ ਤੁਸੀਂ ਪਹੁੰਚੋ ਆਪਣੀ ਪਸੰਦ ਦੇ ਨਾਲੇ ਤਾਂ ਤੁਸੀਂ ਫਰਨੀਚਰ ਲਓ ਉਹਦੇ ਵਿੱਚ ਵੀ ਤੁਹਾਨੂੰ ਵਧੀਆ ਡੀਲ ਤੇ ਨਾਲ ਵਧੀਆ ਤੋਹਫਾ ਮਿਲ ਰਿਹਾ ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ 3 ਘੰਟੇ ਦਾ ਰਹੇਗਾ ਬਟ ਸ਼ਾਮ ਤੱਕ ਓਪਨ ਰਹਿਣਗੇ ਗ੍ਰੈਂਡ ਹੋਮ ਫਰਨੀਚਰ ਕੁਈਨ ਐਂਡ ਗੇਟਵੇ ਦੇ ਇੰਟਰਸੈਕਸ਼ਨ ਤੇ 294 ਵਾਕਰ ਡਰਾਈਵ ਦੇ ਉੱਪਰ ਪਹੁੰਚਣਾ ਤੁਸੀਂ ਤੇ ਜ਼ਰੂਰ ਤੁਸੀਂ ਇਹਨਾਂ ਦੇ ਕੋਲ ਜਾ ਕੇ ਆਪਣਾ ਮੈਕਸੀਮਮ ਅੱਜ ਫਾਇਦਾ ਕਰਵਾ ਸਕਦੇ ਹੋ ਦਿਓਲ ਟਰੈਵਲਸ ਦੇ ਨਾਲ ਵੀ ਗੱਲਬਾਤ ਕਰੋ ਟੋਰੋਂਟੋ ਤੋਂ ਦਿੱਲੀ ਜੇਕਰ ਤੁਸੀਂ ਜਾਣਾ ਹੋਵੇ ਅਕਤੂਬਰ ਦੇ ਵਿੱਚ ਐਂਡ ਦੇ ਵਿੱਚ ਅਕਤੂਬਰ ਐਂਡ 'ਚ ਜਾ ਕੇ ਦਸੰਬਰ ਐਂਡ ਦੇ ਵਿੱਚ ਵਾਪਸੀ ਕਰਨੀ ਹੈ ਤਾਂ ਲਿਮਿਟਡ ਸੀਟਸ ਬਚੀਆਂ ਹੋਈਆਂ ਨੇ ਇਸ ਟਿਕਟ ਦੇ ਲਈ $1820 ਦੀਆਂ ਟਿਕਟਸ ਨੇ ਤੇ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ $1820 ਦੇ ਵਿੱਚ ਤੁਸੀਂ ਆਉਣ ਜਾਣ ਕਰੋ ਅਕਤੂਬਰ ਐਂਡ ਦੇ ਵਿੱਚ ਇੰਡੀਆ ਨੂੰ ਜਾ ਕੇ ਦਸੰਬਰ ਐਂਡ ਦੇ ਵਿੱਚ ਕ੍ਰਿਸਮਸ ਤੋਂ ਪਹਿਲਾਂ ਤੁਸੀਂ ਵਾਪਸ ਆ ਜਾਓ ਤੇ $1820 ਦੇ ਟਿਕਟਸ ਨੇ ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ ਜੇਕਰ ਦਿੱਲੀ ਤੋਂ ਟੋਰੋਂਟੋ ਕਿਸੇ ਨੇ 1 ਵੇ ਟਿਕਟ ਲੈ ਕੇ ਆਉਣਾ ਹੋਵੇ ਅਕਤੂਬਰ ਮਹੀਨੇ ਦੇ ਵਿੱਚ ਤਾਂ ਉਹਨਾਂ ਦੇ ਲਈ ਤੁਸੀਂ ਟਿਕਟ ਬੁੱਕ ਕਰਵਾਓ ਸਿਰਫ $850 ਦੀ ਟਿਕਟ ਹੈ ਅਕਤੂਬਰ ਮੰਥ ਦੇ ਲਈ ਦਿੱਲੀ ਤੋਂ ਟੋਰੋਂਟੋ 1 ਵੇ ਟਿਕਟ $850 ਇਸ ਤੋਂ ਇਲਾਵਾ ਦਿੱਲੀ ਤੋਂ ਟੋਰੋਂਟੋ ਅਕਤੂਬਰ ਦੇ ਵਿੱਚ ਆ ਕੇ ਨਵੰਬਰ 'ਚ ਵਾਪਸੀ ਕਰਨੀ ਹੋਵੇ ਇੱਕ ਮਹੀਨੇ ਦੇ ਲਈ ਕੋਈ ਵਿਜ਼ਿਟ ਕਰਨਾ ਚਾਹੁੰਦਾ ਇੱਥੇ ਟੋਰੋਂਟੋ ਨੂੰ ਤਾਂ ਟੋਰੋਂਟੋ ਤੋਂ ਦਿੱਲੀ ਨਵੰਬਰ ਦੇ ਵਿੱਚ ਵਾਪਸੀ ਹੋ ਸਕਦੀ ਹੈ ਤੇ ਇਹ ਟਿਕਟ ਹੋਏਗੀ $1550 ਦੀ $1550 ਦੀ ਟਿਕਟ ਹੈ ਤੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਫੈਬਰੀ ਦੇ ਵਿੱਚ ਇੰਡੀਆ ਨੂੰ 1 ਵੇ ਟਿਕਟ ਲੈ ਕੇ ਟੋਰੋਂਟੋ ਤੋਂ ਦਿੱਲੀ ਫੈਬਰੀ ਮਹੀਨੇ ਦੇ ਲਈ $940 ਦੀ ਹੋਏਗੀ $940 ਦੀ ਤੇ ਇਹਦੇ ਵਿੱਚ ਵੀ ਤੁਸੀਂ ਦੋ ਬੈਗਸ ਆਪਣੇ ਨਾਲ ਲੈ ਕੇ ਜਾ ਸਕਦੇ ਹੋ ਈ ਟੋਬਿਕੋ ਦਿਓਲ ਟਰੈਵਲਸ ਦਾ ਮੇਨ ਹੈੱਡ ਆਫਿਸ ਹੈ ਨੰਬਰ ਨੋਟ ਕਰ ਲਓ 905-588-5100 905-588-5100 ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਆਫਿਸ ਤੇ ਕਾਲ ਹੋ ਸਕਦੀ ਹੈ 905-588-4200 905-588-4200 ਦਿਓਲ ਟਰੈਵਲ ਦੇ ਨੰਬਰਸ ਨੇ ਪਹਿਲੇ ਕਾਲਰ ਜੁੜ ਚੁੱਕੇ ਨੇ ਮੇਰੇ ਨਾਲ 6972 ਜੀ ਸਤਿ ਸ਼੍ਰੀ ਅਕਾਲ 6972 ਸਤਿ ਸ਼੍ਰੀ ਅਕਾਲ ਜੀ ਹੈਲੋ ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ ਨਹੀਂ ਕੋਈ ਮੈਨੂੰ ਲੱਗਦਾ ਕੋਈ ਤੁਹਾਡੀ ਇੱਧਰੋਂ ਹੀ ਤੁਹਾਡੇ ਐਂਡ 'ਤੇ ਕੋਈ ਪ੍ਰੋਬਲਮ ਹੋਈ ਹੈ ਮੈਨੂੰ ਤੁਹਾਡੀ ਆਵਾਜ਼ ਨਹੀਂ ਪਹੁੰਚੀ ਕੋਈ ਗੱਲ ਨਹੀਂ ਤੁਸੀਂ ਦੁਬਾਰਾ ਕਾਲ ਕਰ ਲਿਓ ਮੇਨ ਟਾਈਮ ਦੇ ਵਿੱਚ ਆਪਾਂ ਹੁਣ ਸੁਣਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦਾ ਗਾਣਾ ਸ਼ਬਦ ਤੋਂ ਬਾਅਦ ਜਿਹੜਾ ਪਹਿਲਾ ਗਾਣਾ ਆਪਾਂ ਸੁਣਾਉਂਦੇ ਹਾਂ ਸਤਿੰਦਰ ਸਰਤਾਜ ਜੀ ਦਾ ਨਵਾਂ ਗਾਣਾ ਆਇਆ ਅਤੇ ਤੁਸੀਂ ਵੀ ਸੁਣੋ ਅਤੇ ਅੱਜ ਕੱਲ੍ਹ ਵੈਸੇ ਵੀ ਵੈਡਿੰਗ ਸੀਜ਼ਨ ਹੈਗਾ ਆ ਹਰੇਕ ਲੇਡੀਜ਼ ਦੇ ਕੋਲ ਬਹੁਤ ਸੋਹਣੇ ਸੋਹਣੇ ਗਹਿਣੇ ਹੁੰਦੇ ਨੇ ਪਾਏ ਹੁੰਦੇ ਨੇ ਅਤੇ ਉੱਦਾਂ ਹੀ ਨੱਚਦੇ ਨੱਚਦੇ ਜੇ ਕਿਸੇ ਦਾ ਝੁਮਕਾ ਗਿਰ ਜਾਵੇ ਹੈ ਨਾ ਉੱਦਾਂ ਦਾ ਇਹ ਸੌਂਗ ਹੈ ਤੁਸੀਂ ਵੀ ਸੁਣੋ ਅਤੇ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦਾ ਪਹਿਲਾ ਗਾਣਾ ਇੰਜੋਏ ਕੀਤਾ ਹੋਏਗਾ। ਸਤਿੰਦਰ ਸਰਤਾਜ ਜੀ ਦੇ ਕਹਿ ਲਓ ਕਿ ਆਲਮੋਸਟ ਸਾਰੇ ਗਾਣੇ ਨਾ ਬੜੇ ਡਿਫਰੈਂਟ ਜਿਹੇ ਲਿਰਿਕਸ ਹੁੰਦੇ ਨੇ, ਡਿਫਰੈਂਟ ਜਿਹਾ ਮਿਊਜ਼ਿਕ ਹੁੰਦਾ ਆ, ਅਤੇ ਦੇਖ ਲਓ ਕਿੰਨੇ ਡਿਫਰੈਂਟ ਡਿਫਰੈਂਟ ਇਹਨਾਂ ਨੇ ਵਰਡਸ ਯੂਜ਼ ਕੀਤੇ ਹੋਏ ਨੇਗੇ, ਹੈ ਨਾ। ਅਤੇ ਬੜੇ ਪਿਆਰੇ ਬੜੇ ਸੋਹਣੇ ਗਾਣੇ ਆ, ਅਤੇ ਇੱਦਾਂ ਦੇ ਸੋਹਣੇ ਸੋਹਣੇ ਗਾਣੇ ਪ੍ਰੋਗਰਾਮ ਦੇ ਵਿੱਚ ਸੁਣਾਂਗੇ ਆਪਾਂ। ਤੁਹਾਡੀ ਪਸੰਦ ਦੇ ਕੁਛ, ਮੇਰੀ ਪਸੰਦ ਦੇ, ਮੇਰੀ ਪਸੰਦ ਦਾ ਪਹਿਲਾਂ ਲੱਗ ਚੁੱਕਿਆ ਆ, ਬਾਕੀ ਸਾਰੇ ਤੁਹਾਡੀ ਪਸੰਦ ਦੇ ਸੁਣਾਂਗੇ। ਸਟੂਡੀਓ ਦਾ ਨੰਬਰ 905-5564-4444, 905-564-6444 ਸਟੂਡੀਓ ਦਾ ਨੰਬਰ ਹੈ। 6972, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਅਵਤਾਰ ਗਾਖਲ ਹੁੰਦਾ ਸੀ ਫਰਨੀਚਰ ਵਾਲੇ, ਹੈ ਨਾ।
0: ਹਾਂਜੀ,
1: ਤੇ ਉਹ ਕਿੰਨੀ ਤੇਜ ਬੋਲਦੇ ਸੀ ਨਾ, ਜਿੱਥੇ ਆ ਸਿੱਧੂ ਸਾਹਿਬ ਗਏ ਹੋਏ ਆ, ਇਹਨੇ ਤਾਂ ਅਵਤਾਰ ਗਾਖਲ ਨੂੰ ਵੀ ਪਿੱਛੇ ਛੱਡਤਾ।
0: ਦੇਖ ਲੋ ਨਾ, ਦੇਖੋ ਫਾਸਟ ਬੋਲਦੇ, ਕੋਈ ਨਾ ਇਹਨਾਂ ਨੂੰ ਕਹਿ ਦਿੰਦੇ ਹੌਲੀ ਬੋਲੋ ਫਿਰ।
1: ਹਾਂਜੀ,
0: ਮੈਂ ਕਿਹਾ ਕੋਈ ਗੱਲ ਨੀ, ਇਹਨਾਂ ਨੂੰ ਕਹਿ ਦਿੰਦੇ ਆ ਥੋੜਾ ਜਿਹਾ ਹੌਲੀ ਬੋਲੋ ਫਿਰ। ਸੁਖ ਜੀ ਨੂੰ ਜ਼ਰੂਰ ਤੁਹਾਡਾ ਮੈਸੇਜ ਦੇ ਦਿੰਦੇ ਆ ਵੀ ਥੋੜੀ ਜਿਹੀ ਆਪਣੀ ਡੀਲ ਹੌਲੀ ਦਿਓ ਬਈ, ਸਾਡੇ ਲਿਸਨਰਸ ਨੂੰ ਸਮਝ ਨਹੀਂ ਲੱਗੀ ਤੁਹਾਡੀ ਡੀਲ, ਤੇ ਆਪਾਂ ਨੈਕਸਟ ਲਿੰਕ ਦੇ ਵਿੱਚ ਹੀ ਉਹਨਾਂ ਨੂੰ ਕਹਿ ਦਾਂਗੇ ਵੀ ਹੌਲੀ ਹੌਲੀ ਆਪਣੀ ਡੀਲ ਦਿਓ। ਐਨੀਵੇ, ਸਟੂਡੀਓ ਦਾ ਨੰਬਰ 905-5564-4444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮਨੂ ਸ਼ਰਮਾ ਜੀ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਜੇ ਤੁਹਾਨੂੰ ਹੁਣ ਪਤਾ ਨਹੀਂ ਹੈ ਕਿ ਇੰਟਾਰੀ ਦੇ ਵਿੱਚ ਕੀ ਚੇਂਜਿਸ ਆਈਆਂ ਨੇ ਆਟੋ ਇੰਸ਼ੋਰੈਂਸ ਦੇ ਵਿੱਚ, ਤਾਂ ਜ਼ਰੂਰ ਤੁਸੀਂ ਮਨੂ ਸ਼ਰਮਾ ਜੀ ਤੋਂ ਪੂਰੀ ਇਨਫੋਰਮੇਸ਼ਨ ਲਓ ਇਹਦੇ ਬਾਰੇ, ਕਿਉਂਕਿ ਜੁਲਾਈ ਮਹੀਨੇ ਤੋਂ ਬਾਅਦ ਹੀ ਇਹ ਚੇਂਜਿਸ ਆਈਆਂ ਨੇ, ਅਤੇ ਜਿਨ੍ਹਾਂ ਨੇ ਵੀ ਆਪਣੀ ਪੋਲਿਸੀ ਹੁਣ ਰਿਨਿਊ ਕਰਵਾਉਣੀ ਆ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜ ਦੇ ਲਈ ਨਵੇਂ ਫੈਸਲੇ ਕਰਨੇ ਪੈ ਸਕਦੇ ਆ। ਜੇ ਹੁਣ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ, ਮਤਲਬ ਤੁਹਾਡੀ ਗੱਡੀਆਂ ਦੀ, ਤੁਹਾਡੇ ਟਰੱਕਸ ਦੀ ਇੰਸ਼ੋਰੈਂਸ ਦੀ ਹੁਣ ਰਿਨਿਊਅਲ ਆ ਰਹੀ ਹੈ, ਤਾਂ ਜਿਹੜੀ ਉਹਦੇ ਵਿੱਚ ਕਵਰੇਜ ਮਿਲਦੀ ਆ ਉਹਦੇ ਲਈ ਤੁਹਾਨੂੰ ਕੁਝ ਨਵੇਂ ਡਿਸੀਜਨਸ ਕਰਨੇ ਪੈਣਗੇ। ਪਰ ਜ਼ਰੂਰੀ ਇਹ ਹੈ ਕਿ ਤੁਸੀਂ ਇਹ ਸਮਝੋ ਕਿ ਤੁਹਾਡੀ ਫੈਮਿਲੀ ਦੀ ਸੇਫਟੀ ਅਤੇ ਤੁਹਾਡੀ ਆਪਣੀ ਸੇਫਟੀ ਦੇ ਉੱਪਰ ਕੀ ਅਸਰ ਪੈ ਸਕਦਾ ਇਸ ਡਿਸੀਜਨ ਦੇ ਨਾਲ। ਇਸ ਕਰਕੇ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਕਦੇ ਵੀ ਨਾ ਲਓ। ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਜਿਨ੍ਹਾਂ ਦੀ ਵੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ, ਜਾਂ ਤੁਸੀਂ ਆਪਣੇ ਘਰ ਦੀ ਯਾਨੀ ਕਿ ਹੋਮ ਇੰਸ਼ੋਰੈਂਸ, ਜਾਂ ਫਿਰ ਤੁਸੀਂ ਆਪਣੀ ਬਿਜ਼ਨਸ ਦੀ ਕੋਈ ਇੰਸ਼ੋਰੈਂਸ ਹੈ ਉਹਦੇ ਲਈ ਤੁਸੀਂ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ, ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਇਹ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਸਮਝਾਉਣਗੇ ਕਿ ਹੁਣ ਕੀ ਚੇਂਜਿਸ ਨੇ, ਤੁਹਾਨੂੰ ਕੀ ਚੇਂਜਿਸ ਲੈਣੀਆਂ ਪੈ ਸਕਦੀਆਂ ਨੇ, ਅਤੇ ਉਹਦੇ ਨਾਲ ਤੁਹਾਡੀ ਸੇਫਟੀ ਦੇ ਉੱਪਰ ਕੀ ਅਸਰ ਪਊਗਾ, ਬੈਟਰ ਪ੍ਰੀਮੀਅਮ ਤੁਸੀਂ ਲੈਣਾ ਚਾਹੁੰਦੇ ਹੋ, ਮਤਲਬ ਬੈਟਰ ਰੇਟਸ ਵੀ ਹੋਣ ਅਤੇ ਕਵਰੇਜ ਵੀ ਵਧੀਆ ਹੋਵੇ, ਉਹਦੇ ਲਈ ਤੁਸੀਂ ਗੱਲਬਾਤ ਕਰਨੀ ਹੈ ਆਟੋ ਇੰਸ਼ੋਰੈਂਸ ਦੇ ਲਈ, ਜਾਂ ਘਰ ਦੀ ਜਾਂ ਬਿਜ਼ਨਸ ਦੀ ਇੰਸ਼ੋਰੈਂਸ ਦੇ ਲਈ ਮਨੂ ਸ਼ਰਮਾ ਜੀ। ਨੰਬਰ ਹੈ 2599952 9532, 2899529532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਅਤੇ ਸਟੂਡੀਓ ਦਾ ਨੰਬਰ 905-5564-4444, 905-564-6444 ਦੇ ਉੱਪਰ ਤੁਹਾਡੇ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਅਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ, ਇੱਕੋ ਇੱਕ ਲੋਕੇਸ਼ਨ। ਵੈਸੇ ਤਾਂ ਗ੍ਰੈਂਡ ਹੋਮ ਫਰਨੀਚਰ ਦੀਆਂ 2 ਲੋਕੇਸ਼ਨਸ ਨੇ, ਬਟ ਅਸੀਂ ਅੱਜ ਪਹੁੰਚੇ ਹੋਏ ਹਾਂ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਦੇ ਕੋਲ, ਗ੍ਰੈਂਡ ਹੋਮ ਫਰਨੀਚਰ, ਜਿੱਥੋਂ ਕਿ ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਤੇਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ। ਬੜੀ ਜਲਦੀ ਚੱਲਦੇ ਹਾਂ, ਇੱਕ ਕਾਲਰ ਜੁੜੇ ਨੇ ਨਾਲ, 4457 ਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਤੁਸੀਂ ਰੇਡੀਓ ਦੀ ਆਵਾਜ਼ ਘੱਟ ਕਰੋ, ਮੈਨੂੰ ਡਬਲ ਆ ਰਹੀ ਹੈ ਤੁਹਾਡੀ ਆਵਾਜ਼। ਮੈਂ ਤੁਹਾਨੂੰ ਕਹਿ ਰਹੀ ਹਾਂ ਆਪਣੇ ਰੇਡੀਓ ਦੀ ਆਵਾਜ਼ ਥੋੜੀ ਘੱਟ ਕਰੋ, ਮੈਨੂੰ ਫੇਰ ਤੁਹਾਡੀ ਗੱਲ ਸਮਝ ਲੱਗਣੀ ਹੈ, ਮੈਨੂੰ ਡਬਲ ਆਵਾਜ਼ ਆ ਰਹੀ ਹੈ ਤੁਹਾਡੀ ਮੇਰੀ ਸਾਈਡ ਤੋਂ। ਮੇਰੇ ਖਿਆਲ ਚ ਸਿੱਧੂ ਸਰ ਤੁਹਾਡਾ ਮਾਈਕ ਆਨ ਹੈ, ਮੇਬੀ ਮੇਰੀ ਤਾਂ ਬਾਊਂਸ ਹੋ ਰਹੀ ਹੈ ਆਵਾਜ਼। ਹਾਂਜੀ, ਹੁਣ ਬੋਲੋ।
2: ਹਾਂਜੀ, ਹੁਣ ਤੁਸੀਂ ਅਰਜਨ ਢਿੱਲੋਂ ਦਾ ਕੋਈ ਗਾਣਾ ਲਾ ਸਕਦੇ? ਕਿਹੜਾ ਹੁੰਦਾ ਹੈ
0: ਅਰਜਨ ਢਿੱਲੋਂ ਦਾ?
3: ਅਰਜਨ ਢਿੱਲੋਂ
0: ਕਿਹੜਾ ਗਾਣਾ?
2: ਜਿਹੜਾ ਮਰਜ਼ੀ ਹੋਈ, ਵਧੀਆ ਰੋਮਾਂਟਿਕ ਜਿਹਾ ਸੌਂਗ।
0: ਰੋਮਾਂਟਿਕ ਸੌਂਗ, ਠੀਕ ਹੈ ਜੀ, ਠੀਕ ਹੈ, ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ।
2: ਓਕੇ ਮੈਮ,
0: ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਲੋ ਫਿਰ ਆਪਾਂ ਚੱਲੀਏ ਹੁਣ ਗੱਲਬਾਤ ਕਰਦੇ ਆ, ਅਗਲੀ ਡੀਲ ਲੈਂਦੇ ਆ। ਤੇ ਸਿੱਧੂ ਸਰ, ਸਾਡੇ ਲਿਸਨਰ ਨੇ ਰਿਕੁਐਸਟ ਕੀਤੀ ਆ ਵੀ ਸੁੱਖ ਜੀ ਨੂੰ ਕਹੋ ਥੋੜਾ ਜਿਹਾ ਹੌਲੀ ਬੋਲਣ ਕਿ ਡੀਲ ਹੌਲੀ ਹੌਲੀ ਦੇਣ ਆਪਣੀ, ਹੈ ਨਾ, ਕਹਿੰਦੇ ਫਾਸਟ ਬੋਲ ਜਾਂਦੇ ਨੇ।
3: ਨਹੀਂ ਐਕਚੁਅਲੀ ਨਾ ਤੁਹਾਡੇ ਬੋਲਣ ਦਾ ਸਟਾਈਲ ਹੁੰਦਾ, ਲੈ ਹੁੰਦੀ ਆ, ਪਰਮਾਤਮਾ ਦੇ ਜੇਨ ਹੁੰਦੇ ਆ, ਇਹਨੂੰ ਸਲੋ ਵੀ ਨਹੀਂ ਸਲੋ ਕਰ ਸਕਦਾ।
0: ਹਾਂ ਬਿਲਕੁਲ, ਇਹ ਤਾਂ ਹੈ,
3: ਇੱਕ ਅੱਧੀ ਵਾਰੀ ਸਲੋ ਕਰ ਲੈਣਗੇ, ਲੇਕਿਨ ਇਹਨਾਂ ਨੂੰ ਫਿਰ ਆਪਣੇ ਆਪਣੇ ਪਿੱਛ ਤੇ ਆ ਜਾਣਾ। ਮੈਂ ਹੁਣ ਬੋਲ ਇੰਨੇ ਸਾਲਾਂ ਤੋਂ ਬੋਲਦਾ, ਹੈ ਨਾ, ਜਦੋਂ ਮੈਂ ਫਾਸਟ ਬੋਲਦਾ, ਕਈ ਵਾਰੀ ਲੋਕ ਮੈਨੂੰ ਵੀ ਕਹਿੰਦੇ ਬਹੁਤ ਫਾਸਟ ਬੋਲਦੇ ਹੋ, ਮੈਂ ਆਪਣੇ ਆਪ ਨੂੰ ਸਲੋ ਡਾਊਨ ਕਰਨ ਦੀ ਕੋਸ਼ਿਸ਼ ਕਰਦਾ, ਲੇਕਿਨ ਕੁਦਰਤ ਬੋਲ।
0: ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ। ਹਾਂਜੀ, ਆਪਣਾ ਆਪਣਾ ਤਰੀਕਾ ਹੁੰਦਾ ਬੋਲਣ ਦਾ, ਬਸ ਕੋਈ ਗੱਲ ਨੀ, ਸੁੱਖ ਜੀ ਨੂੰ ਕਹੋ ਵੀ ਆਪਣੀ ਡੀਲ ਜਿਹੜੀ ਹੈਗੀ ਅਗਲੀ ਥੋੜੀ ਹੌਲੀ ਦੇ ਦੇਣ।
3: ਵੈਸੇ ਮੈਨੂੰ ਪਤਾ ਉਹਨਾਂ ਨੇ ਕਿਹਾ ਹੈਗਾ, ਪਰ ਉਹਨਾਂ ਨੇ ਪ੍ਰੇਜ਼ ਹੀ ਕੀਤੀ ਆ ਆਪਣੇ ਜੀ।
0: ਬਿਲਕੁਲ ਬਿਲਕੁਲ, ਹਾਂਜੀ
3: ਬਹੁਤ ਵਧੀਆ ਬੋਲਦੇ ਬਈ, ਉਹਨਾਂ ਨੇ ਸਾਹ ਲੈ, ਵੈਸੇ ਬਈ ਸਾਹ ਲੈ ਲੈ ਕਰੋ ਬਈ, ਹਾਂਜੀ ਹਾਂਜੀ ਬੋਲਦੇ ਹੋ।
0: ਹਾਂਜੀ ਹਾਂਜੀ
4: ਮਨਪ੍ਰੀਤ ਜੀ, ਬਿਲਕੁਲ ਮੈਂ ਜਿਹੜੀ ਡੀਲ ਆ ਥੋੜੀ ਜੀ, ਬਿਲਕੁਲ ਮੈਂ ਸਲੋ ਡਾਊਨ ਹੁਣ ਪਰਿਵਾਰਾਂ ਨੂੰ ਦਊਂਗਾ। ਜਿਹਨਾਂ ਪਰਿਵਾਰਾਂ ਨੇ ਡੀਲ ਰੀਅਲ ਮਾਰਬਲ ਟੇਬਲ ਤੇ ਲੈਣੀ ਆ, ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ। ਤੁਸੀਂ ਸਾਨੂੰ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਈਨਿੰਗ ਟੇਬਲ ਲੈਣਾ, ਰੀਅਲ ਮਾਰਬਲ ਦਾ ਟੇਬਲ ਵਿਦ ਸਿਕਸ ਗ੍ਰੇ ਕਲਰ ਦਾ ਸਿੱਧੂ ਸਾਹਿਬ ਟੋਪ ਆ, ਤੇ ਨਾਲ 6 ਚੇਅਰਾਂ ਲੈਦਰ ਦੀਆਂ, ਰੀਅਲ ਮਾਰਬਲ ਦਾ ਟੇਬਲ ਵਿਦ ਸਿਕਸ ਸ਼ੇਅਰ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 1500 ਤੋਂ ਲੈ ਕੇ $2000 ਸੀ। ਜਿਹੜੇ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਣਗੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ $499 ਦਾ ਸਿੱਧੂ ਸਾਹਿਬ, ਰੀਅਲ ਮਾਰਬਲ ਰੀਅਲ ਪੱਥਰ ਦਾ ਟੇਬਲ ਤੇ ਨਾਲ 6 ਚੇਅਰਾਂ ਸਿਰਫ $499 ਦਾ। ਤੇ ਹੁਣ ਪਟਾਕਾ ਪੈਣਾ, ਜਿਹੜੇ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਣਗੇ ਹੁਣ ਬਿਲਕੁਲ ਏਰੀਆ ਰੰਗ ਸਿੱਧੂ ਸਾਹਿਬ ਬਿਲਕੁਲ ਫ੍ਰੀ, ਨਾਲ ਏਅਰ ਫਰਾਇਰ ਬਿਲਕੁਲ ਫ੍ਰੀ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ $499 ਦਾ।
3: $499 ਦੇ ਵਿੱਚ ਕੁਝ ਵੀ ਨਹੀਂ ਹੈ,
4: ਬਿਲਕੁਲ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, 4
3: ਨਾਲ ਏਰੀਆ ਰੰਗ ਹੋਗੀ, ਹੋਰ ਗਿਫਟ
4: ਹੋਗਾ, ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਮਿਲੂਗਾ। ਤੇ ਨਾਲ ਦੀ ਨਾਲ ਸਿੱਧੂ ਸਾਹਿਬ ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ, ਜਿਹਦੀ ਰੈਗੂਲਰ ਕੀਮਤ $500-$600 ਸੀ। ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਸਿਰਫ $99 ਦਾ, $99 ਦੇ ਵਿੱਚ ਕੁਈਨ ਸਾਈਜ਼ ਦਾ ਮੈਟਰਸ $99 ਦਾ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਸੋ ਪਹੁੰਚਣਾ ਕਿੱਥੇ ਆ ਜੀ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਸਿੱਧੂ ਸਾਹਿਬ।
3: ਬਹੁਤ ਵਧੀਆ ਲੋਕੇਸ਼ਨ ਦਾ ਹੈ, ਇੱਕ ਪਾਸੇ ਏਅਰਪੋਰਟ ਰੋਡ ਪੈਂਦਾ ਕੁਈਨ ਦੇ ਉੱਤੇ, ਇੱਕ ਪਾਸੇ ਟੋਪ ਰੂਮ ਪੈਂਦਾ, ਉਹਦੇ ਵਿਚਾਲੇ ਸਰਵਿਸ ਕੈਨੇਡਾ ਵਾਲੀ ਬਿਲਡਿੰਗ ਦੇ ਬਿਲਕੁਲ ਪਿਛਲੇ ਪਾਸੇ ਬੈਠੇ ਹਾਂ, 294 ਵਾਕਰ ਡਰਾਈਵ ਤੇ, ਗ੍ਰੈਂਡ ਫਰਨੀਚਰ ਤੇ ਜ਼ਰੂਰ ਆਓ, ਸਾਨੂੰ ਮਿਲੋ, ਅਸੀਂ ਤੁਹਾਨੂੰ ਡਿਸਕਾਊਂਟ ਵੀ ਦਵਾਉਂਦੇ ਹਾਂ, ਤੇ ਮਿਲ ਕੇ ਜ਼ਰੂਰ ਜਾਇਓ, ਤੁਹਾਨੂੰ ਡਿਸਕਾਊਂਟ ਦਵਾਵਾਂਗੇ। ਮੈਂ ਹੁਣ ਗੱਲਬਾਤ ਕਰਾਂ ਗਿਰੀ ਲਾ ਆਫਿਸ ਦੀ, ਗਿਰੀ ਲੀਗਲ ਵਾਲੇ ਸਰਵਿਸ ਵਾਲੇ ਕਹਿੰਦੇ ਕਿ ਤੁਸੀਂ ਘਰ ਰਹੇ ਬੁੱਕ ਕਰਾਇਆ ਸੀਗਾ, ਕਿਸੇ ਕਾਰਨ ਕਰਕੇ ਉਹਦੀ ਕਲੋਜ਼ਿੰਗ ਨਹੀਂ ਕਰਵਾ ਸਕਦੇ, ਜਾਂ ਤੁਹਾਡੇ ਪ੍ਰੂਵ ਨਹੀਂ ਹੋਏ ਮੋਰਗੇਜ, ਤੇ ਬਿਲਡਰ ਤੁਹਾਨੂੰ ਕਹਿ ਰਿਹਾ ਕਿ ਮੈਂ ਲੀਗਲ ਐਕਸ਼ਨ ਲਵਾਂਗਾ, ਉਹਨੂੰ ਕਹਿ ਕਰ ਲਾਇਓ, ਕਰਨਾ ਸਾਨੂੰ ਮਿਲੋ, ਸਾਰੇ ਪੈਸੇ ਦਵਾਵਾਂਗੇ, ਬਿਲਡਰ ਕੁਛ ਵੀ ਨਹੀਂ ਕਰ ਸਕਦਾ, ਸਭ ਕੁਛ ਪੈਸੇ ਵਾਪਸ ਦੇਣੇ ਪੈਣਗੇ। ਤੇ ਇਹ ਕੰਮ ਕਰਦੇ ਨੇ ਉਹ ਸਿਵਲ ਕੇਸ ਦੇ ਵਿੱਚ, ਤੁਹਾਨੂੰ ਖਾਸ ਕਰਕੇ ਜਿਵੇਂ ਕਿ ਕੰਮ ਤੋਂ ਕੱਢਿਆ ਗਿਆ ਬਗੈਰ ਗੱਲਬਾਤ ਤੋਂ, ਉਹ ਕੰਮ ਵੀ ਦਵਾਉਂਦੇ, ਪੈਸੇ ਵੀ ਦਵਾਉਂਦੇ ਨੇ, ਕਿਸੇ ਤੁਹਾਡੇ ਕੰਮ ਤੋਂ ਪੈਸੇ ਨਹੀਂ ਮਿਲੇ, ਇਹ ਸਾਰੇ ਵਾਪਸ ਦਵਾਉਂਦੇ ਨੇ, ਅਪਾਇੰਟਮੈਂਟ ਕੇਸ ਵੀ ਦੇ ਨਾਲ ਵੀ ਨਿਜਿੜਦੇ ਨੇ। ਸੋ ਨੰਬਰ ਦੇ ਲਓ ਗਿਰੀ ਲਾ ਆਫਿਸ ਦੇ ਮਨਮੀਤ ਗਿਰੀ ਹੋਰੇ, 437-5518000, 437-5518000, 466 ਪੀਅਰਸ ਰੋਡ ਓਕਵਲ ਦੇ ਵਿੱਚ ਇਹਨਾਂ ਆਫਿਸ ਆ, ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ। ਮੈਂ ਪਹੁੰਚਿਆ ਹਾਂ ਲਾਈਵ ਲੋਕੇਸ਼ਨ ਬ੍ਰੈਂਪਟਨ ਦੇ ਵਿੱਚ, 294 ਵਾਕਰ ਡਰਾਈਵ ਤੇ, ਸਟੂਡੀਓ ਵਿੱਚ ਮੇਰਾ ਸਾਥ ਦੇ ਰਹੇ ਨੇ ਮਨਪ੍ਰੀਤ ਟੂਰ ਹੋ ਰਹੀ ਜੀ। ਮਨਪ੍ਰੀਤ
0: ਜੀ ਬਿਲਕੁਲ ਜ਼ਰੂਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਸਟੂਡੀਓ ਦਾ ਨੰਬਰ 905-564-4444, 905-564-6444 ਦੇ ਉੱਪਰ ਤੁਹਾਡੇ ਨਾਲ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਤੇ ਲਓ ਫਿਰ ਆਪਾਂ ਗਾਣਾ ਸੁਣੀਏ ਅਰਜਨ ਢਿੱਲੋਂ ਦੇ। ਵੈਸੇ ਸਾਰੇ ਗਾਣੇ ਮੋਸਟਲੀ ਜਿਹੜੇ ਲਵ ਸੌਂਗਸ ਨੇ ਸਾਰੇ ਬੜੇ ਵਧੀਆ ਨੇ, ਤੇ ਹੁਣ ਚੂਜ਼ ਕਰਨਾ ਥੋੜ੍ਹਾ ਜਿਹਾ ਔਖਾ ਆ, ਮੋਰ ਬਿਊਟੀਫੁਲ ਲਗਾਵਾਂ ਜਾਂ ਫਿਰ ਕੁਝ ਸਾਲ ਲਗਾਵਾਂ ਜਾਂ ਫਿਰ ਲਵ ਗਰਾਜ? ਮੈਂ ਸੋਚਦੀ ਹਾਂ ਲਵ ਗਰਾਜ ਸੁਣ ਲਈਏ, ਨਾਲੇ ਉਹਦੀ ਬੀਟ ਵੀ ਥੋੜੀ ਜਿਹੀ ਵੀਕਐਂਡ ਵਾਲੀ ਹੈ ਤੇ ਫਿਰ ਆਪਾਂ ਗਾਣਾ ਵੀ ਸੁਣ ਲੈਂਦੇ ਹਾਂ। ਅਰਜਨ ਢਿੱਲੋਂ ਦੇ ਆਈ ਥਿੰਕ ਆਲਮੋਸਟ ਸਾਰੇ ਗਾਣੇ ਬੜੇ ਸਾਰਿਆਂ ਨੂੰ ਬੜੇ ਪਸੰਦ ਆ ਰਹੇ ਨੇ ਤੇ ਇਹ ਬੜੀ ਜਲਦੀ ਆਪਣਾ ਵਰਲਡ ਟੂਰ ਵੀ ਕਰਨ ਲੱਗੇ ਨੇ, ਉੱਥੇ ਵੀ ਆਪਾਂ ਜ਼ਰੂਰ ਪਹੁੰਚਾਂਗੇ, ਹੈ ਨਾ? ਬੜਾ ਸੋਹਣਾ ਇਹਨਾਂ ਦਾ ਸ਼ੋਅ ਹੋਏਗਾ ਤੇ ਸ਼ੋਅਜ਼ ਬਹੁਤ ਸਾਰੇ ਹੋ ਰਹੇ ਨੇ ਆਪਣੇ ਸ਼ਹਿਰ ਦੇ ਵਿੱਚ, ਖਾਸ ਕਰਕੇ ਸਪਟੈਂਬਰ ਮਹੀਨੇ ਦੇ ਵਿੱਚ ਕਾਫੀ ਸਾਰੇ ਸ਼ੋਅਜ਼ ਹੋ ਰਹੇ ਨੇ, ਉਹਨਾਂ ਦੀ ਵੀ ਜਾਣਕਾਰੀ ਅੱਗੇ ਜਾ ਕੇ ਦਿੰਨੇ ਆ। ਫਿਲਹਾਲ ਲਓ ਤੁਸੀਂ ਅਰਜਨ ਢਿੱਲੋਂ ਦਾ ਗਾਣਾ ਸੁਣੋ ਤੇ ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸੰਗੀਤ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਕਿਆ ਬਾਤ ਹੈ, ਕਿੰਨਾ ਸੋਹਣਾ ਆਪਾਂ ਗਾਣਾ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਸੁਣਿਆ, ਇਹਨਾਂ ਦਾ ਹੀ ਆਪਣਾ ਲਿਖਿਆ ਹੋਇਆ ਤੇ ਇਹਨਾਂ ਦਾ ਹੀ ਆਪਣਾ ਗਾਇਆ ਹੋਇਆ। ਕਿਆ ਬਾਤ ਹੈ, ਦੇਖ ਲਓ ਪੂਰਾ ਕਹਿ ਲਓ ਕਿ ਪੂਰਾ ਫੈਂਟਸਾਈਜ਼ ਕਰ ਦਿੰਦੇ ਨੇ ਨਾ ਮਾਹੌਲ ਐਨ ਵੀ ਹੈ ਨਾ, ਕਿੱਦਾਂ ਕੋਈ ਦੋ ਇਨਸਾਨ ਮਿਲਦੇ ਆ, ਉਹਨਾਂ ਦੀ ਜਰਨੀ ਕਹਿ ਲਓ ਕਿ ਪੂਰੀ ਹੈ ਨਾ ਨੈਕਸਟ ਜਨਰੇਸ਼ਨ ਤੱਕ ਉਹਨਾਂ ਦੀ ਐਕਸਪਲੇਨ ਕਰਤੀ ਇੱਕ ਛੋਟੇ ਜਿਹੇ 3 ਮਿੰਟ ਦੇ ਗਾਣੇ ਦੇ ਵਿੱਚ, ਅਤੇ ਉਮੀਦ ਹੈ ਕਿ ਸਾਰਿਆਂ ਨੇ ਇੰਜੋਏ ਕੀਤਾ ਹੋਏਗਾ। ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸੈਟਰਡੇ ਦਾ ਪ੍ਰੋਗਰਾਮ ਖਾਸ ਤੌਰ 'ਤੇ ਇਸੇ ਕਰਕੇ ਹੁੰਦਾ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਗੱਲਾਂ ਬਾਤਾਂ ਹੋਣ, ਜ਼ਿਆਦਾ ਤੋਂ ਜ਼ਿਆਦਾ ਇੰਟਰੈਕਸ਼ਨਸ ਹੋਣ ਤੁਹਾਡੇ ਨਾਲ, ਅਤੇ ਜ਼ਰੂਰ ਤੁਸੀਂ ਗੱਲਬਾਤ ਮੇਰੇ ਨਾਲ ਕਰ ਸਕਦੇ ਹੋ, ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਗਾਣਾ ਸਟੂਡੀਓ ਦੇ ਵਿੱਚ, ਜਾਂ ਕੋਈ ਵੀ ਆਪਣੀ ਰਾਈਟਿੰਗ ਸ਼ੇਅਰ ਕਰ ਸਕਦੇ ਹੋ। ਕਈਆਂ ਨੂੰ ਲਿਖਣ ਦਾ ਬਹੁਤ ਸ਼ੌਂਕ ਹੁੰਦਾ ਅਤੇ ਉਹ ਵੀ ਆਪਣਾ ਟੈਲੈਂਟ ਇੱਥੇ ਅੱਜ ਸ਼ੋਅ ਕਰ ਸਕਦੇ ਨੇ ਸੈਟਰਡੇ ਦੇ ਪ੍ਰੋਗਰਾਮ ਦੇ ਵਿੱਚ। ਖਾਸ ਕਰਕੇ ਸਟੂਡੀਓ ਦਾ ਨੰਬਰ 905-500-5444, ਸਟੂਡੀਓ ਦਾ ਨੰਬਰ ਹੈ। ਜੇ ਤੁਸੀਂ ਆਪਣੀ ਆਈਸੈਟ ਚੈੱਕ ਕਰਵਾਉਣੀ ਹੈ ਤਾਂ ਫਿਰ ਜ਼ਰੂਰ ਪਹੁੰਚੋ ਸਪੈਕਸ ਐਕਸਪ੍ਰੈਸ ਦੇ ਉੱਪਰ, ਤੁਹਾਡੇ ਲਈ ਇਹ ਲੋਕੇਟਡ ਨੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਅਤੇ ਜ਼ਰੂਰ ਗੱਲਬਾਤ ਕਰੋ, ਅੱਜ ਸਾਡੇ ਤੁਹਾਡੇ ਲਈ ਕਾਫੀ ਵਧੀਆ ਡੀਲਸ ਵੀ ਲੱਗੀਆਂ ਹੋਈਆਂ ਨੇ, ਡਾਕਟਰਸ ਵੀ ਅਵੇਲੇਬਲ ਨੇ, ਅਤੇ ਮੇਰੇ ਨਾਲ ਰਾਜਨ ਜੀ ਜੁੜੇ ਨੇ ਲਾਈਨ ਦੇ ਉੱਪਰ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ, ਡੀਲਸ ਦੀ ਵੀ ਜਾਣਕਾਰੀ ਲੈਂਦੇ ਹਾਂ, ਅਤੇ ਹੋਰ ਤੁਸੀਂ ਅੱਜ ਕਿਹੜੀ ਟਾਈਮਿੰਗਸ ਦੇ ਵਿੱਚ ਡਾਕਟਰਸ ਨੂੰ ਮਿਲ ਸਕਦੇ ਹੋ ਉਹਦੇ ਬਾਰੇ ਵੀ ਇਨਫੋਰਮੇਸ਼ਨ ਦੇਣਗੇ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਜਿਹੜੇ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਸੀ, ਉਹ ਸਾਨੂੰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ। ਨੰਬਰ ਹੈ ਸਾਡਾ 905-460-8888, ਤੇ ਨਾਲ ਦੀ ਨਾਲ ਗੱਲ ਕਰਦੇ ਜੀ ਵੀ ਜਿਹਨਾਂ ਨੇ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣੀਆਂ ਨੇ, ਬੈਕ ਟੂ ਸਕੂਲ ਸੇਲ ਜਿਹੜੀ ਜੀ ਸ਼ੁਰੂ ਹੋ ਚੁੱਕੀ ਹੈ ਸਪੈਕਸ ਐਕਸਟਰਾ ਦੇ ਉੱਤੇ, ਬੱਚਿਆਂ ਵਾਸਤੇ ਬਹੁਤ ਵਧੀਆ ਡੀਲਸ ਹੈ ਜੀ। ਜਿੰਨੇ ਵੀ ਬੱਚੇ ਆ ਕੇ ਆਪਣੇ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀਆਂ ਗਲਾਸਿਸ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਅਸੀਂ ਬਿਲਕੁਲ ਫ੍ਰੀ ਦੇ ਰਹੇ ਹਾਂ, ਤੇ ਜੇ ਤੁਸੀਂ ਬ੍ਰਾਂਡਿਡ ਫਰੇਮ ਲੈ ਰਹੇ ਹੋ ਉਹਨਾਂ ਦੇ ਉੱਤੇ ਵੀ ਬਹੁਤ ਵਧੀਆ ਵਧੀਆ ਡਿਸਕਾਊਂਟ ਚੱਲ ਰਹੇ ਜੀ। ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਈਕਲ ਕੋਸ ਦੇ, ਕੋਚ ਦੇ, ਕੇਟ ਸਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਅੱਜ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਜੇ ਤੁਸੀਂ ਟੋਮੀ ਹਿਲ ਫਿਗਰ ਦੇ ਫਰੇਮ ਲੈਣੇ ਨੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਜਾਂ ਫਿਰ ਵੈਲੈਂਟੀਨੋ ਦੇ, ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਲੰਡਨ ਫੌਗ ਦੇ ਫਰੇਮ, ਲਿਵਾਈਸ ਦੇ ਫਰੇਮ, ਰੈਂਗਲਰ ਦੇ ਫਰੇਮ, ਵੈਨ ਹਿਊਸਨ ਦੇ ਫਰੇਮ, ਐਡੀ ਬਾਵਰ ਦੇ ਫਰੇਮ, ਇਹ ਅੱਜ ਸਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਤੇ ਮਨਪ੍ਰੀਤ ਜੀ, ਇਹ ਵੀ ਨੀ ਕਿ 90% ਆਫ ਹੈ ਤੇ ਪ੍ਰਾਈਸ ਬਹੁਤ ਹਾਈ ਹੈ, ਸਿਰਫ $300 ਦਾ ਫਰੇਮ ਹੈ ਤੇ 90% ਆਫ ਕਰਕੇ ਸਿਰਫ $29 ਦੇ ਵਿੱਚ ਤੁਹਾਨੂੰ ਫਰੇਮ ਮਿਲ ਰਿਹਾ। ਤੇ ਇੱਦਾਂ ਦੀਆਂ ਬਹੁਤ ਸਾਰੀਆਂ ਡੀਲ ਚੱਲ ਰਹੀਆਂ ਜੀ ਸਪੈਕਸ ਐਕਸਪ੍ਰੈਸ ਉੱਤੇ, ਇਹਨਾਂ ਡੀਲਾਂ ਨੂੰ ਲੈਣਾ ਤੇ ਪਹੁੰਚੋ ਜੀ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਸਾਡਾ ਇੱਕ ਵਾਰੀ ਫਿਰ ਜੀ 905-460-8888। ਤੇ ਜਾਂਦੇ ਜਾਂਦੇ ਇੱਕ ਹੋਰ ਦੱਸ ਦੀ ਜੀ, ਜਿਹਨਾਂ ਨੇ ਵੈਲਿਊ ਪੈਕੇਜ ਲੈਣਾ ਉਹ ਵੈਲਿਊ ਪੈਕੇਜ ਦਾ ਵੀ ਫਾਇਦਾ ਉਠਾ ਸਕਦੇ ਨੇ। $129 ਚ ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਵਿਦ ਫਰੇਮ ਐਂਡ ਸਿੰਗਲ ਵਿਜ਼ਨ ਲੈਂਸਿਸ, ਤੇ $258 ਤੁਹਾਨੂੰ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਜਿਹਦੇ ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਲੈਂਸਿਸ ਵੀ ਨੇ ਤੇ ਨਾਲ ਬ੍ਰਾਂਡਿਡ ਫਰੇਮ ਵੀ ਹੈ। ਤੇ ਆਪਣੀਆਂ ਐਨਕਾਂ ਤੇ ਤੁਸੀਂ ਜਿੰਨੀ ਮਰਜ਼ੀਆਂ ਕੋਟਿੰਗ ਐਡ ਕਰਾਓ, ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸੋ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸੀਗੇ ਨੇ, ਇਹ ਵੀ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ ਜੇ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਜਾਂ ਡੀਲਰ ਬਾਰੇ ਕੋਈ ਵੀ ਹੋਰ ਜਾਣਕਾਰੀ, ਤਾਂ ਇੱਕੋ ਇੱਕ ਨੰਬਰ 905-460-8888, 905-460-8888। ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਬਹੁਤ ਧੰਨਵਾਦ, ਤੇ ਬਿਲਕੁਲ ਤੁਸੀਂ ਵੀ ਜ਼ਰੂਰ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ, ਤੁਸੀਂ ਇਹਨਾਂ ਦੇ ਕੋਲ ਐਵਰੀ ਡੇ ਜਾ ਸਕਦੇ ਹੋ। ਤੇ ਅੱਜ ਜਿਹੜੀਆਂ ਇਹ 90% ਤੱਕ ਤੁਹਾਨੂੰ ਡਿਸਕਾਊਂਟ ਮਿਲ ਰਿਹਾ, ਇਹ ਅੱਜ ਦੇ ਦਿਨ ਲਈ ਹੋਈ ਹੈ, ਤਾਂ ਜ਼ਰੂਰ ਪਹੁੰਚੋ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸਟੀਲਸ ਜਾਂ ਕਹਿ ਲਓ 410 ਐਂਡ ਸਟੀਲਸ ਵਾਲੀ ਜਿਹੜੀ ਇੰਟਰਸੈਕਸ਼ਨ ਹੈ ਵਾਲਮਾਰਟ ਵਾਲੇ ਪਲਾਜ਼ੇ ਦੇ ਵਿੱਚ ਨੇ, ਵਾਲਮਾਰਟ ਦੇ ਬਿਲਕੁਲ ਨਜ਼ਦੀਕ। ਤੇ ਸਪੈਕਸ ਐਕਸਪ੍ਰੈਸ ਨੰਬਰ 905-460-8888, 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। 9181 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
2: ਛੁੱਟੀ ਤੇ ਆ?
0: ਹਾਂਜੀ, ਨਹੀਂ ਨਹੀਂ ਛੁੱਟੀ ਤੇ ਨਹੀਂ ਹੈਗੇ, ਸਿੱਧੂ ਸਰ ਲਾਈਵ ਤੇ ਗਏ ਹੋਏ ਨੇ, ਅੱਜ ਲਾਈਵ ਪ੍ਰੋਗਰਾਮ ਕਰ ਰਹੇ ਆ।
2: ਅੱਛਾ, ਮੈਂ ਚੱਲ ਚੱਲ ਰਹੇ ਸੀਗੇ ਤੁਸੀਂ?
0: ਹਾਂਜੀ ਹਾਂਜੀ, ਕੱਲ ਮੈਂ ਛੁੱਟੀ ਤੇ ਸੀ।
2: ਫਿਰ ਕੱਲ ਫਿਰ ਪਾਰਟੀ ਪੁਰਟੀ ਗਏ ਹੋਣੇ, ਚਿਕਨ ਚਿਕਨ ਖਾਧਾ ਹੋਣਾ?
0: ਨਹੀਂ ਨਹੀਂ ਮੇਰੇ ਤਾਂ ਨਾ ਅੱਖ ਦੇ ਵਿੱਚ ਕੁਝ ਲੜ ਗਿਆ ਸੀ, ਮੈਨੂੰ ਬਹੁਤ ਪ੍ਰੋਬਲਮ ਸੀ ਕੱਲ, ਮੈਂ ਤਾਂ ਇਸ ਕਰਕੇ ਨਹੀਂ ਸੀ ਆਈ। ਹਾਂਜੀ, ਉਹ ਜਿਵੇਂ ਅੱਖ ਤੇ ਨਹੀਂ ਲੜ ਜਾਂਦੀ, ਤਮੂੜੀ ਜੀ ਲੜ ਜਾਂਦੀ ਹੁੰਦੀ ਆ, ਉਹ ਚੀਜ਼ ਹੋਈ ਸੀ ਮੇਰੇ। ਹਾਂਜੀ ਹਾਂਜੀ, ਮੈਂ ਤਾਂ ਮਜਬੂਰੀ ਚ ਛੁੱਟੀ ਕਰਨੀ ਪੈ ਗਈ। ਹਾਂਜੀ ਹਾਂਜੀ, ਨਹੀਂ ਮੈਂ ਸੇਕ ਸੁਕ ਦਿੱਤਾ, ਆਇਲ ਲਗਾਇਆ, ਫਿਰ ਹੁਣ ਅੱਜ ਤਾਂ ਸਵੈਲਿੰਗ ਠੀਕ ਹੋ ਗਈ, ਬਟ ਰੈਡਨੈਸ ਹੈਗੀ ਹਜੇ। ਜਿਹੜਾ ਮਸ਼ੀਨ ਵਾਲਾ ਤੇਲ ਵੀ ਲਗਾ ਲੈਂਦੇ ਹੁੰਦੇ ਆ,
2: ਓਕੇ
0: ਠੀਕ ਹੈ। ਅੱਛਾ ਅੱਛਾ, ਠੀਕ ਹੈ ਠੀਕ ਹੈ, ਚਲੋ ਥੈਂਕ ਯੂ। ਹੁਣ ਤਾਂ ਵੈਸੇ ਮੈਂ ਕਾਫੀ ਬੈਟਰ ਹੋ ਗਈ, ਬਟ ਥੈਂਕ ਯੂ, ਨੈਕਸਟ ਟਾਈਮ ਜੇ ਕੁਛ ਏਦਾਂ ਦਾ ਹੋਇਆ ਫਿਰ ਧਿਆਨ ਰੱਖੂਗੀ।
2: ਮੈਂ ਕਿਹਾ ਹੁਣ
0: ਖਾਣ ਪੀਣ ਦੀਆਂ ਬਹੁਤ ਹੁੰਦੀਆਂ ਨਾ, ਤੇ ਜਦੋਂ ਕੁਛ ਏਦਾਂ ਦਾ ਹੋਵੇ ਫਿਰ ਅਸੀਂ ਖੁੱਲ ਕੇ ਦੱਸੀਦਾ ਵੀ ਅੱਜ ਕੱਲ ਅਸੀਂ ਪਾਰਟੀ ਤੇ ਗਏ ਤੇ ਅੱਜ ਅਸੀਂ ਫਿਰ ਆਹ ਕੁਛ ਖਾ ਪੀ ਕੇ ਆਏ ਆ।
2: ਮੇਰਾ ਵੀ ਇਹੀ ਆ ਰਿਹਾ,
0: ਹਾਂਜੀ ਹਾਂਜੀ ਹਾਂਜੀ, ਹਾਂਜੀ ਹਾਂਜੀ ਹਾਂਜੀ,
2: ਵਧੀਆ ਲੱਗਿਆ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ। ਹਾਂਜੀ, ਕੀ ਸੁਣੋਗੇ ਪ੍ਰੋਗਰਾਮ ਚ ਅੱਜ?
2: ਮੈਂ ਕਿਹਾ ਹੁਣ ਗਾਣਾ ਲਾਉਂਦਾ ਇੱਕ ਤੁਹਾਡੇ ਦਾ ਹੀ ਆ, ਹੁਣ ਫਿਰ ਗਾਣਾ ਲਾ ਦਿਓ। ਕਹਿੰਦੀ ਇੰਨੀ ਜੱਟ ਨੇ ਮਰੋੜੀ ਮੇਰੀ, ਬਾਹ ਜੱਟ ਨੇ, ਨਾਲੇ ਵੰਗ ਟੁੱਟ ਗਈ, ਨਾਲੇ ਬਾਹ ਟੁੱਟ ਗਏ,
0: ਨਾਲੇ ਵੰਗ ਟੁੱਟ ਗਈ। ਇਹ ਕਿਹੜੇ ਸਿੰਗਰ ਦਾ ਗਾਣਾ?
2: ਸੁਰਿੰਦਰ ਕੌਰ ਦਾ ਹੀ ਆ।
0: ਸੁਰਿੰਦਰ ਕੌਰ ਜੀ ਦਾ, ਠੀਕ ਹੈ ਜੀ।
2: ਕਹਿੰਦੀ ਨਾ ਹੁਣ ਸੁਣ ਲਿਆ ਬੋਲ?
0: ਹਾਂਜੀ,
3: ਚੜ੍ਹਦੀ ਕਲਾ ਜੀ, ਰਾਤ ਪਾਰਟੀ ਦੀ ਰਿਹਾ ਸੀ ਤੇ ਅੰਮ੍ਰਿਤਸਰ ਚਮਕੀਰ ਦਾ ਗੀਤ ਲਾਇਆ ਸੀ ਉੱਥੇ ਜੀ।
0: ਓ ਅੱਛਾ,
3: ਹਾਂਜੀ ਹੁਣ ਗਾਹਾਂ ਜਿਹੜੀ ਪਾਰਟੀ ਨੇ ਉੱਥੇ ਅਸੀਂ ਕਟਾਰੇ ਮੈਂ ਲਾਉਣਾ ਜੀ।
0: ਅੱਛਾ ਅੱਛਾ, ਚਲੋ ਵਧੀਆ, ਫਿਰ ਤਾਂ ਤੁਸੀਂ ਬਹੁਤ ਰੌਣਕਾਂ ਲਾ ਕੇ ਆਏ ਹੋ ਮਤਲਬ।
3: ਹਾਂਜੀ, ਭੰਗੜਾ ਵੀ ਪਾਇਆ, ਡਾਂਸ ਪੂਰਾ ਕੀਤਾ ਜੀ, ਵੀਕ ਪੂਰੀ ਹੋ ਗਈ ਜੀ।
4: ਨਾਲੇ ਬੰਗ ਟੁੱਟ ਗਈ, ਨਾਲੇ ਐਸੀ ਜੋੜਦੀ ਬਰੋੜੀ ਮੇਰੀ ਬਾਂਹ ਜੱਟ ਨੇ।
0: ਹਾਂਜੀ ਹਾਂਜੀ,
4: ਨਰਿੰਦਰ ਬੀ ਬਾਹਰੋਂ ਦਾ ਗਾਇਆ ਹੋਇਆ, ਸੁਰਿੰਦਰ ਕੌਰ ਦਾ ਨਹੀਂ ਹੈ।
0: ਠੀਕ ਹੈ ਠੀਕ ਹੈ ਸਰ, ਮੈਂ ਲਗਾਉਣੀ ਆ ਤੇ ਤੁਸੀਂ ਵੀ ਹੁਣ ਮੈਨੂੰ।
4: ਹਾਂਜੀ, ਸੌਰੀ ਮੈਨੂੰ ਆ ਗਏ ਨੇ, ਲਓ ਆਪਾਂ ਲਿੰਕ ਲਾ ਲਈਏ, ਫਿਰ ਉਸ ਤੋਂ ਬਾਅਦ ਗੀਤ ਸੁਣਾਉਂਦੇ ਆ। ਸੁੱਖ ਦੀਏ ਕੋ ਬਜਾਈ ਡੀਲ,
5: ਬਿਲਕੁਲ ਸਰ ਸਾਹਿਬ, ਹੁਣ ਡੀਲ ਦਿੰਦੇ ਆ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, ਚੋਕਲੇਟ ਕਲਰ ਦਾ ਰਿਕਲਾਈਨਰ ਸੋਫਾ ਸੈੱਟ, ਲੈਦਰ ਦਾ 3 ਸੀਟਰ ਸੋਫਾ ਸੈੱਟ ਸਾਹਿਬ, 2 ਸੀਟਰ ਲੈਫਟ ਸੈੱਟ, 4 ਇਹਦੇ ਵਿੱਚ ਰਿਕਲਾਈਨਰ ਨੇ, ਡ੍ਰੌਪ ਡਾਊਨ ਕੱਪ ਹੋਲਡਰ, ਚੋਕਲੇਟ ਕਲਰ ਦਾ ਰਿਕਲਾਈਨਰ ਸੋਫਾ ਐਂਡ ਲੈਫਟ ਸੈੱਟ, 4 ਰਿਕਲਾਈਨਰ ਦੇ ਨਾਲ, ਜਿਹੜੀ ਰੈਗੂਲਰ ਕੀਮਤ 2500 ਡਲ ਸੀ। ਜਿੰਨੇ ਵੀ ਦੇਸ਼ ਪ੍ਰਦੇਸ਼ ਦੇ ਪਰਿਵਾਰ ਸਾਡੇ ਕੋਲ ਇਸ ਟਾਈਮ ਪਹੁੰਚਣਗੇ, 2500 ਵਾਲਾ ਰਿਕਲਾਈਨਰ ਸੋਫਾ ਸੈੱਟ ਸਿਰਫ 999 ਦਾ, 999 ਡਲ ਦਾ, ਤੇ ਇਹਦੇ ਨਾਲ ਤੋਹਫੇ ਅੱਜ 2 ਮਿਲਣੇ, ਇੱਕ ਤਾਂ ਏਰੀਆ ਰੱਗ ਬਿਲਕੁਲ ਫ੍ਰੀ, ਤੇ ਨਾਲ ਇੱਕ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ, ਬਿਲਕੁਲ। ਇੱਦਾਂ ਜਦੋਂ ਦੇਸ਼ ਪ੍ਰਦੇਸ਼ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੁੰਦਾ, ਵੈਸੇ ਸਾਡੇ 'ਚ ਬੜੀ ਐਨਰਜੀ ਦੇ ਚਾਹ ਹੁੰਦਾ ਸਾਹਿਬ, ਨਾਲ ਦੀ ਨਾਲ ਹੁਣ ਰਿਕਲਾਈਨਰ ਸੋਫਾ ਸੈੱਟ, ਸੋਫਾ ਐਂਡ ਲਫਸੜ, 4 ਰਿਕਲਾਈਨਰ, ਚੋਕਲੇਟ ਕਲਰ ਦਾ, 2500 ਡਾਲ ਵਾਲਾ, 999 ਡਾਲ ਦੇ ਵਿੱਚ 1000 ਡਾਲ 'ਚ ਮਿਲੂਗਾ, ਤੇ ਨਾਲ ਏਰੀਆ ਰੱਗ ਬਿਲਕੁਲ ਫ੍ਰੀ ਮਿਲੂਗੀ, ਤੇ ਨਾਲ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲੂਗਾ, ਤੇ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 ਚੇਅਰ, ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ 1500 ਡਾਲ ਸੀ। ਅੱਜ ਜਿੰਨੇ ਵੀ ਪਰਿਵਾਰ ਆਉਣਗੇ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ 499, 499 ਡਾਲ ਦਾ ਮਿਲੂਗਾ, ਤੇ ਇਹਦੇ ਨਾਲ ਵੀ 2 ਤੋਹਫੇ ਅੱਜ, ਏਰੀਆ ਰੱਗ ਬਿਲਕੁਲ ਫ੍ਰੀ, ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ
4: ਫ੍ਰੀ ਫ੍ਰੀ।
5: ਤੋ ਸਾਰੀਆਂ ਡੀਲਾਂ ਲੈਣ ਵਾਸਤੇ ਫਟਾਫਟ ਪਹੁੰਚਣਾ ਤੁਸੀਂ 294 ਵੋਕਨ ਡਰਾਈਵ ਦੇ ਉੱਪਰ, 294 ਵੋਕਨ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਨ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਸਾਹਿਬ।
4: ਮਿਹਰਬਾਨੀ ਦੋਸਤੋ, ਮੈਂ ਇੱਕ ਵਾਰੀ ਫਿਰ ਤੁਹਾਨੂੰ ਸੱਦਾ ਪੱਤਰ ਦੇ ਰਿਹਾ, ਗ੍ਰੈਂਡ ਫਰਨੀਚਰ ਤੇ ਆਓ, 294 ਵਾਕਰ ਡਰਾਈਵ ਤੇ। ਔਰ ਮੈਂ ਇਹ ਕਹਿਣਾ, ਜਦੋਂ ਤੁਸੀਂ ਨਾ ਕੋਈ ਚੀਜ਼ ਖਰੀਦਦਾਰੀ ਕਰਦੇ ਹੋ ਇੱਥੇ, ਤਾਂ ਮੇਕ ਸ਼ੋਰ ਤੁਸੀਂ ਇਹਨਾਂ ਨਾਲ ਪ੍ਰਾਈਸ ਬਣਾ ਕੇ, ਭਾਵੇਂ ਕਿ ਗਿਫਟ ਆਲਰੇਡੀ ਦੇ ਰਹੇ ਨੇ ਆਉਂਦੀ ਯਾਰ ਤੁਹਾਨੂੰ ਪੂਰੀ ਦੇ ਰਹੇ ਨੇ, ਉਹ ਵੀ ਤੋਹਫਾ ਹੀ ਸਾਡੇ ਵਾਸਤੇ, ਪਰ ਫਿਰ ਵੀ ਤੁਹਾਨੂੰ ਜੇ ਲੱਗਦਾ ਕਿ ਥੋੜ੍ਹੀ ਜਿਹੀ ਹੋਰ ਪ੍ਰਾਈਸ ਤੁਸੀਂ ਡਿਸਕਾਊਂਟ ਲੈਣਾ ਚਾਹੁੰਦੇ ਹੋ, ਤਾਂ ਸਾਡੇ ਨਾਲ ਫਿਰ ਰਾਬਤਾ ਕਰ ਲਿਆ ਕਰੋ। ਇੱਥੇ ਬੈਠੇ ਹੁੰਦੇ ਹਾਂ, ਸਾਹਮਣੇ ਹੀ ਸਾਡਾ ਬੈਨਰ ਲੱਗਿਆ ਹੋਇਆ, ਉਹਦੇ ਨਾਲ ਹੀ ਬੈਠੇ ਹਾਂ, ਅੰਦਰਲੇ ਪਾਸੇ ਟੇਬਲ 'ਤੇ ਲਾਇਆ ਹੋਇਆ, ਸਾਰਾ ਸੈਟਅਪ ਲਾਈ ਹੋਈ ਸਾਡੀ, ਪੂਰਾ ਸਟੂਡੀਓ ਮਿਕਸਰ ਲੱਗਿਆ ਹੋਇਆ, ਅਤੇ ਸਾਨੂੰ ਮਿਲ ਲਿਆ ਕਰੋ, ਅਤੇ ਤੁਹਾਨੂੰ ਡਿਸਕਾਊਂਟ ਦਵਾ ਦਿਆਂਗੇ ਹੋਰ ਵੀ। ਅਤੇ ਝਿਜਕੇ ਨਾ ਕਰੋ, ਇਹ ਤੁਹਾਡੇ ਵਾਸਤੇ ਪਹੁੰਚਦੇ ਹਾਂ ਅਸੀਂ ਇੱਥੇ, ਕਿਉਂਕਿ ਸਾਡਾ ਇਹ ਹੁੰਦਾ ਕਿ ਜਦੋਂ ਵੀ ਲਾਈਵ ਲੋਕੇਸ਼ਨ ਹੁੰਦਾ ਤੁਹਾਨੂੰ ਗਿਫਟ ਮਿਲਣ ਵਧੀਆ ਵਧੀਆ, ਔਰ ਤੁਸੀਂ ਵਧੀਆ ਖਰੀਦਦਾਰੀ ਵੀ ਕਰੋ, ਤੁਹਾਨੂੰ ਵਧੀਆ ਫਰਨੀਚਰ ਵੀ ਮਿਲੇ, ਪਲੱਸ ਨਾਲ ਤੁਹਾਨੂੰ ਡਿਸਕਾਊਂਟ ਵੀ ਮਿਲੇ। ਅਤੇ ਚੱਲਦੇ ਵਾਪਸ ਮਨਪ੍ਰੀਤ ਹੁਣ ਦੇ ਪਾਸ, ਅਤੇ ਅਗਲੇ ਲਿੰਕ ਵਿੱਚ ਮਿਲਦੇ ਹਾਂ। ਵੈਸੇ ਅਸੀਂ ਨਾਲ ਹੀ ਤੁਹਾਡੇ, ਤੁਸੀਂ ਮੈਂ ਕੰਨਾਂ ਦੇ ਹੈਡਸੈਟ ਲਗਾਏ ਹੋਏ ਨੇ, ਮੈਂ ਸੁਣ ਰਿਹਾ ਤੁਹਾਨੂੰ ਕੀ ਹੋ ਰਿਹਾ ਇਹਦੇ ਉੱਤੇ। ਜੀ ਮਨਪ੍ਰੀਤ
0: ਜੀ, ਬਿਲਕੁਲ, ਤੇ ਜ਼ਰੂਰ ਤੁਸੀਂ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, ਜਿੱਥੇ ਕਿ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਤੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਫਰਨੀਚਰ ਆਈਟਮ ਲੈ ਕੇ ਆਉਣੀ ਹੋਵੇ ਤਾਂ ਜ਼ਰੂਰ ਪਹੁੰਚੋ, ਅੱਜ ਸ਼ਾਮ ਤੱਕ ਤੁਹਾਡੇ ਲਈ ਅਵੇਲੇਬਲ ਹੋਣਗੇ। ਬਟ ਸਾਡਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੇਗਾ ਪੂਰੇ 4 ਵਜੇ ਤੱਕ, ਤੇ ਤੁਹਾਨੂੰ ਕਾਫੀ ਜ਼ਿਆਦਾ ਵਧੀਆ ਮੈਕਸਿਮਮ ਡੀਲਸ ਅੱਜ ਦਵਾਵਾਂਗੇ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ। ਅਗਲੇ ਕਾਲਰ 2587, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
6: ਸਿੱਧੂ ਸਾਹਿਬ ਨੂੰ ਸਤਿ ਸ੍ਰੀ ਅਕਾਲ।
0: ਹਾਂਜੀ,
6: ਮੈਂ ਕਿਹਾ ਗੀਤ ਲਾਓ 25 ਪਿੰਡ,
0: 25 ਪਿੰਡ
6: ਲਵ ਬਰਾੜ ਤੇ ਗੁਰਲੇਜ ਅਖਤਰ ਦਾ।
0: ਲਵ ਬਰਾੜ ਐਂਡ ਗੁਰਲੇਜ ਅਖਤਰ, ਠੀਕ ਹੈ ਜੀ,
6: ਪਾ ਕੇ ਪਿੰਡ ਪਾ ਲਓ ਆਪ ਹੀ ਨਿਕਲ ਆਉਣਾ।
0: ਹਾਂਜੀ ਹਾਂਜੀ, ਠੀਕ ਹੈ, ਮੇਰੇ ਖਿਆਲ ਚ ਪਹਿਲਾਂ ਵੀ ਇੱਕ ਵਾਰ ਲਗਾਇਆ ਗਾਣਾ ਇਹ,
6: ਪਿਛਲੇ ਸਾਲ।
0: ਓਕੇ ਠੀਕ ਹੈ, ਠੀਕ ਹੈ ਜੀ, ਥੋੜਾ ਟਾਈਮ ਦਿਓ ਮੈਂ ਲਗਾਉਂਦੀ ਹਾਂ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 9181 ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ।
7: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ।
7: ਸਤਿ ਸ਼੍ਰੀ ਅਕਾਲ, ਮੈਂ ਦੁਬਾਰਾ ਫੋਨ ਕੀਤਾ।
0: ਹਾਂਜੀ ਹਾਂਜੀ, ਦੱਸੋ।
7: ਮੈਂ ਸਿੱਧੂ ਸਾਹਿਬ ਲੈਣ ਤੇ ਸੀਗਾ, ਮੈਂ ਕਿਹਾ ਘਰੇ ਹੈ ਨੀ ਯਾਰ।
0: ਨਹੀਂ ਨਹੀਂ, ਸਿੱਧੂ ਸਰ ਨਾਲ ਹੀ ਨੇ ਆਪਣੇ ਜੁੜ ਰਹੇ ਹੋਏ ਨੇ, ਆਲ ਦਾ ਟਾਈਮ ਔਨ ਏਅਰ ਨੇ ਉਹ।
7: ਸਤਿ ਸ਼੍ਰੀ ਅਕਾਲ,
4: ਦੱਸੋ ਕੀ ਜੀ ਆਇਆਂ ਨੂੰ ਨਿੱਘਾ ਸਵਾਗਤ, ਕੌਣ ਅਸ਼ਾ ਬੋਲਦੇ ਨੇ?
7: ਮੈਂ ਸੁਨਾਮ ਸਿੰਘ ਜੀ ਬੋਲਦਾ ਜੀ, ਪਹਿਲਾਂ ਫੋਨ ਕੀਤਾ ਜੀ, ਮੈਂ ਕਿਹਾ ਸ਼ਹਿਰ ਕਰ ਤੁਸੀਂ ਅੱਜ ਲੈਣ ਤੇ ਹੈ ਨੀ।
4: ਨਹੀਂ ਨਹੀਂ, ਕੋਈ ਨਾਲ ਹੀ ਤਾਂ ਦੱਸੋ, ਕੋਈ ਵੀ ਗੱਲਬਾਤ ਹੈਗੀ
7: ਤਾਂ। ਮੈਂ ਕਿਹਾ ਹੁਣ ਤੁਹਾਨੂੰ ਗਾਣਾ ਦਾ ਪਹਿਲਾਂ ਦੱਸਤਾ, ਮੈਂ ਕੌਣ ਤੁਹਾਡੇ, ਕਹਿੰਦੇ ਵੀ ਜਦੋਂ ਫੋਨ ਤੇ ਕੋਈ ਬੋਲਦਾ ਨੀ ਹੁੰਦਾ, ਕਹਿੰਦੇ ਜਾਵੇ ਮੈਂ ਢੋਲਣਾ ਨਹੀਂ ਬੋਲਣਾ ਤੇਰੇ ਨਾਲ,
4: ਜਾਵੇ ਢੋਲਣਾ ਮੈਂ ਨੀ ਬੋਲਣਾ। ਇਹ ਬਹੁਤ ਵੀ ਬਹੁਤ ਪਿਆਰਾ ਗੀਤ ਹੈ ਹਨਾ,
0: ਬਾਂਹ ਟੁੱਟ ਗਈ ਵਾਲਾ ਨਹੀਂ ਇਹ ਤਾਂ ਬੜਾ ਪਿਆਰਾ ਗੀਤ
4: ਇੰਨੀ ਜ਼ੋਰ ਦੀ ਮਰੋੜੀ ਮੇਰੀ ਬਾਂਹ ਜੱਟ ਨੇ, ਉਹ ਫਿਰ ਕੀ ਹੋਇਆ ਮੁਹੰਮਦ ਰਫੀ ਹੋਣਾ ਦਾ ਡਿਊਟ ਹੈ, ਬੜਾ ਪਿਆਰਾ ਗੀਤ, ਨਰਿੰਦਰ ਬੀਬਾ ਤੇ ਰਫੀ ਸਾਹਿਬ ਦਾ।
0: ਠੀਕ ਹੈ ਜੀ, ਮੈਨੂੰ ਬਸ ਮੈਂ ਲੱਭ ਰਹੀ ਹਾਂ, ਫਿਰ ਮੈਂ ਸੁਣਾਉਂਦੀ ਹਾਂ। ਮੇਨ ਟਾਈਮ 'ਚ ਕਿ ਗਾਣਾ ਸਾਡੇ ਕੋਲ ਹੋਰ ਹੈ, ਉਹ ਆਪਾਂ ਸੁਣਾ ਦਿੰਦੇ ਹਾਂ। ਪਹਿਲਾਂ ਇੱਕ ਕਿਹੜੇ ਸਿੰਗਰ ਨੇ ਇਹ, ਕੁਲਵੀਰ ਝਿੰਜਰ ਜੀ ਦਾ ਗਾਣਾ ਹੈ ਇਹ, ਅਤੇ ਆਪਾਂ ਇਹ ਸੁਣਾ ਦਈਏ ਪਹਿਲਾਂ, ਅਤੇ ਉਸ ਤੋਂ ਬਾਅਦ ਫਿਰ ਨੈਕਸਟ ਗਾਣਾ ਜਦ ਤੱਕ ਮੈਂ ਤੁਹਾਡਾ ਟਿਊਨ ਕਰਕੇ ਰੱਖਦੀ ਹਾਂ। ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
8: ਕੁਲਵੀਰ ਝਿੰਜਰ ਜੀ ਜਾਣੋ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਆਪਣੀ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ 1409 ਜੀ, ਸਤਿ ਸ਼੍ਰੀ ਅਕਾਲ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ
0: ਠੀਕ ਹੈ। ਸਟੇਸ਼ਨ ਆਈ ਡੀ ਆਪਣੀ ਆਉਣ ਵਾਲੀ ਹੈ। ਸਟੇਸ਼ਨ ਆਈ ਡੀ ਤੋਂ ਬਾਅਦ ਆਪਣੀ ਗੱਲਾਂ ਬਾਤਾਂ ਬਿਲਕੁਲ ਜਾਰੀ ਰਹਿਣਗੀਆਂ। ਇੱਕ ਵਾਰ ਫਿਰ ਤੋਂ ਨੰਬਰ ਦੇ ਦਿਆਂ ਮੈਂ ਸਟੂਡੀਓ ਦਾ 905-564-4444 ਤੇ ਲੋ ਫਿਰ ਆਪਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਿਸ ਆਉਂਦੇ ਹਾਂ।
2: Simply Indian brings you all Simply Delicious Deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, month.

0: Friday, September 18, 7 p.m. at the Living Arts Center, Mississauga.
1: पहला आया सी बड़ी मोहब्बत दिखती उम्मीद कर रहा इस बार भी तुझे आशीर्वाद दोगे
2: वे आ जा तो मैं रल नचिए नचिए बाहर बाहर पा वे आ जा तो मैं रल नचिए
0: For tickets, visit Ticketmaster. For information, call Singh Harjeet at 647-448-1000.
3: ਸਸਤੀ ਗਰੋਸਰੀ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ Or 600 Haskell Road, Cambridge. Namikuni Branch, 25 Central Wood Parkway, Kennedy Central Wood Parkway, Nede Ao, Hariya Tajiya Sabhiya, or the Sasti Grocery Vaste Poncho, Indian Fruit Land Day.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
4: 647-739-8710
7: ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ ਇੰਪੋਸੀਬਲ ਇਜ਼ ਨਥਿੰਗ ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। 1 ਘੰਟਾ ਨਿਕਲ ਚੁੱਕਾ ਹੈ ਅਤੇ 2 ਘੰਟੇ ਦਾ ਤੁਹਾਡਾ ਅਤੇ ਮੇਰਾ ਸਾਥ ਅਜੇ ਹੋਰ ਹੈ। 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ, ਜੋ ਕਿ ਤੁਹਾਡੇ ਲਈ ਲੈ ਕੇ ਆਏ ਨੇ ਕੈਲੇਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ, ਮੇਫੀਲਡ ਰੋਡ ਐਂਡ ਅੰਟਾਰੀਓ ਸਟਰੀਟ ਦੇ ਉੱਪਰ ਨਵੇਂ ਫ੍ਰੀ ਹੋਲਡ ਟਾਊਨ ਹਾਊਸਿਸ, ਜਿਨ੍ਹਾਂ ਦੀ ਪ੍ਰਾਈਸ ਹੈਗੀ ਹੈ 5,96,000। ਇਹਨਾਂ ਤੋਂ ਸ਼ੁਰੂ ਹੁੰਦੀ ਹੈ, 5,96,000 ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ। ਅਤੇ ਇਹ ਬਿਲਕੁਲ ਤੁਸੀਂ ਨਾ ਠੀਕ ਸੁਣਿਆ ਕਿ ਜਿਹੜਾ ਕੈਲੇਡਨ ਦੇ ਵਿੱਚ ਫ੍ਰੀ ਹੋਲ ਟਾਊਨ ਹਾਊਸਿਸ ਨੇ, ਇੰਨੀ ਘੱਟ ਪ੍ਰਾਈਸਿਸ ਦੇ ਵਿੱਚ ਮਿਲ ਰਹੇ ਆ। 5,96,000 ਤੋਂ ਸਟਾਰਟ ਹੋ ਰਹੇ ਨੇ। ਕਲੋਜ਼ਿੰਗ ਇਹਨਾਂ ਦੀ ਹੋਏਗੀ ਐਂਡ ਆਫ 2027 ਐਂਡ ਸਟਾਰਟਿੰਗ ਆਫ 2028। ਕੈਲੇਡਨ ਸ਼ਹਿਰ ਦੇ ਵਿੱਚ ਇਹ ਮੇਫੀਲਡ ਰੋਡ ਐਂਡ ਹਰਨਟਾਰੀਓ ਸਟਰੀਟ ਦੇ ਉੱਪਰ, ਯਾਨੀ ਹਾਈਵੇ 10 ਵੀ ਕਹਿ ਸਕਦੇ ਹਾਂ। ਇਹਦੇ 'ਤੇ ਇਹ 3 ਟਾਈਪ ਦੇ ਟਾਊਨ ਹਾਊਸਿਸ ਨੇ ਜਿਹੜੇ ਕਿ ਤੁਹਾਡੇ ਲਈ ਆ ਰਹੇ ਨੇ ਬੜੀ ਜਲਦੀ। 2 ਫਲੋਰ ਦੇ ਟ੍ਰੈਡੀਸ਼ਨਲ ਟਾਊਨ ਹਾਊਸਿਸ ਪ੍ਰਾਈਵੇਟ ਬੈਕਯਾਰਡ ਦੇ ਨਾਲ ਨੇ। 3 ਫਲੋਰ ਦੇ ਸਿਟੀ ਟਾਊਨਸ ਨੇ ਜਿਹੜੇ ਕਿ ਡਬਲ ਕਾਰ ਗਰਾਜ ਦੇ ਨਾਲ ਆਉਣਗੇ, ਜਿਹਨਾਂ ਵਿੱਚ ਤੁਸੀਂ 4 ਕਾਰਸ ਨੂੰ ਪਾਰਕ ਕਰ ਸਕੋਗੇ। ਅਤੇ 3 ਫਲੋਰ ਦੇ ਵੀ ਬੈਕ ਟੂ ਬੈਕ ਟਾਊਨ ਹਾਊਸਿਸ ਆ ਰਹੇ ਨੇ। ਅਤੇ ਇਸ ਤੋਂ ਇਲਾਵਾ ਮੈਂ ਦੱਸ ਦਿਆਂ ਕਿ ਜਿਹੜੇ ਸਾਰੇ ਫ੍ਰੀ ਹੋਲ ਟਾਊਨ ਹਾਊਸਿਸ ਨੇ, ਇਹਨਾਂ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ ਅਤੇ ਓਕ ਦੀਆਂ ਸਟੇਅਰਸ ਲੱਗਣਗੀਆਂ। ਹਰੇਕ ਫਲੋਰ ਦੇ ਉੱਪਰ 9 ਫੁੱਟ ਦੀ ਸੀਲਿੰਗ ਹੋਏਗੀ। 0 ਡਿਵੈਲਪਮੈਂਟ ਚਾਰਜਿਸ ਹੋਣਗੇ। ਫ੍ਰੀ ਅਸਾਈਨਮੈਂਟ ਕਲੋਜ਼ ਹੋਏਗਾ। 5 ਅਪਲਾਇੰਸਿਸ ਦਾ ਪੈਕੇਜ ਵੀ ਬਿਲਕੁਲ ਫ੍ਰੀ ਮਿਲ ਰਿਹਾ ਤੁਹਾਨੂੰ। ਅਤੇ $10,000 ਦੇ ਡਿਕੋਰ ਡੋਲਰਸ ਨੇ। ਅਤੇ ਇਹਦੇ ਲਈ ਵੀ ਤੁਸੀਂ ਪੂਰੀ ਇਨਫੋਰਮੇਸ਼ਨ ਲਓ ਟੀਮ ਸਿੱਧੂ ਦੇ ਕੋਲੋਂ, ਕਿਉਂਕਿ ਬੜਾ ਵਧੀਆ ਕਮਾਲ ਦਾ ਪ੍ਰੋਜੈਕਟ ਹੈ ਇਹ। ਐਂਡ ਆਫ 2027 ਜਾਂ ਸਟਾਰਟਿੰਗ ਆਫ 2028 ਦੇ ਵਿੱਚ ਇਹਨਾਂ ਦੀ ਕਲੋਜ਼ਿੰਗ ਹੋ ਜਾਣੀ ਹੈ। 5,96,000 ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ। ਕੈਲੇਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ, ਮੇਫੀਲਡ ਰੋਡ ਐਂਡ ਹਰਨਟਾਰੀਓ ਸਟਰੀਟ ਦੇ ਉੱਪਰ ਇਹ ਨਵੇਂ ਘਰ ਆ ਰਹੇ ਨੇ। ਟੀਮ ਸਿੱਧੂ ਦਾ ਨੰਬਰ 416-302-0016।

ਤੁਸੀਂ ਆਪਣੇ ਘਰਾਂ 'ਚ, ਆਪਣੇ ਆਫਿਸ ਜਾਂ ਆਪਣੇ ਰੈਸਟੋਰੈਂਟ ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਚਾਹੁੰਦੇ ਹੋ ਤਾਂ ਪ੍ਰੋਫੈਸ਼ਨਲ ਪੇਂਟਰਸ ਨੇ ਸੰਦਲ ਪੇਂਟਿੰਗ ਵਾਲੇ, ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਕਿਤੇ ਵੀ ਤੁਸੀਂ ਪੇਂਟ ਕਰਵਾ ਸਕਦੇ ਹੋ, ਘਰਾਂ 'ਚ ਕਰਵਾਉਣਾ ਹੋਵੇ ਜਾਂ ਆਪਣੇ ਗਰਾਜ 'ਚ ਪੇਂਟ ਕਰਵਾਉਣਾ ਜਾਂ ਆਪਣੇ ਰੈਸਟੋਰੈਂਟ 'ਚ, ਆਪਣੇ ਆਫਿਸ 'ਚ, ਵੇਅਰ ਹਾਊਸ 'ਚ ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਹੋਵੇ, ਪ੍ਰੋਫੈਸ਼ਨਲ ਪੇਂਟਰਸ ਨੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ। ਪੂਰਾ GTA ਏਰੀਆ ਇਹ ਕਵਰ ਕਰਦੇ ਨੇ, ਬ੍ਰੈਂਪਟਨ, ਮਿਸਿਸਾਗਾ, ਨਾਇਗਰਾ ਫਾਲਸ, ਲੰਡਨ, ਕੇਂਬ੍ਰਿਜ, ਸਕਾਰਬਰੋ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋ ਤੁਸੀਂ ਇਹਨਾਂ ਦੇ ਕੋਲੋਂ ਪੇਂਟ ਕਰਵਾਓ। ਇਹ ਅਫੋਰਡੇਬਲ ਬਟ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ, ਤੁਹਾਡੇ ਬਜਟ ਦੇ ਵਿੱਚ ਵੀ ਹੋਏਗਾ ਅਤੇ ਪੂਰਾ ਐਂਡ ਟੋਪ ਕੁਆਲਿਟੀ ਦਾ ਪੇਂਟ ਹੋਏਗਾ ਅਤੇ ਪੂਰਾ ਸਾਫ਼ ਸੁਥਰਾ ਕੰਮ ਕਰਦੇ ਨੇ, ਕਿਤੇ ਵੀ ਇੱਧਰ ਉੱਧਰ ਛਿੱਟੇ ਨਹੀਂ ਡਿੱਗੇ ਰਹਿੰਦੇ, ਪੂਰਾ ਐਨ ਕਲੀਨ ਕੰਮ ਕਰਕੇ ਦੇਣਗੇ। ਸੰਦਲ ਪੇਂਟਿੰਗ, ਸੁਖਜੀਤ ਸਿੰਘ ਜੀ ਨੂੰ ਕਾਲ ਕਰੋ, ਨੰਬਰ 6478233136478223, ਸੰਦਲ ਪੇਂਟਿੰਗ ਦਾ ਨੰਬਰ ਹੈ। ਤੇ ਲੋ ਫਿਰ ਸੁਣੀਏ ਆਪਾਂ ਨੈਕਸਟ ਫਰਮਾਇਸ਼ੀ ਗਾਣਾ, ਮੁਹੰਮਦ ਰਫੀ, ਨਰਿੰਦਰ ਬੀਬਾ ਜੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸੁਣਦੇ ਹੋਏ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444 905-564-6444। ਸਟੂਡੀਓ ਦਾ ਨੰਬਰ ਹੈ। ਮੇਰੇ ਨਾਲ ਲਾਈਨ ਤੇ ਜੁੜੇ ਹੋਏ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ, ਜਿਹੜੇ ਕਿ ਸਾਡੇ ਲਈ ਬਹੁਤ ਵਧੀਆ ਡੀਲਸ ਲੈ ਕੇ ਆਏ ਨੇ ਅਪਲਾਇੰਸਿਸ ਦੇ ਵਿੱਚ। ਤੁਸੀਂ ਆਪਣੇ ਘਰਾਂ 'ਚ ਅਪਲਾਇੰਸਿਸ ਦੇ ਬੰਡਲਸ ਲੈ ਕੇ ਆਓ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ, ਦੂਸਰੀ ਲੋਕੇਸ਼ਨ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ ਤੇ। ਦੋਨਾਂ ਲੋਕੇਸ਼ਨਸ ਦੇ ਉੱਪਰ ਹੀ ਤੁਹਾਡੇ ਲਈ ਬਹੁਤ ਕਮਾਲ ਦੀਆਂ ਡੀਲਸ ਲੱਗ ਚੁੱਕੀਆਂ ਨੇ ਇਸ ਵੀਕਐਂਡ ਦੇ ਲਈ। ਤੇ ਗੱਲਬਾਤ ਕਰਦੇ ਹਾਂ ਮਨਜੀਤ ਗਿੱਲ ਜੀ ਦੇ ਨਾਲ ਤੇ ਡੀਲਸ ਦੀ ਜਾਣਕਾਰੀ ਲਵਾਂਗੇ। ਮਨਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰੀ ਸਤਿ ਸ੍ਰੀ ਅਕਾਲ ਜੀ। ਤੇ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਵਿਜ਼ਿਟ ਕਰਨਾ। ਜੇ ਘਰ ਦੇ ਲਈ ਕੋਈ ਵੀ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ 'ਚ ਡੀਲ ਦੇਖ ਰਹੇ ਹੋ, ਸਭ ਤੋਂ ਪਹਿਲਾਂ ਜੇ ਆਪਣੇ ਘਰ ਦੇ ਲਈ 3 ਪੀਸ ਦਾ ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਤੇ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ। $5,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $29.99 ਚ ਤੁਸੀਂ ਅੱਜ ਸ਼ਾਮ 7 ਵਜੇ ਤੱਕ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਲਈ 4 ਦੇ 4 ਅਪਲਾਇੰਸਿਸ ਦਾ ਸੈੱਟ, ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ ਵਿਦ ਵਾਸ਼ਰ ਤੇ ਡਰਾਇਰ, $3,500 ਦੀ ਪ੍ਰਾਈਸ ਤੋਂ ਘਟਾ ਕੇ $25.99 $2,599 ਚ ਬੇਸਮੈਂਟ ਲਈ ਫਰਿੱਜ, ਸਟੋਵ, ਵਾਸ਼ਰ ਤੇ ਡਰਾਇਰ ਦਾ ਸੈੱਟ ਤੁਸੀਂ ਲਗਾ ਸਕਦੇ ਹਾਂ। ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਅਪਲਾਇੰਸ ਜੰਕਸ਼ਨ ਤੇ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, $2,026 ਦਾ ਲੇਟੈਸਟ ਮਾਡਲ ਹੈ, ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਤੁਸੀਂ ਅੱਜ ਸ਼ਾਮ 7 ਵਜੇ ਤੱਕ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ 905-450-0054-905-450-0054
0: ਅਪਲਾਇੰਸ ਜੰਕਸ਼ਨ ਦਾ ਨੰਬਰ ਹੈ। ਆਟੋਮੋਟਿਵ ਰਿਪੇਅਰ ਦੇ ਨਾਲ ਜ਼ਰੂਰ ਸੰਪਰਕ ਕਰੋ, ਜਿਹੜੇ ਤੁਹਾਡੇ ਕਾਰਜ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ। ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰਵਾ ਸਕਦੇ ਹੋ। ਅੱਗੇ ਹੁਣ ਵਿੰਟਰਸ ਆ ਰਹੀ ਹੈ, ਸੋਰੀ ਵਿੰਟਰ ਆ ਰਹੀ ਹੈ, ਤਾਂ ਤੁਸੀਂ ਵਿੰਟਰ ਟਾਇਰ ਪਾਉਣੇ ਹੋਣ, ਆਲ ਸੀਜ਼ਨ ਟਾਇਰਸ ਪਾਉਣੇ ਹੋਣ, ਇਹਨਾਂ ਦੇ ਕੋਲ ਪਹੁੰਚੋ। ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਾਉਣ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਾਉਣੀ ਹੈ, ਜ਼ਰੂਰ ਗੱਲਬਾਤ ਕਰੋ ANJ ਆਟੋਮੋਟਿਵ ਰਿਪੇਅਰ। ਪੰਜਾਬੀ, ਇੰਗਲਿਸ਼, ਹਿੰਦੀ, ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ ਤੇ ਪਹੁੰਚੋ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਨੰਬਰ 905-857-7596 905-857-7596 ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਤੇ ਲੋ ਫਿਰ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਤੇਜਿੰਦਰ ਸਿੱਧੂ ਸਰ ਪਹੁੰਚੇ ਹੋਏ ਨੇ ਗ੍ਰੈਂਡ ਹੋਮ ਫਰਨੀਚਰ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ ਜਿਹੜੀ ਹੈਗੀ ਹੈ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਦੇ ਉੱਪਰ ਜ਼ਰੂਰ ਪਹੁੰਚੋ ਤੇ ਅੱਜ ਤੁਸੀਂ ਲੈ ਕੇ ਆਓ ਮਾਡਰਨ ਫਰਨੀਚਰ ਬੈਸਟ ਡੀਲਸ ਦੇ ਵਿੱਚ। ਜੀ ਸਿੱਧੂ ਸਰ,
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ, ਤੇਜਿੰਦਰ ਸਿੰਘ ਸਿੱਧੂ ਸਿੱਧਵਾ ਬਾਰੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ। ਅੱਜ ਅਸੀਂ ਪਹੁੰਚੇ ਹੋਏ ਹਾਂ ਗ੍ਰੈਂਡ ਫਰਨੀਚਰ ਦੇ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਹਾਂ
0: ਜੀ।
2: ਤੁਸੀਂ ਆਓ, ਢੇਰ ਸਾਰੇ ਪੈਸੇ ਦੀ ਬਚਤ ਕਰੋ। ਅੱਜ ਸ਼ਾਮ ਕਿੰਨੇ ਵਜੇ ਤੱਕ ਖੁੱਲੇ ਸੋ?
3: ਬਿਲਕੁਲ ਸੱਚੋ, ਅੱਜ ਅਸੀਂ ਰਾਤ ਦੇ 8 ਵਜੇ ਤੱਕ ਪਰਿਵਾਰਾਂ ਲਈ ਓਪਨ ਆ, ਤੇ ਕੱਲ ਨੂੰ ਵੀ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਤੇ ਸਭ ਨਾਲ ਦੀ ਨਾਲ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ, ਲਾਈਟ ਗ੍ਰੇ ਕਲਰ ਦਾ ਲੈਕਰ ਫਿਨਿਸ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਯੈਲੋ ਕਲਰ ਦੀ LED ਲਾਈਟ, ਗੋਲਡ ਟ੍ਰਿਮ ਪਰਫੋਰਮੈਂਸ ਫੈਬਰਿਕ ਲੱਗੀ ਹੋਈ ਆ, ਪਲੱਸ ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਦੇ ਜਿਹੜੇ ਡਰੋਰ ਸੋਫਟ ਕਲੋਜ਼ਰ ਨੇ, ਤੇ ਸਭ ਗੋਲਡਨ ਕਲਰ ਦੇ ਸੋਹਣੇ ਰੰਗੇ ਜਿਹੜੇ ਨਾਲ ਜਿਹੜੇ ਹੈਂਡਲ ਲੱਗੇ ਹੋਏ ਨੇ, ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਉੱਪਰ ਵਾਇਰਲੈਸ ਚਾਰਜਰ, ਗੋਲਡਨ ਕਲਰ ਦੇ ਹੈਂਡਲ ਨਾਈਟ ਸਟੈਂਡ ਵੀ ਲੱਗੇ ਹੋਏ ਨੇ, ਕਿੰਗ ਸਾਈਜ਼ ਦਾ ਬੈੱਡ, LED ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਡਰੋਰ ਸੋਫਟ ਕਲੋਜ਼ਰ, ਗੋਲਡਨ ਕਲਰ ਦੇ ਹੈਂਡਲ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ, ਉੱਪਰ ਵਾਇਰਲੈਸ ਚਾਰਜਰ ਹੈ। ਸੋ ਲਾਈਟ ਗ੍ਰੇ ਕਲਰ ਦਾ ਕੰਪਲੀਟ ਬੈਡਰੂਮ ਸੈੱਟ ਹੈ, ਜਿਹਦੀ ਫਲੋਰ ਦੀ ਪ੍ਰਾਈਸ $4500 ਸੀ। ਜਿੰਨੇ ਵੀ ਪਰਿਵਾਰ ਅੱਜ ਰਾਈਟ ਵੇ ਸਾਡੇ ਕੋਲ ਇੰਸਟੋਰ ਆ ਜਾਣਗੇ, $4500 ਬੈਡਰੂਮ ਸੈੱਟ, $4500 ਦਾ ਸਿੱਧੂ ਸਾਹਿਬ ਤੋਹਫੇ ਅੱਜ ਦੋ ਮਿਲਣੇ ਆ, ਕਿਉਂਕਿ ਦੇਸ਼
2: ਯਤਨ ਕਰਦੀ ਹੈ
3: ਤਿੰਨ ਤੋਹਫੇ ਜਿਹੜੇ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਣਗੇ। ਇੱਕ ਤਾਂ ਕਿੰਗ ਸਾਈਜ਼ ਦਾ ਮੈਟਰਸ $4500
2: ਫ੍ਰੀ ਹੈ,
3: ਬਿਲਕੁਲ ਫ੍ਰੀ, ਤੇ ਨਾਲ ਦੂਜਾ ਤੋਹਫਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਬਿਲਕੁਲ
2: ਫ੍ਰੀ।
3: ਤੀਜਾ ਤੋਹਫਾ ਦੇਸ਼ ਪ੍ਰਦੇਸ਼ ਵੱਲੋਂ ਵੱਲੋਂ ਟੋਸਟਰ ਬਿਲਕੁਲ
2: ਫ੍ਰੀ।
3: ਸੋ ਕਿੰਗ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ, ਡ੍ਰੈਸਰ,
2: ਮਿਰਰ ਸਾਈਡ ਤੇ ਬੈੱਡਰੂਮ ਸੈੱਟ ਬਹੁਤ ਸੋਹਣਾ ਹੈ
3: ਜੀ ਭਾਜੀ,
2: ਘਰ ਦਾ ਸ਼ਿੰਗਾਰ ਬਣੇਗਾ ਬੜਾ ਵਧੀਆ
3: ਜੀ
2: ਜੀ। ਪ੍ਰਾਈਸ ਬੜੀ ਵਾਜਬ ਹੈ ਜੀ,
3: ਬਿਲਕੁਲ $4500 ਬੈੱਡਰੂਮ ਸੈੱਟ ਸਿੱਧੂ ਸਾਹਿਬ, $1999 ਦਾ, ਤੇ ਗੋਲਡਨ ਕਲਰ ਦੇ ਸੋਨੇ ਰੰਗੇ ਜਿਹੜੇ ਉੱਪਰ ਹੈਂਡਲ ਲੱਗੇ ਜਗਮਗ ਕਰ ਰਹੇ
2: ਆ,
3: ਤੇ ਨਾਲ ਦੀ ਨਾਲ ਟੈਲੀਵਿਜ਼ਨ ਫ੍ਰੀ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ, ਤੇ ਨਾਲ ਟੋਸਟਰ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਨੇ, ਤੇ ਇਹਦੇ ਨਾਲ ਦੀ ਨਾਲ ਸਿੱਧੂ ਸਾਹਿਬ ਬਹੁਤ ਸਾਰੇ ਜਿਹੜੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਕੌਫੀ ਟੇਬਲ, ਮੈਟਰਸ, ਕਸਟਮਾਈਜ਼ ਸੋਫਾ ਸੈੱਟ, ਪਾਵਰ ਰਿਕਲਾਈਨਰ ਦੇ ਸੋਫਾ ਸੈੱਟ ਤੁਹਾਡਾ ਇੰਤਜ਼ਾਰ ਕਰ ਰਹੇ ਆ, ਲੋਸਟ ਪ੍ਰਾਈਸ ਦੇ ਨਾਲ ਤੋਹਫੇ ਇੰਤਜ਼ਾਰ ਕਰ ਰਹੇ ਆ। 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸਿੱਧੂ ਸਾਹਿਬ।
2: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਔਰ ਬੜੀ ਪਿਆਰੀ ਡੀਲ ਦੋਸਤੋ ਦਾ ਮੇਲ ਆਊਟ ਕਰੋ, ਅੱਜ ਸ਼ਾਮ ਦੇ 7 ਵਜੇ ਦੇ ਖੁੱਲੇ ਨੇ ਗ੍ਰੈਂਡ ਫਰਨੀਚਰ, 294 ਵੋਕਰ ਡਰਾਈਵ, ਗੇਟਵੇ ਦੇ ਕੁਈਨ ਬ੍ਰੈਂਪਟਨ ਦੇ ਵਿੱਚ। ਇੱਥੇ ਤੁਸੀਂ ਆਉਣਾ, ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ 905-302-9494 ਟੈਲੀਫੋਨ ਨੰਬਰ ਜੀ ਮਨਪ੍ਰੀਤ
0: ਜੀ, ਬਿਲਕੁਲ ਜ਼ਰੂਰ ਤੁਸੀਂ ਪਹੁੰਚ ਸਕਦੇ ਹੋ। ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਪੂਰੇ 4 ਵਜੇ ਤੱਕ, ਤੇ ਤੁਸੀਂ ਵੀ ਆਪਣੀ ਪਸੰਦ ਦਾ ਮਾਡਰਨ ਫਰਨੀਚਰ ਲੈਣ ਲਈ ਪਹੁੰਚੋ ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ ਦੇ ਉੱਪਰ। ਤੇ ਗਿਲਸ ਸਵੀਟ ਫੈਕਟਰੀ ਨੂੰ ਜ਼ਰੂਰ ਯਾਦ ਰੱਖੋ, ਜਿਹੜੇ ਪਿਓਰ ਵੈਜੀਟੇਰੀਅਨ ਨੇ, ਲਾਈਵ ਕੇਟਰਿੰਗ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ। ਮਸ਼ੀਨ ਮੇਡ ਸਮੋਸੇ ਲੈਣੇ ਹੋਣ, ਹੈਂਡਮੇਡ ਸਮੋਸੇ ਲੈਣੇ ਹੋਣ, ਦੋਵੇਂ ਤਰ੍ਹਾਂ ਦੇ ਅਵੇਲੇਬਲ ਨੇ, ਐਂਡ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਆ। ਹਰ ਤਰ੍ਹਾਂ ਦੀਆਂ ਮਿਠਾਈਆਂ ਲੈ ਕੇ ਆਓ, ਸ਼ੁੱਧ ਖੋਏ ਦੀਆਂ, ਡਰਾਈ ਫਰੂਟਸ ਵਾਲੀ ਮਿਠਾਈਆਂ, ਇਹਨਾਂ ਦੇ ਕੋਲ ਸਾਰੀਆਂ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਤੇ ਲਾਈਵ ਫੂਡ ਟਰੱਕ ਕੇਟਰਿੰਗ ਆਪਣੀਆਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ ਕਰਵਾਓ। ਇਹਨਾਂ ਦੇ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ, 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ, ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ, ਤੇ ਨੰਬਰ 905-799-2616, 905-799-2616 ਗਿਲਸ ਸਵੀਟ ਫੈਕਟਰੀ ਦਾ ਨੰਬਰ ਹੈ। ਤੇ ਲਓ ਫਿਰ ਗੱਲਬਾਤ ਕਰੀਏ, ਕੁਈਨਸਵੁੱਡ ਕਾਲਜ ਦੀ ਟੀਮ ਸਾਡੇ ਨਾਲ ਲਾਈਨ ਤੇ ਜੁੜੀ ਹੋਈ ਹੈ। ਤੇ ਜੇਕਰ ਤੁਸੀਂ ਵੀ ਆਪਣੇ ਲਈ ਸ਼ਾਰਟ ਕੋਰਸਿਸ ਜਾਂ ਡਿਪਲੋਮਾ ਕੋਰਸਿਸ ਕਰਨਾ ਚਾਹੁੰਦੇ ਹੋ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨ ਦੇ ਲਈ, ਤਾਂ ਕੁਈਨਸਵੁੱਡ ਕਾਲਜ ਇਜ਼ ਅ ਬੈਸਟ ਪਲੇਸ ਕਿ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਤੇ ਤੁਹਾਡੇ ਇਹ ਸਕਿੱਲਸ ਨੂੰ ਅਪਗ੍ਰੇਡ ਕਰਨ ਦੇ ਵਿੱਚ ਤੁਹਾਡੀ ਪੂਰੀ ਹੈਲਪ ਵੀ ਕਰਦੇ ਨੇ, ਤੇ ਨਾਲੇ ਤੁਸੀਂ ਵਾਈਟ ਕਾਲਰ ਜੋਬ ਵੀ ਲੱਭ ਰਹੇ ਹੋ ਤਾਂ ਉਹਦੇ ਵਿੱਚ ਵੀ ਤੁਹਾਡੇ ਲਈ ਪੂਰੇ ਹੈਲਪਫੁਲ ਹੁੰਦੇ ਨੇ। ਨੰਬਰ 905-872-0088, 905-872-0088 ਕੁਈਨਸਵੁੱਡ ਕਾਲਜ ਦਾ ਨੰਬਰ ਹੈ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
4: ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੈਲਥ ਕੇਅਰ ਪ੍ਰੋਗਰਾਮ ਦੀ, ਜਿਨ੍ਹਾਂ ਦੇ ਮਾਰਨਿੰਗ ਇਵਨਿੰਗ ਬੈਚ ਸ਼ੁਰੂ ਹੋਣ ਜਾ ਰਹੇ ਨੇ ਬਹੁਤ ਹੀ ਜਲਦ। ਗੱਲ ਕਰਦੇ ਹਾਂ ਜੀ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ। ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਆ, ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਤੇ ਨੇ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਕੁਈਨਸਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀਸ ਚਾਰਜ ਨਹੀਂ ਕਰਦਾ, ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਹਾਂ। ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਆਪਣੀ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਹਾਂ, ਕਿਉਂਕਿ ਇਹ ਇੱਕ ਸ਼ਾਰਟ 10 ਵੀਕ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ। ਇਹ ਕੋਰਸ ਕਰਕੇ ਤੁਸੀਂ ਜੋਬ ਕਰ ਸਕਦੇ ਹੋ ਫਾਰਮੇਸੀ ਵਿੱਚ, ਜਿਵੇਂ ਕਿ ਸ਼ੋਪਰਸ, ਡਰੱਗ ਮਾਰਟ, ਫਰੈਸ਼ਕੋ, ਵੋਲਮਾਰਟ, ਲੋਕਲ ਫਾਰਮੇਸੀ, ਤੇ ਜੋਬ ਟਾਈਟਲ ਹੋ ਸਕਦੇ ਨੇ ਜੀ ਫਾਰਮੇਸੀ ਅਸਿਸਟੈਂਟ, ਫਾਰਮਾਸਿਊਟੀਕਲ ਕਲਰਕ ਜਾਂ ਫਾਰਮੇਸੀ ਏਡ। ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੀਏ ਤਾਂ ਸ਼ੋਰਟ ਕੋਰਸ ਫੁੱਲੀ ਆਨਲਾਈਨ ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜੋ ਘਰ ਬੈਠੇ ਆਪਣਾ ਡੇ ਕੇਅਰ ਰਨ ਕਰਕੇ ਆਪਣੀ ਫੈਮਿਲੀ ਨੂੰ ਫਾਈਨੈਂਸ਼ਲੀ ਸਪੋਰਟ ਕਰਨਾ ਚਾਹੁੰਦੇ ਨੇ। ਅਗਰ ਤੁਸੀਂ ਇਸ ਨੂੰ ਕੰਬਾਈਨ ਕਰ ਲੈਂਦੇ ਹੋ PSW ਨਾਲ ਤੇ ਤੁਸੀਂ ਜੋਬ ਕਰ ਸਕਦੇ ਹੋ ਜਿਵੇਂ ਕਿ ਨੈਨੀ, ਕੇਅਰ ਟੇਕਰ, ਈਵਨ ਸਪੈਸ਼ਲ ਨੀਡ ਕਿਡਸ ਨਾਲ ਵੀ ਕੰਮ ਕਰ ਸਕਦੇ ਹੋ। ਦੂਸਰਾ ਪ੍ਰੋਗਰਾਮ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਦਾ 6 ਮਹੀਨੇ ਦਾ ਸਟਾਰਟ ਹੋਣ ਜਾ ਰਹੇ ਨੇ। ਇਹਨਾਂ ਦੀਆਂ ਕਲਾਸਿਸ ਕੇਵਲ ਵੀਕਐਂਡ ਤੇ ਹੈਗੀ। ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ ਜਿਨ੍ਹਾਂ ਵਿੱਚ ਕੁਲਸੁਟ ਕਾਲਜ ਸ਼ੁਰੂ ਕਰਨ ਜਾ ਰਹੇ ਨੇ ਫ੍ਰੈਂਚ ਲੈਂਗੁਏਜ ਕੋਰਸਿਸ ਲੈਵਲ A1, A2, B1, B2। ਇਸ ਦੇ ਨਾਲ ਹੀ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ। ਲੈਂਗੁਏਜ ਐਗਜ਼ਾਮਸ ਪ੍ਰਿਪਰੇਸ਼ਨ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਫੋਰ ਆਇਲਸ, ਸੈਲਪਿਪ, PT, ਟੈਫ, PCB ਪ੍ਰਿਪਰੇਸ਼ਨ। ਵੀਕਐਂਡ ਤੇ ਸ਼ੁਰੂ ਹੋਣ ਜਾ ਰਹੇ ਨੇ ਕੰਪਿਊਟਰ ਟ੍ਰੇਨਿੰਗ ਬੈਚਿਸ, ਬਿਗਨਰ, ਇੰਟਰਮੀਡੀਏਟ ਐਂਡ ਐਡਵਾਂਸ ਟ੍ਰੇਨਿੰਗ। ਇਹ ਕੋਰਸ ਗਰੁੱਪ ਵਿੱਚ ਐਂਡ ਵਨ ਔਨ ਵਨ ਲਈ ਵੀ ਅਵੇਲੇਬਲ ਨੇ
0: ਜੀ।
4: ਇਸ ਤੋਂ ਇਲਾਵਾ ਅਸੀਂ ਸ਼ੁਰੂ ਕਰਨ ਜਾ ਰਹੇ ਨੇ ਸ਼ੋਰਟ ਕੋਰਸਿਸ ਬੁੱਕ ਕੀਪਿੰਗ ਐਂਡ ਕੁਇਕ ਬਿਕ ਸੋਫਟਵੇਅਰ ਦਾ ਉਹਨਾਂ ਲੋਕਾਂ ਲਈ ਜੋ ਆਪਣਾ ਬਿਜ਼ਨਸ ਰਨ ਕਰਦੇ ਤੇ ਆਪਣੀ ਬੁੱਕ ਕੀਪਿੰਗ ਵੀ ਆਪ ਹੀ ਕਰਾਉਣਾ ਚਾਹੁੰਦੇ ਨੇ। ਅਗਰ ਕੋਈ ਅਕਾਊਂਟ ਪੇਬਲ, ਰਿਸੀਵੇਬਲ, ਕਲਰਕ ਦੀ ਜੋਬ ਚਾਹੁੰਦਾ ਹੈ ਤਾਂ ਇਹ ਕੋਰਸ ਉਹਨਾਂ ਲਈ ਸੂਟੇਬਲ ਹੈ ਕਿਉਂਕਿ ਇਹ ਸਕ੍ਰੈਚ ਤੋਂ ਸ਼ੁਰੂ ਹੁੰਦਾ ਹੈ ਤੇ ਅਗਰ ਕਿਸੇ ਨੂੰ ਅਕਾਊਂਟਿੰਗ ਬਿਲਕੁਲ ਵੀ ਨਹੀਂ ਸਿੱਖੀ ਉਹ ਇਹ ਕੋਰਸ ਜੁਆਇਨ ਕਰਕੇ ਆਪਣਾ ਕਰੀਅਰ ਚੇਂਜ ਕਰ ਸਕਦਾ ਹੈ ਇੱਕ ਅੱਛੀ ਵਾਈਟ ਕਾਲਰ ਜੋਬ ਲਈ। ਕੁਲਸੁਟ ਕਾਲਜ ਔਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰ ਰਿਹਾ ਜਿਵੇਂ ਕਿ ਕੰਪਿਊਟਰਾਈਜ ਅਕਾਊਂਟਿੰਗ ਡਿਪਲੋਮਾ, ਡੇਟਾ ਐਨਲਿਸਟ ਡਿਪਲੋਮਾ, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਏਡ ਡਿਪਲੋਮਾ ਵੀ ਕਹਿੰਦੇ ਹੈ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ kulsutcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਉਂਸਲਰ ਨੂੰ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088, 905-872-0088। ਵੋਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3, ਬ੍ਰੈਂਪਟਨ, ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਸਾਡਾ ਮਕਸਦ ਸਿਰਫ ਕੋਰਸ ਕਰਵਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੌਨਫੀਡੈਂਸ, ਸਕਿੱਲ ਤੇ ਕਰੀਅਰ ਅਪੋਰਚੁਨਿਟੀ ਦੇਣਾ ਹੈ। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਕੁਈਨਸ ਰੋਡ ਕਾਲਜ ਦੇ ਨਾਲ। ਨੰਬਰ ਹੈ 905-872-0088, 905-872-0088, ਕੁਈਨਸਵੁੱਡ ਕਾਲਜ ਦਾ ਨੰਬਰ ਹੈ। ਅਗਲੇ ਕਾਲਰ 4457 ਜੀ, ਸਤਿ ਸ਼੍ਰੀ ਅਕਾਲ।
5: ਸਤਿ
0: ਸ਼੍ਰੀ ਅਕਾਲ ਜੀ,
5: ਮੈਮ ਤੁਸੀਂ ਇੱਕ ਗਾਣਾ ਲਾ ਸਕਦੇ ਜੋਰਡਨ ਸੰਧੂ ਦਾ, ਰਿਫਿਊਜੀ
0: ਜੋਰਡਨ ਸੰਧੂ। ਠੀਕ ਹੈ ਜੀ, ਮੈਨੂੰ ਥੋੜ੍ਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਤੇ ਸਟੂਡੈਂਟ ਨੰਬਰ 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ, ਪੂਰੇ 4 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਹੋਇਆ। ਤੇ ਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਸੁਣੋ, ਲਵ ਬਰਾੜ ਐਂਡ ਗੁਡਲੀਜ਼ ਅਖਤਰ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: Cellular Point present AmiWare live in Toronto. August 30th at Great Canadian Casino Resort. Toronto wale ready ho jao. Buy your tickets at ticketmaster.ca or call 647-964-8573.
1: ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਬਿਲਕੁਲ ਐਮੀ ਵਿਰਕ ਜੀ ਦਾ ਸ਼ੋਅ ਜਿਹੜਾ ਕਿ 30 ਅਗਸਤ ਨੂੰ ਹੋਣ ਜਾ ਰਿਹਾ ਆਪਣੇ ਸ਼ਹਿਰ ਟੋਰਾਂਟੋ ਦੇ ਵਿੱਚ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ। ਇੱਥੇ ਤੁਸੀਂ ਜ਼ਰੂਰ ਪਹੁੰਚਣਾ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਪ੍ਰੈਜੈਂਟ ਕਰ ਰਹੇ ਨੇ ਐਮੀ ਵਿਰਕ ਜੀ ਦਾ ਸ਼ੋਅ, ਜਿਹਦੇ ਟਿਕਟਸ ਤੁਸੀਂ ਲੈ ਸਕਦੇ ਹੋ ticketmaster.ca ਦੇ ਉੱਪਰ ਜਾ ਕੇ ਆਪਣੇ ਟਿਕਟਸ ਨੂੰ ਬੁੱਕ ਕਰਵਾ ਲਓ। ਅਤੇ ਬਹੁਤ ਹੀ ਕਮਾਲ ਦਾ ਇਹ ਸ਼ੋਅ ਹੋਣ ਜਾ ਰਿਹਾ, ਬਹੁਤ ਸਾਰੀਆਂ ਰੌਣਕਾਂ ਲੱਗਣਗੀਆਂ 30th August ਨੂੰ ਸ਼ਾਮ ਦੇ ਟਾਈਮ। ਤੁਸੀਂ ਜ਼ਰੂਰ ਪਹੁੰਚਣਾ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ, ਅਤੇ ticketmaster.ca ਦੇ ਉੱਪਰ ਜਾ ਕੇ ਆਪਣੀ ਟਿਕਟਸ ਜ਼ਰੂਰ ਬੁੱਕ ਕਰ ਲਓ ਫਟਾਫਟ, ਕਿਉਂਕਿ ਥੋੜ੍ਹੇ ਦਿਨ ਹੀ ਰਹਿ ਗਏ ਨੇ। ਅਤੇ ਜੇਕਰ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਨੰਬਰ 6479648573, 647-964-8573 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ। ਸ਼ੋਅ ਦੇ ਬਾਰੇ ਹੋਰ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ। ਸਟੂਡੀਓ ਨੰਬਰ 905-564-6444-905-564-5444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ 'ਤੇ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਡੀਲਸ ਲੱਗ ਚੁੱਕੀਆਂ ਨੇ। ਪ੍ਰੋਗਰਾਮ ਦਾ ਹਾਫ ਟਾਈਮ ਹੋ ਚੁੱਕਿਆ, ਡੇਢ ਘੰਟਾ ਹੋਰ ਬਾਕੀ ਹੈ, ਬਟ ਤੁਸੀਂ ਸ਼ਾਮ ਦੇ 7-8 ਵਜੇ ਤੱਕ ਜਾ ਸਕਦੇ ਹੋ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ 'ਤੇ, ਜਿੱਥੇ ਤੁਹਾਡੇ ਲਈ ਅੱਜ ਬਹੁਤ ਕਮਾਲ ਦੀਆਂ ਡੀਲਸ ਲੱਗੀਆਂ ਹੋਈਆਂ ਨੇ। ਜ਼ਰੂਰ ਤੁਸੀਂ ਲੈਣ ਦੇ ਲਈ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਤੋਂ, ਬਿਲਕੁਲ ਮਾਡਰਨ ਫਰਨੀਚਰ, ਉਹ ਵੀ ਬਹੁਤ ਸਾਰੇ ਤੋਹਫਿਆਂ ਦੇ ਨਾਲ। ਜੀ ਸਿੱਧੂ ਸਰ,
2: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ। ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ ਸੁੱਖ ਹੋਣੀ। ਇੱਕ ਪਰਿਵਾਰ ਨਾ ਆਪਣੇ ਕੋਲ ਜਿਹੜਾ ਲੱਗਿਆ ਹੋਇਆ ਬੈਡਰੂਮ ਸੈੱਟ ਕੁਈਨ ਸਾਈਜ਼ 999 ਦਾ ਪਲਾਇਆ ਸੀ ਨਾ।
1: ਹਾਂਜੀ ਹਾਂਜੀ,
2: ਇੱਕ ਪਰਿਵਾਰ ਆਇਆ, ਜੋ ਕਪਲ ਆਇਆ, ਪਿਆਰੀ ਜੀ ਬਿਟੀਆ ਨਾਲ, ਹੈ ਨਾ
3: ਜੀ,
2: ਪੀਲੇ ਕੱਪੜੇ ਪਾਏ ਹੋਏ
3: ਜੀ ਜੀ।
2: ਮੈਂ ਉਹਨੂੰ ਕਿਹਾ ਬੇਟਾ ਕੋਈ ਨੀ, ਤੁਸੀਂ ਪਸੰਦ ਕਰੋ, ਤੁਹਾਨੂੰ ਇਹਦੇ ਨਾਲ ਗਿਫਟ ਹੋਵਾਂਗੇ। ਮੈਨੂੰ ਮੈਂ ਟੀਵੀ ਕਿਹਾ ਗਿਫਟ ਦੇ ਰਹੇ ਹਾਂ,
3: ਸਕਰਾਟ ਆਈ ਸੀ।
2: ਓਹ ਹੋ, ਇੰਨਾ ਸਾਰਾ ਪਰਿਵਾਰ ਹੈ
3: ਜੀ ਜੀ।
4: ਪੂਰੇ ਘਰ ਦੇ ਫਰਨੀਚਰ ਦੀ ਡੀਲ, ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਨੂੰ ਫਰਨਿਸ਼ ਕਰਨਾ, ਜਿਹਦੇ ਵਿੱਚ ਮਾਸਟਰ ਬੈਡਰੂਮ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ, ਕਿੰਗ ਸਾਈਜ਼ ਦਾ ਬੈੱਡ ਬਾਏ ਕਰ ਲੈਣ ਪਰਿਵਾਰ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਫ੍ਰੀ ਮਿਲੂਗਾ। ਦੂਜੇ ਰੂਮ ਦੇ ਵਿੱਚ ਚੱਲਦੇ ਹਾਂ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ। ਤੀਜੇ ਰੂਮ ਦੇ ਵਿੱਚ ਚੱਲਦੇ ਹਾਂ ਸੁਸਾਬ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਫੈਮਿਲੀ ਰੂਮ ਦੇ ਵਿੱਚ ਤੁਸੀਂ ਐਲ ਸ਼ੇਪ ਦਾ ਸੋਫਾ ਬਾਏ ਕਰ ਲੈਣਾ, ਕੰਫਰਟੇਬਲ ਨਾਲ ਫ੍ਰੀ। ਡਾਇਨਿੰਗ ਟੇਬਲ 6 ਜਣਾਂ ਤੁਸੀਂ ਬਾਏ ਕਰ ਲੈਣੀ ਆ, ਤੇ ਨਾਲ ਮਾਈਕਰੋਵੇਵ ਫ੍ਰੀ, ਪੂਰੇ ਘਰ ਦਾ ਫਰਿੱਜ ਸੁਸਾਬ। ਪਰਿਵਾਰ ਸੋਚਦੇ ਹੁਣ ਵੀ ਇੰਨਾ ਕੋਈ ਫ੍ਰੀ ਵੀ ਆ, ਇੰਨਾ ਸਮਾਨ ਵੀ ਆ, 3 ਬੈੱਡ ਆ, 3 ਮੈਟਰਸ ਆ, ਡਾਇਨਿੰਗ ਟੇਬਲ ਆ, ਨਾਲ ਮਾਈਕਰੋਵੇਵ ਆ, ਸੋਫਾ ਆ, ਕੰਫਰਟੇਬਲ ਵੀ, ਪੂਰੇ ਘਰ ਦਾ ਫਰਨੀਚਰ 8-10 ਹਜ਼ਾਰ ਡਾਲਰ ਦਾ ਆਊਗਾ। ਨਹੀਂ, ਜਿੰਨੇ ਵੀ ਪਰਿਵਾਰ ਜਾਣਗੇ, ਨਾ 8,000, ਨਾ 7,000, ਨਾ 6,000, ਨਾ 5,000, ਨਾ 4,500, ਨਾ 4,000, ਨਾ 3,500, ਨਾ 3,000, ਨਾ 2,500, ਨਾ 2,100, ਪੂਰੇ ਘਰ ਦਾ ਫਰਨੀਚਰ 1,999 ਦੇ ਵਿੱਚ, 3 ਬੈੱਡ, 3 ਮੈਟਰਸ, ਡਾਇਨਿੰਗ ਟੇਬਲ ਸੈੱਟ, ਮਾਈਕਰੋਵੇਵ, ਸੋਫਾ ਸੈੱਟ, ਕੌਫੀ ਟੇਬਲ। ਤੇ ਫਿਰ ਤੁਸੀਂ ਆ ਕਹਿਣਾ ਵੀ ਦੇਸ ਪ੍ਰਦੇਸ ਸੁਣ ਕੇ ਆਏ ਆ, ਨਾਲ ਟੈਲੀਵਿਜ਼ਨ ਟੀਵੀ, ਮੈਨੂੰ ਟੈਲੀਵਿਜ਼ਨ ਲੈ ਦੇਵੇ ਤੁਸੀਂ, ਮੈਨੂੰ ਸਿਖਾ ਤਾ ਤੁਸੀਂ, ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੀਵੀ ਬਿਲਕੁਲ ਫ੍ਰੀ।
2: ਇਹ ਗੀਤਾਂ ਫਿੱਟ ਬਹਿੰਦਾ, ਕਿਉਂਕਿ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਪਹਿਲਾਂ ਹੈ ਨਹੀਂ ਸੀ ਟੀਵੀ ਆਪਣੇ
3: ਜੀ ਜੀ।
2: ਇਹ ਗੀਤ ਲਿਖਿਆ ਹੋਇਆ ਬਾਬੂ ਫਰਮਾਨ ਹੋਣਾ ਵੱਲੋਂ
3: ਜੀ ਭਾਜੀ,
2: ਤੇ ਉਸ ਸਮੇਂ ਦੇ ਵਿੱਚ ਸਦੀਕ ਸਾਹਿਬ ਨੇ ਗਾਇਆ, ਰਣਜੀਤ ਕੌਰ ਨੇ
3: ਜੀ,
2: ਜਦੋਂ ਨਵਾਂ ਨਵਾਂ ਟੀਵੀ ਆਇਆ। ਪੰਜਾਬ ਦੇ ਵਿੱਚ
4: ਜੀ।
2: ਫਿਰ ਜਿਹੜੀਆਂ ਘਰ ਵਾਲੀਆਂ ਸੀਗੀਆਂ ਜੱਟਾਂ ਦੇ, ਉਹ ਵੀ ਮੰਗ ਕਰਨ ਲੱਗ ਗਈਆਂ, ਟਾਈਮ ਮਹਿੰਗਾ ਸੀ ਉਦੋਂ। ਉਹ ਕਹਿੰਦੇ ਚੀਲੀ ਵੀ ਲੈ ਦੇ ਤਸਵੀਰਾਂ ਬੋਲਦੀਆਂ, ਜੇ ਮੈਂ ਵੀ ਬਿਜ਼ੀ ਰਹੂੰਗੀ ਤੂੰ ਕੰਮ ਤੇ ਚੱਲ ਜਾਂਦਾ ਖੇਤਾਂ ਚ ਨਾ
4: ਜੀ ਜੀ।
2: ਉਦੋਂ ਦੇ ਗੀਤ ਨੇ ਪਰ ਅੱਜ ਤੱਕ ਵੀ ਚੱਲਦੇ ਨੇ।
4: ਬਿਲਕੁਲ ਸਿੱਧ ਸਾਹਿਬ, ਸੋ ਪੂਰੇ ਘਰ ਦਾ ਫਰਨੀਚਰ 1999
2: ਪਹਿਲਾਂ ਹੀ ਦੇ ਚੁੱਕੇ ਹਾਂ, ਪਰ ਉਹ ਪ੍ਰੋਗਰਾਮ ਦੇ ਜਾਂਦੇ ਨੇ।
4: ਬਿਲਕੁਲ, ਪੂਰੇ ਘਰ ਦਾ ਫਰਨੀਚਰ $1999 ਦਾ, ਟੈਲੀਵਿਜ਼ਨ ਟੀਵੀ ਫ੍ਰੀ, ਸੋ ਬਹੁਤ ਸਾਰੀਆਂ ਡੀਲਾਂ ਤੁਹਾਡੇ ਇੰਤਜ਼ਾਮ ਸਟੋਰ ਵੇਟ ਕਰ ਰਹੀਆਂ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ।
2: ਸ਼ਾਮ ਦੇ ਕਿੰਨੇ ਵਜੇ ਖੁੱਲ੍ਹੇ? 7 ਵਜੇ ਤੱਕ।
4: ਬਿਲਕੁਲ, ਸੋ ਰਾਤ ਦੇ ਅਸੀਂ 8 ਵਜੇ ਤੱਕ ਓਪਨ ਜੀ, 8 ਵਜੇ ਤੱਕ ਓਪਨ ਹੈ। 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸਾਹਿਬ।
2: ਬਸ ਜੀ ਮੈਂ ਦੱਸਦਿਆਂ ਜਿਹੜੀਆਂ ਵੀ ਪ੍ਰਾਈਸ ਤਾਂ ਮਨਪ੍ਰੀਤ ਆਪਾਂ ਬੋਲਦੇ ਹੈਗੇ ਆ, ਉਹ ਨੋਟ ਕਰ ਰਹੇ ਸਾਡੇ ਸਰੋਤੇ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਰਾਜ ਬੇਗ ਆਪਣੇ ਕੋਲ ਸਮਾਂ ਨਹੀਂ ਹੁੰਦਾ, ਤੁਸੀਂ ਰਾਤ ਦੇ 8 ਵਜੇ ਜਦੋਂ ਮਰਜ਼ੀ ਆ ਜਾਓ ਤੇ ਆਪਣੀਆਂ ਜਿਹੜੇ ਪ੍ਰਾਈਸਾਂ ਨੇ ਜਿਸ ਤਰ੍ਹਾਂ ਦੇ ਹਵਾਲਾ ਦੇ ਕੇ ਵੇਅਰ ਆਊਟ ਕਰ ਲਿਓ, ਭਾਵੇਂ ਕਿ ਲਾਈਵ ਤੁਹਾਡਾ ਜ਼ਿਆਦਾ ਚੱਲਣਾ, ਲੇਕਿਨ ਜਿਹੜੇ ਪ੍ਰਾਈਸਾਂ ਹੈਗੀਆਂ ਅੱਜ ਸ਼ਾਮ ਰਾਤ ਦੇ 8 ਵਜੇ ਤੱਕ ਵੈਲਿਡ ਹੋਣਗੀਆਂ, ਜਿਹੜੀਆਂ ਵੀ ਰੈਡੀ ਤੇ ਅਸੀਂ ਬੋਲ ਰਹੇ ਹਾਂ
1: ਜੀ।
2: ਚਲਦੇ ਹਾਂ ਵਾਪਸ ਸਟੂਡੀਓ ਤੁਹਾਡੇ ਪਾਸ ਦੀ ਆ
1: ਜੀ। ਬਿਲਕੁਲ ਜ਼ਰੂਰ ਤੁਸੀਂ ਪਹੁੰਚ ਜਾਓ ਅੱਜ 294 ਵਾਕਰ ਡਰਾਈਵ ਦੇ ਉੱਪਰ, ਕਿਉਂਕਿ ਲਾਈਵ ਔਨ ਲੋਕੇਸ਼ਨ ਹੋਏਗਾ 4 ਵਜੇ ਤੱਕ, ਬਟ ਤੁਸੀਂ ਸ਼ਾਮ ਤੱਕ ਜਾ ਸਕਦੇ ਹੋ। ਤੇ ਅੱਜ ਵਾਲੀਆਂ ਪ੍ਰਾਈਸਿਸ ਦਾ ਜੇ ਤੁਸੀਂ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਹਾਡੇ ਕੋਲ ਕਾਫੀ ਵਧੀਆ ਮੌਕਾ ਹੈਗਾ ਆ। ਵੀਕਐਂਡ ਦਾ ਟਾਈਮ ਹੈ ਤੇ ਮੋਸਟਲੀ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਵੀਕਐਂਡ ਤੇ ਜ਼ਰੂਰ ਪਹੁੰਚੋ 294 ਵਾਕਰ ਡਰਾਈਵ। ਜੇ ਕੋਈ ਜਾਣਕਾਰੀ ਤੁਸੀਂ ਲੈਣੀ ਹੋਵੇ ਜਾਂ ਤੁਹਾਨੂੰ ਕੋਈ ਡੀਲ ਪਸੰਦ ਆ ਰਹੀ ਹੈ ਤਾਂ ਤੁਸੀਂ ਨੰਬਰ ਨੋਟ ਕਰ ਲਓ 905-302-9994, 905-302-9494 ਦੇ ਉੱਪਰ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਤੇ ਆਪਣੀ ਡੀਲ ਤੁਸੀਂ ਰਖਵਾ ਸਕਦੇ ਹੋ। ਅਗਲੇ ਕਾਲਰ 5055 ਜੀ, ਸਤਿ ਸ਼੍ਰੀ ਅਕਾਲ।
5: ਹੈਲੋ, ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
1: ਸਤਿ ਸ਼੍ਰੀ ਅਕਾਲ ਜੀ,
5: ਕੀ ਹਾਲ ਚਾਲ ਜੀ?
1: ਬਹੁਤ ਵਧੀਆ, ਤੁਸੀਂ ਕਿਵੇਂ ਹੋ?
5: ਬਹੁਤ ਵਧੀਆ ਜੀ, ਬਹੁਤ ਵਧੀਆ। ਕੱਲ ਦੇ ਸ਼ੋਅ ਚ ਕਹਿੰਦੀ ਮੈਂ ਸੁਣਿਆ ਸੰਧੂ ਸਾਹਿਬ
1: ਸ਼ੁਕਰੀਆ
2: ਅਦਾ ਕਰਦਾ ਇੱਕ ਵਾਰੀ ਫਿਰ। ਅੱਛਾ, ਤੁਸੀਂ ਇਸ ਤਰ੍ਹਾਂ ਕਰੋ ਕਿ ਉਹ ਵਾਲਕੋਨੇ ਦੀਆਂ ਟਿਕਟਾਂ ਨੇ ਸ਼ਾਇਦ ਉਹਦੇ ਵਿੱਚ ਅਵੇਲੇਬਿਲਟੀ ਹੋਵੇ, ਤੁਸੀਂ ਇਸ ਤਰ੍ਹਾਂ ਕਰੋ ਟਿਕਟ ਮਾਸਟਰ ਡਾਟ ਸੀਏ ਤੇ ਜਾ ਕੇ ਲੌਗਇਨ ਕਰ ਲਓ ਤੇ ਉਹਦੇ ਵਿੱਚ ਐਮ ਈ ਪਾਉਣਾ, AMMY ਪਾਸਪੋਰਟ ਹੈਗਾ ਪਾਓਗੇ ਤਾਂ $25 ਦੀ ਚਾਹੀਏ ਜੀ, ਅੱਜ ਵੀ ਨਿਕਲੇ $25 ਦੀ ਵੈਲਿਊ
1: ਕੂਪਨ ਕੋਡ ਕੋਈ ਹੈਗਾ ਤਾਂ ਉਹਦੇ ਵਿੱਚ ਐਮੀ ਤੁਸੀਂ ਐਂਟਰ ਕਰ ਦਿਓ ਤੇ ਜੇ ਹੋਈ ਤੁਹਾਡੀ ਟਿਕਟ ਫਿਰ ਉਹ ਆਬਵੀਅਸਲੀ ਨਾਲ ਦੀ ਨਾਲ $25 ਦੀ ਹੋ ਜਾਊਗੀ। ਹਾਂਜੀ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ। ਐਮੀ ਵਿਰਕ ਜੀ ਦਾ ਸ਼ੋਅ ਜਿਹੜਾ 30th August ਨੂੰ ਹੋਣ ਜਾ ਰਿਹਾ ਟੋਰਾਂਟੋ ਦੇ ਵਿੱਚ, ਤੇ ਜ਼ਰੂਰ ਦੇਖਣ ਲਈ ਸਾਰਿਆਂ ਨੇ ਪਹੁੰਚਣਾ ticketmaster.ca ਦੇ ਉੱਪਰ ਜਾ ਕੇ ਆਪਣੀ ਟਿਕਟਸ ਬੁੱਕ ਕਰ ਲਓ, ਇੱਕ ਹਫ਼ਤਾ ਹੀ ਰਹਿ ਗਿਆ ਵਾ ਤੇ ਫਟਾਫਟ ਆਪਣੀ ਟਿਕਟਸ ਨੂੰ ਬੁੱਕ ਕਰਵਾ ਲਓ, ਇਹ ਨਾ ਹੋਵੇ ਕਿ ਬਾਅਦ ਸਾਰਾ ਸ਼ੋਅ ਸੋਲਡ ਆਊਟ ਹੋ ਜਾਏ ਤੇ ਫਿਰ ਟਿਕਟਸ ਨਾ ਮਿਲਣ, ਤੇ ਇਸ ਕਰਕੇ ticketmaster.ca ਦੇ ਉੱਪਰ ਜਾ ਕੇ ਆਪਣੀ ਤੁਸੀਂ ਫਟਾਫਟ ਟਿਕਟਸ ਨੂੰ ਬੁੱਕ ਕਰ ਸਕਦੇ ਹੋ। ਚਲੋ ਫਿਰ ਜੋਰਡਨ ਸੰਧੂ ਜੀ ਦੀ ਆਵਾਜ਼ ਦੇ ਵਿੱਚ ਗਾਣਾ ਨੈਕਸਟ ਸੁਣੀਏ, ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਆਪਣੀ ਪਸੰਦ ਦੇ ਗਾਣੇ ਤੇ ਪ੍ਰੋਗਰਾਮ ਜ਼ਰੂਰ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦਾ ਨੰਬਰ 905-564-5444 9055-64-6444 ਸਟੂਡੀਓ ਦਾ ਨੰਬਰ ਹੈ। ਅਗਲੇ ਕਾਲਰ ਮੇਰੇ ਨਾਲ ਜੁੜੇ ਨੇ 8227। ਹਾਂਜੀ ਸਤਿ ਸ਼੍ਰੀ ਅਕਾਲ।
1: ਭੈਣਾਂ ਭਰਾਵਾਂ ਦਾ ਜਿੰਨਾ ਇੰਨਾ ਫਾਇਦਾ ਹੁੰਦਾ ਜਦੋਂ ਜਿੱਥੇ ਜਾਂਦੇ ਡੀਲਾਂ ਲੈ ਕੇ, ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਆ। ਬਾਕੀ ਜਿੰਨੇ ਭੈਣ ਭਰਾ ਆਪਣੇ ਬਜ਼ੁਰਗ ਆ ਜਾਂ ਬਿਜ਼ਨਸ ਆ, ਭੈਣਾਂ ਬਿਜ਼ਨਸ ਕਰਦੀਆਂ ਜਾਂ
0: ਹਲਾਸ਼ਰੀ ਦੇਣ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਸਟੂਡੀਓ ਦਾ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਲੀਅਰ ਵਿਊ ਆਈ ਕੇਅਰ ਦੀ, ਜਿਹੜੇ ਕਿ ਲੋਕੇਟਡ ਹੈ ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ ਦੇ ਉੱਪਰ। ਡਾਕਟਰ ਰਮਨਦੀਪ ਹੈਰ ਐਂਡ ਡਾਕਟਰ ਹਰਪ੍ਰੀਤ ਹੈਰੇ ਦੋਵੇਂ ਆਪ ਹੀ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ। ਤੇ ਜ਼ਰੂਰ ਤੁਸੀਂ ਇਹਨਾਂ ਦੇ ਕੋਲ ਪਹੁੰਚੋ। ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਤੁਹਾਡੇ ਲਈ ਕਰਦੇ ਨੇ। ਤੇ ਮਾਇਓਪੀਆ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਤੁਸੀਂ ਜ਼ਰੂਰ ਪਹੁੰਚੋ। ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ। ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਹੁੰਦੇ ਨੇ। ਅੱਜ ਜਾਣਾ ਚਾਹੁੰਦੇ ਹੋ ਤਾਂ ਸ਼ਾਮ ਦੇ 6 ਵਜੇ ਤੱਕ ਤੁਹਾਨੂੰ ਡਾਕਟਰਸ ਅਵੇਲੇਬਲ ਮਿਲ ਸਕਦੇ ਨੇ। ਕੱਲ੍ਹ ਨੂੰ ਜਾਣਾ ਹੋਵੇ ਸੰਡੇ ਵਾਲੇ ਦਿਨ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਓਪਨ ਰਹਿੰਦੇ ਨੇ। ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ, ਬਾਕੀ 6 ਦੇ 6 ਦਿਨ ਤੁਸੀਂ ਜਾ ਕੇ ਆਪਣਾ ਆਈ ਐਗਜ਼ਾਮ ਦੇ ਸਕਦੇ ਹੋ, ਆਪਣੀ ਨਿਗਾਹ ਚੈੱਕ ਕਰਵਾਓ। ਤੇ ਲੋਕੇਟਡ ਨੇ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ। ਕਲੀਅਰ ਵਿਊ ਆਈ ਕੇਅਰ ਨੰਬਰ 905-913-4545, 905-913-4545 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਕਲੀਅਰ ਵਿਊ ਆਈ ਕੇਅਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਤੇ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ ਤੁਸੀਂ ਸੁਣੋ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ।

ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44-905-564-44 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਪੂਰੇ 4 ਵਜੇ ਤੱਕ ਸਾਥ ਹੈ ਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਪੂਰਾ ਇੰਜੋਏ ਕਰ ਰਹੇ ਹੋਣਗੇ। ਤੇ ਮੈਂ ਤੁਹਾਨੂੰ ਦੱਸਦਿਆਂ ਕਿ ਨੈਕਸਟ ਮੰਥ ਦੇ ਵਿੱਚ ਬਹੁਤ ਸਾਰੇ ਸ਼ੋਅਜ਼ ਹੋ ਰਹੇ ਨੇਗੇ, ਜਿਵੇਂ ਕਿ ਤੁਹਾਨੂੰ ਦੱਸਿਆ ਕਿ ਇਸੇ ਮਹੀਨੇ ਦੇ ਵਿੱਚ 30 ਅਗਸਤ ਨੂੰ ਐਮੀ ਵਿਰਕ ਜੀ ਦਾ ਸ਼ੋਅ ਹੋ ਰਿਹਾ। ਉਸ ਤੋਂ ਬਾਅਦ ਹੰਸ ਰਾਜ ਹੰਸ ਜੀ ਤੁਹਾਡੇ ਲਈ ਲੈ ਕੇ ਆ ਰਹੇ ਨੇ ਬੜਾ ਕਮਾਲ ਦਾ ਸ਼ੋਅ ਸੈਪਟੈਂਬਰ ਮਹੀਨੇ ਦੇ ਵਿੱਚ, 18 ਸਪਟੈਂਬਰ ਨੂੰ ਫਰਾਈਡੇ ਵਾਲੇ ਦਿਨ ਬੜਾ ਕਮਾਲ ਦਾ ਇਹ ਸ਼ੋਅ ਹੋਏਗਾ। ਤੁਸੀਂ ਜਾਣਦੇ ਹੋ ਕਿ ਹੰਸ ਰਾਜ ਹੰਸ ਜੀ ਬਹੁਤ ਹੀ ਕਮਾਲ ਦੇ ਆਵਾਜ਼ ਦੇ ਮਾਲਕ ਨੇ ਅਤੇ ਕਾਫੀ ਲੰਬੇ ਟਾਈਮ ਤੋਂ ਇਹ ਬਹੁਤ ਹੀ ਸੋਹਣੇ ਸੋਹਣੇ ਗਾਣੇ ਇਹਨਾਂ ਨੇ ਇੰਡਸਟਰੀ ਨੂੰ ਦਿੱਤੇ ਨੇ। ਲਿਵਿੰਗ ਆਰਟਸ ਸੈਂਟਰ ਦੇ ਵਿੱਚ ਇਹਨਾਂ ਦਾ ਇਹ ਸ਼ੋਅ ਹੋਣ ਜਾ ਰਿਹਾ ਫਰਾਈਡੇ ਨੂੰ 18 ਸਪਟੈਂਬਰ ਨੂੰ, ਅਤੇ ਇਹਦੀਆਂ ਵੀ ਟਿਕਟਸ ਅਵੇਲੇਬਲ ਨੇ ticketmaster.ca ਦੇ ਉੱਪਰ। ਇਹਦੇ ਬਾਰੇ ਵੀ ਤੁਸੀਂ ਪੂਰੀ ਇਨਫੋਰਮੇਸ਼ਨ ਲਓ। ਸਿੰਘ ਹਰਜੀਤ ਜੀ ਦਾ ਨੰਬਰ ਤੁਸੀਂ ਨੋਟ ਕਰ ਲਓ, ਨੰਬਰ ਹੈ 6474481000, 647-448-1000 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰਕੇ ਇਹਨਾਂ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਟਿਕਟਸ ਇਹਨਾਂ ਦੇ ਕੋਲੋਂ ਵੀ ਤੁਹਾਨੂੰ ਮਿਲ ਸਕਦੀਆਂ ਨੇ। ਅਤੇ ਜਿਹੜਾ ਇਹ ਸ਼ੋਅ ਹੈ ਸ਼ਾਮ ਦੇ 7:30 ਵਜੇ ਸਟਾਰਟ ਹੋ ਜਾਣਾ ਹੈ ਲਿਵਿੰਗ ਆਰਟਸ ਸੈਂਟਰ ਦੇ ਵਿੱਚ, 4141 ਲਿਵਿੰਗ ਆਰਟਸ ਡਰਾਈਵ ਮਿਸਿਸਾਗਾ ਦੇ ਵਿੱਚ ਇਹ ਸ਼ੋਅ ਹੋਣ ਜਾ ਰਿਹਾ। ਅਤੇ ਪੰਜਾਬੀ ਵਿਰਸਾ ਰੇਡੀਓ ਐਂਡ ਟੀ ਵੀ ਤੁਹਾਡੇ ਲਈ ਇਹ ਪ੍ਰੈਜੈਂਟ ਕਰ ਰਹੇ ਨੇ ਹੰਸ ਰਾਜ ਹੰਸ ਜੀ ਦਾ ਸ਼ੋਅ 18 ਸਪਟੈਂਬਰ ਨੂੰ ਫਰਾਈਡੇ ਵਾਲੇ ਦਿਨ। ਅਤੇ ਇਹਦੇ ਲਈ ਟਿਕਟਸ ਤੁਸੀਂ ਅਵੇਲੇਬਲ ਹੈਗੀਆਂ ਨੇ ਤੁਹਾਡੇ ਲਈ ਹੁਣ ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੀਆਂ ਟਿਕਟਸ ਨੂੰ ਜ਼ਰੂਰ ਬੁੱਕ ਕਰ ਸਕਦੇ ਹੋ ਫਟਾਫਟ।

0: ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਐਵਰੀ ਡੇ ਤੁਹਾਡੇ ਲਈ ਬਹੁਤ ਹੀ ਕਮਾਲ ਦਾ ਲਾਜਵਾਬ ਖਾਣਾ ਰੈਡੀ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲ ਜ਼ਰੂਰ ਪਹੁੰਚੋ। ਤਿੰਨ ਲੋਕੇਸ਼ਨਸ ਤੋਂ ਤੁਹਾਨੂੰ ਇਹ ਆਪਣੀ ਸਰਵਿਸ ਦਿੰਦੇ ਨੇ ਬੜੇ ਲੰਬੇ ਟਾਈਮ ਤੋਂ। ਇਹਨਾਂ ਦੇ ਕੋਲ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਬਹੁਤ ਹੀ ਲਾਜਵਾਬ ਮਿਠਾਈਆਂ ਤੁਹਾਡੇ ਲਈ ਅਵੇਲੇਬਲ ਨੇ। ਫਰੈਸ਼ ਐਂਡ ਬਿਲਕੁਲ ਫਲੇਵਰਫੁੱਲ ਫੂਡ ਤੁਸੀਂ ਜਾ ਕੇ ਖਾਓ। ਵੈਜੀਟੇਰੀਅਨ ਹੋ, ਨੋਨ ਵੈਜੀਟੇਰੀਅਨ ਖਾਣਾ ਪਸੰਦ ਕਰਦੇ ਹੋ, ਤੁਹਾਡੀ ਆਪਣੀ ਮਰਜ਼ੀ ਹੈ, ਬਟ ਬਹੁਤ ਹੀ ਲਾਜਵਾਬ ਖਾਣਾ ਤੁਸੀਂ ਖਾ ਸਕਦੇ ਹੋ। ਚਾਹੇ ਬੈਠ ਕੇ ਡਾਈਨ ਇਨ ਕਰੋ, ਚਾਹੇ ਤੁਸੀਂ ਟੇਕ ਆਊਟ ਲੈ ਕੇ ਆਓ। ਬਹੁਤ ਵਧੀਆ ਡੀਲਸ ਤੁਹਾਡੇ ਲਈ ਲੱਗੀਆਂ ਹੁੰਦੀਆਂ ਨੇ, ਐਵਰੀ ਡੇ ਡੀਲਸ। ਇਹਨਾਂ ਦਾ ਸਪੈਸ਼ਲ ਮੈਨਿਊ ਹੈ, ਜਦੋਂ ਤੁਸੀਂ ਇਹਨਾਂ ਦੇ ਕੋਲ ਪਹੁੰਚੋਗੇ, ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਤੁਹਾਨੂੰ ਬਹੁਤ ਕਮਾਲ ਦੀਆਂ ਡਿਫਰੈਂਟ ਡਿਫਰੈਂਟ ਡੀਲਸ ਮਿਲਣਗੀਆਂ। ਬਾਏ ਵਨ ਗੈਟ ਵਨ ਵਾਲੀਆਂ ਡੀਲਸ ਜਿਹੜੀਆਂ ਤੁਸੀਂ ਬੈਠ ਕੇ ਖਾ ਵੀ ਸਕਦੇ ਹੋ, ਡਾਈਨ ਇਨ ਕਰ ਸਕਦੇ ਹੋ, ਜਾਂ ਤੁਸੀਂ ਟੇਕ ਆਊਟ ਲੈ ਕੇ ਆਓ, ਆਪਣੇ ਘਰਾਂ 'ਚ ਆ ਕੇ ਬੈਠ ਕੇ ਖਾਓ। ਅਤੇ ਜਿਹਨਾਂ ਦੇ ਘਰਾਂ 'ਚ ਹੁਣ ਫੰਕਸ਼ਨਸ ਨੇ, ਤੁਸੀਂ ਇਹਨਾਂ ਦੇ ਕੋਲੋਂ ਡੀਲਸ ਦਾ ਫਾਇਦਾ ਲਓ ਅਤੇ ਨਾਲ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ। ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਬਹੁਤ ਕਮਾਲ ਦੀ ਤੁਹਾਡੀ ਕੇਟਰਿੰਗ ਕਰਨਗੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ। ਤਿੰਨ ਲੋਕੇਸ਼ਨ ਤੋਂ ਸਰਵ ਕਰਦੇ ਨੇ, 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ। ਨੰਬਰ ਆਰਡਰ ਪਲੇਸ ਕਰਨ ਦੇ ਲਈ 905-794-8111, 905-794-8111। ਦੂਸਰੀ ਲੋਕੇਸ਼ਨ ਹੈ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਨੰਬਰ ਇੱਥੋਂ ਦਾ 905-593-4400, 905-593-4400। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਵੇਡ ਐਂਡ ਚੰਕਿਊਜ਼ੀ ਦੇ ਇੰਟਰਸੈਕਸ਼ਨ ਦੇ ਬਿਲਕੁਲ ਨਜ਼ਦੀਕ ਨੇ। ਨੰਬਰ ਇੱਥੋਂ ਦਾ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ। ਸਟੂਡੀਓ ਦਾ ਨੰਬਰ 905-564-4444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੋਵੇ ਤਾਂ ਜ਼ਰੂਰ ਕਾਲ ਹੋ ਸਕਦੀ ਹੈ ਤੁਹਾਡੀ, ਮੇਰੇ ਨਾਲ ਗੱਲਬਾਤ ਹੋ ਸਕਦੀ ਹੈ। ਪੂਰੇ 4 ਵਜੇ ਤੱਕ ਸਾਥ ਬਣਿਆ ਹੋਇਆ। 905-564-6444 ਸਟੂਡੀਓ ਦਾ ਨੰਬਰ ਹੈ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਇੰਟਰਨੈਟ ਲਗਵਾਉਣਾ ਹੋਵੇ, ਯਾਨੀ ਕਿ ਤੁਸੀਂ ਸੈੱਲ ਫੋਨ ਦੀ ਡੀਲ ਲੈਣੀ ਹੈ ਜਾਂ ਫਿਰ ਤੁਸੀਂ ਆਪਣੇ ਘਰਾਂ ਦੇ ਵਿੱਚ ਹੋਮ ਇੰਟਰਨੈਟ ਲਗਾਉਣਾ ਹੋਵੇ, ਹਾਈ ਸਪੀਡ ਅਨਲਿਮਿਟਡ ਇੰਟਰਨੈਟ ਦੀ ਡੀਲ ਤੁਹਾਨੂੰ ਦੇ ਰਹੇ ਨੇ ਰੋਇਲ ਡਿਜੀਟਲ ਵਾਲੇ। $55 ਦੀ ਡੀਲ ਹੈ, 1.5 GB ਡਾਟਾ ਮਿਲੂਗਾ ਤੁਹਾਨੂੰ। ਅਤੇ ਇਹਨਾਂ ਦਾ ਆਫਿਸ ਲੋਕੇਟਡ ਹੈ 80 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58 ਦੇ ਉੱਪਰ ਲੋਕੇਟਡ ਨੇ, ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ। ਅਤੇ ਇਹਨਾਂ ਦੇ ਕੋਲ ਤੁਸੀਂ ਜਾ ਕੇ ਮਿਲ ਵੀ ਸਕਦੇ ਹੋ, ਅਦਰਵਾਈਜ਼ ਤੁਸੀਂ ਕਾਲ ਕਰ ਲਓ। ਤੁਹਾਡੇ ਲਈ ਹੋਮ ਇੰਟਰਨੈਟ ਐਂਡ ਸੈੱਲ ਫੋਨ ਦੀਆਂ ਡੀਲਸ, ਅਤੇ ਨਾਲ ਤੁਸੀਂ IPTV ਬਾਕਸ ਲਗਾਉਣਾ ਹੋਵੇ ਘਰ ਦੇ ਵਿੱਚ, ਬਹੁਤ ਵਧੀਆ ਤੁਹਾਨੂੰ ਡੀਲ ਬਣਾ ਕੇ ਦਿੰਦੇ ਨੇ। ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, ਅਮਨ ਜੀ ਦੇ ਨਾਲ ਕਾਲ ਕਰਕੇ ਗੱਲਬਾਤ ਕਰ ਲਓ। ਨੰਬਰ ਹੈ 6471-1313, 647-201-1313, ਰੋਇਲ ਡਿਜੀਟਲ ਦਾ ਨੰਬਰ ਹੈ। ਚਲੋ ਫਿਰ ਚੱਲਾਂਗੇ ਨੈਕਸਟ ਲਿੰਕ ਦੇ ਲਈ, ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ, ਗ੍ਰੈਂਡ ਹੋਮ ਫਰਨੀਚਰ ਤੋਂ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ। ਜੀ ਸਿੱਧੂ ਸਰ,
1: ਦੋਸਤੋ ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਮੈਂ ਦੱਸ ਦਿਆਂ ਕਿ ਗ੍ਰੈਂਡ ਫਰਨੀਚਰ ਅੱਜ ਰਾਤ ਦੇ 8 ਵਜੇ ਤੱਕ ਖੁੱਲ੍ਹੇ ਨੇ, ਅਸੀਂ 4 ਵਜੇ ਤੱਕ ਲਾਈਵ ਕਰ ਰਹੇ ਹਾਂ। ਜਿੰਨੀਆਂ ਵੀ ਪ੍ਰਾਈਸਾਂ ਤੁਹਾਨੂੰ ਔਨ ਦੀ ਏਅਰ ਦਵਾ ਰਹੇ ਹਾਂ ਉਹ ਤੁਹਾਨੂੰ ਸ਼ਾਮ ਦੇ 8 ਵਜੇ ਤੱਕ ਮਿਲਣਗੀਆਂ, ਅਤੇ ਜ਼ਬਰਦਸਤ ਤੁਹਾਨੂੰ ਡੀਲਾਂ ਦਵਾ ਰਹੇ ਹਾਂ, ਨਾਲ ਗਿਫਟ ਦਵਾ ਰਹੇ ਹਾਂ। ਅਤੇ ਲਓ ਫਿਰ ਆਪਾਂ ਅਗਲੀ ਡੀਲ ਵਾਸਤੇ ਸ਼ੁਕਰ ਨੂੰ ਫਿਰ ਜੋੜਦੇ ਨਾਲ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਸਰ। ਬਿਲਕੁਲ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਜਿੰਨੇ ਵੀ ਪਰਿਵਾਰ ਸਾਡੇ ਕੋਲ ਅੱਜ ਪਹੁੰਚਣਗੇ ਰਾਤ ਦੇ 8 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ। ਚਾਹੇ ਤੁਸੀਂ ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਲੈਣੇ ਆ, 35-40 ਸੈੱਟ ਡਿਸਪਲੇ ਦੇ ਵਿੱਚ ਲੱਗੇ ਹੋਏ ਨੇ, ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਵੱਡੀ ਵਰਾਇਟੀ ਲੱਗੀ ਹੋਈ ਆ, ਮਸਾਜਰ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਟਰਕੀ ਦੇ ਸੋਫਾ ਸੈੱਟ ਦੀ ਡੀਲ ਦਿੰਦੇ ਸੁਰ ਸਾਹਿਬ, 3-ਸੀਟਰ ਸੋਫਾ, 2-ਸੀਟਰ ਲਫਸਿਡ, ਗ੍ਰੇ ਕਲਰ ਪਰਫਾਰਮੈਂਸ ਫੈਬਰਿਕ, ਪਿੱਛੇ ਚੈਨਲ ਬਣੇ ਹੋਏ ਨੇ, ਪਰਫਾਰਮੈਂਸ ਫੈਬਰਿਕ, ਟਰਕੀ ਡਿਜ਼ਾਈਨ,
1: ਬਿਊਟੀਫੁਲ ਤੇ ਐਲੀਗੈਂਟ ਪੀਸ ਆ ਇਹ
2: ਬਿਲਕੁਲ, ਤੇ ਨਾਲ ਫਾਰਨ ਦੇ ਡਿਜ਼ਾਈਨਰ ਪਿੱਲੋ ਪਾਏ ਹੋਏ ਨੇ, ਸੋਫਾ ਐਂਡ ਲਫਸਿਡ ਟਰਕੀ ਸਟਾਈਲ ਦਾ ਗ੍ਰੇ ਕਲਰ ਦਾ ਪਰਫਾਰਮੈਂਸ ਫੈਬਰਿਕ ਦੇ ਵਿੱਚ, ਜਿਹਦੀ ਰੈਗੂਲਰ ਕੀਮਤ $2500 ਸੀ, ਅੱਜ ਲਈ ਸਿਰਫ ਅੱਜ ਲਈ ਜਿੰਨੇ ਵੀ ਪਰਿਵਾਰ ਆਉਣਗੇ, ਟਰਕੀ ਸਟਾਈਲ ਦਾ ਸੋਫਾ ਐਂਡ ਲਫਸਿਡ $2500 ਵਾਲਾ ਸਿਰਫ $699, $699 ਦਾ, ਤੇ ਨਾਲ ਟੋਸਟਰ ਇਹਦੇ ਨਾਲ ਵੀ ਫ੍ਰੀ ਗਿਫਟ ਮਿਲਣਾ। ਤੇ ਦੂਜੀ ਡੀਲ ਸਾਹਿਬ ਹੁਣ ਦਿੰਦੇ ਹਾਂ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ, ਰੀਅਲ
1: ਮਾਰਬਲ ਤੇ ਬੜਾ ਸੋਲਿਡ ਹੈ,
2: ਬਿਲਕੁਲ ਗ੍ਰੇ ਕਲਰ ਦਾ ਮਾਰਬਲ ਟੋਪ ਆ, ਤੇ ਨਾਲ ਲੈਦਰ ਦੀਆਂ ਡਿਜ਼ਾਈਨਰ ਸ਼ੇਅਰਾਂ, ਰੀਅਲ ਮਾਰਬਲ ਟੇਬਲ ਤੇ 6 ਸ਼ੇਅਰ, ਜਿਹੜੀ 1500 ਪ੍ਰਾਈਸ ਸੀ, ਅੱਜ ਲਈ ਜਿਹੜੇ ਪਰਿਵਾਰ ਆਉਣਗੇ ਰੀਅਲ ਮਾਰਬਲ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। 294 ਵੋਕਰ ਡਰਾਈਵ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਖਸੂ ਸਾਹਿਬ।
1: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਸੁਖ, ਅੱਗੇ ਜਾ ਕੇ ਆਪਾਂ ਹੋਰ ਸਾਂਝੇ ਕਰਾਂਗੇ ਪੈਸਾ। ਦੋਸਤੋ, ਸੈਚਰਡੇ ਦਾ ਦਿਨ ਹੈ, ਜਿਨ੍ਹਾਂ ਘਰਾਂ ਦੇ ਵਿੱਚ ਕਿਸੇ ਬੱਚੇ ਦਾ ਹੈਪੀ ਬਰਥਡੇ ਹੈ ਜਾਂ ਕਿਸੇ ਜੋੜੇ ਦੀ ਅੱਜ ਐਨੀਵਰਸਰੀ ਹੈ ਜਾਂ ਕੋਈ ਵਿਆਹ ਸ਼ਾਦੀ ਕਰਵਾ ਰਿਹਾ, ਉਹਨਾਂ ਪ੍ਰਬੰਧ ਹੋਣੀਆਂ ਹੀ ਖੁਸ਼ੀਆਂ, ਪਾਰਟੀ ਦਾ ਮਾਹੌਲ ਹੋਣਾ, ਸਭ ਦੇ ਵਾਸਤੇ ਦੇਸ਼ ਪ੍ਰਦੇਸ਼ ਦੀ ਟੀਮ ਵੱਲੋਂ ਸ਼ੁਭ ਇੱਛਾਵਾਂ, ਕਿਉਂਕਿ ਵੀਕਐਂਡ ਦੇ ਬਹੁਤ ਸਾਰੇ ਫੰਕਸ਼ਨ ਰਾਤ ਹੁੰਦੇ ਨੇ। ਤੋ ਅਸੀਂ ਤੁਹਾਡੇ ਨਾਲ ਸਾਨੂੰ ਜਿਹੜੇ ਰਹੋ ਠੀਕ ਸ਼ਾਮ ਦੇ 4 ਵਜੇ ਤੱਕ, ਲੇਕਿਨ ਅਸੀਂ ਜਿਹੜੀ ਸੇਲ ਚੱਲ ਰਹੀ ਹੈ ਗ੍ਰੈਂਡ ਫਰਨੀਚਰ ਦੇ, ਰਾਤ ਦੇ 8 ਵਜੇ ਤੱਕ ਪ੍ਰਾਈਜ਼ ਮਿਲਣਗੀਆਂ, ਅਤੇ ਅਸੀਂ ਲਾਈਵ ਤੁਹਾਡੇ ਲਈ ਇੱਥੇ ਹੈਗੇ ਹਾਂ 1 ਘੰਟਾ ਹੋਰ ਹੋਵਾਂਗੇ, ਅਤੇ 1 ਘੰਟੇ ਦੇ 5-7 ਮਿੰਟ ਹੋਰ ਹੋਵਾਂਗੇ, 4 ਵਜੇ ਤੱਕ ਜੁੜੇ ਹੋ ਸਾਡੇ ਨਾਲ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ 'ਤੇ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸੈਦਮਾ ਬਾਲਾ, ਅਤੇ ਮਨਪ੍ਰੀਤ ਟੂਰ ਹੋਰੀ ਦੇ ਰਹੇ ਨੇ ਸਾਥ ਮੇਰਾ ਸਟੂਡੀਓ ਦੇ। ਜੀ ਮਨਪ੍ਰੀਤ
0: ਜੀ, ਬਿਲਕੁਲ ਜ਼ਰੂਰ ਤੁਸੀਂ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, ਜਾਂ ਤੁਸੀਂ ਕਾਲਸ ਵੀ ਕਰ ਸਕਦੇ ਹੋ, ਕੋਈ ਵੀ ਜਾਣਕਾਰੀ ਲੈਣੀ ਹੋਵੇ ਫਰਨੀਚਰ ਦੀ, ਕੋਈ ਵੀ ਪਰਟੀਕੁਲਰ ਕੋਈ ਆਈਟਮ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਨੰਬਰ ਤੁਸੀਂ ਨੋਟ ਕਰ ਲਓ ਗ੍ਰੈਂਡ ਹੋਮ ਫਰਨੀਚਰ ਦਾ, 905-302-9494, 905-302-9494 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ। ਨੈਕਸਟ ਫਰਮਾਇਸ਼ੀ ਗਾਣਾ ਤੁਹਾਨੂੰ ਸੁਣਾਈਏ, ਇਸ ਤੋਂ ਪਹਿਲਾਂ ਮੈਂ ਤੁਹਾਨੂੰ ਨੰਬਰ ਦੇ ਦਿਆਂ ਸਟੂਡੀਓ ਦਾ, 905-564-5464, 905-564-6444 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਚਲੋ ਫਿਰ, ਆਸਰ ਸਿੰਘ ਮਸਤਾਨਾ ਜੀ ਦੀ ਆਵਾਜ਼ ਦੇ ਵਿੱਚ ਇਹ ਗਾਣਾ ਆ, ਤੁਸੀਂ ਇੰਜੋਏ ਕਰੋ। ਵੈਸੇ ਤਾਂ ਸਾਉਣ ਦਾ ਮਹੀਨਾ ਲੰਘ ਚੁੱਕਾ ਆ, ਬਟ ਸਾਡੇ ਲਿਸਨਰ ਕਹਿੰਦੇ ਕਿ ਇਹ ਗਾਣਾ ਸੁਣਨਾ ਤਾਂ ਜ਼ਰੂਰ ਸੁਣਾਉਂਦੇ ਹਾਂ, ਤੁਸੀਂ ਵੀ ਸੁਣੋ, ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਆਪਣੇ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ, ਇਹ ਤੁਹਾਨੂੰ ਆਟੋ

0: ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ। ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫਾ ਹੀ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 9057928053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711 ਕੋਮਲ ਟ੍ਰੈਵਲ ਐਂਡ ਟੂਰ। 30 ਵਰ੍ਹਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
0: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530 ਚਾਹੀਦਾ।

ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟੂਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। 2 ਘੰਟੇ ਨਿਕਲ ਚੁੱਕੇ ਨੇ, 1 ਘੰਟੇ ਦਾ ਤੁਹਾਡਾ ਤੇ ਸਾਡਾ ਸਾਥ ਹਜੇ ਹੋਰ ਬਣਿਆ ਹੋਇਆ। ਤੇ ਸਟੂਡੀਓ ਦਾ ਨੰਬਰ 905-564-5444 9055-64-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਪੂਰੇ 4 ਵਜੇ ਤੱਕ।

ਤੁਸੀਂ ਆਪਣੀ ਹਜੇ ਤੱਕ ਕੋਈ ਵੀ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹਜੇ ਤੱਕ ਨਹੀਂ ਕਰਵਾਈ ਤਾਂ ਜ਼ਰੂਰ ਤੁਸੀਂ ਯਾਦ ਰੱਖੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਨੂੰ, ਕਿਉਂਕਿ ਕਾਫੀ ਲੰਬੇ ਟਾਈਮ ਤੋਂ ਇਹ ਲਾਈਫ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ। ਜੇ ਤੁਸੀਂ ਆਪਣੇ ਆਪ ਦੇ ਲਈ ਜਾਂ ਤੁਸੀਂ ਆਪਣੇ ਬੱਚਿਆਂ ਦੇ ਲਈ, ਆਪਣੇ ਪੇਰੈਂਟਸ ਦੇ ਲਈ, ਕਿਸੇ ਦੇ ਲਈ ਵੀ, ਤੁਸੀਂ ਹਸਬੈਂਡ ਵਾਈਫ ਹੋ, ਆਪਣੇ ਦੋਵਾਂ ਦੇ ਲਈ ਵੀ ਚਾਹੇ ਆਪਣੀ ਕੋਈ ਪਾਲਿਸੀ ਕਰਵਾਉਣਾ ਚਾਹੁੰਦੇ ਹੋ, ਹੈਲਥ ਇੰਸ਼ੋਰੈਂਸ ਪਾਲਿਸੀ ਹਜੇ ਤੱਕ ਨਹੀਂ ਕਰਵਾਈ ਤਾਂ ਜ਼ਰੂਰ ਯਾਦ ਰੱਖੋ ਇਹਨਾਂ ਦਾ ਨਾਮ ਅਤੇ ਨੰਬਰ 416-453-3381। ਇਸ ਨੰਬਰ 'ਤੇ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਜੇਕਰ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਕਿਸੇ ਵੀ ਕੰਟਰੀ ਤੋਂ ਕੈਨੇਡਾ ਦੇ ਵਿੱਚ ਆ ਰਹੇ ਨੇ, ਸੁਪਰ ਵੀਜ਼ਾ ਇੰਸ਼ੋਰੈਂਸ 'ਤੇ ਤੁਸੀਂ ਸੁਪਰ ਵੀਜ਼ਾ ਵੀਜ਼ੇ 'ਤੇ ਤੁਸੀਂ ਬੁਲਾ ਰਹੇ ਹੋ ਤਾਂ ਉਹਨਾਂ ਦੀ ਸੁਪਰ ਵੀਜ਼ਾ ਇੰਸ਼ੋਰੈਂਸ ਜ਼ਰੂਰ ਕਰਵਾਓ, ਕਿਉਂਕਿ ਸਿਮਰਾਜ ਸਿੱਧੂ ਹਰੇਕ ਇੰਸ਼ੋਰੈਂਸ ਕੰਪਨੀਜ਼ ਦੇ ਨਾਲ

0: ਡਾਇਰੈਕਟਲੀ ਕੰਮ ਕਰਦੇ ਨੇ ਤੇ ਤੁਹਾਨੂੰ ਇਹ ਗਾਰੰਟੀਡ ਲੋਵੈਸਟ ਪ੍ਰਾਈਸਿਸ ਦਵਾਉਣਗੇ ਕੋਈ ਵੀ ਤੁਸੀਂ ਇੰਸ਼ੋਰੈਂਸ ਪਾਲਿਸੀ ਕਰਵਾਉਂਦੇ ਹੋ। ਜੇ ਤੁਹਾਡੇ ਪੇਰੈਂਟਸ ਦੀ ਸਿਹਤ ਕਿਸੇ ਵੀ ਹਿਸਾਬ ਦੇ ਨਾਲ ਜਿੱਦਾਂ ਦੀ ਵੀ ਤੁਹਾਡਾ ਉਹਨਾਂ ਦੀ ਸਿਹਤ ਹੈਗੀ ਹੈ, ਚਾਹੇ ਉਹ ਬਿਲਕੁਲ ਹੈਲਦੀ ਨੇ ਚਾਹੇ ਉਹਨਾਂ ਨੂੰ ਕੋਈ ਵੀ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨਸ ਨੇ, ਉਹਨਾਂ ਦੀ ਸਿਹਤ ਦੇ ਹਿਸਾਬ ਦੇ ਨਾਲ ਇਹ ਪਲਾਨ ਤੁਹਾਨੂੰ ਦੇਣਗੇ। ਚਾਹੇ ਉਹ ਹੈਲਦੀ ਵੀ ਹੋਣ, ਚਾਹੇ ਕੋਈ ਇੱਦਾਂ ਦੀ ਕੋਈ ਕੰਡੀਸ਼ਨ ਜਿਵੇਂ ਕਿ ਕੋਈ ਡਾਇਬਿਟਿਕ ਹੋ ਸਕਦਾ ਹੈ, ਕਿਸੇ ਨੂੰ ਹਾਈ ਬੀ ਪੀ ਜਾਂ ਲੋਅ ਬੀ ਪੀ ਦੀ ਪ੍ਰੋਬਲਮ ਹੋਵੇ, ਕਿਸੇ ਦੇ ਸਟੰਟ ਪਿਆ ਹੋ ਸਕਦਾ ਹੈ ਜਾਂ ਕੋਈ ਵੀ ਤਰ੍ਹਾਂ ਦੀ ਕੋਈ ਸਰਜਰੀ ਹੋਈ ਹੋਵੇ, ਉਹਦੇ ਲਈ ਫੁੱਲ ਕਵਰੇਜ ਵਾਲੇ ਅਫੋਰਡੇਬਲ ਤੁਹਾਨੂੰ ਮੰਥਲੀ ਪੇਮੈਂਟ ਪਲਾਨਸ ਮਿਲ ਜਾਣਗੇ। ਜੇ ਤੁਸੀਂ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਵਿਜ਼ਿਟਰ ਵੀਜ਼ਾ ਦੇ ਉੱਪਰ ਬੁਲਾ ਰਹੇ ਹੋ ਤਾਂ ਉਹਨਾਂ ਦੇ ਲਈ ਵੀ ਤੁਸੀਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਜ਼ਰੂਰ ਕਰਵਾਓ, ਕਿਉਂਕਿ ਰੱਬ ਨਾ ਕਰੇ ਕਦੇ ਵੀ ਕੁਝ ਵੀ ਹੋ ਜਾਂਦਾ ਤਾਂ ਇੰਸ਼ੋਰੈਂਸ ਤੋਂ ਬਗੈਰ ਹੋਸਪਿਟਲ ਦਾ ਖਰਚਾ, ਸਾਰੇ ਮੈਡੀਕਲ ਬਿਲਸ ਐਂਡ ਆਲ ਤੁਹਾਨੂੰ ਪੱਲਿਓ ਪੇ ਕਰਨੇ ਪੈਂਦੇ ਆ। ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਇੰਸ਼ੋਰੈਂਸ ਜ਼ਰੂਰ ਕਰਵਾਓ, ਆਪਣੇ ਆਪ ਨੂੰ ਅਤੇ ਆਪਣੀ ਫੈਮਿਲੀ ਨੂੰ ਪੂਰਾ ਪ੍ਰੋਟੈਕਟ ਕਰਕੇ ਰੱਖੋ। ਅਤੇ ਇਹਦੇ ਲਈ ਤੁਸੀਂ ਜ਼ਿਆਦਾ ਜਾਣਕਾਰੀ ਲਓ ਸਿਮਰਾਜ ਸਿੱਧੂ ਜੀ ਨੂੰ, ਟੋਪ ਫਾਈਨੈਂਸ਼ੀਅਲ ਤੋਂ ਨੇ, ਤੁਹਾਡੇ ਲਈ ਕਾਫ਼ੀ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ। ਆਫਿਸ ਇਹਨਾਂ ਦਾ ਲੋਕੇਟਡ ਹੈ 70 Delta Park ਬੁਲੇਵਰਡ ਬ੍ਰੈਂਪਟਨ ਦੇ ਵਿੱਚ, ਯੂਨਿਟ ਨੰਬਰ 11 ਦੇ ਉੱਪਰ ਲੋਕੇਟਡ ਨੇ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ ਨੇ, ਏਅਰਪੋਰਟ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ 'ਤੇ। ਨੰਬਰ 416-457-3381, 416-457-3381, ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੇ ਕਾਲਰ 1122, ਹਾਂਜੀ ਸਤਿ ਸ਼੍ਰੀ ਅਕਾਲ।
1: ਬਟਨ ਚੰਗੇ ਜਿਹੜੇ ਹੈਕ ਨਾਲ ਲਾਏ ਹੋਏ ਨੇ,
0: ਸੁਰਜੀਤ ਬਿੰਦ ਰੱਖਿਆ ਜੀ ਦਾ, ਹੈਨਾ?
1: ਹਾਂਜੀ ਹਾਂਜੀ ਹਾਂਜੀ
0: ਹਾਂਜੀ ਹਾਂਜੀ ਠੀਕ ਹੈ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਣੀ ਹਾਂ ਤੁਹਾਨੂੰ।
1: ਓਕੇ ਓਕੇ ਸਰ, ਓਕੇ ਓਕੇ।
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ, ਤੇ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-564-5444, ਹਜੇ ਸਾਡੇ ਕੋਲ ਆਲਮੋਸਟ 40-42 ਮਿੰਟਸ ਬਚੇ ਨੇ, ਤੇ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ, ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਪਾ ਸਕਦੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਤੇ ਨਾਲ ਹੀ ਮੈਂ ਜਾਣਕਾਰੀ ਦਿਆਂ ਤੁਹਾਨੂੰ SS ਲੋਨ ਕੇਅਰ ਦੇ ਬਾਰੇ। ਜੇ ਤੁਸੀਂ ਆਪਣੇ ਘਰਾਂ ਦੇ ਬਾਹਰ ਫਰੰਟ ਦੇ ਉੱਪਰ ਜਾਂ ਬੈਕਯਾਰਡ 'ਚ ਜਿੰਨਾ ਵੀ ਘਾਹ ਹੈਗਾ ਤੁਹਾਡੇ ਕੋਲ ਕੱਟਣ ਦਾ ਟਾਈਮ ਨਹੀਂ, ਤਾਂ ਤੁਸੀਂ SS ਲੋਨ ਕੇਅਰ ਨੂੰ ਯਾਦ ਰੱਖੋ। ਇਹ ਤੁਹਾਡੇ ਘਰਾਂ ਦੇ ਜਿੰਨਾ ਵੀ ਤੁਹਾਡੇ ਲੋਨ ਦੇ ਵਿੱਚ ਘਾਹ ਲੱਗਿਆ ਹੋਇਆ ਉਹ ਸਾਰਾ ਪ੍ਰੋਪਰਲੀ ਕੱਟ ਜਾ ਕਰਨਗੇ। ਤੁਸੀਂ ਇਹਨਾਂ ਨੂੰ ਸੀਜ਼ਨ ਦੇ ਲਈ ਪੂਰੇ ਲਈ ਬੁੱਕ ਕਰ ਸਕਦੇ ਹੋ, ਔਨ ਟਾਈਮ ਸਾਰਾ ਕੰਮ ਕਰਕੇ ਜਾਂਦੇ ਨੇ, ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ, ਤੁਹਾਡੇ ਲੋਨ ਦੀ ਪੂਰੀ ਕੇਅਰ ਕਰਨਗੇ, ਪੂਰਾ ਮੇਨਟੇਨ ਕਰਕੇ ਤੁਹਾਨੂੰ ਦੇਣਗੇ। ਗੁਰਪ੍ਰੀਤ ਸਿੰਘ ਜੀ ਦੇ ਨਾਲ ਗੱਲਬਾਤ ਕਰੋ, ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਬਹੁਤ ਵਧੀਆ ਸਾਫ਼ ਸੁਥਰਾ ਕੰਮ ਕਰਦੇ ਨੇ। ਜੇ ਤੁਸੀਂ ਕਿਸੇ ਵੀ ਸੀਜ਼ਨ ਦੇ ਵਿੱਚ ਨਵੀਂ ਸੋਡਿੰਗ ਕਰਾਉਣੀ ਹੋਵੇ, ਘਾਹ ਵਗੈਰਾ ਕਟਾਉਣਾ ਹੋਵੇ, ਫੁੱਲ ਬੂਟੇ ਲਗਾਉਣੇ ਹੋਣ, ਪੂਰੀ ਪ੍ਰੋਪਰ ਮੇਨਟੇਨੈਂਸ ਕਰਾਉਣੀ ਹੋਵੇ ਆਪਣੇ ਲੋਨ ਦੀ, SS ਲੋਨ ਕੇਅਰ ਨੂੰ ਹਮੇਸ਼ਾ ਯਾਦ ਰੱਖੋ। 437-655-1984, 437-655-1984 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਗੁਰਪ੍ਰੀਤ ਸਿੰਘ ਜੀ ਦੇ ਨਾਲ SS ਲੋਨ ਕੇਅਰ ਤੋਂ। 3:09 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ, ਤੇ ਲਓ ਫਿਰ ਆਪਾਂ ਫਟਾਫਟ ਗਾਣਾ ਸੁਣੀਏ, ਕਾਲੀ ਐਨਕ। ਬਹੁਤ ਸੋਹਣਾ ਗਾਣਾ, ਮੈਨੂੰ ਲੱਗਦਾ ਹਰ ਕਹਿ ਲਓ ਕਿ ਫੰਕਸ਼ਨ ਦੀ ਇਹ ਅੱਜ ਕੱਲ੍ਹ ਸ਼ਾਨ ਬਣਿਆ ਹੋਇਆ ਗਾਣਾ, ਜਦੋਂ ਵੀ ਕੋਈ ਵਿਆਹ ਸ਼ਾਦੀ ਦਾ ਇਵੈਂਟ ਆਉਂਦਾ, ਕੋਈ ਪਾਰਟੀ ਦਾ ਮਾਹੌਲ ਆਉਂਦਾ ਤਾਂ ਇਹ ਗਾਣਾ ਜ਼ਰੂਰ ਹੀ ਲੱਗਦਾ ਆ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਖੁਰਾ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮਾ ਹੋਰਾਂ ਦਾ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣ

ਲੰਮੇ ਸਮੇਂ ਤੋਂ ਮਨੂ ਸ਼ਰਮਾ ਹੋਰੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇਨਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2899-952-9532। ਮਨੂ ਸ਼ਰਮਾ ਹੋਰੀ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ ਫੈਂਡਰਵੇ ਬ੍ਰੈਂਟਨ, 9985 ਮਕਵੀਨ ਡਰਾਈਵ ਬ੍ਰੈਂਟਨ, 1465 ਮੇਫੀਲਡ ਰੋਡ ਬ੍ਰੈਂਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, 600 ਹੈਸਟਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ। ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਵੀਕਐਂਡ ਆ ਚੁੱਕਿਆ ਅਤੇ ਓਬਵੀਅਸਲੀ ਗੱਲ ਹੈ ਕਿ ਸਾਰੇ ਆਪਣੇ ਘਰਾਂ 'ਚ ਕੋਈ ਨਾ ਕੋਈ ਗੈਦਰਿੰਗ ਕਰ ਰਹੇ ਹੋਣਗੇ, ਗੈਟ ਟੂਗੈਦਰਸ ਕਰ ਰਹੇ ਹੋ। ਤਾਂ ਸਿਟੀ ਆਫ ਬਰੈਂਪਟਨ ਦਾ ਇੱਕ ਛੋਟਾ ਜਿਹਾ ਮੈਸੇਜ ਹੈ ਤੁਹਾਡੇ ਲਈ। ਸਪਰਿੰਗ ਸਮਰ ਇਨਫੋਰਸਮੈਂਟ ਰੀਮਾਈਂਡਰਸ ਨੇ ਜੋ ਕਿ ਸਿਟੀ ਆਫ ਬਰੈਂਪਟਨ ਪਿਛਲੇ ਕਈ ਮਹੀਨਿਆਂ ਤੋਂ ਤੁਹਾਨੂੰ ਦੱਸ ਰਹੇ ਨੇ ਕਿ ਤੁਸੀਂ ਆਪਣੀ ਚੰਗੀ ਕਮਿਊਨਿਟੀ ਬਣਾਓ, ਪਰ ਉਸ ਤੋਂ ਪਹਿਲਾਂ ਚੰਗੇ ਨੇਬਰਸ ਹੋਣਾ ਬਹੁਤ ਲਾਜ਼ਮੀ ਹੈ। ਅਤੇ ਜਦੋਂ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰ, ਕੋਈ ਵੀ ਗੈਦਰਿੰਗ ਕਰਦੇ ਹੋ, ਤਾਂ ਸ਼ੋਰ ਸ਼ਰਾਬਾ ਥੋੜ੍ਹਾ ਜਿਹਾ ਘੱਟ ਰੱਖੋ, ਕਿਉਂਕਿ ਤੁਹਾਡੇ ਨੇਬਰਸ ਨੂੰ ਕੋਈ ਵੀ ਤੁਹਾਡੇ ਤੋਂ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਕੋਈ ਸ਼ੋਰ ਸ਼ਰਾਬਾ ਇੰਨਾ ਜ਼ਿਆਦਾ ਨਾ ਹੋਵੇ ਕਿ ਉਹਨਾਂ ਨੂੰ ਕੋਈ ਵੀ ਡਿਸਟਰਬੈਂਸ ਹੋਵੇ। ਅਤੇ ਜਦੋਂ ਵੀ ਤੁਹਾਡੇ ਘਰਾਂ 'ਚ ਕੋਈ ਗੈਸਟ ਆਉਂਦੇ ਨੇ, ਤਾਂ ਜਿੰਨੇ ਵੀ ਪਾਰਕਿੰਗ ਵਗੈਰਾ ਤੁਸੀਂ ਕਰਦੇ ਹੋ, ਸਟਰੀਟ ਪਾਰਕਿੰਗ ਲਿਮਿਟਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ ਦਿਨ ਦੇ ਟਾਈਮ। ਰਾਤ ਨੂੰ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਪਾਰਕਿੰਗ ਬਿਲਕੁਲ ਹੀ ਮਨਾ ਕੀਤੀ ਹੋਈ ਹੈ। ਸਟਰੀਟ ਦੇ ਉੱਪਰ ਆਪਣੀ ਗੱਡੀਆਂ ਨੂੰ ਨਾਮ ਪਾਰਕ ਕਰੋ, ਅਦਰਵਾਈਜ਼ ਟਿਕਟ ਮਿਲ ਸਕਦੀ ਹੈ ਤੁਹਾਨੂੰ। ਜਿੰਨੇ ਵੀ ਸਾਈਡ ਵਾਕਸ ਨੇ ਅਤੇ ਬਾਈਕ ਲੇਨਸ ਨੇ, ਉਹਨਾਂ ਨੂੰ ਹਮੇਸ਼ਾ ਕਲੀਅਰ ਰੱਖੋ, ਚਾਹੇ ਦਿਨ ਹੋਵੇ ਰਾਤ ਹੋਵੇ। ਸਾਈਡ ਵਾਕਸ ਅਤੇ ਬਾਈਕ ਲੇਨਸ ਹਮੇਸ਼ਾ ਕਲੀਅਰ ਹੋਣੀਆਂ ਚਾਹੀਦੀਆਂ ਨੇ, ਉਹਨਾਂ ਦੇ ਉੱਪਰ ਤੁਹਾਡੀ ਗੱਡੀ ਪਾਰਕ ਨਾ ਹੋਵੇ। ਅਤੇ ਜਿੰਨਾ ਵੀ ਵੇਸਟ ਵਗੈਰਾ ਹੁੰਦਾ ਆ, ਉਹਨਾਂ ਨੂੰ ਇੱਧਰ ਉੱਧਰ ਡੰਪ ਨਾ ਕਰੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ, ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੋਵੇ। ਸਾਰਾ ਵੇਸਟ ਜਿੰਨਾ ਵੀ ਹੁੰਦਾ, ਉਹਨਾਂ ਨੂੰ ਪ੍ਰੋਪਰ ਬਿਨਸ ਦੇ ਵਿੱਚ ਹੀ ਸੁੱਟੋ, ਇੱਧਰ ਉੱਧਰ ਗਾਰਬੇਜ ਕਿਤੇ ਵੀ ਨਾ ਸੁੱਟੋ, ਹੋਰ ਹਮੇਸ਼ਾ ਬਿਨਸ ਦੇ ਵਿੱਚ ਪ੍ਰੋਪਰਲੀ ਡਿਸਪੋਜ਼ ਕਰੋ। ਅਤੇ ਛੋਟੇ ਛੋਟੇ ਇਹ ਸਿੰਪਲ ਜਿਹੇ ਐਕਸ਼ਨਸ ਨੇ, ਬਟ ਜ਼ਰੂਰੀ ਹੈ ਕਿ ਸਾਰੇ ਲੋਜ਼ ਦੇ ਜਿਹੜੇ ਹੈਗੇ ਨੇ, ਛੋਟੇ ਛੋਟੇ ਰੂਲਸ ਜਿਹੜੇ ਹੈਗੇ ਨੇ, ਉਹਨਾਂ ਨੂੰ ਫੋਲੋ ਕੀਤਾ ਜਾਵੇ। ਸਿਟੀ ਆਫ ਬਰੈਂਪਟਨ ਦੀ ਸਾਈਟ 'ਤੇ ਜਾ ਕੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ। brampton.ca/bylaws ਤੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸਪਰਿੰਗ ਸਮਰ ਇਨਫੋਰਸਮੈਂਟ ਰੀਮਾਈਂਡਰਸ ਨੇ ਜੋ ਕਿ ਸਿਟੀ ਆਫ ਬਰੈਂਪਟਨ ਵਾਲੇ ਇਹ ਮੈਸੇਜ ਤੁਹਾਡੇ ਤੱਕ ਪਹੁੰਚਾ ਰਹੇ ਹੈ। 4457, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
1: ਮੈਮ ਇੱਕ ਗਾਣਾ ਲਗਾ ਸਕਦੇ ਸੀ, ਨਵਾਨ ਸੰਧੂ ਦਾ ਰੁੱਖ ਗਾਣਾ।
0: ਨਵਾਨ ਸੰਧੂ ਦਾ ਕਿਹੜਾ?
1: ਰੁੱਖ
0: ਗਾਣਾ। ਓਕੇ, ਥੋੜਾ ਜਿਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ।
1: ਓਕੇ,
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਤੇ ਲੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜੀਏ। ਗ੍ਰੈਂਡ ਹੋਮ ਫਰਨੀਚਰ ਦੀ ਅੱਜ ਬਰੈਂਪਟਨ ਵਾਲੀ ਲੋਕੇਸ਼ਨ ਤੋਂ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ, ਤੇ ਤੁਹਾਨੂੰ ਅਸੀਂ ਦਵਾ ਰਹੇ ਹਾਂ ਬਹੁਤ ਹੀ ਕਮਾਲ ਦੀਆਂ ਡੀਲਸ। ਇੰਨੀਆਂ ਵਧੀਆ ਡੀਲਸ ਤੁਹਾਨੂੰ ਇਸ ਟਾਈਮ ਦੇ ਵਿੱਚ ਮਿਲ ਰਹੀਆਂ ਨੇ। 4 ਵਜੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ, ਬਟ ਤੁਸੀਂ ਸ਼ਾਮ ਤੱਕ ਜਾ ਸਕਦੇ ਹੋ। ਜਿਹੜੀਆਂ ਪ੍ਰਾਈਸਿਸ ਤੁਹਾਨੂੰ ਅੱਜ ਮਿਲ ਰਹੀਆਂ ਨੇ, ਇਹੀ ਪ੍ਰਾਈਸਿਸ ਦੇ ਵਿੱਚ ਤੁਸੀਂ ਆਪਣੀਆਂ ਡੀਲਸ ਲੈਣੀਆਂ ਨੇ, ਕਿਉਂਕਿ ਇਹ ਵਾਲੀਆਂ ਪ੍ਰਾਈਸਿਸ ਕੱਲ੍ਹ ਤੱਕ ਨਹੀਂ ਮਿਲਣੀਆਂ। ਤਾਂ ਡੀਲਸ ਦਾ ਫਾਇਦਾ ਜ਼ਰੂਰ ਲਓ। ਗ੍ਰੈਂਡ ਹੋਮ ਫਰਨੀਚਰ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ। ਤੇ ਗੱਲਬਾਤ ਕਰਦੇ ਹਾਂ ਤੇਜਿੰਦਰ ਸਿੱਧੂ ਸਰ ਦੇ ਨਾਲ। ਜੀ ਸਿੱਧੂ ਸਰ,
2: ਮਿਹਰਬਾਨੀ। ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਅਸੀਂ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ, ਬਹੁਤ ਜ਼ਬਰਦਸਤ ਡੀਲ ਲੱਗੀਆਂ ਹੋਈਆਂ ਨੇ, ਕੰਟੇਨਰ ਲੱਗੇ ਹੋਏ ਨੇ ਔਰ ਬੈਕ ਦੇ, ਹਾਂਜੀ, ਆਪਣੇ ਡਾਕ ਦੇ ਉੱਤੇ ਫਰਨੀਚਰ ਦੇ ਵਿੱਚ ਨਵਾਂ ਨਵਾਂ ਲਿਆ ਕੇ ਡਿਸਪਲੇ ਕੀਤੇ ਜਾ ਰਿਹਾ ਔਰ ਪ੍ਰਾਈਸਾਂ ਬੜੀਆਂ ਵਧੀਆ ਨੇ ਤੇ ਗਿਫਟ ਆਦਿ ਦਿੱਤੇ ਜਾ ਰਹੇ ਨੇ। ਮੈਂ ਦੱਸਦਾ ਜਿਹੜੀਆਂ ਪ੍ਰਾਈਸਾਂ ਆਪਾਂ ਦੇਸ਼ ਪ੍ਰਦੇਸ਼ ਦੇ ਵਿੱਚ ਅੱਜ ਬੋਲੀਆਂ ਨੇ ਮਨਪ੍ਰੀਤ, ਉਹ ਰਾਤ ਦੇ 8 ਵਜੇ ਤੱਕ ਚੱਲਣਗੀਆਂ ਇਹੀ ਸੇਮ ਪ੍ਰਾਈਸਾਂ, ਕਿਉਂਕਿ ਆਪਾਂ 4 ਵਜੇ ਤੱਕ ਲਾਈਵ ਕਰਨਾ, ਲੇਕਿਨ ਇਹ ਰਾਤ ਦੇ ਖੁੱਲ੍ਹੇ ਨੇ, ਬਿਲਕੁਲ ਆਪਣੇ ਰਾਤ ਦੇ ਦੇਰ ਤੱਕ ਖੁੱਲ੍ਹੇ ਨੇ, ਤਕਰੀਬਨ ਅੱਜ ਰਾਤ ਦੇ 8 ਵਜੇ ਤੱਕ।
3: ਇੰਤਜ਼ਾਰ ਕਰ ਰਹੇ ਆ ਸਭ, ਕੁਈਨ ਬਹੁਤ ਸਾਰੇ ਬੱਚੇ ਜਿਹੜੇ ਆ ਯੂਨੀਵਰਸਿਟੀ ਜਾ ਰਹੇ ਆ, ਕਾਲਜ ਜਾ ਰਹੇ ਆ, ਕੁਈਨ ਸਾਈਜ਼ ਬੈਡ ਦੀ ਬਿਲਕੁਲ ਜੀ, ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈਡ ਜੇ ਤੁਸੀਂ ਲੈਣਾ ਚਾਹੁੰਦੇ ਹੋ, ਜਿਹਦੀ ਰੈਗੂਲਰ ਕੀਮਤ 6,700 ਸੀ, 299 ਦਾ ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈਡ 299 ਡਾਲਰ ਦਾ ਮਿਲੂਗਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਐਬਸੋਲੂਟਲੀ ਫ੍ਰੀ ਫ੍ਰੀ ਫ੍ਰੀ ਮਿਲੂਗਾ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਕਿਚਨ ਦੇ ਲਈ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ, ਡਾਇਨਿੰਗ ਟੇਬਲ ਪਲੱਸ 6 ਚੇਅਰ 399 ਦਾ, ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ 399 ਦਾ ਮਿਲੂਗਾ, ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ 399 ਦਾ, ਤੇ ਨਾਲ ਮਾਈਕ੍ਰੋਵੇਵ ਫ੍ਰੀ ਗਿਫਟ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ,
2: ਕਰਨਾ ਸੀਗਾ ਕਿ ਮੈਨੂੰ ਬੜੀ ਖੁਸ਼ੀ ਹੋਏਗੀ ਤੁਸੀਂ ਨਾ ਇਹ ਜਿਹੜੇ ਬੱਚੇ ਆਪਣੇ ਸਕੂਲ ਤੋਂ ਨਿਕਲ ਕੇ ਜਾ ਰਹੇ ਯੂਨੀਵਰਸਿਟੀ ਵਿੱਚ ਐਕਸਪੀਰੀਅੰਸ ਕਰਨ ਵੱਖਰੀ ਲਾਈਫ ਹੁੰਦੀ ਤੂੰ ਯੂਨੀਵਰਸਿਟੀ ਜਾਂਦੇ ਪਹਿਲੇ ਸਾਲ ਤੋਂ ਜਾਂਦੇ ਹੋ ਕਿਸੇ ਨੇ ਗੋਲਫ ਜਾਣਾ ਕਿਸੇ ਨੇ ਕੋਟਬਾ ਜਾਣਾ ਕਿਸੇ ਕਿਤੇ ਜਾਣਾ ਡਾਊਨ ਟਾਊਨ ਜਾਣਾ ਉਹਨਾਂ ਦਾ ਤੁਸੀਂ ਰੱਖਿਆ ਜਾ ਪੂਰਾ ਖਿਆਲ ਰੱਖਿਆ
3: ਉਹਨਾਂ
2: ਵਾਸਤੇ ਬੈਡ ਦਾ ਬਣ
3: ਜਾ ਬਿਲਕੁਲ ਕੁਈਨ ਸਾਈਜ਼ ਦਾ ਬੈਡ ਭਾਜੀ 290 ਰਹਿੰਦਾ ਨਾਲ ਮੈਟਰਸ ਫ੍ਰੀ ਮਿਲੂਗਾ ਸੋਲਿਡ ਵੁੱਡ ਦਾ ਟੇਬਲ 6 ਚੇਅਰਾਂ 390 ਰਹਿੰਦਾ ਮਾਈਕਰੋਵੇਵ ਨਾਲ ਫ੍ਰੀ ਮਿਲੂਗਾ 294 ਵਾਕ ਐਂਡ ਡਰਾਈਵ ਗ੍ਰੈਂਡ ਹੋਮ ਫਰਨੀਚਰ ਸਾਹਿਬ
2: ਅੱਛਾ ਇਹ ਖੁਸ਼ੀ ਬਹੁਤ ਹੁੰਦੀ ਹੈ ਬੱਚਾ ਜਦੋਂ ਨਾ ਸਕੂਲ ਤੋਂ ਨਿਕਲ ਕੇ ਯੂਨੀਵਰਸਿਟੀ ਪਹਿਲੇ ਸਾਲ ਜਾਂਦਾ ਨਾ
3: ਜੀ ਭਾਜੀ
2: ਸਾਰੇ ਪਰਿਵਾਰ ਜਿਹਨਾਂ ਦੇ ਬੱਚੇ ਜਾ ਰਹੇ ਨੇ
3: ਬਿਲਕੁਲ
2: ਉਹਨਾਂ ਵਾਸਤੇ ਵੀ ਭਾਈ ਸਾਡੇ ਵੱਲੋਂ ਵਧਾਈਆਂ
3: ਜੀ ਜੀ ਜੀ
2: ਮਿਹਰਬਾਨੀ ਠੀਕ ਹੈ ਚਲਦੇ ਬਾਬਾ ਸਟੂਡੀਓ
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਦੇ ਉੱਪਰ ਪਹੁੰਚੋ ਤੁਸੀਂ ਕੁਈਨ ਐਂਡ ਗੇਟਵੇ ਦੇ ਇੰਟਰਸੈਕਸ਼ਨ ਤੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਨੰਬਰ 905-302-9494 905-302-9494 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ ਸੁਖਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਤੇ ਨਾਲ ਦੀ ਨਾਲ ਆਨ ਲਿੰਕ ਟਰੈਵਲ ਮਿਸ ਸਾਗਰ ਤੇ ਗੱਲਬਾਤ ਕਰੋ ਰਿਤੂ ਧਾਲੀਵਾਲ ਜੀ ਦੇ ਨਾਲ ਸੈਪਟੈਂਬਰ ਸਪੈਸ਼ਲ ਫੇਅਰ ਇਹਨੇ ਲਗਾਏ ਹੋਏ ਨੇ ਨੋਨ ਸਟੋਪ ਫਲਾਈਟ ਹੈ ਵਨ ਵੇ ਟਿਕਟ ਤੁਸੀਂ ਲੈ ਸਕਦੇ ਹੋ $790 ਦੀ ਸੈਪਟੈਂਬਰ ਮਹੀਨੇ ਦੇ ਲਈ ਕੋਈ ਆਉਣਾ ਚਾਹੁੰਦਾ ਸੈਪਟੈਂਬਰ ਦੇ ਵਿੱਚ ਦਿੱਲੀ ਤੋਂ ਟੋਰੋਂਟੋ $790 ਦੀ ਟਿਕਟ ਹੈ ਅਤੇ ਜੇਕਰ ਰਿਟਰਨ ਟਿਕਟ ਲੈਣੀ ਹੋਵੇ ਸੈਪਟੈਂਬਰ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ ਕਰਨੀ ਹੋਵੇ $1400 ਦੀ ਰਿਟਰਨ ਟਿਕਟ ਹੋਏਗੀ ਅਤੇ ਟੋਰੋਂਟੋ ਤੋਂ ਦਿੱਲੀ ਤੁਸੀਂ ਅਕਟੂਬਰ ਦੇ ਵਿੱਚ ਜਾ ਕੇ ਦਸੰਬਰ ਦੇ ਵਿੱਚ ਵਾਪਸੀ ਕਰਨੀ ਹੈ ਦਿਵਾਲੀ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ $1890 ਦੇ ਦੋ ਬੈਗਸ ਦੇ ਨਾਲ ਟਰੈਵਲ ਕਰਨਾ ਆ $1890 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਕਿਸੇ ਨੇ ਮੈਕਸੀਕੋ ਘੁੰਮਣ ਜਾਣਾ ਹੋਵੇ ਤਾਂ $890 ਦਾ ਪੈਕੇਜ ਤੁਹਾਨੂੰ ਦੇ ਰਹੇ ਨੇ ਸਪਟੈਂਬਰ ਮਹੀਨੇ ਦੇ ਲਈ ਜਿਹਦੇ ਵਿੱਚ 3 nights ਐਂਡ 4 days ਤੁਸੀਂ ਸਟੇਅ ਕਰ ਸਕਦੇ ਹੋ ਮੈਕਸੀਕੋ ਦੇ ਵਿੱਚ 3 ਰਾਤਾਂ ਅਤੇ 4 ਦਿਨ ਅਤੇ ਮੈਂ ਦੱਸਦਿਆਂ ਔਨ ਲਿੰਕ ਟਰੈਵਲ ਮਿਸ ਸਾਗਾ ਵਾਲਿਆਂ ਦਾ 20 ਸਾਲ ਦਾ ਐਕਸਪੀਰੀਅੰਸ ਹੈ ਤੁਹਾਡੇ ਲਈ ਬਹੁਤ ਹੀ ਕਮਾਲ ਦੇ ਪੈਕੇਜਸ ਬਣਾ ਕੇ ਦਿੰਦੇ ਨੇ ਇਨਕਲੂਸਿਵ ਪੈਕੇਜਸ ਜ਼ਰੂਰ ਗੱਲਬਾਤ ਕਰੋ 905-565-8704 ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ 905-565-8704 ਔਨ ਲਿੰਕ ਟਰੈਵਲ ਮਿਸ ਸਾਗਾ ਅਤੇ ਰਿਤੂ ਧਾਲੀਵਾਲ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲੇ ਕਾਲਰ 0490 ਹਾਂਜੀ ਸਤਿ ਸ਼੍ਰੀ ਅਕਾਲ
1: ਜ਼ਿੰਦਗੀ ਕੇ ਦੇਨੇ ਵਾਲੇ ਜ਼ਿੰਦਗੀ ਕੇ ਦੇਨੇ ਵਾਲੇ
0: ਨਹੀਂ ਮੈਂ ਲਗਾਇਆ ਸੀ ਗਾਣਾ
1: ਹਾਂਜੀ
0: ਲਗਾਇਆ ਸੀਗਾ ਗਾਣਾ ਆਪਾਂ ਉਸ ਦਿਨ
1: ਨਹੀਂ ਤੁਸੀਂ ਲਗਾਇਆ ਨੀ ਉਧਰ ਜੀ
0: ਇਹ ਵਾਲਾ ਗਾਣਾ ਲਗਾਇਆ ਵਾ ਮੈਂ ਤੁਸੀਂ ਸ਼ਾਇਦ ਨਹੀਂ ਸੁਣਿਆ ਹੋਣਾ
1: ਅੱਛਾ ਫਿਰ ਹੋਰ ਸੁਣਾ ਦੇ
0: ਹਾਂਜੀ ਹੋਰ ਦੱਸ ਦੋ
1: ਇਸ਼ਕ ਮੇਰੀ ਜਾਨ ਕਬੂਲ ਕਰ ਲੋ
0: ਸਲਾਮ ਹੈ ਇਸ਼ਕ ਮੇਰੀ ਜਾਨ
1: ਮੈਂ ਗੇਸ ਕਰ ਦੇ ਕਿਸ਼ੋਰ ਕੁਮਾਰ
0: ਠੀਕ ਹੈ ਜੀ ਮੈਂ ਲਗਾਉਣੀ ਹੈ ਥੋੜਾ ਜਿਹਾ ਟਾਈਮ ਤੇ ਬਸ
1: ਓਕੇ ਜੀ
0: ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ ਸਟੂਡੀਓ ਨੰਬਰ 905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ 905-564-6444 ਸਟੂਡੀਓ ਦਾ ਨੰਬਰ ਹੈ ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਰਹੀ ਸੀ ਤੁਸੀਂ ਟੱਟ ਟਰਾਂਸਫਰਾਈਟ ਦੇ ਨਾਲ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਟਰਕਿੰਗ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਲਾਇਸੈਂਸ ਹੈ ਇਸ ਦਾ ਡਰਾਈਵਰ ਇਹਨਾਂ ਨੂੰ ਲੋੜ ਹੈ US ਦੇ ਲਈ ਸ਼ਾਰਟ ਹੌਲ ਦਾ ਕੰਮ ਹੈ ਐਵਰੀ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ ਮੰਡੇ ਟੂ ਫਰਾਈਡੇ ਤੁਹਾਨੂੰ ਐਵਰੀ ਡੇ ਕੰਮ ਦਿੰਦੇ ਨੇ ਅਤੇ ਗੱਲਬਾਤ ਤੁਸੀਂ ਕਰਨੀ ਹੈ ਸੁਖੀ ਢੱਟ ਜੀ ਦੇ ਨਾਲ ਅਤੇ ਜੇਕਰ ਤੁਹਾਡੀ 23 ਸਾਲ ਦੀ ਏਜ ਹੈ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ ਤੁਹਾਡੇ ਕੋਲ ਕਲੀਨ ਰੈਕਰਡ ਹੈਗਾ ਆ ਤਾਂ ਜ਼ਰੂਰ ਗੱਲਬਾਤ ਕਰੋ ਸੁਖੀ ਢੱਟ ਜੀ ਦੇ ਨਾਲ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਤੁਸੀਂ ਵੀਕਲੀ ਕਮਾ ਸਕਦੇ ਹੋ ਅਤੇ ਗੱਲਬਾਤ ਕਰਨੀ ਹੈ ਨੰਬਰ 416-6695-2016 666-9520 ਟੱਟ ਟਰਾਂਸਫਰਾਈਟ ਦੇ ਸੁੱਖੀ ਢੱਟ ਜਿਹੜਾ ਨੰਬਰ ਹੈ ਅਤੇ ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਅਵੇਲੇਬਲ ਨੇ 1951 ਤੋਂ ਲੈ ਕੇ 2020 ਤੱਕ ਦੇ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ ਸੁੱਖੀ ਢੱਟ ਜਿਹੜਾ ਨੰਬਰ 416-6695-2016 666-9520 ਤੇ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ ਸੁਰਜੀਤ ਬਿੰਦ ਰੱਖਿਆ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਗਾਣਾ ਤੁਸੀਂ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਹਾਏ ਰੱਬਾ ਹੁਣ ਕੀ ਬਣੂ।
1: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
2: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
1: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-5939।

0: ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਅੱਧਾ ਘੰਟਾ ਸਾਡੇ ਕੋਲ ਹੋਰ ਬਾਕੀ ਹੈ ਅਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਅਤੇ ਆਪਣੀ ਪਸੰਦ ਦੇ ਗਾਣੇ ਅਤੇ ਪ੍ਰੋਗਰਾਮ ਦੇ ਵਿੱਚ ਚੱਲ ਰਿਹਾ ਤੁਸੀਂ ਮਿਊਜ਼ਿਕ ਸਾਰਾ ਇੰਜੋਏ ਕਰ ਰਹੇ ਹੋ। ਨੰਬਰ ਇੱਕ ਵਾਰ ਫਿਰ ਤੋਂ ਸਟੂਡੀਓ ਦਾ 905-564-6444। ਇਸ ਨੰਬਰ ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਮੋਰਗੇਜ ਤੁਸੀਂ ਕਰਵਾਉਣੀ ਹੋਵੇ ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਨੂੰ ਯਾਦ ਰੱਖੋ। ਪਹਿਲੀ ਮੋਰਗੇਜ ਹੋਵੇ ਤੁਹਾਨੂੰ ਬੈਸਟ ਰੇਟਸ ਆਫਰ ਕਰਦੇ ਨੇ, ਸੈਕਿੰਡ ਮੋਰਗੇਜ ਹੋਵੇ ਜਾਂ ਤੁਸੀਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੋਵੇ, ਪ੍ਰੋਪਰਟੀ ਰੀਫਾਈਨਾਂਸ ਕਰਨ ਬਾਰੇ ਸੋਚ ਰਹੇ ਹੋ, ਤੁਹਾਡੀ ਮੋਰਗੇਜ ਰਿਨਿਊਅਲ ਆ ਰਹੀ ਹੈ ਹੁਣ, ਐਕੁਇਟੀ ਟੇਕਆਊਟ ਜਾਂ ਪ੍ਰਾਈਵੇਟ ਫੰਡਸ ਦੀ ਤੁਹਾਨੂੰ ਲੋੜ ਹੋਵੇ ਜਾਂ ਤੁਸੀਂ ਸੇਮ ਡੇ ਕਲੋਜ਼ਿੰਗ ਕਰਵਾਉਣੀ ਹੋਵੇ, ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਨੂੰ ਯਾਦ ਰੱਖੋ। ਇਹਨਾਂ ਦਾ ਆਫਿਸ ਲੋਕੇਟਡ ਹੈ 1200 ਡੈਰੀ ਰੋਡ ਈਸਟ, ਯੂਨਿਟ ਨੰਬਰ 22, ਮਿਸਿਸਾਗਾ ਦੇ ਵਿੱਚ। ਅਤੇ ਨੰਬਰ ਤੁਸੀਂ ਨੋਟ ਕਰ ਲਓ 416-804-2015, 416-804-2015। ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਨੂੰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਵਾਲਿਆਂ ਨੂੰ ਵੀ ਜ਼ਰੂਰ ਯਾਦ ਰੱਖੋ। A to Z ਰੈਨੋਵੇਸ਼ਨ ਦਾ ਤੁਹਾਡਾ ਸਾਰਾ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਡੋਰਸ ਦੀ ਕਟਿੰਗ ਦੇ ਲਈ। ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਡਸ ਅਤੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਅਤੇ ਮੈਂ ਦੱਸਦਿਆਂ ਤੁਹਾਨੂੰ ਕਿ ਲੀਡਿੰਗ ਮੈਨੂਫੈਕਚਰਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ। ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਦੀਆਂ ਸਪਲਾਈਜ਼ ਲੈ ਸਕਦੇ ਹੋ, ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਅਵੇਲੇਬਲ ਨੇ। ਅਤੇ ਇਹਨਾਂ ਦਾ ਸ਼ੋਰੂਮ ਹੈਗਾ ਆ ਕੈਨੇਡੀ ਐਂਡ ਗਲਿਡਨ ਦੇ ਇੰਟਰਸੈਕਸ਼ਨ 'ਤੇ, 271 ਗਲਿਡਨ ਰੋਡ, ਯੂਨਿਟ ਨੰਬਰ 5, ਬਰੈਂਪਟਨ ਦੇ ਵਿੱਚ। ਅਤੇ ਇਹਨਾਂ ਦੇ ਕੋਲ ਹਾਇਰਿੰਗ ਵੀ ਚੱਲ ਰਹੀ ਹੈ ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲ ਕਰਨ ਵਾਲੇ ਅਤੇ ਕੁਛ ਲੱਕੜੀ ਦਾ ਕੰਮ, ਵੁੱਡ ਵਰਕ ਕਰਨ ਦੇ ਲਈ ਕੁਛ ਵਰਕਰਸ ਦੀ ਲੋੜ ਹੈ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦੇ ਰਣਜੀਤ ਸਿੰਘ ਜੀ ਨੂੰ ਕਾਲ ਕਰੋ ਜਾਂ ਫਿਰ ਤੁਸੀਂ ਜਾ ਕੇ ਮਿਲ ਸਕਦੇ ਹੋ ਉਹਨਾਂ ਨੂੰ। ਕਿਚਨ ਕੈਬਨਿਟ ਇੰਸਟਾਲਰਸ ਐਂਡ ਵੁੱਡ ਵਰਕ ਦੇ ਲਈ ਕੁਝ ਪਰਸਨਸ ਦੀ ਲੋੜ ਹੈ। ਨੰਬਰ 647-400-4550, 647-400-4550, ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਵਾਲਿਆਂ ਦਾ ਨੰਬਰ ਹੈ। ਅਤੇ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਅੱਜ ਅਸੀਂ ਪਹੁੰਚੇ ਹੋਏ ਹਾਂ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ 'ਤੇ, ਜਿੱਥੇ ਕਿ ਤੁਹਾਡੇ ਲਈ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਅਤੇ ਤੁਹਾਡੇ ਨੂੰ ਦਵਾ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ ਬਹੁਤ ਹੀ ਕਮਾਲ ਦੀਆਂ ਡੀਲਸ, ਨੰਬਰ 1 ਫਰਨੀਚਰ ਦੇ ਵਿੱਚ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਇੱਕ ਵਾਰੀ ਫੇਰ ਸਰ ਨੂੰ ਜੀ ਆਨੋ ਜੀ ਤੇ ਸੁਖਾ ਭਦੀਏ ਫਿਰ ਬਜੇ ਦੀ।
2: ਬਿਲਕੁਲ ਸਿੱਧੂ ਸਾਹਿਬ, ਕੁਈਨ ਸਾਈਜ਼ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ। ਅੱਜ ਨਾ ਪੁਰਾਣੀ ਮਾਸਟਰ ਬੈਡਰੂਮ ਦੇ ਵਿੱਚ ਕੁਈਨ ਸਾਈਜ਼ ਦਾ ਬੈਡਰੂਮ ਸਵੀਟ ਲਾਉਣਾ, ਐਕਸਟੈਂਡੇਬਲ ਹੈੱਡਬੋਰਡ ਦੇ ਨਾਲ, ਸਾਈਡਾਂ ਤੇ ਵੱਡੇ ਵੱਡੇ ਪੈਨਲ ਲੱਗੇ ਹੋਏ ਨੇ, ਵੱਡੀ ਹੈੱਡਬੋਰਡ 12 ਫੁੱਟ ਲੰਬੀ ਹੈੱਡਬੋਰਡ ਦੇ ਨਾਲ, ਹੈੱਡਬੋਰਡ ਦੇ ਵਿੱਚ ਲੈਦਰ ਪੈਨਲ ਵੀ ਲੱਗੇ ਹੋਏ ਨੇ, LED ਲਾਈਟਾਂ, ਐਕਸਟੈਂਡੇਬਲ ਹੈੱਡਬੋਰਡ ਤੇ ਹਾਈਡ੍ਰੋਲਿਕ ਸਟੋਰੇਜ। ਕੁਈਨ ਸਾਈਜ਼ ਦਾ ਬੈਡਰੂਮ ਸੈੱਟ, ਵੱਡੀ ਹੈੱਡਬੋਰਡ ਵਾਲਾ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਉੱਪਰ ਮਾਰਬਲ ਟੌਪ ਲੱਗਾ ਹੋਇਆ, ਡਰੋਰ ਜਿਹੜੇ ਸੌਫਟ ਕਲੋਜ਼ਰ ਨੇ, ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਦੇ ਉੱਪਰ ਵੀ ਮਾਰਬਲ ਟੌਪ ਸਾਹਿਬ, ਤੇ ਨਾਲ ਵਾਇਰਲੈਸ ਚਾਰਜਰ। ਕੁਈਨ ਸਾਈਜ਼ ਦਾ ਬੈੱਡ, ਐਕਸਟੈਂਡੇਬਲ ਹੈੱਡਬੋਰਡ ਦੇ ਨਾਲ, ਡਰੈਸਰ ਮਿਰਰ ਨਾਲ ਸਾਈਟੇਬਲ, ਮਾਰਬਲ ਟੌਪ ਦੇ ਨਾਲ, ਹਾਈਡ੍ਰੋਲਿਕ ਸਟੋਰੇਜ, ਜਿਹਦੀ ਰੈਗੂਲਰ ਕੀਮਤ ਫਲੋਰ ਦੀ 3000 ਡਾਲਰ ਸੀ। ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ 1699 ਡਾਲਰ ਦੇ ਵਿੱਚ, 1699, 1699 ਡਾਲਰ ਦੇ ਵਿੱਚ ਪੂਰਾ ਬੈਡਰੂਮ ਸੈੱਟ ਸਾਹਿਬ ਦਾ।
1: ਜੀ ਜੀ, ਅੱਛਾ ਸੁੱਖ ਹੈਗਾ, ਅਗਰ ਮੈਂ ਪਿੱਛੇ ਗਿਆ ਸੀ ਨਾ ਆਪਣੇ ਤੁਹਾਡਾ ਵੇਅਰ ਹਾਊਸ ਵਾਲਾ, ਉੱਥੇ ਡਾਂਕ ਤੇ ਲੱਗੇ ਹੋਏ 2 ਕੰਟੇਨਰ ਅਜੇ ਵੀ ਲੱਗੇ ਹੋਏ, ਕੱਢ ਰਹੇ ਸਮਾਨ।
2: ਬਿਲਕੁਲ ਸਾਹਿਬ, ਜਿੱਦਾਂ ਜਿੱਦਾਂ ਕੰਟੇਨਰ ਸਮਾਨ ਨਿਕਲ ਰਿਹਾ, ਪਰਿਵਾਰ ਪਹੁੰਚ ਰਹੇ ਨੇ, ਤੇ ਇੱਦਾਂ ਹੀ ਡਲਵੀਆਂ ਤੁਹਾਡੇ ਘਰ ਪਹੁੰਚ ਜਾਣੀਆਂ। ਸੋ 1699 ਡਾਲਰ ਦੇ ਵਿੱਚ ਪੂਰਾ ਬੈਡਰੂਮ ਸੈੱਟ, ਤੇ ਜਿਹੜੇ ਪਰਿਵਾਰ ਇੰਸਟੋਰ ਆ ਜਾਣਗੇ ਨਾਲ ਵੱਡੇ ਸਾਈਜ਼ਾਂ ਟੈਲੀਵਿਜ਼ਨ, ਟੈਲੀਵਿਜ਼ਨ ਟੀਵੀ, LED ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ।
1: ਅੱਜ ਰਾਤ ਦੇ 8 ਵਜੇ ਤੱਕ ਖੁੱਲੇ ਨੇ, ਤੇ ਜਿਹੜੀਆਂ ਵੀ ਪ੍ਰਾਈਸਾਂ ਦਿੱਤੀਆਂ ਉਹ ਸ਼ਾਮ ਦੇ 8 ਵਜੇ ਤੱਕ ਮਿਲਣਗੀਆਂ।
2: ਜੀ ਬਿਲਕੁਲ ਸਿੱਧੂ ਸਾਹਿਬ, ਸੋ ਪਹੁੰਚਣਾ ਕਿੱਥੇ ਜੀ ਪਰਿਵਾਰਾਂ ਨੇ? ਅੱਜ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਵਰਡ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਸਿੱਧੂ ਸਾਹਿਬ।
1: ਮਿਹਰਬਾਨੀ ਸੁਖ, ਬਹੁਤ ਬਹੁਤ ਸ਼ੁਕਰੀਆ। ਇੱਕ ਲਿੰਕ ਹੋਰ ਲਾਵਾਂਗੇ ਆਪਾਂ ਰੈਪਰ ਕਰਨ ਤੋਂ ਪਹਿਲਾਂ, ਚਲਦੇ ਬਾਬਾ ਸਟੂਡੀਓ ਮਨਪ੍ਰੀਤ ਦੇ ਬਾਰ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ, ਤੇ ਤੁਸੀਂ ਪਹੁੰਚ ਸਕਦੇ ਹੋ, ਰਾਤ ਦੇ 8 ਵਜੇ ਤੱਕ ਓਪਨ ਨੇ। ਨੰਬਰ 905 294 905-302-9494 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਪਹੁੰਚਣਾ ਤੁਸੀਂ ਕੁਈਨ ਐਂਡ ਗੇਟਵੇ ਦੇ ਇੰਟਰਸੈਕਸ਼ਨ ਤੇ ਹੈ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਚਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਨਵਾਨ ਸੰਧੂ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਜਿਨ੍ਹਾਂ ਦੇ ਘਰਾਂ 'ਚ ਫੰਕਸ਼ਨਸ ਨੇ ਤੁਸੀਂ ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ। ਇਹਨਾਂ ਦੇ ਕੋਲੋਂ ਤੁਹਾਨੂੰ ਸਾਰੇ ਵਾਟਰਪਰੂਫ ਟੈਂਟਸ ਮਿਲਦੇ ਨੇ, ਚਾਹੇ ਤੁਸੀਂ ਵਾਈਟ ਟੈਂਟ ਲੈਣੇ ਹੋਣ, ਚਾਹੇ ਤੁਸੀਂ ਕਲੀਅਰ ਟੈਂਟ ਲੈਣੇ ਹੋਣ, ਯਾਨੀ ਕਿ ਟਰਾਂਸਪੇਰੈਂਟ ਟੈਂਟਸ ਲਗਾਉਣੇ ਨੇ। ਇਹਨਾਂ ਦੇ ਕੋਲ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਮਿਲਣਗੇ ਅਤੇ ਸਾਰੇ ਵਾਟਰਪਰੂਫ ਟੈਂਟਸ ਨੇ। ਮੌਸਮ ਕੋਈ ਵੀ ਹੋਵੇ, ਟੈਂਟ ਬਹੁਤ ਖੂਬਸੂਰਤ ਤੁਹਾਡੇ ਲਈ ਲਗਾਉਣਗੇ। ਇਸ ਤੋਂ ਇਲਾਵਾ ਤੁਸੀਂ ਇਹਨਾਂ ਦੇ ਕੋਲੋਂ ਡਾਂਸ ਫਲੋਰ ਲੈ ਸਕਦੇ ਹੋ, ਟੈਂਟ ਫਲੋਰ ਵੀ ਅਵੇਲੇਬਲ ਹੈ, ਸਟੇਜ ਲਗਵਾ ਸਕਦੇ ਹੋ, LED ਬਾਰਸ, ਸ਼ੈਂਡਲੀਅਰ ਲਾਈਨਰ ਵਿਦ ਡ੍ਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ A to Z ਸਮਾਨ ਹੁੰਦਾ ਆ। ਅਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲਗਾਉਂਦੇ ਨੇ, ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ। ਮੌਸਮ ਦੇ ਅਕੋਰਡਿੰਗਲੀ ਤੁਸੀਂ ਹੀਟਰਸ ਜਾਂ ਫੈਨਸ ਵੀ ਲਗਵਾ ਸਕਦੇ ਹੋ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 separate units ਮੈਨ ਐਂਡ ਵੈਮਨ ਦੇ ਲਈ। ਅਤੇ ਤੁਸੀਂ ਇੰਡੀਆ ਵਾਂਗੂ ਲੰਬੀਆਂ ਲੰਬੀਆਂ ਲੜੀਆਂ ਲਗਵਾ ਸਕਦੇ ਹੋ ਆਪਣੇ ਘਰਾਂ ਦੀ, ਪੂਰੀ ਪ੍ਰੋਪਰ ਸੋਹਣੀ ਸੋਹਣੀ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਜ਼ ਤੋਂ। ਨੰਬਰ ਤੁਸੀਂ ਨੋਟ ਕਰ ਲਓ, 6477992569 6479999251 ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ ਮੱਲੀ ਟੈਂਟ ਸਰਵਿਸਿਜ਼ ਦੇ ਨਾਲ। ਅਤੇ ਨਾਲ ਹੀ ਪੰਜਾਬੀ ਬਾਈ ਨੇਚਰ ਦਾ ਲਾਜਵਾਬ ਖਾਣਾ ਆਪਣੇ ਘਰਾਂ ਦੀ ਸ਼ਾਨ ਬਣਾਓ। ਜੇਕਰ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਗੈਟ ਟੂਗੈਦਰਸ, ਕੋਈ ਵੀ ਗੈਦਰਿੰਗਸ ਕਰ ਰਹੇ ਹੋ, ਇਹਨਾਂ ਦੇ ਕੋਲੋਂ No. 1 ਕੇਟਰਿੰਗ ਕਰਵਾਓ। ਪੰਜਾਬੀ ਬਾਈ ਨੇਚਰ ਦਾ ਖਾਣਾ ਬਹੁਤ ਹੀ ਕਮਾਲ ਦਾ ਖਾਣਾ ਆ ਅਤੇ ਆਲਮੋਸਟ ਐਵਰੀ ਪਾਰਟੀ ਦੀ ਬਹੁਤ ਹੀ ਵਧੀਆ ਸ਼ਾਨ ਬਣਦਾ ਆ ਇਹਨਾਂ ਦਾ ਖਾਣਾ। ਅਤੇ ਇਹਨਾਂ ਦੀ ਸ਼ੁੱਧ ਖੋਏ ਦੀਆਂ ਮਿਠਾਈਆਂ ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰੋਂ ਲੈ ਕੇ ਆ ਸਕਦੇ ਹੋ। ਬੈਠ ਕੇ ਡਾਈਨ ਇਨ ਕਰੋ, ਕਮਾਲ ਦਾ ਵੈਜ ਐਂਡ ਨੋਨ ਵੈਜ ਖਾਣਾ, ਅਤੇ ਜਾਂ ਫਿਰ ਤੁਸੀਂ ਟੇਕ ਆਊਟਸ ਲੈ ਕੇ ਆਓ। ਕਾਫੀ ਵਧੀਆ ਡੀਲਸ ਵੀ ਤੁਹਾਨੂੰ ਮਿਲਣਗੇ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਸ ਦੇ ਉੱਪਰ, ਜਿਹੜੀ ਬਿਲਕੁਲ ਨਵੀਂ ਲੋਕੇਸ਼ਨ ਹੈ। ਇੱਥੇ ਤੁਸੀਂ ਜਾਓ, ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, ਬਹੁਤ ਵਧੀਆ ਤੁਹਾਨੂੰ ਡੀਲਸ ਦੇਣਗੇ। ਕਾਫੀ ਵਧੀਆ ਇਹਨਾਂ ਦੇ ਕੋਲ ਇਨਸਾਈਡ ਰੈਸਟੋਰੈਂਟ ਦੇ ਵਿੱਚ ਡੀਲਸ ਲੱਗੀਆਂ ਹੁੰਦੀਆਂ ਨੇ ਖਾਣ ਪੀਣ ਦੇ ਉੱਪਰ। ਪਹੁੰਚੋ ਤੁਸੀਂ 58 Quarry Edge Drive ਦੇ ਉੱਪਰ, ਬੋਬੇਡ ਐਂਡ ਹਾਈਵੇ 10 ਜਾਂ ਬੋਬੇਡ ਐਂਡ ਹਰਨਟਾਰੀਓ ਦੇ ਉੱਪਰ ਵਾਲਮਾਰਟ ਵਾਲਾ ਪਲਾਜ਼ਾ ਆ, ਜੋ ਵਾਲਮਾਰਟ ਵੀ ਹੈ, ਫੋਰਟੀਨੋਜ ਵੀ ਹੈ, ਅਤੇ ਇਨ ਬਿਟਵੀਨ ਤੁਹਾਨੂੰ ਮਿਲਣਗੇ ਪੰਜਾਬੀ ਬਾਈ ਨੇਚਰ ਵਾਲੇ। ਜ਼ਰੂਰ ਪਹੁੰਚੋ। ਅਤੇ ਆਰਡਰ ਪਲੇਸ ਕਰਨਾ ਹੋਵੇ, ਨੰਬਰ 905-705-5353-5300। ਅਤੇ ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਤੁਹਾਨੂੰ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਕੱਢੀਆਂ ਮਿਲਣਗੀਆਂ। ਤੁਸੀਂ ਨਾਲ ਰਬੜੀ ਐਡ ਕਰਵਾ ਸਕਦੇ ਹੋ। ਜਲੇਬੀਆਂ ਖਾਓ, ਆਪਣੇ ਮਹਿਮਾਨਾਂ ਨੂੰ, ਆਪਣੇ ਘਰਦਿਆਂ ਨੂੰ ਜ਼ਰੂਰ ਖਵਾਓ ਦੇਸੀ ਘਿਓ ਦੀਆਂ ਜਲੇਬੀਆਂ, ਪੰਜਾਬੀ ਬਾਏ ਨੇਚਰ ਦੀਆਂ। 344 ਹੋ ਗਏ ਨੇ ਅਤੇ ਚੱਲਦੇ ਹਾਂ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਅੱਜ ਅਸੀਂ ਪਹੁੰਚੇ ਹੋਏ ਹਾਂ 294 Walker Drive ਗ੍ਰੈਂਡ ਹੋਮ ਫਰਨੀਚਰ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ ਦੇ ਉੱਪਰ, ਜਿੱਥੇ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਡੀਲਸ ਅਤੇ ਨਾਲ ਫ੍ਰੀ ਗਿਫਟਸ ਮਿਲ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਇੱਕ ਵਾਰੀ ਫਿਰ ਸਾਰਿਆਂ ਨੂੰ ਤੇਜਿੰਦਰ ਸਿੰਘ ਸਿੱਧੂ ਸਿੱਧੂ ਮਾਮਲੇ ਵੱਲੋਂ ਜੀ ਆਇਆਂ ਨੂੰ ਨਿੱਘਾ ਸਵਾਗਤ। ਸੱਚ ਦਾ ਦਿਨ ਹੈ ਅਤੇ ਉਮੀਦ ਹੈ ਕਿ ਪੂਰਾ ਤੁਸੀਂ ਇੰਜੋਏ ਕਰ ਰਹੇ ਹੋਗੇ ਅਤੇ ਅਸੀਂ ਵੀ ਪੂਰਾ ਇੰਜੋਏ ਕਰ ਰਹੇ ਹਾਂ, ਕਿਉਂਕਿ ਪ੍ਰਾਈਸ ਬਹੁਤ ਵਧੀਆ ਦਵਾ ਰਹੇ ਹਾਂ, ਨਾਲ ਗਿਫਟ ਕਾਰਡ ਵੀ ਦਵਾ ਰਹੇ ਹਾਂ ਗ੍ਰੈਂਡ ਫਰਨੀਚਰ ਤੋਂ। ਜੀ
2: ਬਹੁਤ ਸ਼ੁਕਰੀਆ, ਧੰਨਵਾਦ ਸਰ। ਬਿਲਕੁਲ ਆਏ ਲਿੰਕ ਆਪਣਾ ਲਾਸਟ ਹੈ, ਪਰ ਅਸੀਂ ਅੱਜ ਰਾਤ ਦੇ 8 ਵਜੇ ਤੱਕ ਪਰਿਵਾਰਾਂ ਲਈ ਓਪਨ ਹੈ। ਜਿੱਥੇ ਵੀ ਕਿਤੇ ਤੁਸੀਂ ਸਾਡੀ ਆਵਾਜ਼ ਸੁਣ ਰਹੇ ਹੋ, ਅੱਜ ਗ੍ਰੈਂਡ ਹੋਮ ਫਰਨੀਚਰ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਆ 294 Walker Drive ਦੇ ਉੱਪਰ। 294 Walker Drive ਨੂੰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਦਿੰਦੇ ਹਾਂ, ਰੀਅਲ ਮਾਰਬਲ ਟੇਬਲ ਤੇ ਸ਼ੇਜਰਾ $399 ਦਾ ਸਾਹਿਬ, ਨਾਲ ਮਾਈਕਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਕਿਚਨ ਦੇ ਲਈ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਵਿਦ 6 chairs $299, ਤੇ ਨਾਲ ਮਾਈਕਰੋਵੇਵ ਫ੍ਰੀ ਮਿਲੂਗਾ। ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਵਿਦ 6 chairs $399, ਤੇ ਨਾਲ ਮਾਈਕਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ ਜਿਹੜੀਆਂ, ਬੈਡਰੂਮ ਸੈੱਟ, ਸੋਫਾ ਸੈੱਟ, ਕੈਨੇਡੀਅਨ ਮੇਡ ਸੋਫਾ ਸੈੱਟ ਤੇ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ ਇਸ ਵੀਕਡ ਦੇ ਉੱਪਰ।
1: ਅੱਛਾ, ਮੈਂ ਕਿਹਾ ਬਹੁਤ ਵਧੀਆ ਪ੍ਰਾਈਸਰ ਨੇ ਤੇ ਆਪਣਾ ਨਵਾਂ ਵੀ ਸੋਫਾ ਫਰਨੀਚਰ ਆਇਆ, ਕੰਟੇਨਰ ਲੱਗੇ ਹੋਏ ਨੇ।
2: ਜੀ ਭਾਜੀ,
1: ਤੇ ਅੱਜ ਅਸੀਂ ਰਾਤ ਦੇ 8 ਵਜੇ ਤੱਕ ਪ੍ਰਾਈਸਾਂ ਦੇ ਹੀ ਰਹੇ ਹਾਂ।
2: ਜੀ ਬਿਲਕੁਲ।
1: ਸੰਡੇ ਨੂੰ ਕੀ ਸਕੈਜੂਲ ਖੋਲੂਗਾ?
2: ਬਿਲਕੁਲ, ਸੰਡੇ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਸਿੱਧੂ ਸਾਹਿਬ ਅਸੀਂ ਹੋ
1: ਜਿਹੜੇ ਪਰਿਵਾਰ ਅੱਜ ਨਹੀਂ ਆ ਸਕਦੇ ਸੰਡੇ ਵੀ ਕਰ ਦਿਓ ਸੇਮ ਪ੍ਰਾਈਸ।
2: ਬਿਲਕੁਲ ਡਨ ਸਿੱਧੂ ਸਾਹਿਬ, ਵੈਸੇ ਕੋਸ਼ਿਸ਼ ਕਰੋ ਵੀ 8 ਵਜੇ ਤੱਕ ਆ ਕੇ ਡੀਲਾਂ ਨੂੰ ਫਾਈਨਲ ਕਰ ਲਓ, ਪਰ ਫਿਰ ਵੀ ਅਸੀਂ ਕੱਲ੍ਹ 11 ਵਜੇ ਤੋਂ ਲੈ ਕੇ ਕੱਲ੍ਹ 8 ਵਜੇ ਤੱਕ ਓਪਨ ਆ 294 Walker Drive 294 Walker Drive ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 Walker Drive ਗ੍ਰੈਂਡ ਹੋਮ ਫਰਨੀਚਰ ਸਿੱਧੂ ਸਾਹਿਬ। ਸਾਹਿਬ।
1: ਔਰ ਇਸ ਨਾਲ ਹੀ ਮੈਂ ਦੋਸਤੋ ਦੱਸ ਦਿਆਂ ਕਿ ਤੁਸੀਂ ਬਹੁਤ ਅੱਛੀਆਂ ਪ੍ਰਾਈਸਾਂ ਲੈ ਲਈਆਂ ਗ੍ਰੈਂਡ ਫਰਨੀਚਰ ਤੋਂ, ਅੱਜ ਰਾਤ ਦੇ 8 ਵਜੇ ਤੱਕ ਫਾਇਦਾ ਉਠਾ ਲਓ ਅਤੇ ਮੈਂ ਤੇਜਿੰਦਰ ਸਿੰਘ ਸਿੱਧੂ ਤੁਹਾਨੂੰ ਇੱਥੇ ਹੀ ਆ ਕੇ ਲਵਾਂਗਾ। ਜਿਉਂਦੇ ਵਸਦੇ ਰਹੋ, ਮਸਤ ਲਾਉਂਦੇ ਰਹੋ, ਲਾਉਂਦੇ ਰਹੋ, ਲਵ ਮੰਥ ਨਾਲ ਇੰਜੋਏ ਕਰੋ ਵੀਕਐਂਡ ਨੂੰ। ਆਪਣੀ ਮੁਲਾਕਾਤ ਹੋਏਗੀ ਤੁਹਾਡੀ ਵੀਕ ਤੋਂ ਬਾਅਦ ਮੰਡੇ ਨੂੰ, ਤੁਹਾਡੇ ਨਾਲ ਫਿਰ ਮਿਲਾਂਗੇ ਅਤੇ ਮੇਰੇ ਵੱਲੋਂ ਸਾਰਿਆਂ ਨੂੰ ਢੇਰ ਸਾਰਾ ਪਿਆਰ ਅਤੇ ਸਤਿ ਸ਼੍ਰੀ ਅਕਾਲ। ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਧੰਨਵਾਦ
0: ਜੀ। ਬਿਲਕੁਲ ਜ਼ਰੂਰ ਤੁਸੀਂ ਪਹੁੰਚ ਜਾਓ, ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਅਵੇਲੇਬਲ ਨੇ ਗ੍ਰੈਂਡ ਹੋਮ ਫਰਨੀਚਰ ਵਾਲੇ। ਜੇ ਅੱਜ ਤੁਹਾਡੇ ਤੋਂ ਨਹੀਂ ਜਾਇਆ ਜਾਂਦਾ, ਕੱਲ੍ਹ ਨੂੰ ਵੀ ਜ਼ਰੂਰ ਜਾ ਸਕਦੇ ਹੋ, ਸਵੇਰੇ 11 ਵਜੇ ਓਪਨ ਹੋ ਜਾਣਾ ਆ। ਅਤੇ ਪਹੁੰਚਣਾ ਤੁਸੀਂ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ 'ਤੇ। ਨੰਬਰ ਜ਼ਰੂਰ ਨੋਟ ਕਰ ਲਓ, ਕੋਈ ਵੀ ਹੋਰ ਇਨਫੋਰਮੇਸ਼ਨ ਲੈਣੀ ਹੋਵੇ 9053029494, 905-302-9494 ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਕੁਝ ਕੁ ਸਮਾਂ ਸਾਡੇ ਕੋਲ ਹੋਰ ਹੈ ਅਤੇ ਮੈਂ ਤੁਹਾਨੂੰ ਜਾਂਦੇ ਜਾਂਦੇ ਇੱਕ ਛੋਟੀ ਜਿਹੀ ਜਾਣਕਾਰੀ ਦੇ ਦਿਆਂ ਕਿ ਮਨੀਤ ਗਿਰੀ ਜੀ ਜੋ ਕਿ ਗਿਰੀ ਲੀਗਲ ਤੋਂ ਨੇ, ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਜੇ ਤੁਸੀਂ ਪ੍ਰੀ ਕੰਸਟਰਕਸ਼ਨ ਘਰ ਦੀ APS ਸਾਈਨ ਕੀਤੀ ਸੀ ਬਟ ਹੁਣ ਮੋਰਗੇਜ ਅਪਰੂਵ ਨਹੀਂ ਹੋ ਰਹੀ, ਤੁਹਾਡੀ ਬਿਲਡਰ ਨੇ ਬਹੁਤ ਡਿਲੇ ਕਰਨ ਤੋਂ ਬਾਅਦ ਤੁਹਾਨੂੰ ਲੀਗਲ ਨੋਟਿਸ ਭੇਜ ਦਿੱਤਾ ਆ, ਜਾਂ ਫਿਰ ਤੁਹਾਨੂੰ ਬਿਲਡਰ ਤੋਂ ਲੀਗਲ ਨੋਟਿਸ ਕੋਈ ਵੀ ਆਇਆ ਹੋਵੇ, ਕਿਸੇ ਨੇ ਤੁਹਾਡੇ ਪੈਸੇ ਲੋਨ ਲੈ ਕੇ ਵਾਪਸ ਹੀ ਨਹੀਂ ਦਿੱਤੇ, ਇੰਪਲੋਇਰ ਨੇ ਬਿਨਾਂ ਪ੍ਰੋਪਰ ਕੋਈ ਨੋਟਿਸ ਦਿੱਤੇ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਆ, ਜਾਂ ਤੁਹਾਨੂੰ ਕੋਰਟ ਤੋਂ ਸਟੇਟਮੈਂਟ ਆਫ ਕਲੇਮ ਆਇਆ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੀਗਲ ਮੈਟਰ ਹੋਵੇ, ਗਿਰੀ ਲੀਗਲ ਲਾਅ ਆਫਿਸ ਦੇ ਨਾਲ ਤੁਸੀਂ ਕੰਟੈਕਟ ਕਰੋ। ਇਹ ਸਿਵਲ ਲਿਟੀਗੇਸ਼ਨ, ਰੀਅਲ ਅਸਟੇਟ ਲਿਟੀਗੇਸ਼ਨ, ਇੰਪਲੋਇਮੈਂਟ ਲਾਅ ਤੇ ਫੈਮਿਲੀ ਲਾਅ ਮੈਟਰਸ ਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਦੇ ਨੇ। ਇਹਨਾਂ ਦਾ ਆਫਿਸ ਲੋਕੇਟਡ ਹੈ 466 ਸਪੀਅਰਸ ਰੋਡ, ਓਕਵਿਲ ਦੇ ਵਿੱਚ, ਤੇ ਨੰਬਰ ਤੁਸੀਂ ਨੋਟ ਕਰ ਲਓ ਮਨੀਤ ਗਿਰੀ ਜੀ ਦਾ 437-551-8000, 437-551-8000 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਮਨੀਤ ਗਿਰੀ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਗਿਰੀ ਲੀਗਲ ਲਾਅ ਆਫਿਸ ਦੇ ਨਾਲ ਇਹ ਕੰਮ ਕਰਦੇ ਨੇ। 437-551-8000 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਉਮੀਦ ਹੈ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਹੋਏਗੀ ਮੰਡੇ ਨੂੰ ਦੁਪਹਿਰ ਦੇ 3 ਵਜੇ। ਤੁਸੀਂ ਆਪਣਾ ਵੀਕਐਂਡ ਸਾਰੇ ਇੰਜੋਏ ਕਰੋ, ਆਪਣੀ ਪਾਰਟੀਜ਼ ਕਰੋ, ਗੈਦਰਿੰਗਸ ਕਰੋ, ਆਪਣੀ ਜਿਹੜਾ ਸਮਰ ਦੇ ਲਾਸਟ ਦੇ ਦਿਨ ਬਚੇ ਹੋਏ ਨੇ ਇਹਨਾਂ ਨੂੰ ਪੂਰਾ ਇੰਜੋਏ ਕਰੋ। ਮੇਰੀ ਮੁਲਾਕਾਤ ਤੁਹਾਡੇ ਨਾਲ ਹੁਣ ਇੱਕ ਦਿਨ ਬਾਅਦ ਹੋਏਗੀ, ਯਾਨੀ ਕਿ ਮੰਡੇ ਨੂੰ। ਉਦੋਂ ਤੱਕ ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਮੈਨੂੰ ਇੱਥੇ ਇਜਾਜ਼ਤ ਦਿਓ। ਮੈਂ ਮਨਪ੍ਰੀਤ ਕੌਰ ਤੂਰ ਹੁਣ ਇੱਥੇ ਤੁਹਾਡੇ ਤੋਂ ਗੁੱਡ ਬਾਏ ਕਰਦੀ ਹਾਂ, ਅਤੇ ਲਾਸਟ ਫਰਮਾਇਸ਼ੀ ਗਾਣਾ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਦੀ ਆਵਾਜ਼ ਵਿੱਚ ਛੱਡ ਕੇ ਜਾ ਰਹੀ ਹਾਂ। ਇੰਜੋਏ ਕਰੋ ਅਤੇ ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।

0: 55 80 ਤੇ 98 ਇੰਚ ਦੇ ਟੀਵੀ ਨੇ
1: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ।
0: 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
2: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ। ਕਾਲ 905-450-2828 905-450-2828।
3: Ladies and gentlemen, introducing from CHLO AM 530, the number one radio host in the world,

0: आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशा वादी उम्मीद करते हैं कि तुहाडा अज्जा दिन अच्छा गुजर रहा होगा। साडी कोशिश रहेगी जी एक घंटे दे विच तुहाडे बहुत सारे पैसे बचाइए, चाहे वह ब्रैम्पटन टीवी अपलायंसिस हो या फिर ग्रैंड फर्नीचर हो। सुल्तान जी साडे नाल स्टूडियो जुड़ चुके हैं। सुल्तान जी प्रोग्राम स्वागत है।
1: थैंक यू वेरी मच जी, बहुत शुक्रिया।
0: ਸੁਲਤਾਨ ਜੀ ਤੁਸੀਂ ਬਾਏ ਮੋਰ ਕੁਛ ਕਹਿ ਰਹੇ ਸੀ ਮੈਨੂੰ,
1: ਜੀ
0: ਉਹ ਕੀ ਹੁੰਦਾ ਦੱਸੋ ਮਾੜਾ।
1: ਬਾਏ ਮੋਰ ਸੇਵ ਮੋਰ ਇਵੈਂਟ ਦਾ ਮਤਲਬ ਹੈ ਬਾਏ ਮੋਰ, ਜਿੰਨੇ ਵੱਧ ਬਾਏ ਕਰੋਗੇ ਪਰਚੇਜ਼ ਉਨਾ ਸੇਵ ਜ਼ਿਆਦਾ ਕਰੋਗੇ।
0: ਫੋਰ ਐਗਜ਼ਾਮਪਲ ਜੇ ਕਿਚਨ ਦੇ 8 ਆਈਟਮਾਂ ਹੁੰਦੀਆਂ ਜਾਂ 7 ਹੁੰਦੀਆਂ, ਜੇ ਇੱਕ ਲਈ ਉਹਦੇ ਇੰਨੇ ਬਚਣਗੇ, 2 ਲਈ ਹੋਰ ਬਚਣਗੇ, 3 ਲਈ ਹੋਰ ਬਚਣਗੇ, 4 ਲਈ ਹੋਰ ਬਚਣਗੇ, 5 ਲਈ ਹੋਰ ਬਚਣਗੇ।
1: ਐਗਜ਼ੈਕਟਲੀ
0: ਦੱਸਿਓ ਫਿਰ।
1: ਸੋ ਇਹਦੇ 'ਚ ਜੇ ਫੋਰ ਐਗਜ਼ਾਮਪਲ ਤੁਸੀਂ ਇਕੱਲਾ ਡਿਸ਼ਵਾਸ਼ਰ ਲੈਣਾ ਤੇ ਇਕੱਲਾ ਡਿਸ਼ਵਾਸ਼ਰ ਜਿਹੜਾ ਜੀ $1,000 ਵਾਲਾ 499 'ਚ ਟੋਲ ਟੱਬ ਦਾ ਸਟੇਨਲੈਸ ਸਟੀਲ ਡਿਸ਼ਵਾਸ਼ਰ ਮਿਲਣਾ ਹੈ। 499 ਦਾ ਮਤਲਬ ਹੈ ਇੱਕ ਪੀਸ ਲੈਣ 'ਤੇ $500 ਸੇਵ ਹੋ ਗਿਆ। ਜੇ ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ ਲਵੋਗੇ $1,200 ਵਾਲਾ $799 ਦਾ ਮਿਲੇਗਾ। ਇਹਦਾ ਮਤਲਬ ਹੈ ਸਟੋਵ ਲੈਣ 'ਤੇ ਵੀ $400 ਸੇਵ ਹੋ ਗਿਆ। ਸੋ ਜੇ 2 ਪੀਸ ਹੋ ਗਏ ਤਾਂ 500 ਡਿਸ਼ਵਾਸ਼ਰ ਦਾ, 400 ਸਟੋਵ ਦਾ, ਤੁਹਾਨੂੰ ਟੋਟਲ $900 ਸੇਵ ਹੋ ਗਿਆ। ਪਰ ਜੇ ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਲੈ ਲੈਂਦੇ ਹੋ, ਫਿਰ ਤੁਹਾਡਾ $2,000 ਤੱਕ ਸੇਵ ਹੋ ਜਾਂਦਾ। $5,000 ਵਾਲਾ ਬੰਡਲ ਪੈਕੇਜ $2,999 ਚ ਮਿਲੇਗਾ। $2,000 ਸੇਵ ਕਰੋਗੇ ਤੇ ਕਿਉਂਕਿ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਨੇ $2,999 ਵੀ 6 ਮਹੀਨੇ ਚ ਲੈਣਾ।
0: ਠੀਕ ਆ।
1: ਸੋ ਤੁਸੀਂ 6 ਮਹੀਨੇ ਪੇ ਕਰਨਾ, ਵਿਦ ਇਨ 6 ਮੰਥ, ਬੇਸ਼ੱਕ ਥੋੜੇ ਥੋੜੇ ਕਰਕੇ ਪੇ ਕਰ ਦਿਓ, ਜਾਂ ਵਿਦ ਇਨ 6 ਮੰਥ ਡਿਊ ਡੇਟ ਤੋਂ 1-2 ਦਿਨ ਪਹਿਲੇ ਪੇ ਕਰ ਦਿਓ। ਕੋਈ ਇੰਟਰਸਟ ਨਹੀਂ ਹੈ, ਫਰੀ ਹੋਮ ਡਿਲੀਵਰੀ ਹੈ ਜੀ। ਬੋਵੇਡ ਐਂਡ ਚੰਕੂਜ਼ੀ 'ਤੇ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਜਿੱਥੇ ਬਾਏ ਮੋਰ ਸੇਵ ਮੋਰ ਇਵੈਂਟ ਹੈ। ਇੱਕ ਪੀਸ ਲਿਆ ਵੀ $400 to $500 ਦੀ ਸੇਵਿੰਗ ਹੈ, 2 ਪੀਸ ਲਿਆ ਵੀ $800 to $1,000 ਦੀ ਸੇਵਿੰਗ ਹੈ, 3 ਪੀਸ ਲਿਆ ਵੀ $2,000 ਤੱਕ ਦੀ ਸੇਵਿੰਗ ਹੈ। 9054502828 905-450-2828।
0: ਜਦੋਂ ਤੁਸੀਂ ਜਾਂਦੇ ਹੋ ਬ੍ਰੈਂਪਟਨ ਟੀਵੀ ਅਪਲਾਇੰਸ ਦੇ ਅੰਦਰ, ਸਮਝੋ ਤੁਹਾਡੀ ਸੇਵਿੰਗ ਸ਼ੁਰੂ ਹੋ ਗਈ।
1: ਬਿਲਕੁਲ
0: ਜਿਹਾ ਇੱਕ ਫਾਰਮੂਲਾ ਹੈ, ਜਿੰਨਾ ਸਮਾਨ ਖਰੀਦੋਗੇ ਉਨੀ ਤੁਹਾਡੀ ਬਚਤ ਹੋਏਗੀ। ਇਹਦਾ 3 ਪੀਸ ਉੱਤੇ ਦੱਸਤਾ
1: ਜੀ,
0: ਜਿਹੜਾ ਚੌਥਾ ਬਿਲਟ ਇਨ ਕੀ ਕਹਿੰਦੇ ਹੁੰਦੇ?
1: ਹਾਂ, ਜੇ ਬਿਲਟ ਇਨ ਕਿਚਨ 'ਚ ਜਾਵਾਂਗੇ ਦੇ ਭਾਜੀ, ਉਹ 'ਚ ਤਾਂ 5 ਪੀਸ ਵੀ ਹੁੰਦੇ, ਕਈਆਂ 'ਚ 6 ਪੀਸ ਵੀ ਹੁੰਦੇ। ਸੋ ਉਹਦੇ 'ਚ ਤਾਂ ਤੁਸੀਂ $6,000 ਤੱਕ ਸੇਵ ਕਰ ਸਕਦੇ ਹੋ, ਡਿਪੈਂਡ ਕਰਦਾ ਕਿ ਤੁਹਾਨੂੰ ਕਿੰਨੇ ਪੀਸ ਚਾਹੀਦੇ ਆ। ਜੇ ਤੁਸੀਂ ਲੈਣਾ ਜੀ ਸਿੰਗਲ ਪੀਸ ਕੁੱਕਟੋਪ, ਤਾਂ ਸਿੰਗਲ ਪੀਸ ਕੁੱਕਟੋਪ ਜਿਹੜਾ $1,800 ਤੋਂ ਮਿਲਣਾ $1,299 ਦਾ, ਇਕੱਲੇ ਇੱਕ ਪੀਸ 'ਤੇ $500 ਸੇਵ ਹੋਇਆ। ਪਰ ਜੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਲੈਂਦੇ ਹੋ, $12,000 ਤੋਂ ਸਿਰਫ $6,900 ਦਾ ਮਿਲੇਗਾ। $6,100 5 ਪੀਸ ਬਿਲਟ ਇਨ ਕਿਚਨ 'ਤੇ ਤੁਸੀਂ ਸੇਵ ਕਰਨਾ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 9054502828, BramptonAppliances.com ਸਾਡੀ ਵੈਬਸਾਈਟ ਹੈ ਜੀ
0: ਜੀ,
1: ਤੇ ਬ੍ਰੈਂਪਟਨ ਟੀਵੀ ਐਪ, ਬ੍ਰੈਂਪਟਨ ਟੀਵੀ APP, ਬ੍ਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ, ਕਿਉਂਕਿ ਟਿਕਟੋਕ ਅਕਾਊਂਟ ਫੋਲੋ ਕਰਨ ਤੋਂ ਬਾਅਦ ਅਸੀਂ ਡਰੋਅ 'ਚ ਜੂਸਰ ਦੇ ਰਹੇ ਹਾਂ ਨਿੰਜਾ ਕੰਪਨੀ ਦਾ। ਉਹ ਡਰੋ 'ਚ ਜਿਹਦਾ ਨਿਕਲੇਗਾ ਉਹ ਫੋਲੋਅਰਸ ਨੂੰ ਹੀ ਨਿਕਲਣਾ, ਨਾਲੇ ਨਾਲੇ ਤੁਹਾਨੂੰ ਅਪਡੇਟ ਫਾਈਨਲ ਹੁੰਦੀ ਰਹਿਣੀ ਹੈ, ਨਾਲ ਦੀ ਨਾਲ ਅਪਡੇਟ ਆਉਂਦੀ ਰਹਿਣੀ ਹੈ,
0: ਚੇਂਜਸ ਹੋ ਰਹੀਆਂ,
1: ਜਿਹੜੀਆਂ ਚੇਂਜਿੰਗਸ ਹੋ ਰਹੀਆਂ, ਜਿਹੜੀਆਂ ਨਵੀਆਂ ਡੀਲਸ ਆ ਰਹੀਆਂ, ਕਿਹੜੀ ਨਵੀਂ ਟੈਕਨੋਲੋਜੀ ਆ ਰਹੀ ਹੈ। ਸੋ ਬ੍ਰੈਂਪਟਨ ਟੀਵੀ ਐਪ ਨੂੰ ਫੋਲੋ ਕਰੋ ਤੇ ਤੁਸੀਂ ਵਿਨ ਕਰ ਸਕਦੇ ਹੋ ਨਿੰਜਾ ਕੰਪਨੀ ਦਾ ਜੂਸਰ ਗਿਫਟ ਦੇ ਤੌਰ

ਤੇ ਤੁਹਾਨੂੰ ਦਿੱਤਾ ਜਾਣਾ ਬ੍ਰੈਂਪਟਨ ਟੀ ਵੀ ਐਪ, ਟਿਕਟੋਕ ਅਕਾਊਂਟ ਹੈ 905-450-2828, 905-450-2828 ਜੀ।

0: ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ, ਜਿੱਥੇ ਬਾਏ ਮੋਰ ਸੇਵ ਮੋਰ ਈਵੈਂਟ ਦੇ ਵਿੱਚ ਇੱਕ ਪੀਸ ਲਿਆ $400, ਦੋ ਪੀਸ ਲਿਆ $800 ਅਤੇ ਤਿੰਨ ਪੀਸ ਲਿਆ $2000 ਦੀ ਤੁਹਾਡੀ ਸੇਵਿੰਗ ਹੋਣੀ ਹੈ, ਕਿਉਂਕਿ ਸਟੇਨਲੈਸ ਸਟੀਲ 'ਤੇ ਜਿਹੜਾ ਟੈਰਫ ਲੱਗਣ ਜਾ ਰਿਹਾ USA 'ਚ, ਉਹਦੇ ਨਾਲ ਪ੍ਰਾਈਸਿਸ ਵੀ ਇਨਕਰੀਜ਼ ਹੋ ਰਹੀਆਂ। ਲੇਕਿਨ ਕਿਉਂਕਿ ਇਹ ਵੀਕਐਂਡ 'ਚ ਸਾਡੇ ਕੋਲ ਸਟਾਕ ਵੀ ਅਵੇਲੇਬਲ ਹੈ ਅਤੇ ਸਾਡੇ ਕੋਲ ਬਾਏ ਮੋਰ ਸੇਵ ਮੋਰ ਈਵੈਂਟ ਵੀ ਚੱਲ ਰਿਹਾ, ਇਸ ਕਰਕੇ ਤੁਸੀਂ ਇਹਨਾਂ ਲੋਐਸਟ ਪ੍ਰਾਈਸ ਨੂੰ ਲੌਕ ਕਰ ਸਕਦੇ ਹੋ। ਪਰ ਇਹਨੂੰ ਮਿਸ ਨਾ ਕਰ ਜਾਣਾ, ਕਿਉਂਕਿ ਜੇ ਟੈਰਫ ਲੱਗ ਜਾਂਦਾ, 50% ਟੈਰਫ ਲੱਗਣਾ ਜੀ ਸਟੇਨਲੈਸ ਸਟੀਲ 'ਤੇ, ਅਤੇ 50% ਟੈਰਿਸ ਦਾ ਮਤਲਬ ਇਹ ਆ, ਅਸੀਂ ਕੈਲਕੂਲੇਸ਼ਨ ਕੱਢੀ ਹੈ, $100 ਵਾਲੀ ਚੀਜ਼ $175 ਦੀ ਹੋ ਜਾਣੀ,
1: ਅੱਛਾ ਜੀ,
0: $200 ਵਾਲੀ ਚੀਜ਼ ਜਿਹੜੀ ਹੈ $300 ਦੀ ਹੋ ਜਾਣੀ। ਔਰ ਸਾਡੇ ਹੋਮ ਅਪਲਾਈਸਿਸ ਜਿਹੜੇ ਡਿਪੈਂਡ ਕਰਦੇ ਆ ਸਟੇਨਲੈਸ ਸਟੀਲ ਦੇ ਉੱਪਰ, ਇਸ ਕਰਕੇ ਮਿਸ ਨਾ ਕਰੋ, ਰਾਈਟ ਵੇ ਤੁਸੀਂ ਪਹੁੰਚ ਜਾਓ। ਇਸ ਟਾਈਮ ਜਿਹੜਾ ਸਟਾਕ ਹੈ ਬਾਏ ਮੋਰ ਸੇਵ ਮੋਰ ਈਵੈਂਟ ਦਾ ਫਾਇਦਾ ਚੁੱਕਣਾ ਹੈ, 905-450-2828। ਅਤੇ ਜਦੋਂ ਬਾਏ ਮੋਰ ਸੇਵ ਮੋਰ ਦੀ ਗੱਲ ਕਰਦੇ ਹਾਂ, ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਜੀ ਵਾਕਰ ਡਰਾਈਵ ਦੀ ਬ੍ਰੈਂਪਟਨ 'ਚ, ਅਤੇ ਫਿਰ ਬਾਏ ਮੋਰ ਸੇਵ ਮੋਰ ਈਵੈਂਟ ਤੁਹਾਨੂੰ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ ਵੀ ਮਿਲਣਾ। ਗ੍ਰੈਂਡ ਫਰਨੀਚਰ 'ਤੇ ਕਿਉਂ ਮਿਲਣਾ? ਕਿਉਂਕਿ ਜੇ ਤੁਸੀਂ ਡਾਇਨਿੰਗ ਟੇਬਲ ਲੈਣਾ ਤਾਂ 6 ਚੇਅਰ ਤਾਂ ਨਾਲ ਫ੍ਰੀ ਮਿਲਣੀਆਂ, ਕਿਉਂਕਿ ਡਾਇਨਿੰਗ ਟੇਬਲ ਵੀ $500-700 ਵਾਲਾ $399 ਦਾ ਮਿਲਣਾ, ਅਤੇ 6 ਚੇਅਰਾਂ ਨਾਲ ਫ੍ਰੀ ਮਿਲਣੀਆਂ
1: ਸੁਲਤਾਨ ਜੀ, ਫ੍ਰੀ ਮਿਲਣੀਆਂ ਮਿਲਣੀਆਂ
0: ਜੀ।
1: ਮੱਝ ਲੈਣ ਜਾਂਦੇ ਹੋ ਸੰਗਲਾ ਦੇ ਤਾਰ ਕੇ ਉਹਨੂੰ ਫੜਾ ਦੋਗੇ, ਸੰਗਲਾ ਤਾਂ ਨਾਲ ਹੀ ਆਉਣਾ।
0: ਬਿਲਕੁਲ,
1: ਕੀ ਕਰਨਾ ਸੀ, ਚੇਅਰਾਂ ਤੇ ਦੇਣੀਆਂ ਪੈਣੀਆਂ।
0: ਪਰ ਵੈਲਿਊ ਆਫ ਦਾ ਚੇਅਰ ਤਾਂ ਭਾਜੀ ਤੁਸੀਂ ਦੇਖੋ ਨਾ, $150 ਦੀ ਚੇਅਰ ਆ, 6 ਚੇਅਰਾਂ ਤੁਹਾਨੂੰ ਫ੍ਰੀ ਮਿਲ ਰਹੀਆਂ, $399 ਦਾ ਤੁਹਾਨੂੰ ਮਿਲ ਰਿਹਾ ਜੀ ਡਾਇਨਿੰਗ ਟੇਬਲ, ਉਹ ਵੀ ਸੋਲਿਡ। ਸੋ ਸੁਖਵੀਰ ਲਾਈਨ 'ਤੇ ਆ ਗਏ ਆ, ਦੱਸਣਗੇ ਤੁਹਾਨੂੰ ਕਿ ਬਾਏ ਮੋਰ ਸੇਵ ਮੋਰ ਕਿੰਨਾ ਹੋ ਜਾਣਾ, ਜੇ ਪੂਰੇ ਘਰ ਦਾ ਫਰਨੀਚਰ ਲੈਣਾ ਫਿਰ ਕਿੰਨਾ ਸੇਵ ਹੋ ਜਾਣਾ, ਜੇ ਤੁਸੀਂ ਡਾਇਨਿੰਗ ਟੇਬਲ ਜਾਂ ਤੁਸੀਂ ਇਸ ਟਾਈਮ ਲੈਣਾ ਜੀ ਰਿਕਲਾਈਨਰ, ਉਹਦੇ 'ਚ ਕਿੰਨਾ ਕਿੰਨਾ ਸੇਵ ਹੋਣਾ ਹੈ। ਸੋ ਸੁਖਵੀਰ ਜੀ ਆ ਜਾਓ, ਲੰਘ ਆਓ ਅਤੇ ਦੱਸੋ ਫਿਰ ਅੱਜ ਦੀਆਂ ਗ੍ਰੇਟ ਗ੍ਰੇਟ ਗ੍ਰੇਟ ਅਤੇ ਗ੍ਰੈਂਡ ਡੀਲਸ।
2: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ, ਬਾਏ ਮੋਰ ਸੇਵ ਮੋਰ ਵਾਲੀਆਂ ਡੀਲਾਂ ਅੱਜ ਗ੍ਰੈਂਡ ਫਰਨੀਚਰ ਦੇ ਵਿੱਚ ਚੱਲ ਰਹੀਆਂ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਈਵਨ ਤੁਸੀਂ ਮਾਸਟਰ ਬੈਡਰੂਮ ਦੇ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਜਾਂ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਮਸਾਜਰ ਪਾਵਰ ਰਿਕਲਾਈਨਰ ਚਾਹੀਦੇ ਨੇ, ਟਰਕੀ ਸਟਾਈਲ ਦੇ ਸੋਫਾ ਸੈੱਟ ਚਾਹੀਦੇ ਨੇ, ਤਾਂ ਤੁਸੀਂ ਅੱਜ ਰਾਤ ਦੇ 8 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਤੋਂ ਸੁਲਤਾਨ ਜੀ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਡੀਲ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਗ੍ਰੇ ਕਲਰ ਦਾ ਟੋਪ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਜਿਹਦੀ ਮਾਰਕੀਟ ਵੈਲਿਊ $1500 ਸੀ। ਜਿੰਨੇ ਵੀ ਪਰਿਵਾਰ ਸਾਡੇ ਕੋਲ ਅੱਜ ਪਹੁੰਚਣਗੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ $399 ਦੇ ਵਿੱਚ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ, ਤੇ ਪਹਿਲੇ 5 ਪਰਿਵਾਰ ਸੁਲਤਾਨ ਜਿਹੜੇ ਰਾਈਟ ਵੇ ਸਟੋਰ ਵਾਕ ਇਨ ਆ ਜਾਣਗੇ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ $399 ਦਾ, ਤੇ ਨਾਲ ਏਰੀਆ ਰੱਗ ਬਿਲਕੁਲ ਫ੍ਰੀ। ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ $399 ਦਾ, ਤੇ ਨਾਲ ਏਰੀਆ ਰੱਗ ਬਿਲਕੁਲ ਫ੍ਰੀ ਮਿਲੂਗਾ। ਤੇ ਸੁਲਤਾਨ ਜੀ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ, ਫੁੱਲੀ ਲੋਡਡ ਲੈਦਰ ਦੇ ਵਿੱਚ ਚੋਕਲੇਟ ਕਲਰ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਪਸਿਡ ਵਿਦ 4 ਰਿਕਲਾਈਨਰ, 4 ਰਿਕਲਾਈਨਰਾਂ ਦੇ ਨਾਲ ਡ੍ਰੌਪ ਡਾਊਨ ਕੱਪ ਹੋਲਡਰ ਵੀ ਹੈਗੇ ਨੇ, ਰਿਕਲਾਈਨਰ ਸੋਫਾ ਐਂਡ ਲਪਸਿਡ ਵਿਦ 4 ਰਿਕਲਾਈਨਰ, ਜਿਹਦੀ ਰੈਗੂਲਰ ਮਾਰਕੀਟ ਕੀਮਤ $2500 ਸੀ। ਜਿੰਨੇ ਵੀ ਪਰਿਵਾਰ ਅੱਜ ਰਾਤ ਦੇ 8 ਵਜੇ ਤੱਕ ਆ ਜਾਓ, $799 ਦਾ ਰਿਕਲਾਈਨਰ ਸੋਫਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ, ਨਾਲ ਕਾਫੀ ਟੇਬਲ ਤੁਹਾਨੂੰ ਬਿਲਕੁਲ ਫ੍ਰੀ ਦਿੱਤਾ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ। ਨੰਬਰ ਟੂ ਕਾਲ 905-302-9494, 905-302-9494.
0: ਲਓ ਜੀ ਬਣ ਗਈ ਗੱਲ, ਹੁਣ ਤੁਸੀਂ ਮਿਸ ਨਾ ਕਰ ਜਾਣਾ, 905-302-9494 ਬਾਏ ਮੋਰ ਸੇਵ ਮੋਰ ਈਵੈਂਟ ਹੈ। ਜੇ ਡਾਇਨਿੰਗ ਟੇਬਲ ਲੈਣਾ ਜਾਂ ਤੁਸੀਂ ਸੋਫਾ ਸੈੱਟ ਲੈਣਾ ਜਾਂ ਤੁਸੀਂ ਬੈਡਰੂਮ ਸੈੱਟ ਲੈਣਾ, ਜਿੰਨੇ ਪ੍ਰੋਡਕਟ ਐਕਸਟਰਾ ਹੋਣਗੇ ਤੁਹਾਡੀਆਂ ਓਨੀਆਂ ਹੀ ਐਕਸਟਰਾ ਸੇਵਿੰਗਸ ਹੈ। $500-$700 ਈਚ ਪਰਚੇਸ ਦੇ ਉੱਪਰ ਸੇਵਿੰਗ ਹੈ। 905-302-9494 905-302-9494।

0: ਪੈਸੇ ਪੂਸੇ ਬਾਰੇ ਸੋਚੇ ਦੁਨੀਆਂ, ਲੇਕਿਨ ਅਸਲੀਅਤ ਦੇ ਵਿੱਚ ਪੈਸੇ ਬਾਰੇ ਸੋਚਣਾ ਪੈਂਦਾ।
1: ਬਿਲਕੁਲ,
0: ਜਵਾਨੀ ਠਿਆਨੀ ਬਚਾਉਣ ਲਈ ਸੋਚਣਾ ਪੈਂਦਾ, ਸਵੇਰ ਤੋਂ ਸ਼ਾਮ ਥਾਈ ਕੰਮ ਕਰਦੇ ਆ, ਸੋਚਣਾ ਪੈਂਦਾ। ਖੈਰ, ਦਲਜੀਤ ਨੇ ਤਾਂ ਗਾਣਾ ਗਾਉਣਾ ਸੀ, ਅਸੀਂ ਅਸਲੀਅਤ ਤੇ ਆ ਗਏ। ਅੱਛਾ, ਜਿਹੜਾ ਤੁਸੀਂ ਬਾਏ ਮੋਰ ਦੀ ਗੱਲ ਕਰਦੇ ਹੋ, ਜੇ ਮੈਂ ਟੈਲੀਵਿਜ਼ਨ ਲੈਣਾ, ਉਹ ਤੇ ਫਿਰ ਬਾਏ ਮੋਰ ਕਿਵੇਂ ਕੰਮ ਕਰੇਗਾ?
1: ਉਹ ਤੇ ਇਸ ਤਰ੍ਹਾਂ ਨਾ ਜੀ, ਜੇ ਤੁਸੀਂ 2 ਟੀਵੀ ਲੈਣੇ, 3 ਟੀਵੀ ਲੈਣੇ, ਰੈਸਟੋਰੈਂਟਸ 'ਚ ਲੈਣੇ, ਹੋਟਲ ਵਾਸਤੇ ਲੈਣੇ,
0: ਓਕੇ ਓਕੇ,
1: ਤੁਸੀਂ ਮੋਟਲ ਵਾਸਤੇ ਲੈਣੇ, ਤੁਸੀਂ ਆਪਣੀ ਕਿਸੇ ਵੀ ਜਗ੍ਹਾ ਤੇ ਲੈਣੇ, ਫਿਰ ਜਿੰਨੇ ਟੀਵੀ ਐਕਸਟਰਾ ਹੋਣਗੇ ਤੁਹਾਨੂੰ $200 ਐਕਸਟਰਾ ਮਿਲਣਾ। ਫੋਰ ਐਗਜ਼ਾਮਪਲ, ਤੁਸੀਂ 50 ਇੰਚ ਦਾ ਟੀਵੀ ਲੈਣਾ,
0: ਹਾਂਜੀ,
1: ਇੱਕ ਟੀਵੀ ਲਵੋਗੇ ਤੇ ਤੁਹਾਨੂੰ ਇਹ $500 ਵਾਲਾ 299 ਚ ਮਿਲਣਾ,
0: ਠੀਕ ਹੈ।
1: ਤੇ ਜੇ ਤੁਸੀਂ 2 ਟੀਵੀ ਲਵੋਗੇ ਤੇ ਤੁਹਾਨੂੰ ਇਹ ਆਲਰੇਡੀ $200 ਸੇਵ ਹੋ ਰਿਹਾ ਸੀ। ਜੇ ਤੁਸੀਂ ਦੂਸਰਾ ਟੀਵੀ ਲੈਣਾ ਤੁਹਾਨੂੰ ਨਾਲ ਇਹ ਫਿਰ $250 ਚ ਮਿਲਣਾ।
0: ਓਕੇ, ਸੋ ਭਾਈ ਸਾਹਿਬ, ਜਿਨ੍ਹਾਂ ਨੇ ਆਪਣੇ ਰੈਸਟੋਰੈਂਟ ਚਲਾਉਣਾ ਨਾ, ਜਾਂ ਕੋਈ ਹੋਟਲ ਮੋਟਲ 'ਚ 20-50-100 ਇਕੱਠੇ ਚੱਕਣੇ ਆ, ਤਾਂ ਵੀ ਤੁਸੀਂ ਸੁਲਤਾਨ ਜੀ ਉਹਨਾਂ ਨੂੰ ਫੋਨ ਕਰੋ। ਬ੍ਰੈਂਪਟਨ ਟੀਵੀ ਅਪਲਾਇੰਸਿਸ 905-450-2828। ਹਾਂਜੀ ਸਰ।
1: ਤੇ ਜੇ ਆਪਾਂ ਗੱਲ ਕਰਦੇ ਹਾਂ ਜੀ ਬਿਗ ਸਕਰੀਨ ਟੀਵੀਆਂ ਦੀ, ਤੇ ਸੋਨੀ ਬਰੇਵੀਆ ਮਾਡਲ, ਸੋਨੀ ਬਰੇਵੀਆ ਦੀ ਮੈਂ ਇਸ ਕਰਕੇ ਗੱਲ ਕਰਾਂਗਾ ਕਿਉਂਕਿ ਸੋਨੀ ਬਰੇਵੀਆ 1 ਜਾਂ 2 ਨਹੀਂ ਹੋ, ਸੋਨੀ ਬਰੇਵੀਆ 3 ਮਿਲੇਗਾ ਅਪਡੇਟਿਡ ਤੁਹਾਨੂੰ 2026 ਦਾ ਮਾਡਲ। ਜੇ ਆਪਾਂ ਗੱਲ ਕਰੀਏ ਸੈਮਸੰਗ ਕਸਟਮਰਸ ਦੀ, ਤੇ ਸੈਮਸੰਗ ਨੂੰ ਮਿੰਨੀ LED ਮਿਲੇਗਾ, ਮਿੰਨੀ LED 2026 ਦਾ ਲੇਟੈਸਟ ਮਾਡਲ ਹੈ। ਤੇ ਤੁਹਾਨੂੰ ਇਹ ਦੋਨੋਂ TV 85 ਇੰਚ, ਐਨੀ ਆਫ 1 ਬ੍ਰੈਂਡ ਤੁਸੀਂ ਸਿਲੈਕਟ ਕਰ ਸਕਦੇ ਹੋ $2200 ਤੋਂ ਓਨਲੀ $1599। $700 ਸੇਵ ਕਰੋਗੇ, ਨਾਲ ਤੁਹਾਨੂੰ ਟੈਬਲੇਟ ਫਰੀ ਗਿਫਟ ਵੀ ਮਿਲਣੀ ਆ। ਬਾਏ ਮੋਰ ਸੇਵ ਮੋਰ ਈਵੈਂਟ 'ਚ ਇੱਕ 85 ਇੰਚ TV $700 ਸੇਵ ਕਰੋ, ਤੇ ਨਾਲ ਟੈਬਲੇਟ $200 ਦੀ ਵੈਲਿਊ ਦੀ ਬਿਲਕੁਲ ਫਰੀ ਗਿਫਟ ਐਡ ਹੋਏਗੀ। ਸੋ ਜਿੰਨੀ ਪਰਚੇਜ ਐਕਸਟਰਾ ਹੋਏਗੀ ਓਨੀਆਂ ਸੇਵਿੰਗਸ ਐਕਸਟਰਾ ਹੋਣਗੀਆਂ। ਇਸੇ ਤਰ੍ਹਾਂ ਜਿਹੜੇ ਕਸਟਮਰ 50 ਇੰਚ TV ਲੈਣਾ ਚਾਹੁੰਦੇ ਉਹਨਾਂ ਨੂੰ 299 ਦਾ, ਜਿਨ੍ਹਾਂ ਨੇ 55 ਇੰਚ ਲੈਣਾ ਉਹਨਾਂ ਨੂੰ 399 ਦਾ, ਤੇ ਜੇ ਕਿਸੇ ਨੇ 65 ਇੰਚ ਲੈਣਾ 599 'ਚ, ਜਾਂ 75 ਇੰਚ ਲੈਣਾ 699 ਦਾ, ਤਦ ਵੀ ਮਿਸ ਨਾ ਕਰੀਓ, ਲਿਮਿਟਿਡ ਇਨਵੈਂਟਰੀ ਇਨ ਸਟੋਕ ਹੈ। ਬ੍ਰੈਂਪਟਨ TV ਐਂਡ ਅਪਲਾਈਸਿਸ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ appliances.com ਸਾਡੀ ਵੈਬਸਾਈਟ ਹੈ, ਅਤੇ ਬ੍ਰੈਂਪਟਨ TV ਐਪ, ਬ੍ਰੈਂਪਟਨ TV APP ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਫੋਲੋ ਜ਼ਰੂਰ ਕਰਨਾ ਕਿਉਂਕਿ ਇਹ ਜਦੋਂ ਤੁਸੀਂ ਫੋਲੋ ਕਰੋਗੇ ਤੇ ਆਪਣਾ ਨਾਮ ਤੁਹਾਡਾ ਡਰਾਅ 'ਚ ਪੈ ਜਾਏਗਾ, ਤੇ ਤੁਸੀਂ ਨਿੰਜਾ ਕੰਪਨੀ ਦਾ ਜੂਸਰ ਵਿਨ ਕਰ ਸਕਦੇ ਹੋ। ਸਪੈਸ਼ਲ ਜੂਸਰ ਜਿਹੜਾ ਹੈ ਨਿੰਜਾ ਕੰਪਨੀ ਦਾ ਫੋਲੋਅਰਸ ਵਾਸਤੇ ਡਰਾਅ 'ਚ ਕੱਢਿਆ ਜਾਣਾ ਹੈ। 905-450-2828, ਬ੍ਰੈਂਪਟਨ TV ਐਪ, 905-450-2828। ਤੇ ਯਾਦ ਰੱਖਣਾ, ਜੇ 98 ਇੰਚ TV ਲੈਣਾ ਤੇ $1500 ਸੇਵ ਹੋਣਾ ਜੀ।
0: ਤੁਸੀਂ ਜਿਹੜਾ 98 ਇੰਚ ਟੈਲੀਵਿਜ਼ਨ ਆ, ਮੈਂ ਸੁਲਤਾਨ ਹੋਰਾਂ ਕੋਲ ਦੇਖਿਆ, ਇੱਕ ਸਕੈਡ ਤੇ ਇੱਕੋ ਹੀ TV ਆਇਆ
1: ਜੀ,
0: ਤੇ ਜਿਹੜੇ ਬੇਸਮੈਂਟ ਆ, ਜੇ ਕਿਸੇ ਨੇ ਲਾਉਣਾ ਉਹਦਾ ਥੋੜਾ ਜਰਬਾਂ ਤਕਸੀਮਾਂ ਦੇਣੀਆਂ ਪੈਣੀਆਂ, ਮੋੜ ਮਾੜ ਜੇ ਕਿੰਨੀਆਂ ਪੌੜੀਆਂ ਦੇ, ਹਰੇਕ ਦੇ ਘਰੇ ਨਹੀਂ ਵੜਦਾ ਇਹ, ਵੱਡਾ TV ਆ, ਬਹੁਤ ਵੱਡਾ, 98 ਇੰਚ, ਤੇ ਉਹਦੀ ਪ੍ਰਾਈਸ ਕਿੰਨੀ ਆ ਜਨਾਬ?
1: ਅੱਜ $1500 ਸੇਵ ਕਰਨਗੇ ਜੀ, $3500 ਤੋਂ $1999।
0: ਲਓ ਜੀ, 1999 ਦਾ ਲੈ ਸਕਦੇ ਹੋ, ਪੈਸੇ ਦੇ ਦਿਓ ਇਹਨਾਂ ਨੂੰ, ਜਾ ਕੇ ਚੈੱਕ ਕਰ ਲਓ, ਫਿਰ ਡਿਲੀਵਰੀ ਜੇ ਤੁਸੀਂ ਕਰਾਉਣੀ ਆ ਤਾਂ ਫਰੀ ਤਾਂ ਹੈਗੀ ਆ, ਕੰਧਾਂ ਦਾ ਧਿਆਨ ਰੱਖਣਾ ਪੈਣਾ।
1: ਹਾਂਜੀ, ਉਹਦੇ 'ਚ ਇਸ ਕਰਕੇ ਜੀ, ਬੇਸਮੈਂਟ 'ਚ ਜੇ ਉਤਾਰਨਾ ਤੇ ਕਈ ਜਿਹੜੀਆਂ ਵੀ ਸਟੇਅਰਸ ਹੈਗੀਆਂ L ਸ਼ੇਪ 'ਚ ਮੁੜਦੀਆਂ, ਕਈ U ਸ਼ੇਪ 'ਚ ਮੁੜਦੀਆਂ, ਉੱਥੇ ਬਿਲਕੁਲ ਨਹੀਂ ਜਾਣਾ, ਮੈਂ ਪਹਿਲਾਂ ਹੀ ਦੱਸ ਦਿੰਦਾ, ਨਾ L ਸ਼ੇਪ 'ਚ ਜਾਣਾ,
0: ਉੱਥੇ ਨਹੀਂ ਜਾਣਾ,
1: ਯੈਸ, ਨਾ L ਸ਼ੇਪ 'ਚ ਉਤਰਨਾ, ਨਾ U ਸ਼ੇਪ 'ਚ ਉਤਰਨਾ, ਸਟ੍ਰੇਟ ਹੋਣ, ਔਰ ਉਹ ਵੀ ਪਿੱਛੇ ਜ਼ਰਾ ਥੋੜੇ ਖੁੱਲੀ ਹੋਵੇ ਕਿਉਂਕਿ 98 ਇੰਚ TV ਹੈ, ਛੋਟਾ ਮੋਟਾ TV ਨਹੀਂ,
0: ਡੱਬੇ 'ਚ ਲਿਆਣਾ, ਡੱਬੇ 'ਚੋਂ ਡੱਬੇ
1: ਨਹੀਂ, ਡੱਬੇ ਤੋਂ ਕੱਢ ਕੇ ਜਾ ਹੀ ਨਹੀਂ ਸਕਦਾ, ਉਹ ਟੁੱਟ ਜਾਣਾ, ਬਹੁਤ ਇਹ ਫਰੈਜਾਈਲ ਹੈ ਜੀ। ਇਹ TV ਜਿਹੜੇ ਹੈ ਥਿਨ TV ਹੋਣ ਕਰਕੇ, LED ਹੋਣ ਕਰਕੇ, ਇਹ TV ਬੜੇ ਹੀ ਧਿਆਨ ਦੇ ਨਾਲ ਅਤੇ ਅੱਛੇ ਤਰੀਕੇ ਨਾਲ ਉਤਾਰਨਾ ਪੈਂਦਾ, ਅਦਰਵਾਈਜ਼ ਇਹ TV ਜਿਹੜੇ ਆ ਫਿਜ਼ੀਕਲ ਡੈਮੇਜ ਹੋ ਜਾਂਦੇ ਆ। ਲੇਕਿਨ ਅਗਰ ਮੇਨ ਫਲੋਰ ਜਾਂ ਸੈਕਿੰਡ ਫਲੋਰ 'ਤੇ ਜਾਂ ਬੇਸਮੈਂਟ 'ਚ ਵੀ, ਜਿੱਥੇ ਸਟ੍ਰੇਟ ਬੇਸਮੈਂਟ ਉਤਰਦਾ ਹੋਵੇ, ਵਾਕਆਊਟ ਬੇਸਮੈਂਟ ਹੋਵੇ, ਉੱਥੇ ਵਾਸਤੇ ਤੁਸੀਂ ਜ਼ਰੂਰ ਬਿਗ ਸਕਰੀਨ 98 ਇੰਚ ਨੂੰ ਇੰਜੋਏ ਕਰ ਸਕਦੇ ਹੋ। 905-450-2828, $3500 ਵਾਲਾ $1999 ਦਾ ਮਿਲੇਗਾ, ਨਾਲ ਤੁਹਾਨੂੰ ਇਹਦੇ ਵੀ 10 ਇੰਚ ਟੈਬਲੇਟ ਫ੍ਰੀ ਮਿਲੇਗੀ।
0: ਅੱਛਾ,
1: $200 ਦੀ ਵੈਲਿਊ ਦੀ 10 ਇੰਚ ਟੈਬਲੇਟ 98 ਇੰਚ ਜਾਂ 85 ਇੰਚ ਟੀਵੀਆਂ ਦੇ ਨਾਲ ਅੱਜ ਸ਼ਾਮ 7 ਵਜੇ ਤੱਕ ਫ੍ਰੀ ਦਿੱਤੀ ਜਾ ਰਹੀ ਹੈ।
0: ਹੋ ਗਿਆ 905-450-2828। ਉਹ PS5 ਕੀ?
1: ਹਾਂਜੀ, PS5 ਜਿਹੜੇ ਆ ਲੇਟੈਸਟ ਮਾਡਲ ਪਹੁੰਚੇ ਆ ਜੀ।
0: ਅੱਛਾ,
1: ਇੱਕ ਡਿਸਕ ਦੇ ਨਾਲ ਹੈ, ਇੱਕ ਵਿਦਆਊਟ ਡਿਸਕ ਹੈ। ਸੋ ਜਿਹੜੇ ਵੀ ਡਿਜੀਟਲ ਲੈਣਾ ਚਾਹੁੰਦੇ ਜਾਂ ਡਿਸਕ ਦੇ ਨਾਲ ਲੈਣਾ ਚਾਹੁੰਦੇ ਜ਼ਰੂਰ ਕੰਟੈਕਟ ਕਰ ਲੈਣ। ਐਟਲੀਸਟ ਮਿਨੀਮਮ ਗਰੰਟਿਡ ਤੁਹਾਡਾ $300-$400 ਸੇਵ ਹੋਏਗਾ। ਤੁਹਾਨੂੰ ਅੱਜ ਅਸੀਂ ਇਹ $1200 ਵਾਲਾ $899 ਦਾ ਦੇਵਾਂਗੇ, $1000 ਵਾਲਾ $699 ਦਾ ਮਿਲੇਗਾ। ਕਿੱਥੋਂ PS5 ਮਿਲਣਾ? ਰਾਈਟ ਵੇ ਪਿਕਅਪ ਕਰਨਾ, ਪਿਕਅਪ ਕਰ ਲਓ, ਤਦ ਵੀ 6 ਮਹੀਨੇ 'ਚ ਹੀ ਪੇ ਕਰਨਾ। ਡਿਲੀਵਰ ਕਰਾਉਣਾ, ਡਿਲੀਵਰ ਕਰਾ ਲਓ, ਤਦ ਵੀ 6 ਮਹੀਨੇ 'ਚ ਹੀ ਪੇ ਕਰਨਾ। 905-450-2828 ਬਰੈਂਪਟਨ ਅਪਲਾਈਸਿਸ .com 9054502828 ਜੀ।
0: ਅੱਛਾ, ਜਦੋਂ ਮੇਨ ਡੋਰ ਵੜਦੇ ਆ ਪਾਰਕਿੰਗ ਵਾਲੇ ਪਾਸਿਓਂ
1: ਜੀ,
0: ਜਿੱਥੇ ਵੱਡੀ ਪਾਰਕਿੰਗ ਆ,
1: ਹਾਂਜੀ,
0: ਰਾਈਟ ਸਾਈਡ ਤੇ ਇੱਕ ਸਟੋਪ ਆ ਵੱਡਾ ਸਾਰਾ
1: ਜੀ,
0: 6 ਬਰਨਰ ਲੱਗੇ ਹੋਏ ਉਹਨਾਂ ਦੇ ਗਿਆ,
1: ਉਹ 36 ਇੰਚ।
0: ਅੱਛਾ, ਆਮ 30 ਹੁੰਦਾ?
1: ਆਮ 30 ਇੰਚ ਹੁੰਦਾ।
0: ਸੋ ਵੱਡਾ ਬਰਨਰ, ਮਤਲਬ 6 ਪਤੀਲੇ ਇੱਕੋ ਵੇਰ ਕਰ ਸਕਦੇ ਤੁਸੀਂ?
1: ਤੁਸੀਂ 6 ਪਤੀਲਿਆਂ ਦੀ ਵੀ ਇੱਕ ਹੈ ਜੀ, ਲੇਕਿਨ ਮੈਂ ਵੈਸੇ ਦੱਸਣ ਲੱਗਾ ਕਿ 36 ਇੰਚ ਵਾਈਡ ਕੋਈ ਵੀ ਸਟੋਵ ਗੈਸ ਦਾ ਹੋਵੇ ਭਾਵੇਂ ਇਲੈਕਟ੍ਰਿਕ ਹੋਵੇ, $5000 ਤੋਂ ਥੱਲੇ ਸਟਾਰਟ ਹੀ ਨਹੀਂ ਹੁੰਦਾ।
0: ਅੱਛਾ,
1: ਜਿੱਦਾਂ ਫਰੋਮ ਨਹੀਂ ਲਿਖਦੀ ਦਾ, ਫਰੋਮ 5000।
0: ਅੱਛਾ,
1: ਇਹ ਫਰੋਮ 36 ਇੰਚ ਜਿਹੜੇ ਆ ਫਰੋਮ ਤੇ ਆਉਂਦੇ ਆ।
0: ਅੱਛਾ, ਹਰੇਕ ਆ ਤਾਂ 36 ਇੰਚ ਦਾ ਕਟ ਆਊਟ ਵੀ ਨਹੀਂ ਹੁੰਦਾ?
1: ਨਹੀਂ ਜੀ, ਇਹ ਤਾਂ ਨਿਆਗਰਾ ਫਾਲ ਇੱਕ ਕਮਿਊਨਿਟੀ ਕਲੋਜ਼ ਹੋਈ ਹੈ, ਉੱਥੇ ਤਕਰੀਬਨ 150-200 ਘਰ ਕਲੋਜ਼ ਹੋਇਆ। ਆਈ ਡੋਂਟ ਨੋ ਬਿਲਡਰ ਨੇ ਕਿਉਂ ਉਹ ਕੀਤਾ, ਹਰ ਘਰ 'ਚ 36 ਇੰਚ ਰੱਖਿਆ।
0: 36 ਇੰਚ ਦਾ ਲਊ ਕੌਣ ਹੁਣ?
1: ਤਕਰੀਬਨ 12-13 ਤਾਂ ਸਾਡੀਆਂ ਡਿਲੀਵਰੀਆਂ ਜਾ ਚੁੱਕੀਆਂ ਉੱਥੇ, ਤੇ ਉਹਨਾਂ ਨੂੰ ਵਿਚਾਰਿਆਂ ਨੂੰ ਸਾਰੇ ਕਸਟਮਰਸ ਨੂੰ ਮੈਂ 36 ਇੰਚ ਅਰੇਂਜ ਕਰਕੇ ਦਿੱਤੇ ਆ ਜੀ। ਔਰ ਅੱਜ ਅਸੀਂ ਤੁਹਾਨੂੰ 36 ਇੰਚ ਗੈਸ ਰੇਂਜ ਜਿਹੜਾ ਉਹ ਦੇਵਾਂਗੇ 6 ਬਰਨਰਸ ਦੇ ਨਾਲ $2499 ਦਾ।
0: ਲਓ ਜੀ, 5000 ਤੋਂ ਘਟਾ ਕੇ ਤੁਸੀਂ ਖਾਸ ਕਰਕੇ ਨਾਇਗਰਾ ਰੀਜਨ ਚ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਾਂ ਹੋ ਰਹੀਆਂ, ਹੁਣ ਹੋ ਰਹੀਆਂ, ਅਕਤੂਬਰ ਚ ਹੋ ਰਹੀਆਂ, ਸਤੰਬਰ ਚ ਹੋ ਰਹੀਆਂ, ਹੁਣ ਇਹਨਾਂ ਨਾਲ ਗੱਲ ਕਰ ਲੋ, ਇਹਨਾਂ ਕੋਲ ਸਟਾਕ ਚ ਤਾਂ ਹੁੰਦੇ ਨਹੀਂ, ਇਹ ਤਾਂ ਮੰਗਾਉਣੇ ਪੈਂਦੇ ਆ। ਤੋ ਹੁਣ ਫੋਨ ਕਰ ਲੋ, ਹੁਣ ਅਰੇਂਜ ਕਰ ਲੋ, ਇੱਕ ਵਾਰ ਜੇ ਜਾ ਕੇ ਦੇਖਣਾ ਸਟੋਰ ਤਾਂ ਜਾ ਕੇ ਦੇਖ ਵੀ ਸਕਦੇ ਹੋ। ਬ੍ਰੈਂਟਨ ਟੀਵੀ ਅਪਲਾਈਸਿਸ 801
1: ਬੋਵੇ
0: ਡਰਾਈਵ ਨੀਅਰ ਚੰਗਿਊਸੀ, ਨੰਬਰ 905-450-2828।
1: ਤੇ ਜੇ ਤੁਸੀਂ ਰਾਈਟ ਵੇ ਚੈੱਕ ਕਰਨਾ ਤੇ ਤੁਸੀਂ ਬ੍ਰੈਂਪਟਨ ਅਪਲਾਈਸਿਸ .com ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ। ਰਾਈਟ ਵੇ ਤੁਹਾਨੂੰ ਪ੍ਰੋਡਕਟ ਦੀ ਨੌਲੇਜ ਵੀ ਮਿਲੇਗੀ, ਪ੍ਰੋਡਕਟ ਦੇ ਪ੍ਰਾਈਸ ਵੀ ਕੰਪੇਅਰ ਹੋ ਜਾਏਗੀ, ਤੇ ਫਿਰ ਵਾਕ ਇਨ ਕਸਟਮਰ ਨੂੰ ਬਾਏ ਮੋਰ ਸੇਵ ਮੋਰ ਇਵੈਂਟ ਮਿਲੇਗਾ ਐਕਸਟਰਾ ਸੇਵਿੰਗਸ ਦੇ ਨਾਲ। 905-450-2828 905-450-2828 ਜੀ।
0: ਠਹਿਰੋ ਜੀ, ਉਹ ਟੀਵੀ ਨਾਲ ਤਾਂ ਉਹ ਕੀ ਦਿੱਤਾ ਸੀ?
1: ਟੈਬਲੇਟ
0: ਤੇ ਸਟੋਵ ਨਾਲ ਵੀ ਦੇ ਦਿਓ, 36 ਇੰਚ ਦੇ ਜਿਹੜੇ ਸਟੋਵ ਲੈਣੇ ਉਹਨਾਂ ਨੂੰ ਕਰਕੇ ਦੇ ਦਿਓ।
1: ਚਲੋ, ਨੋ ਪ੍ਰੋਬਲਮ, ਠੀਕ ਹੈ। ਟੈਬਲੇਟਸ ਹੈਗੀਆਂ ਮੇਰੇ ਕੋਲ, 10 ਟੈਬਲੇਟ ਪਈਆਂ ਜੀ।
0: ਹਾਂਜੀ,
1: 36 ਇੰਚ ਸਟੋਵ ਲਵੋਗੇ ਤਦ ਵੀ ਟੈਬਲੇਟ ਫ੍ਰੀ,
0: ਠੀਕ ਹੈ।
1: 85 ਇੰਚ ਟੀਵੀ ਲਵੋਗੇ ਤਦ ਵੀ ਟੈਬਲੇਟ ਫ੍ਰੀ
0: ਹੋ ਗਿਆ,
1: 98 ਇੰਚ ਟੀਵੀ ਲਵੋਗੇ ਤਦ ਵੀ ਟੈਬਲੇਟ ਫ੍ਰੀ।
0: ਇਹ ਸਿਰਫ ਤੇ ਸਿਰਫ ਵਨ ਐਂਡ ਓਨਲੀ ਪਲੇਸ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828।

0: ਤਾਂ ਜੀ ਬਾਏ ਮੋਰ ਸੇਵ ਮੋਰ ਤੁਹਾਡੀ ਗੱਲ ਮੈਂ ਮੰਨ ਲਈ,
1: ਠੀਕ ਹੈ
0: ਮੰਨ ਲਈ। ਲੌਂਡਰੀ ਦਾ ਪੀਸੀ ਦੋ ਹੁੰਦੇ ਆ, ਬਾਏ ਮੋਰ ਸੇਵ ਮੋਰ ਕੀ ਹੋ ਗਿਆ?
1: ਨਹੀਂ ਇਹਦੇ ਚ ਵੀ ਏਦਾਂ ਹੀ ਹੈ ਜੀ।
0: ਉਹ ਕਿਵੇਂ?
1: ਜੇ ਸਿੰਗਲ ਵਾਸ਼ਰ ਕਿਸੇ ਨੇ ਲੈਣਾ,
0: ਹਾਂਜੀ,
1: $1,000 ਵਾਲਾ $599 ਚ ਮਿਲਣਾ,
0: ਹਾਂਜੀ,
1: 400 ਸੇਵ ਹੋਇਆ ਇੱਕ ਪੀਸ ਤੇ,
0: ਹਾਂਜੀ,
1: ਤੇ ਜੇ ਵਾਸ਼ਰ ਐਂਡ ਡਰਾਇਰ ਪੇਅਰ ਲੈ ਲੈਣਗੇ ਫਿਰ 800 ਸੇਵ ਹੋਏਗਾ।
0: ਠੀਕ ਆ ਭਾਈ ਸਾਹਿਬ, ਅੱਜ ਬ੍ਰਾਂਡ ਟੀਵੀ ਪਲੱਸ ਦੇ ਗੇੜਾ ਮਾਰ ਲਓ, ਐਜੀਆਂ ਪ੍ਰਾਈਸਿਸ, ਐਜੀਆਂ ਸੇਵਿੰਗਾਂ ਕਦੇ ਕਦੇ ਆਉਂਦੀਆਂ।
1: ਬਿਲਕੁਲ ਡੈਫੀਨੇਟਲੀ, ਜਿਹੜੇ ਵੀ ਕਸਟਮਰ ਲੈਣਾ ਚਾਹੁੰਦੇ ਜੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਮੈਂ ਗੱਲ ਕਰਨ ਲੱਗਾ ਟਾਪ ਆਫ ਦਾ ਲਾਈਨ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ ਹੈ, ਪਲੈਟੀਨਮ ਸੀਰੀਜ਼, ਪਲੈਟੀਨਮ ਕਲਰ ਦੇ ਵਿੱਚ, ਵਾਸ਼ਰ ਵੀ ਸਟੀਮ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। ਤੁਹਾਨੂੰ ਅੱਜ ਅਸੀਂ ਦੇਵਾਂਗੇ ਜੀ $2,600 ਤੋਂ $1,799 ਦਾ ਮਤਲਬ ਇਹ ਆ ਵਾਸ਼ਰ ਡਰਾਇਰ ਪੇਅਰ ਲੈਣ ਤੇ $800 ਤੁਸੀਂ ਸੇਵ ਕਰ ਲਿਆ, ਤੇ $1,799 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫਰੀ ਹੋਮ ਡਿਲੀਵਰੀ ਮਿਲਣੀ ਹੈ। ਸੋ ਬ੍ਰੈਂਪਟਨ ਅਪਲਾਈਸਿਸ .com ਜ਼ਰੂਰ ਵਿਜ਼ਿਟ ਕਰਨਾ, ਤੇ ਜਦੋਂ ਸ਼ੋਰੂਮ ਤੇ ਜਾਓਗੇ ਤੇ ਤੁਸੀਂ ਇੱਕ ਚੀਜ਼ ਦੇਖਣਾ, ਤੁਹਾਨੂੰ ਟੋਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਤੁਹਾਨੂੰ ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ, ਤੁਹਾਨੂੰ ਕੰਪੈਕਟ ਵਾਸ਼ਰ ਐਂਡ ਡਰਾਇਰ ਚਾਹੀਦਾ, ਤੁਹਾਨੂੰ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਚਾਹੀਦਾ। ਸੋ ਲੋਟਸ ਆਫ ਵਰਾਇਟੀ ਤੁਹਾਨੂੰ ਡਿਸਪਲੇ
0: ਆਪਸ਼ਨ ਬਹੁਤ ਨੇ,
1: ਆਪਸ਼ਨਸ ਬਹੁਤ ਹੈ, ਡਿਪੈਂਡ ਕਰਦਾ ਕਿ ਤੁਸੀਂ ਫਿਟ ਇਨ ਕਲੋਜ਼ਿਟ ਇੱਕ ਨਵਾਂ ਆਇਆ,
0: ਅੱਛਾ ਜੀ,
1: ਪਰ ਤੁਹਾਡੇ ਘਰ ਆਲਰੇਡੀ ਗਿਆ ਹੋਇਆ,
0: ਹਾਂਜੀ ਹਾਂਜੀ,
1: ਦੈਟ ਇਜ਼ ਫਿਟ ਇਨ ਕਲੋਜ਼ਿਟ,
0: ਅੱਛਾ।
1: ਸੋ ਉਹ ਵਾਸ਼ਰ ਡਰਾਇਰ ਸਟੈਕਡ ਹੁੰਦਾ
0: ਹੈਗਾ ਸ਼ੋਰੂਮ ਚ,
1: ਜੀ ਜੀ ਸ਼ੋਰੂਮ ਚ ਡਿਸਪਲੇ ਤੇ ਵੀ ਲਗਾ ਦਿੱਤਾ ਜੀ, ਤੇ ਸ਼ੋਰੂਮ ਚ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਵੀ ਮਿਲੇਗਾ ਡਿਸਪਲੇ ਤੇ, ਤੇ ਸ਼ੋਰੂਮ ਚ ਤੁਹਾਨੂੰ ਸਟੈਕਡ ਵਾਸ਼ਰ ਐਂਡ ਡਰਾਇਰ ਵੀ ਮਿਲਣਗੇ। ਸਟੈਕਡ ਜਿਹੜੇ ਆ ਉਹ 27 ਇੰਚ ਵਾਈਡ ਤੇ 76 ਇੰਚ ਹਾਈਟ ਚ ਤੁਹਾਡਾ ਸਟੈਕਡ ਵਾਸ਼ਰ ਐਂਡ ਡਰਾਇਰ ਆ ਜਾਏਗਾ $2,200 ਤੋਂ $1,499 ਦਾ। ਤੇ ਜਿਹੜਾ ਫਿਟ ਇਨ ਕਲੋਜ਼ਿਟ ਹੈ ਉਹ ਤਾਂ ਜੇ ਤੁਸੀਂ ਕਲੋਜ਼ਿਟ ਦੇ ਅੰਦਰ ਲਗਾਉਣਾ ਪਤਾ ਹੀ ਨਹੀਂ, ਤੁਸੀਂ ਡੋਰ ਓਪਨ ਕਰੋਗੇ ਤੇ ਅੰਦਰ ਲਾਂਡਰੀ ਫਿਟ ਇਨ ਕਲੋਜ਼ਿਟ ਮਿਲਣੀ ਹੈ ਤੁਹਾਨੂੰ,
0: ਫਿਰ ਪਤਾ ਲੱਗਿਆ ਵਿੱਚ ਲਾਂਡਰੀ ਹੈ,
1: ਵਿੱਚ ਲਾਂਡਰੀ ਹੈ, ਬੈਸਟ ਫਿਟ ਇਨ ਕਲੋਜ਼ਿਟ ਇਸ ਟਾਈਮ, ਉਹ ਵੀ ਤੁਹਾਨੂੰ $800 ਦੀ ਸੇਵਿੰਗ ਦੇ ਨਾਲ ਮਿਲਣਾ। ਤੇ ਜੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਇਹ ਵੀ $1,700 ਵਾਲਾ $1,099 ਦਾ ਲੈ ਕੇ, ਇਹਦੇ 'ਚ ਵੀ $600 ਦੀ ਸੇਵਿੰਗ ਹੈ, ਕਿਉਂਕਿ ਤੁਸੀਂ ਰੈਂਟਲ ਪ੍ਰੋਪਰਟੀ ਲਈ ਜਾਂ ਤੁਸੀਂ ਕਿਤੇ ਵੀ ਇਨਵੈਸਟਮੈਂਟ ਪ੍ਰੋਪਰਟੀ 'ਚ ਲਗਾਉਣਾ ਚਾਹੁੰਦੇ ਹੋ। ਅਤੇ ਬੈਸਟ ਔਫਰ ਹੈਗੀ ਆ ਟੋਪ ਲੋਡ ਵਾਸ਼ਰ ਐਂਡ ਡਰਾਇਰ ਦੀ, $1,099 ਦਾ ਪੇਅਰ ਅੱਜ ਦਿੱਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਅਤੇ ਜਿਨ੍ਹਾਂ ਨੇ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਲੈਣਾ, ਉਹਦੇ ਮੈਂ 3-4 ਫੀਚਰ ਗਿਣਵਾ ਦਿੰਦਾ, ਬਾਕੀ ਸ਼ੋਰੂਮ 'ਚ ਆ ਕੇ ਚੈੱਕ ਕਰਨਾ, ਕੰਪੇਅਰ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਨਾ। ਇੱਕ ਤਾਂ ਇਹਦੇ 'ਚ ਸਮਾਰਟ ਡਿਸਪੈਂਸਰ ਲਗਾਇਆ ਗਿਆ AI ਟੈਕਨੋਲੋਜੀ ਦੇ ਨਾਲ, ਤੁਸੀਂ ਇਸ ਸਮਾਰਟ ਡਿਸਪੈਂਸਰ ਨੂੰ ਇੱਕ ਵਾਰੀ ਫਿਲਅਪ ਕਰ ਦੇਣਾ ਅਤੇ 40 ਲੋਡਸ ਵਾਸਤੇ AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ। AI ਟੈਕਨੋਲੋਜੀ ਸਿਲੈਕਟ ਕਰੇਗੀ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ। AI ਟੈਕਨੋਲੋਜੀ ਹੀ ਸਿਲੈਕਟ ਕਰੇਗੀ, ਹਾਫ ਲੋਡ ਹੈ ਤੇ ਹਾਫ ਵਾਟਰ ਮਿਲਣਾ ਤੁਹਾਨੂੰ,
0: ਹਾਫ ਵਾਟਰ ਹਾਫ ਸੋਫ,
1: ਹਾਫ ਸੋਫ,
0: ਠੀਕ ਹੈ,
1: ਫੁੱਲ ਲੋਡ ਹੈ ਤੇ ਫੁੱਲ ਲੋਡ ਮਿਲਣਾ। ਸੋ AI ਟੈਕਨੋਲੋਜੀ ਦੇ ਨਾਲ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ ਹੈ, ਵਾਸ਼ ਸਾਈਕਲ ਕੰਪਲੀਟ ਹੋਣ ਤੋਂ ਬਾਅਦ ਇਹਨੇ ਕਨਵਰਟ ਇਨ ਟੂ ਡਰਾਇਰ ਹੋਣਾ ਤੇ ਡਰਾਈ ਸਾਈਕਲ ਕੰਪਲੀਟ ਕਰਨਾ, ਇਸ ਕਰਕੇ ਨਾ ਤੁਹਾਨੂੰ ਕੋਈ ਸੈਪਰੇਟ ਡਰਾਇਰ ਰੱਖਣ ਨੂੰ ਜਗ੍ਹਾ ਚਾਹੀਦੀ, ਨਾ ਸੈਪਰੇਟ ਡਰਾਇਰ ਰੱਖਣ ਨੂੰ 220 volt ਦਾ ਕਨੈਕਸ਼ਨ ਚਾਹੀਦਾ, ਨਾ ਸੈਪਰੇਟ ਡਰਾਇਰ ਰੱਖਣ ਨੂੰ ਕੋਈ ਵੈਂਟ ਆਊਟ ਚਾਹੀਦਾ। ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਅੱਜ ਤੁਹਾਨੂੰ ਬਾਏ ਮੋਰ ਸੇਵ ਮੋਰ ਈਵੈਂਟ 'ਚ ਲੇਟੈਸਟ ਟੈਕਨੋਲੋਜੀ $800 ਦੀ ਸੇਵਿੰਗ ਨਾਲ ਮਿਲ ਰਹੀ ਹੈ। $3,000 ਵਾਲਾ $2,199 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਫਰੀ ਡਿਲੀਵਰ ਕਰਾਓ ਤੇ $2,199 ਵੀ 6 ਮਹੀਨੇ 'ਚ ਪੇ ਕਰਨਾ। 905-450-2828 905-450-2828। ਤੇ ਜਦੋਂ ਬਾਏ ਮੋਰ ਸੇਵ ਮੋਰ ਦੀ ਗੱਲ ਕਰਦੇ ਹਾਂ, ਜਦੋਂ ਗ੍ਰੈਂਡ ਫਰਨੀਚਰ ਦੀ ਗੱਲ ਕਰਦੇ ਹਾਂ, ਜਦੋਂ ਤੁਹਾਨੂੰ ਕਹਿੰਦੇ ਹਾਂ ਕਿ ਪੂਰੇ ਘਰ ਦਾ ਫਰਨੀਚਰ ਤੁਹਾਨੂੰ ਅੱਜ ਮਿਲੇਗਾ ਐਕਸਟਰਾ ਸੇਵਿੰਗ ਦੇ ਨਾਲ, ਕਿਉਂਕਿ ਇਕੱਲਾ ਤੁਸੀਂ ਅਗਰ ਡਾਇਨਿੰਗ ਟੇਬਲ ਲੈਂਦੇ ਹੋ ਜਾਂ ਇਕੱਲਾ ਤੁਸੀਂ ਬੈੱਡਰੂਮ ਸੈੱਟ ਲੈਂਦੇ ਹੋ, ਫਿਰ ਤਾਂ ਤੁਹਾਨੂੰ $500 ਤੋਂ ਲੱਗ ਕੇ $1,000 ਸੇਵ ਹੋਣਾ। ਪਰ ਜੇ ਪੂਰੇ ਘਰ ਦਾ ਫਰਨੀਚਰ ਲੈਣਾ ਤੇ ਬਾਏ ਮੋਰ ਸੇਵ ਮੋਰ ਈਵੈਂਟ ਦੇ ਵਿੱਚ ਤੁਹਾਨੂੰ $2,500 $3,000 ਤੱਕ ਦੀ ਸੇਵਿੰਗ ਹੋ ਜਾਣੀ ਹੈ, ਕਿਉਂਕਿ ਪੂਰੇ ਘਰ ਦਾ ਫਰਨੀਚਰ ਮਿਲਣਾ। ਤੇ ਨਾਲ ਦੀ ਨਾਲ ਯਾਦ ਰੱਖਣਾ, ਬੈਕ ਟੂ ਸਕੂਲ 'ਚ ਬੱਚਿਆਂ ਨੂੰ ਮੈਟਰਸਿਸ ਚਾਹੀਦੇ ਆ। ਅੱਜ ਬਾਏ ਮੋਰ ਸੇਵ ਮੋਰ ਇਵੈਂਟ ਚ ਤੁਹਾਨੂੰ ਕੁਈਨ ਸਾਈਜ਼ ਮੈਟਰਸ ਵੀ $99 ਦਾ ਦਵਾਉਣਾ ਹੈ, $99 ਦਾ, ਪਰ ਹੈਗੇ ਸਿਰਫ 10-11 ਮੈਟਰਸ ਇਨ ਸਟਾਕ ਹੈ। ਫਸਟ ਕਾਲ ਫਸਟ ਹੋਲਡ ਹੋਏਗਾ, ਫਸਟ ਕਾਲ ਕਰਕੇ ਸਿਰਫ ਹੋਲਡ ਕਰਾਉਣਾ, ਨਾਮ ਤੇ ਨੰਬਰ ਦੇ ਕੇ 905-302-9494 ਦਾ ਮੈਟਰਸ ਲੈਣਾ ਜੀ, ਕਰੋ ਫਿਰ ਕਾਲ ਹੁਣੀ। $99 ਦਾ ਕੁਈਨ ਸਾਈਜ਼ ਮੈਟਰਸ ਬੈਕ ਟੂ ਸਕੂਲ ਬੱਚਿਆਂ ਵਾਸਤੇ ਸਪੈਸ਼ਲ ਲਗਵਾ ਦਿੱਤਾ ਹੈ, 905-302-9494 905-302-9494। ਸੁੱਖ ਜੀ ਦੱਸੋ ਬਾਏ ਮੋਰ ਸੇਵ ਮੋਰ ਚ ਕਿੰਨੀ ਕੁ ਹੋਰ ਸੇਵਿੰਗ ਹੈ?
2: ਬਿਲਕੁਲ ਸੁਲਤਾਨ ਜੀ, ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਹਾਂ, ਜਿਹਦੇ ਵਿੱਚ ਪਰਿਵਾਰ ਅੱਜ $4,000 to $5,000 ਦੀ ਸੇਵਿੰਗ ਕਰਨਗੇ। ਪੂਰੇ ਘਰ ਦੇ ਫਰਨੀਚਰ ਦੀ ਡੀਲ ਦੇਣ ਲੱਗੇ ਹਾਂ, ਮਾਸਟਰ ਬੈਡਰੂਮ ਤੋਂ ਸ਼ੁਰੂਆਤ ਕਰਦੇ ਹਾਂ ਸੁਲਤਾਨ ਜੀ। ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈੱਡ ਅੱਜ ਬਾਏ ਕਰ ਲੈਣਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਹੁਣ ਦੂਜੇ ਰੂਮ ਦੇ ਵਿੱਚ ਚੱਲਦੇ ਹਾਂ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਤੀਜੇ ਰੂਮ ਦੇ ਵਿੱਚ ਚੱਲਦੇ ਹਾਂ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ। ਸੋ ਤਿੰਨੋਂ ਹੀ ਬੈਡਰੂਮ ਜਿਹੜੇ ਤੁਹਾਡੇ ਫਰਨਿਸ਼ ਹੋ ਗਏ ਬੈਡਰੂਮ ਦੇ ਨਾਲ ਨਾਲ ਮੈਟਰਸ ਤਿੰਨੇ ਤੁਹਾਨੂੰ ਫ੍ਰੀ ਮਿਲਣੇ ਆ। ਹੁਣ ਕਿਚਨ ਏਰੀਆ ਦੇ ਵਿੱਚ ਚੱਲਦੇ ਹਾਂ, ਡਾਇਨਿੰਗ ਟੇਬਲ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਤੁਸੀਂ ਬਾਏ ਕਰ ਲੈਣਾ ਤੇ ਏਰੀਆ ਰੱਗ ਬਿਲਕੁਲ ਫ੍ਰੀ ਮਿਲੂਗਾ। ਹੁਣ ਆਪਾਂ ਚੱਲਦੇ ਹਾਂ ਫੈਮਿਲੀ ਰੂਮ ਦੇ ਵਿੱਚ, ਐਲ ਸ਼ੇਪ ਦਾ ਸੈਕਸ਼ਨ ਜਾਂ 3-2-1 ਤੁਸੀਂ ਬਾਏ ਕਰ ਲੈਣਾ ਤੇ ਨਾਲ ਕਾਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਪੂਰੇ ਘਰ ਦਾ ਫਰਨੀਚਰ ਜਿਹੜਾ ਤੁਸੀਂ $7,500 ਤੋਂ ਲੈ ਕੇ $8,000 ਦਾ ਤੁਹਾਨੂੰ ਪੂਰਾ ਕੋਂਬੋ ਪੈਕੇਜ ਮਿਲਦਾ। ਜਿੰਨੇ ਵੀ ਪਰਿਵਾਰ ਅੱਜ ਸਾਡੇ ਕੋਲ ਰਾਤ ਦੇ 8 ਵਜੇ ਤੱਕ ਅਸੀਂ ਤੁਹਾਡੇ ਲਈ ਓਪਨ ਆ, ਪੂਰੇ ਘਰ ਦਾ ਫਰਨੀਚਰ $1,999 ਦੇ ਵਿੱਚ, $2,000 ਦੇ ਵਿੱਚ ਪੂਰੇ ਘਰ ਦਾ ਫਰਨੀਚਰ ਮਿਲ ਜਾਣਾ। ਤਿੰਨੋ ਹੀ ਮੈਟਰਸ ਤੁਹਾਨੂੰ ਫ੍ਰੀ ਮਿਲਣੇ ਆ, ਨਾਲ ਕਾਫੀ ਟੇਬਲ ਤੁਹਾਨੂੰ ਫ੍ਰੀ ਮਿਲਣਾ, ਏਰੀਆ ਰੱਗ ਤੁਹਾਨੂੰ ਬਿਲਕੁਲ ਫ੍ਰੀ ਮਿਲਣੀ ਆ। ਸੋ ਕਿੰਗ ਸਾਈਜ਼ ਦਾ ਬੈੱਡ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ, ਦੂਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਤੀਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਡਾਇਨਿੰਗ ਟੇਬਲ 6 ਚੇਅਰ ਸੋਲਿਡ ਵੁੱਡ ਦਾ ਨਾਲ ਏਰੀਆ ਰੱਗ ਫ੍ਰੀ, ਐਲ ਸ਼ੇਪ ਦਾ ਸੋਫਾ ਨਾਲ ਕਾਫੀ ਟੇਬਲ ਫ੍ਰੀ, ਪੂਰੇ ਘਰ ਦਾ ਫਰਨੀਚਰ $1,999 ਦੇ ਵਿੱਚ, $2,000 ਦੇ ਵਿੱਚ ਪੂਰੇ ਘਰ ਦਾ ਫਰਨੀਚਰ ਤੁਸੀਂ ਤੁਹਾਨੂੰ ਮਿਲਣਾ। ਤੇ ਤੁਸੀਂ ਪਹੁੰਚਣਾ ਕਿੱਥੇ ਜੀ? ਸ਼ਾਮ ਦੇ 8 ਵਜੇ ਤੱਕ, ਅਸੀਂ ਅੱਜ ਰਾਤ ਦੇ 8 ਵਜੇ ਤੱਕ ਓਪਨ ਆ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ। ਨੰਬਰ ਟੂ ਕਾਲ 905-302-9494 905-302-9494 ਧੰਨਵਾਦ ਸੁਲਤਾਨ ਜੀ।
1: ਲਓ ਜੀ ਬਾਏ ਮੋਰ ਸੇਵ ਮੋਰ ਇਵੈਂਟ ਚ ਤੁਹਾਨੂੰ ਅੱਜ ਦੇ ਰਹੇ ਹਾਂ ਪੂਰੇ ਘਰ ਦਾ ਫਰਨੀਚਰ ਤੇ $5,000 ਦੀ ਸੇਵਿੰਗ, $7,000 ਦੀ ਵੈਲਿਊ ਇਸ ਫਰਨੀਚਰ ਦੀ ਹੈ ਪੂਰੇ ਘਰ ਦਾ, ਤਾਂ ਤੁਹਾਨੂੰ ਮਿਲ ਰਿਹਾ 1999 ਚ। ਪਹੁੰਚਣਾ ਕਿੱਥੇ ਆ ਤੁਸੀਂ? ਵਾਕਰ ਡਰਾਈਵ ਬ੍ਰੈਂਪਟਨ ਤੇ, ਗ੍ਰੈਂਡ ਫਰਨੀਚਰ, ਜਿੱਥੇ ਨੰਬਰ ਹੈ ਜੀ 905-302-9494। ਕਾਲ ਕਰ ਲਓ ਰਾਈਟ ਵੇ ਤੇ ਆਪਣਾ ਨਾਮ ਤੇ ਨੰਬਰ ਦੇ ਕੇ, ਜਿਹੜਾ ਵੀ ਪ੍ਰੋਡਕਟ ਹੋਲਡ ਕਰਾਉਣਾ ਇੱਕ ਵਾਰੀ ਹੋਲਡ ਕਰਾ ਦਿਓ, ਫਿਰ ਸ਼ੋਰੂਮ 'ਚ ਜਾ ਕੇ ਚੈੱਕ ਕਰਨਾ, ਕੰਪੇਅਰ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਨਾ। 905-302-9494 905-302-9494।

0: ਸੁਲਤਾਨ ਜੀ, ਤੁਸੀਂ ਪੈਨਲ ਰੈਡੀ ਕਿਚਨ ਦੀ ਗੱਲ ਕਰਦੇ ਹੁੰਦੇ ਹੋ
1: ਜੀ ਜੀ,
0: ਪਹਿਲਾਂ ਤਾਂ ਇਹ ਦੱਸੋ ਪੈਨਲ ਰੈਡੀ ਕਿਚਨ ਹੁੰਦੀ ਕੀ ਹੈ?
1: ਪੈਨਲ ਰੈਡੀ ਕਿਚਨ ਜਿਹੜੇ ਆ ਜੀ, ਉਹਦੇ ਵਿੱਚ ਜਿਹੜੇ ਪੈਨਲ ਕਿਚਨ ਕੈਬਨਿਟਸ ਦੇ ਬਣਾਏ ਜਾਂਦੇ ਆ, ਉਹੀ ਪੈਨਲ ਫਰਿੱਜ ਦੇ ਉੱਪਰ ਲਗਾਏ ਜਾਂਦੇ ਆ। ਉੱਥੇ ਸਿਰਫ ਕਿਚਨ ਕੈਬਨਿਟਸ ਦੇ ਜਿਹੜੇ ਹੈਂਡਲ ਹੁੰਦੇ ਆ, ਉਹ ਮੈਚਿੰਗ ਹੈਂਡਲ ਲਗਾਏ ਜਾਂਦੇ ਆ। ਸਿਰਫ ਹੈਂਡਲ ਫੜ ਕੇ ਖੋਲੋ ਤਾਂ ਪਤਾ ਲੱਗਦਾ ਅੰਦਰ ਫਰਿੱਜ ਹੈ। ਸੋ ਇਹ ਪੈਨਲ ਰੈਡੀ ਸ਼ੌਕੀਨ ਕਸਟਮਰ ਬਿਲਟ ਇਨ ਕਿਚਨ ਆਪਣਾ ਪੈਨਲ ਰੈਡੀ ਤਿਆਰ ਕਰਾਉਂਦੇ ਆ। ਇਹਦੇ ਵਿੱਚ 42 ਇੰਚ ਫਰਿੱਜ ਵੀ ਹੁੰਦਾ, 48 ਇੰਚ ਫਰਿੱਜ ਵੀ ਹੁੰਦਾ ਜੀ, ਜਿਹਦੇ 'ਚ 30 ਇੰਚ ਫਰਿੱਜ ਹੁੰਦਾ ਅਤੇ 12 ਇੰਚ ਦਾ ਫਰੀਜ਼ਰ ਹੁੰਦਾ ਜੀ।
0: ਓਕੇ,
1: ਇੰਚ 42 ਬਣਦਾ,
0: ਠੀਕ ਹੈ।
1: ਅਤੇ ਜੇ ਤੁਸੀਂ 30 ਇੰਚ ਦਾ ਫਰਿੱਜ ਅਤੇ ਨਾਲ 18 ਇੰਚ ਦਾ ਫਰੀਜ਼ਰ ਲਗਾਉਣਾ ਅਤੇ ਫਿਰ 48 ਬਣ ਜਾਂਦਾ। ਸੋ 2 ਕੋਲਮਸ ਇਹਨਾਂ ਨੂੰ ਕਿਹਾ ਜਾਂਦਾ, 2 ਕੋਲਮਸ ਬਿਲਟ ਇਨ ਵਿਦ ਪੈਨਲ ਰੈਡੀ ਫਰਿੱਜਿਸ ਤੁਹਾਨੂੰ ਅੱਜ ਅਸੀਂ ਸਪੈਸ਼ਲ ਪ੍ਰਾਈਸ 'ਤੇ ਦੇ ਰਹੇ ਹਾਂ। ਜੇ ਤੁਸੀਂ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਅਤੇ ਬਿਲਟ ਇਨ ਪੈਨਲ ਰੈਡੀ ਕੋਲਮ 42 ਇੰਚ ਜਾਂ 48 ਇੰਚ ਲਵਾਉਣਾ ਚਾਹੁੰਦੇ ਹੋ, ਅਤੇ ਫਿਰ ਬਾਏ ਮੋਰ ਸੇਵ ਮੋਰ ਈਵੈਂਟ ਇਜ਼ ਅ ਬੈਸਟ ਈਵੈਂਟ ਟੂ ਸੇਵਿੰਗ ਐਕਸਟਰਾ ਐਕਸਟਰਾ ਐਕਸਟਰਾ ਡੋਲਰ ਅਮਾਊਂਟ ਫੋਰ ਯੂ। ਇਹਦੇ 'ਚ ਤੁਹਾਨੂੰ 26 ਤੋਂ 28 ਹਜ਼ਾਰ ਡੋਲਰ, ਕਈ ਜਗ੍ਹਾ 'ਤੇ 24 ਤੋਂ 26 ਹਜ਼ਾਰ ਡੋਲਰ ਬਣੇਗਾ, ਪਰ ਤੁਹਾਨੂੰ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ 18 ਹਜ਼ਾਰ 900 ਡਾਲਰ 'ਚ ਪੂਰੇ ਦਾ ਪੂਰਾ ਬਿਲਟ ਇਨ ਕਿਚਨ, ਇਹਦੇ 'ਚ ਪੈਨਲ ਰੈਡੀ ਫਰਿੱਜ, ਪੈਨਲ ਰੈਡੀ ਡਿਸ਼ਵਾਸ਼ਰ ਹੋਏਗਾ, ਅਤੇ ਪੂਰਾ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ ਅਤੇ ਬਿਲਟ ਇਨ ਡਿਸ਼ਵਾਸ਼ਰ ਪੈਨਲ ਰੈਡੀ, ਅਤੇ ਬਿਲਟ ਇਨ 42 ਜਾਂ 48 ਇੰਚ ਦੇ 2 ਕੋਲਮ ਹੋਣਗੇ ਜਿਹੜੇ ਕਿ ਪੈਨਲ ਰੈਡੀ ਹੋਣਗੇ। ਸੋ ਜ਼ਰੂਰ ਵਿਜ਼ਿਟ ਕਰਨਾ ਸ਼ੋਰੂਮ 'ਤੇ, ਸਾਡੇ ਡਿਸਪਲੇ 'ਤੇ ਤੁਹਾਨੂੰ ਇਹ ਸਾਰੇ ਪ੍ਰੋਡਕਟ ਮਿਲਣਗੇ। ਡੈਮੋ ਕਿਚਨ ਦੇ ਵਿੱਚ ਤੁਸੀਂ ਡਿਸਪਲੇ 'ਤੇ ਹਰ ਚੀਜ਼ ਨੂੰ ਦੇਖ ਸਕਦੇ ਹੋ, ਕੰਪੇਅਰ ਕਰ ਸਕਦੇ ਹੋ, ਫੀਚਰਸ ਦੇਖ ਸਕਦੇ ਹੋ। ਸਾਡਾ ਟ੍ਰੇਨਡ ਸਟਾਫ ਤੁਹਾਡੀ ਹੈਲਪ ਕਰੇਗਾ ਸਿਲੈਕਟ ਕਰਨ ਲਈ ਕਿ ਤੁਹਾਨੂੰ ਕਿਹੜਾ ਬ੍ਰਾਂਡ ਅਤੇ ਕਿਹੜਾ ਪ੍ਰੋਡਕਟ ਚਾਹੀਦਾ, ਕਿੰਨੇ ਬਜਟ 'ਚ ਤੁਸੀਂ ਦੇਖ ਰਹੇ ਹੋ। ਪਰ 18,900 'ਚ ਜੇ 42 ਜਾਂ 48 ਇੰਚ ਪੈਨਲ ਰੈਡੀ ਫਰਿੱਜ ਦੇ ਨਾਲ ਬਿਲਟ ਇਨ ਕਿਚਨ ਮਿਲ ਰਿਹਾ, ਅਤੇ ਐਕਸਕਲੂਸਿਵ 7,100 ਡਾਲਰ ਦੀ ਸੇਵਿੰਗ ਹੈ। 905-450-2828 ਨੰਬਰ ਹੈ, 9054502828 ਜੀ।
0: ਮੈਂ ਜੋ ਤੁਸੀਂ ਦੱਸ ਰਹੀ ਆਹ ਮਿਲੇਗਾ, ਇੰਨੇ ਇੰਚ ਦਾ ਹੋਏਗਾ, ਆਹ ਮਾਈਕ੍ਰੋਵੇਵ ਤੇ ਸਾਰਾ ਕੁਝ
1: ਜੀ,
0: ਸੋਚ ਰਹੇ ਸੀ ਇਸ ਦਾ ਡ੍ਰੀਮ ਕਿਚਨ।
1: ਹਾਂਜੀ, ਨੋ ਡਾਊਟ,
0: ਇਹਦਾ ਬੰਦੇ ਦਾ ਜਿਹੜਾ ਸੁਪਨਾ ਹੈ ਨਾ ਵੀ ਇਹੋ ਜਿਹੀ ਕਿਚਨ ਹੋਣੀ ਚਾਹੀਦੀ ਹੈ, ਬੀਬੀਆਂ ਲਈ ਤਾਂ ਲਾਟਰੀ ਲੱਗ ਗਈ।
1: ਔਰ ਮੇਨ ਚੀਜ਼ ਇਹ ਹੈ ਦੇਵ ਭਾਜੀ ਕਿ ਕਿਚਨ ਤੋਂ ਹੀ ਤੁਹਾਡੇ ਘਰ ਦੀ ਵੈਲਿਊ ਬਣਦੀ ਹੈ। ਸੋ ਅਗਰ ਤੁਸੀਂ ਆਪਣੇ ਸ਼ੌਕ ਨਾਲ ਕਿਚਨ ਬਣਾਇਆ, ਤੇ ਜੇ ਤੁਹਾਡਾ ਫੋਰ ਐਗਜ਼ਾਮਪਲ ਕੋਈ ਮਿਲੀਅਨ ਡਾਲਰ ਦਾ ਘਰ ਹੈ, ਤੇ ਇੱਕ ਨਾਲ ਹੀ ਸਾਈਡ ਬਾਈ ਸਾਈਡ ਕਿਤੇ ਹੋਰ ਤੁਹਾਨੂੰ ਸੇਮ ਸਟਰੀਟ ਤੇ ਬਗੈਰ ਬਿਲਟ ਇਨ ਕਿਚਨ ਤੋਂ ਘਰ ਮਿਲੇਗਾ, ਜੇ ਉਹ 8 ਲੱਖ ਦਾ ਤੇ ਤੁਹਾਡਾ ਮਿਲ ਜਾਂਦਾ।
0: ਵਾਓ, ਖੈਰ ਗੱਲ ਇਹ ਹੈ ਕਿ ਬ੍ਰੈਂਪਟਨ ਟੀਵੀ ਅਪਲਾਈਸ ਤੇ ਜਾ ਸਕਦੇ ਹੋ, ਉੱਥੇ ਪੈਨਲ ਰੈਡੀ ਵੀ ਤੁਹਾਨੂੰ ਮਿਲ ਜਾਣਗੇ, ਦੂਜੇ ਵੀ ਮਿਲ ਜਾਣਗੇ, ਤੁਹਾਨੂੰ ਲਾਂਡਰੀ ਵੀ ਮਿਲੇਗੀ, ਟੈਲੀਵਿਜ਼ਨ ਵੀ ਮਿਲਣਗੇ, ਸਭ ਕੁਝ ਮਿਲੇਗਾ। ਲੇਕਿਨ ਜਾਣਾ ਪਏਗਾ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਬਾਏ ਮੋਰ ਸੇਵ ਮੋਰ ਦੀ ਜਿਹੜੀ ਸੇਲ ਚੱਲ ਰਹੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, ਫੋਨ ਨੰਬਰ ਵੀ ਨੋਟ ਕਰ ਲਓ, 905-450-2828, 450-2828।
1: ਤੇ ਜਦੋਂ ਤੁਸੀਂ 98 ਇੰਚ ਟੀਵੀ ਦੀ ਗੱਲ ਕੀਤੀ ਸੀ ਨਾ ਜੀ, 3500 ਡਾਲਰ ਵਾਲਾ 1999 ਦਾ, ਪਰ ਬੇਸਮੈਂਟ 'ਚ ਨਹੀਂ ਉਤਰਨਾ,
0: ਹਾਂਜੀ,
1: ਉਦੋਂ ਮੈਨੂੰ ਨਾਲ ਹੀ ਟੈਕਸਟ ਮੈਸੇਜ ਆਇਆ ਆਪਣਾ ਸਟੋਰ ਤੋਂ,
0: ਹਾਂਜੀ,
1: ਉਹਨਾਂ ਨੇ ਕਿਹਾ ਜੀ ਜਿਹੜਾ ਲੇਜ਼ਰ ਪ੍ਰੋਜੈਕਟਰ ਆ ਉਹ ਬੇਸਮੈਂਟ 'ਚ ਲੱਗ ਜਾਏਗਾ।
0: ਹਾਂ, ਇਹ ਗੱਲ ਠੀਕ।
1: ਸੋ ਅਗਰ ਕੋਈ ਐਸੇ ਜਿਨ੍ਹਾਂ ਦੇ 98 ਇੰਚ ਟੀਵੀ ਬੇਸਮੈਂਟ 'ਚ ਨਹੀਂ ਉਤਰੇਗਾ, ਸੈਮਸੰਗ ਦਾ ਲੇਜ਼ਰ ਪ੍ਰੋਜੈਕਟਰ ਹੈ, ਇਹ ਰੈਗੂਲਰ ਪ੍ਰੋਜੈਕਟਰ ਨਹੀਂ ਆ, ਲੇਜ਼ਰ ਪ੍ਰੋਜੈਕਟਰ ਹੈ। ਲੇਜ਼ਰ ਪ੍ਰੋਜੈਕਟਰ ਤੁਹਾਨੂੰ ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦਿੰਦਾ, ਔਰ ਇਹਦੇ 'ਚ 110 ਇੰਚ ਦੀ ਸਕਰੀਨ ਤੁਸੀਂ ਲਗਾ ਸਕਦੇ ਹੋ।
0: ਓਕੇ,
1: ਅਤੇ 110 ਇੰਚ ਦੀ ਸਕਰੀਨ ਵੀ ਬਾਏ ਮੋਰ ਸੇਵ ਮੋਰ ਈਵੈਂਟ 'ਚ, ਜੇ ਇਕੱਲੀ ਸਕਰੀਨ ਲਵੋਗੇ 1400 ਡਾਲਰ ਤੋਂ ਮਿਲਣੀ ਹੈ, 899 ਦੀ,
0: ਠੀਕ ਹੈ।
1: ਇਹ ਮੋਟਰਾਈਜ਼ਡ ਹੈਗੀ ਹੈ, ਰਿਮੋਟ ਕੰਟਰੋਲ ਨਾਲ ਅਪ ਐਂਡ ਡਾਊਨ
0: ਆਉਂਦੀ
1: ਜੀ। ਅਤੇ ਜੇ ਤੁਸੀਂ ਲੈਂਦੇ ਹੋ ਜੀ ਆਪਣਾ ਪ੍ਰੋਜੈਕਟਰ, ਲੇਜ਼ਰ ਪ੍ਰੋਜੈਕਟਰ ਸੈਮਸੰਗ ਦਾ, ਇਹ 5000 ਡਾਲਰ ਤੋਂ 3499 ਦਾ ਮਿਲਣਾ। ਸੋ 1500 ਡਾਲਰ ਇਹਦੇ 'ਚ ਸੇਵ ਹੋ ਜਾਣੇ ਆ, ਅਤੇ ਤੁਹਾਡੇ ਤਕਰੀਬਨ 500 ਤੋਂ 600 ਡਾਲਰ ਸਕਰੀਨ 'ਤੇ ਸੇਵ ਹੋ ਜਾਣੇ। ਪਰ ਜੇ ਸਿੰਗਲ ਪੀਸ ਇਕੱਲਾ ਤੁਸੀਂ ਲੇਜ਼ਰ ਪ੍ਰੋਜੈਕਟਰ ਲੈਂਦੇ ਹੋ, 1500 ਡਾਲਰ ਸੇਵ ਕਰਦੇ ਹੋ 5000 ਡਾਲਰ ਤੋਂ 3499 ਦਾ, ਤੁਸੀਂ ਆਪਣੀ ਵਾਲ ਨੂੰ HD ਹਾਈ ਡੈਫੀਨੇਸ਼ਨ ਪੇਂਟ ਕਰਾ ਸਕਦੇ ਹੋ, ਫਿਰ ਤੁਹਾਨੂੰ ਕਿਸੇ ਸਕਰੀਨ ਦੀ ਲੋੜ ਹੀ ਨਹੀਂ ਹੈ, ਐਨੀ ਸਾਈਜ਼ ਨੂੰ ਐਡਜਸਟ ਕੀਤਾ ਜਾ ਸਕਦਾ। ਸੋ ਅਗਰ ਲੇਜ਼ਰ ਪ੍ਰੋਜੈਕਟਰ 'ਚ ਇੰਟਰਸਟਿਡ ਹੋ ਸੈਮਸੰਗ ਦਾ, ਤਾਂ ਤੁਹਾਨੂੰ 1500 ਡਾਲਰ ਦੀ ਸੇਵਿੰਗ ਨਾਲ ਮਿਲ ਰਿਹਾ, ਜ਼ਰੂਰ ਵਿਜ਼ਿਟ ਕਰ ਲੈਣਾ। 905-450-2828, 3499 ਵੀ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ ਡੋਟ ਕੌਮ ਸਾਡੀ ਵੈਬਸਾਈਟ ਹੈ, ਅਤੇ ਬ੍ਰੈਂਪਟਨ ਟੀ ਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਜ਼ਰੂਰ ਫੋਲੋ ਕਰਨਾ, ਕਿਉਂਕਿ ਜਿੰਨੇ ਵੀ ਫੋਲੋ ਕਰਨਗੇ ਬ੍ਰੈਂਪਟਨ ਟੀ ਵੀ ਐਪ ਉਹਨਾਂ ਦਾ ਨਾਮ ਡਰੋਅ 'ਚ ਪਾ ਰਹੇ ਹਾਂ, ਅਤੇ ਡਰੋਅ 'ਚ ਤੁਹਾਨੂੰ ਨਿੰਜਾ ਕੰਪਨੀ ਦਾ ਜੂਸਰ ਗਿਫਟ ਦਿੱਤਾ ਜਾਏਗਾ। 905-450-2828 ਬ੍ਰੈਂਪਟਨ ਟੀ ਵੀ ਐਪ ਟਿਕਟੋਕ ਅਕਾਊਂਟ, ਅਤੇ ਬ੍ਰੈਂਪਟਨ ਅਪਲਾਈਸਿਸ ਡੋਟ ਕੌਮ ਸਾਡੀ ਵੈਬਸਾਈਟ, 905-450-2828 905-450-2828।
2: ਲਓ ਜੀ ਨਜ਼ਮ ਸੁਣੋ ਰਮਤਾ ਮੇਮਾ ਵਿੱਚ।

0: ਸੁਲਤਾਨ ਜੀ
1: ਜੀ
0: 32 ਇੰਚ ਟੀਵੀ
1: 32 ਇੰਚ ਟੀਵੀ ਸੋਲਡ ਆਊਟ
0: 40 ਇੰਚ ਟੀਵੀ
1: 40 ਇੰਚ ਟੀਵੀ ਅੱਜ ਦਵਾਂਗੇ ਜੀ 199
0: 50 ਇੰਚ ਟੀਵੀ
1: 50 ਇੰਚ ਅੱਜ ਮਿਲੇਗਾ 299
0: ਤੇ ਫਿਰ 55 ਇੰਚ
1: 55 ਇੰਚ ਅੱਜ ਮਿਲੇਗਾ 399
0: ਤੇ ਫਿਰ 65 ਇੰਚ
1: 65 ਇੰਚ ਅੱਜ ਮਿਲੇਗਾ 599
0: ਚਲੋ ਅੱਗੇ ਨੂੰ 75 ਇੰਚ
1: 75 ਇੰਚ ਅੱਜ ਦਵਾਂਗੇ ਜੀ 699
0: ਓਲੇ ਤੇ 85 ਇੰਚ
1: 85 ਇੰਚ ਅੱਜ ਮਿਲੇਗਾ 1599 $2200 ਤੋਂ ਡਰੋਪ ਕੀਤਾ ਇਹ ਬਾਏ ਮੋਰ ਸੇਵ ਮੋਰ ਇਵੈਂਟ 'ਚ 1599 ਸੋਨੀ ਬਰੇਵੀਆ ਮਾਡਲ ਲੈਣਾ ਸੋਨੀ ਬਰੇਵੀਆ 3 ਮਿਲੇਗਾ ਸੈਮਸੰਗ ਮਿੰਨੀ ਐੱਲ ਈ ਡੀ ਲੈਣਾ ਅਤੇ ਸੈਮਸੰਗ ਮਿੰਨੀ ਐੱਲ ਈ ਡੀ 2026 ਦਾ ਮਾਡਲ ਮਿਲੇਗਾ ਓਨਲੀ 1599 ਅਤੇ ਟੀ ਵੀ ਕੋਈ ਵੀ ਸਿਲੈਕਟ ਕਰੋ
0: ਹਾਂਜੀ
1: ਚਾਹੇ 40 ਇੰਚ ਲਵੋ 199 'ਚ ਚਾਹੇ 98 ਇੰਚ ਲਵੋ 1999 ਦਾ ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ ਕੋਈ ਇੰਟਰਸਟ ਨਹੀਂ ਹੈ ਫਰੀ ਹੋਮ ਡਿਲੀਵਰੀ ਮਿਲੇਗੀ 9054502828 ਚੱਕ ਲਓ ਡੀਲਾਂ ਅਤੇ ਚੱਕ ਲੈਣਾ ਇਹ ਅਦਰਵਾਈਜ਼ ਆਉਣ ਵਾਲੇ ਦਿਨਾਂ 'ਚ ਜੇ ਟੈਰਿਫ ਲੱਗ ਜਾਂਦੇ ਆ ਜਿਸ ਤਰ੍ਹਾਂ ਕਿ ਅੱਜ ਟੋਕ
0: ਹਾਂਜੀ ਲੱਗਣੀ
1: ਹਾਂਜੀ ਅਤੇ ਫਿਰ ਤੁਹਾਨੂੰ ਥੋੜ੍ਹੇ ਜਿਹੇ ਪ੍ਰਾਈਸਿਸ ਇੰਕਰੀਜ਼ਡ ਮਿਲਣੀਆਂ ਔਰ ਕਈ ਜਗ੍ਹਾ 'ਤੇ ਤਾਂ ਥੋੜ੍ਹੀਆਂ ਜਿਹੀਆਂ ਨਹੀਂ ਹੋ ਜੇ ਬੰਡਲ ਪੈਕੇਜ 'ਚ ਜਾਓਗੇ ਤਾਂ ਤਕਰੀਬਨ 1500 ਤੋਂ ਲੱਗ ਕੇ $2000 ਤੱਕ ਇੰਕਰੀਜ਼ਡ ਹੋ ਜਾਣੀਆਂ ਪ੍ਰਾਈਸਿਸ ਕਿਉਂਕਿ ਸਟੀਲ ਦੇ ਉੱਪਰ ਜਿਹੜਾ ਟੈਰਿਫ ਲੱਗਣਾ ਉਹਨੇ ਜਿੰਨੀਆਂ ਵੀ US ਕੰਪਨੀ 'ਚੋਂ ਪ੍ਰੋਡਕਟ ਆ ਰਹੇ ਆ ਚਾਹੇ ਉਹ ਫਰਿਜਡੇਅਰ ਹੈ ਇਲੈਕਟ੍ਰੋਲਕਸ ਹੈ ਫਰਿਜਡੇਅਰ ਦੀ ਗੈਲਰੀ ਜਾਂ ਪ੍ਰੋਫੈਸ਼ਨਲ ਸੀਰੀਜ਼ ਹੈ ਮੋਨੋਗ੍ਰਾਮ ਹੈ ਹਰ ਇੱਕ ਦੇ ਉੱਪਰ ਜਿਹੜਾ ਟੈਕਸ ਟੈਰਿਫ ਹੈ ਉਹ ਲੱਗਣ ਦੇ ਨਾਲ ਪ੍ਰਾਈਸ ਇੰਕਰੀਜ਼ ਹੋ ਜਾਣੀ ਹੈ 905-450-2828 9054502828 ਜੀ

0: buy more save more event brampton tv and appliances bovade and chinkuzi ali location te chal reha te jithe tonu electronics ch tv lene hai home appliances lene hai built in kitchen lene hai panel ready kitchen lene hai ya tusi laundry ch top load washer and dryer lene hai front load washer and dryer lene hai stackable washer and dryer lene hai one piece washer with built in dryer lene hai compact washer and dryer lene hai fit in a closet washer and dryer lene hai ਤਦ ਵੀ ਤੁਹਾਨੂੰ ਜਿੰਨੇ ਪੀਸ ਹੋਣਗੇ ਜੇ $400 ਇੱਕ ਵਾਸ਼ਰ ਤੇ ਸੇਵ ਹੋ ਰਿਹਾ ਤੇ $800 ਵਾਸ਼ਰ ਐਂਡ ਡਰਾਇਰ ਤੇ ਦੋ ਪੀਸ ਤੇ ਸੇਵ ਹੋਏਗਾ 905-450-2828 ਨੰਬਰ ਹੈ 905-450-2828 ਤੇ ਜਦੋਂ ਤੁਸੀਂ ਪਹੁੰਚਣਾ ਵਾਕਰ ਡਰਾਈਵ ਤੇ ਤੁਹਾਨੂੰ ਬਾਏ ਮੋਰ ਸੇਵ ਮੋਰ ਈਵੈਂਟ 'ਚ $99 ਦਾ ਸਟੂਡੈਂਟ ਸਪੈਸ਼ਲ ਅੱਜ ਕੁਈਨ ਸਾਈਜ਼ ਮੈਟਰਸ ਐਕਸਕਲੂਸਿਵ ਲਵਾਇਆ ਸੀ ਪਰ ਤੁਹਾਨੂੰ ਹੋਲਡ ਹੁਣੇ ਕਰਾਉਣਾ ਪੈਣਾ ਰਾਈਟ ਵੇ ਕਾਲ ਕਰਕੇ ਸਿਰਫ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਦੇਣਾ ਬਾਕੀ ਪੈਕੇਜ ਤੁਸੀਂ ਆ ਕੇ ਸਟੋਰ 'ਚ ਵਾਕ ਇਨ ਕਰਨਾ ਚੈੱਕ ਕਰਨਾ ਕੰਪੇਅਰ ਕਰਨਾ ਫਿਰ ਡਿਲੀਵਰੀ ਸਕੈਜੂਅਲ ਕਰਾਉਣਾ $99 ਦਾ ਮੈਟਰਸ ਹੋਲਡ ਕਰਾਉਣ ਲਈ 905-302-9494 3029494 ਸੁਖਵੀਰ ਜੀ ਇੱਕ ਗੱਲ ਦੱਸੋ ਕਿ ਜੇ ਮੈਨੂੰ ਇੱਕ Airbnb ਕਰਨ ਵਾਸਤੇ ਘਰ ਦਾ ਪ੍ਰੋਡਕਟ ਚਾਹੀਦਾ ਜਿਹਦੇ ਚ L ਸ਼ੇਪ ਸੋਫਾ ਹੋਵੇ
1: ਜੀ ਸਰ
0: ਨਾਲ ਡਾਈਨਿੰਗ ਟੇਬਲ ਹੋਵੇ
1: ਜੀ
0: ਬੇਸ਼ੱਕ 4 ਜਾਂ 6 ਚੇਅਰ ਦੇ ਨਾਲ
1: ਜੀ
0: ਤੇ ਨਾਲ ਬੈਡਰੂਮ ਦੋ ਬੈਡਰੂਮ ਦੇ ਦੋ ਸੈੱਟ ਲੱਗੇ ਹੋਣ Airbnb ਟਾਊਨ ਹਾਊਸ ਕਰਨਾ ਹੈ ਨਿਆਗਰਾ ਫਾਲ ਏਰੀਏ ਚ ਤੇ ਇਹਦੇ ਤੇ ਕਿਹੜੀ ਕਿਹੜੀ ਡੀਲ ਹੈ
1: ਬਿਲਕੁਲ ਸੁਲਤਾਨ ਜੀ ਆਪਾਂ ਦੋਨੋਂ ਹੀ ਪਹਿਲਾਂ ਬੈਡਰੂਮ ਫਰਨਿਸ਼ ਕਰਾਂਗੇ ਜੀ ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਸਾਨੂੰ ਫ੍ਰੀ ਮਿਲੂਗਾ ਦੂਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ ਡਾਈਨਿੰਗ ਟੇਬਲ ਵਿਦ 6 ਚੇਅਰ ਮਿਲਣਗੀਆਂ ਤੇ ਨਾਲ L ਸ਼ੇਪ ਦਾ ਸੋਫਾ ਤੇ ਨਾਲ ਕਾਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ ਸੋ ਦੋ ਕੁਈਨ ਸਾਈਜ਼ ਦੇ ਬੈੱਡ ਮਿਲਣਗੇ ਦੋ ਕੁਈਨ ਸਾਈਜ਼ ਦੇ ਮੈਟਰਸ ਮਿਲਣਗੇ ਡਾਈਨਿੰਗ ਟੇਬਲ ਤੇ 6 ਚੇਅਰਾਂ ਮਿਲਣਗੀਆਂ L ਸ਼ੇਪ ਦਾ ਸੈਕਸ਼ਨ ਸੋਫਾ ਮਿਲੂਗਾ ਤੇ ਨਾਲ ਕਾਫੀ ਟੇਬਲ ਮਿਲੂਗਾ ਸੁਲਤਾਨ ਜੀ ਇਹ ਰੈਗੂਲਰ ਕੋਂਬੋ ਜਿਹੜਾ ਅਸੀਂ $2500 ਤੋਂ ਲੈ ਕੇ $3000 ਦਾ ਵੇਚਦੇ ਹਾਂ ਅੱਜ ਸ਼ਾਮ ਅਸੀਂ 8 ਵਜੇ ਤੱਕ ਓਪਨ ਆ ਜਿੰਨੇ ਵੀ ਪਰਿਵਾਰ ਆਉਣਗੇ ਪੂਰੇ ਦਾ ਪੂਰਾ ਕੋਂਬੋ $999 ਦਾ $1000 ਦੇ ਵਿੱਚ
0: ਲਓ ਜੀ ਇਹ ਧਿਆਨ ਨਾਲ ਸੁਣ ਲਓ $2500 ਤੋਂ $3000 ਦਾ ਬੰਡਲ ਪੈਕੇਜ ਹੈ ਬਾਏ ਮੋਰ ਸੇਵ ਮੋਰ ਇਵੈਂਟ ਕਰਕੇ ਅਸੀਂ ਸਪੈਸ਼ਲ ਚਾਹੁੰਦੇ ਹਾਂ ਕਿ ਬੰਡਲਸ ਦੇ ਉੱਪਰ ਤੁਸੀਂ ਸੇਵ ਕਰੋ $2500 ਤੋਂ $3000 ਵਾਲਾ ਬੰਡਲ ਪੈਕੇਜ $999 'ਚ ਸਾਰਾ ਕੁਛ ਹੀ ਮਿਲ ਜਾਣਾ ਪਹੁੰਚਣਾ ਕਿੱਥੇ ਤੁਸੀਂ ਅੱਜ ਸ਼ਾਮ 7 ਵਜੇ ਤੱਕ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ 905-302-9494 ਆਉਣ ਦਿਓ ਜੀ
1: ਬਿਲਕੁਲ ਸੁਲਤਾਨ ਜੀ ਸੋ ਦੋ ਕੁਈਨ ਸਾਈਜ਼ ਦੇ ਬੈੱਡ ਤੇ ਨਾਲ ਦੋ ਕੁਈਨ ਸਾਈਜ਼ ਦੇ ਮੈਟਰਸ ਡਾਈਨਿੰਗ ਟੇਬਲ ਤੇ 6 ਚੇਅਰਾਂ L ਸ਼ੇਪ ਦਾ ਸੋਫਾ ਸੈੱਟ ਤੇ ਨਾਲ ਕਾਫੀ ਟੇਬਲ ਪੂਰੇ ਦਾ ਪੂਰਾ ਕੋਂਬੋ $999 ਦਾ ਮਿਲੂਗਾ ਤੇ ਜਿਹਦੇ ਨਾਲ ਕਾਫੀ ਟੇਬਲ ਤੁਹਾਨੂੰ ਬਿਲਕੁਲ ਫ੍ਰੀ ਮਿਲੂਗਾ ਸੋ ਇਹ ਡੀਲਾਂ ਲੈਣ ਵਾਸਤੇ ਤੁਸੀਂ ਪਹੁੰਚਣਾ ਅੱਜ 8 ਵਜੇ ਤੱਕ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ
0: ਸਿੰਗਲ ਸਿੰਗਲ ਪੀਸ ਤੇ ਵੀ ਡੀਲ ਦਿਓ ਸਿੰਗਲ ਸਿੰਗਲ ਤੇ
1: ਬਿਲਕੁਲ ਸੁਲਤਾਨ ਜੀ ਕੁਈਨ ਸਾਈਜ਼ ਦਾ ਮੈਟਰਸ $99 ਦਾ ਮਿਲੂਗਾ ਜੇ ਕੱਲਾ ਕੁਈਨ ਸਾਈਜ਼ ਦਾ ਬੈੱਡ ਲੈਣਾ ਚਾਹੁੰਦੇ ਹੋ ਤੇ $199 ਦਾ ਮਿਲੂਗਾ ਜੇ ਤੁਸੀਂ ਸੋਲਿਡ ਵੁੱਡ ਦਾ ਡਾਈਨਿੰਗ ਟੇਬਲ ਲੈਣਾ ਚਾਹੁੰਦੇ ਹੋ ਟੇਬਲ ਵਿਦ 6 ਚੇਅਰ $399 ਦਾ ਮਿਲੂਗਾ ਗਲਾਸ ਦਾ ਮਾਡਰਨ ਕਾਫੀ ਟੇਬਲ ਕੱਲਾ ਲੈਣਾ ਚਾਹੁੰਦੇ ਹੋ $85 ਦਾ ਮਿਲੂਗਾ ਸੋ ਇਹੋ ਜਿਹੀਆਂ ਡੀਲਾਂ 294 ਵਾਕਰ ਡਰਾਈਵ 294
0: ਲਓ ਜੀ ਸਿੰਗਲ ਪੀਸ ਲੈਣਾ ਤਦ ਵੀ $400 ਤੋਂ ਲੱਗ ਕੇ $500 ਦੀ ਸੇਵਿੰਗ ਹੈ ਬੰਡਲ ਪੈਕੇਜ ਲੈਣਾ ਤਦ ਵੀ $1500 ਤੋਂ ਲੱਗ ਕੇ $2000 ਦੀ ਸੇਵਿੰਗ ਹੈ ਹੁਣ ਸਿਰਫ ਵਿਜ਼ਿਟ ਤੁਸੀਂ ਕਰਨਾ ਚੈੱਕ ਤੁਸੀਂ ਕਰਨਾ ਤੇ ਫੋਨ ਕਰਕੇ ਹੋਲਡ ਕਰਾ ਲੈਣਾ ਖਾਸ ਤੌਰ ਤੇ ਮੈਟਰਸ ਜਿਨ੍ਹਾਂ ਨੇ 99 ਦਾ ਲੈਣਾ ਕਿਉਂਕਿ ਮੈਟਰਸ 11 ਹੀ ਸਟਾਕ 'ਚ ਸੀਗੇ ਜਿਹੜਾ ਲੈ ਗਿਆ ਸੋ ਲੈ ਗਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ 905-302-9494 ਕੋਈ ਤੁਹਾਡਾ ਖਰਚਾ ਨਹੀਂ ਉਹ ਕਾਲ ਕਰਨਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ 905-450-2828 ਨੈਕਸਟ ਵੀਕ ਤੁਹਾਡੇ ਬੱਚੇ ਅਗਰ ਯੂਨੀਵਰਸਿਟੀ ਜਾ ਰਹੇ ਆ ਉਹਨਾਂ ਨੂੰ ਮੈਟਰਸ ਚਾਹੀਦਾ ਤਾਂ ਮਿਸ ਨਾ ਕਰਨ ਰਾਈਟ ਵੇ ਜਾ ਕੇ ਮੈਟਰਸ ਚੱਕ ਲੈਣਾ 905-302-9494 905-302-9494

0: ਸੁਲਤਾਨ ਜੀ, ਆਪਾਂ ਪਿਛਲੇ ਤਕਰੀਬਨ 55 ਮਿੰਟ 'ਚ ਜਿਹੜਾ ਕੁਛ ਸੇਲ 'ਤੇ ਲਾਇਆ ਹੈ, ਬਾਏ ਮੋਰ ਸੇਵ ਮੋਰ, ਇੱਕ ਵਾਰ ਸਾਰਾ ਕਵਰ ਕਰ ਦਿਓ।
1: ਹਾਂਜੀ, ਡੈਫੀਨੇਟਲੀ ਜੀ। ਈਵਨ 30-ਇੰਚ ਅਪਰਾਈਟ ਫਰੀਜ਼ਰ ਚਾਹੀਦਾ ਤੁਹਾਨੂੰ, ਜਿਹੜਾ ਕਿ ਕਨਵਰਟੇਬਲ ਹੈ, ਫਰਿੱਜ ਵੀ ਹੈ ਫਰੀਜ਼ਰ ਵੀ ਹੈ। ਸੋ ਅਗਰ ਤੁਸੀਂ ਆਪਣੇ ਬੇਸਮੈਂਟ ਅਪਾਰਟਮੈਂਟ ਲਈ ਲੈਣਾ, ਕਿਉਂਕਿ 30-ਇੰਚ ਵਾਈਡ ਅਤੇ 68-ਇੰਚ ਇਹਦੀ ਹਾਈਟ ਹੈ, ਤੁਹਾਨੂੰ ਅੱਜ ਅਸੀਂ 799 ਦਾ ਦੇਵਾਂਗੇ। ਸਿੰਗਲ ਪੀਸ ਹੀ $1200 ਵਾਲਾ, 799 'ਚ ਲੈ ਕੇ ਤੁਸੀਂ ਐਟਲੀਸਟ ਮਿਨੀਮਮ $400 ਸੇਵ ਕਰੋਗੇ। ਅਤੇ ਐਡਵਾਂਟੇਜ ਇਹ ਹੈ, ਫਰੀਜ਼ਰ ਚਾਹੀਦਾ ਤਾਂ ਯੈਸ ਇਟ ਇਜ਼ ਸਟੈਂਡਿੰਗ ਫਰੀਜ਼ਰ, ਪਰ ਜੇ ਤੁਹਾਨੂੰ ਕਨਵਰਟ ਕਰਨਾ ਤਾਂ ਤੁਸੀਂ ਇਹ ਕਨਵਰਟੇਬਲ ਹੈ, ਇਹਨੂੰ ਫਰਿੱਜ 'ਚ ਕਨਵਰਟ ਕਰ ਸਕਦੇ ਹੋ। ਇਸੇ ਤਰ੍ਹਾਂ ਸਿੰਗਲ ਵਾਸ਼ਰ ਚਾਹੀਦੀ ਹੈ $1000 ਵਾਲੀ, 599 'ਚ ਹੈ, $400 ਸਿੰਗਲ ਵਾਸ਼ਰ ਖਰੀਦਣ 'ਤੇ ਵੀ ਸੇਵ ਕਰੋਗੇ। ਸਿੰਗਲ ਡਰਾਇਰ ਚਾਹੀਦਾ ਅਤੇ ਇਹ ਵੀ ਤੁਹਾਨੂੰ $800 ਵਾਲਾ, $499 ਦਾ ਮਿਲੇਗਾ, ਇਹਦੇ 'ਚ ਵੀ $300 ਦੀ ਸੇਵਿੰਗ ਹੈ। ਜੇ ਤੁਸੀਂ ਇਕੱਲਾ ਟੀਵੀ ਲੈਣਾ, ਸਿੰਗਲ ਪੀਸ ਟੀਵੀ ਤੁਹਾਨੂੰ 50-ਇੰਚ ਦਾ ਅੱਜ ਦੇ ਰਹੇ ਹਾਂ ਜੀ, $500 ਵਾਲਾ, $299 ਦਾ। 55-ਇੰਚ ਦੇ ਰਹੇ ਹਾਂ, $700 ਵਾਲਾ, $399 'ਚ। ਕਮ ਅਜ਼ ਕਮ $300 to $400 ਟੀਵੀਆਂ 'ਚ ਵੀ ਸੇਵ ਕਰੋਗੇ। ਅਤੇ ਜੇ ਬਿੱਗ ਸਕਰੀਨ ਟੀਵੀ ਲਵੋਗੇ 75-ਇੰਚ, ਤੁਹਾਨੂੰ $1200-$1100 ਦਾ। ਬਹੁਤ ਸੇਲ 'ਤੇ ਵੀ ਅਸੀਂ ਇੱਕ ਵਾਰੀ ਲਗਾਇਆ ਸੀ $999 ਦਾ, ਪਰ ਅੱਜ ਦੇ ਰਹੇ ਹਾਂ $699 ਦਾ। $300 to $500 $75-ਇੰਚ ਟੀਵੀ 'ਤੇ ਵੀ ਤੁਸੀਂ ਸੇਵ ਕਰਨੇ ਆ। ਅਤੇ ਪੇਮੈਂਟ 6 ਮਹੀਨੇ 'ਚ ਹੀ ਕਰਨੀ ਆ, ਕੋਈ ਇੰਟਰਸਟ ਨਹੀਂ ਹੈ। ਫਿਰ ਆ ਜਾਂਦੇ ਆਪਾਂ ਹੋਮ ਅਪਲਾਈਂਸਿਸ ਸੈਕਸ਼ਨ 'ਚ। ਹੋਮ ਅਪਲਾਈਂਸਿਸ ਸੈਕਸ਼ਨ 'ਚ ਸਿੰਗਲ ਪੀਸ ਵਾਸ਼ਰ ਚਾਹੀਦੀ ਹੈ, ਡਿਸ਼ ਵਾਸ਼ਰ।
0: ਹਾਂਜੀ,
1: ਟੋਲ ਟੱਪ ਦੀ ਭਾਜੀ ਡਿਸ਼ ਵਾਸ਼ਰ ਹੈ, ਸਟੇਨਲੈਸ ਸਟੀਲ ਦੀ, $1000 ਤੋਂ ਮਿਲੇਗੀ $499।
0: $500
1: ਸਿੰਗਲ ਪੀਸ 'ਤੇ ਤੁਸੀਂ ਸੇਵ ਕਰ ਲਿਆ, ਅੱਧੀ ਪ੍ਰਾਈਸ ਮਿਲ ਗਈ। ਸਮੂਥ ਟੋਪ ਇਲੈਕਟ੍ਰਿਕ ਸਟੋਵ ਚਾਹੀਦਾ, $1400 ਵਾਲਾ, $899 ਦਾ। ਸਿੰਗਲ ਪੀਸ ਸਮੂਥ ਟੋਪ ਇਲੈਕਟ੍ਰਿਕ ਸਟੋਵ 'ਤੇ $400 ਸੇਵ ਕਰ ਲਿਆ। ਲੇਕਿਨ ਜੇ ਤੁਸੀਂ ਫਰਿੱਜ ਸਟੋਵ ਡਿਸ਼ ਵਾਸ਼ਰ 3-ਪੀਸ ਕਿਚਨ ਬੰਡਲ ਲਵੋਗੇ, ਤੁਹਾਨੂੰ $2000 ਸੇਵ ਹੋਣਾ। $5000 ਵਾਲਾ ਫੁੱਲ ਸਾਈਜ਼ 36-ਇੰਚ ਵਾਈਡ ਫਰੈਂਚ ਡੋਰ ਫਰਿੱਜ ਹੋਏਗਾ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੋਏਗਾ, ਟੋਲ ਟੋਪ ਦੀ ਡਿਸ਼ ਵਾਸ਼ਰ ਹੋਏਗੀ, $29.99 ਦਾ ਬੰਡਲ ਪੈਕੇਜ ਮਿਲੇਗਾ। $2000 ਨਾਲੇ ਸੇਵ ਕਰੋਗੇ, ਨਾਲੇ $29.99 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜ਼ਰੂਰ ਵਿਜ਼ਿਟ ਕਰਨਾ, ਬਾਏ ਮੋਰ ਸੇਵ ਮੋਰ ਇਵੈਂਟ ਨੂੰ ਮਿਸ ਨਾ ਕਰ ਲੈਣਾ। ਅੱਜ ਸ਼ਾਮ 7 ਵਜੇ ਤੱਕ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ ਜੀ, ਅਤੇ ਬਰੈਂਪਟਨ ਟੀਵੀ ਐਪ ਸਾਡਾ ਟਿਕਟੋਕ ਅਕਾਊਂਟ ਹੈ, ਇਹਨੂੰ ਜ਼ਰੂਰ ਫੋਲੋ ਕਰਨਾ ਤਾਂ ਕਿ ਤੁਹਾਡਾ ਡਰੋਅ 'ਚ ਨਾਮ ਪਵੇ ਅਤੇ ਨਿੰਜਾ ਦਾ ਜੂਸਰ ਤੁਸੀਂ ਵਿਨ ਕਰ ਸਕੋ। 9054502828 ਸਾਡਾ ਨੰਬਰ, ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰੈਲੇਟਿਵ ਨੂੰ। ਹਿਊਜ ਸੇਵਿੰਗਸ, ਬਾਏ ਮੋਰ ਸੇਵ ਮੋਰ ਈਵੈਂਟ 'ਚ ਇਲੈਕਟ੍ਰੋਨਿਕ ਸੈਕਸ਼ਨ, ਹੋਮ ਅਪਲਾਈਂਸਿਸ ਸੈਕਸ਼ਨ ਐਂਡ ਲਾਂਡਰੀ ਸੈਕਸ਼ਨ 'ਚ ਕੀਤੀਆਂ ਜਾ ਰਹੀਆਂ। 9054502828 905-450-2828
0: ਬਰੈਂਪਟਨ ਟੀਵੀ ਐਂਡ ਅਪਲਾਈਂਸਿਸ। ਜੇ ਤੁਹਾਡੇ ਘਰ ਦੀ ਕਲੋਜ਼ਿੰਗ ਆ ਰਹੀ ਹੈ ਮਹੀਨੇ 2-3 ਮਹੀਨਿਆਂ ਨੂੰ, ਅੱਜ ਫਾਇਦਾ ਚੱਕ ਲਓ, ਬਾਏ ਮੋਰ ਸੇਵ ਮੋਰ ਅੱਜ ਚੱਲ ਰਿਹਾ, ਉਦੋਂ ਵੀ ਲਾਗੂ ਹੋਏਗਾ ਨਾ ਫਿਰ।
1: ਬਿਲਕੁਲ ਜੀ, ਡੈਫੀਨੇਟਲੀ, ਬੁਕਿੰਗ ਤਾਂ ਅੱਜ ਦੀ ਡੇਟ 'ਚ ਹੋ ਜਾਣੀ ਨਾ, ਡਿਲੀਵਰੀ ਡੇਟ ਤਾਂ 90 ਡੇਜ਼ 'ਚ ਕੋਈ ਵੀ ਰੱਖੀ ਜਾ ਸਕਦੀ।
0: ਬ੍ਰੈਂਪਟਨ ਟੀਵੀ ਅਪਲਾਈਂਸਿਸ 905-450-2828 ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ AM 530 ਨੂੰ ਟਿਊਨ ਕਰ ਚੁੱਕੇ ਸਾਰੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 5 ਤੋਂ ਲੈ ਕੇ 7 ਵਜੇ ਤੱਕ ਤੁਸੀਂ ਇਸ ਸ਼ੋ ਦਾ ਆਨੰਦ ਮਾਣੋਗੇ। ਸਮਾਂ ਹੋ ਚੁੱਕਿਆ 5:03 ਅਤੇ 7 ਵਜੇ ਤੱਕ ਨੋਨ ਸਟੋਪ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਤੁਸੀਂ ਸੁਣੋਗੇ। ਸਟੂਡੀਓ ਦੇ ਵਿੱਚ ਗੱਲਬਾਤ ਕਰਨ ਦੇ ਲਈ ਨੰਬਰ ਆ 416-233-7368 416-233-7368 ਤੇ ਸਟੂਡੀਓ 'ਚ ਮੇਰਾ ਸਾਥ ਦੇਣਗੇ ਮਾਨ ਸਾਹਿਬ ਮੋਜ਼ ਬਲਾਈਂਡ ਤੋਂ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਵੈਲਕਮ ਜੀ।
1: ਧੰਨਵਾਦ ਭੁੱਲਰ ਸਾਹਿਬ ਬਹੁਤ ਬਹੁਤ ਸਟੂਡੀਓ 'ਚ ਬੁਲਾਉਣ ਲਈ।
0: ਅਤੇ ਅੱਜ ਬੜੀ ਟੌਰ ਕੱਢੀ ਆ, ਕੀ ਖਾਸ ਕਾਰਨ ਆ?
1: ਅੱਜ ਭਦੌੜ ਜਾ ਰਹੇ ਸੀਗੇ ਪਰ ਭਦੌੜ ਜਾਂਦੇ ਜਾਂਦੇ ਆਪਾਂ ਅਬਰੋਡ ਪਹੁੰਚ ਗਏ ਜੀ।
0: ਵੈਰੀ ਗੁੱਡ। ਸੋ ਭਦੌੜ ਵਾਲੇ ਸ਼ੋਅ ਤੇ ਹਸਤਿੰਦਰ ਦੇ ਸ਼ੋਅ ਤੇ ਅੱਜ ਤੁਸੀਂ ਪਹੁੰਚ ਰਹੇ?
1: ਹਾਂਜੀ ਹਾਂਜੀ ਹਾਂ, ਅੱਜ ਫੁੱਲ ਤਿਆਰੀ ਹੈ ਜੀ। ਅੱਜ ਵੀਕਐਂਡ ਸੀਗਾ, ਕੰਮ ਤੋਂ ਥੋੜੀ ਜਿਹੀ ਛੁੱਟੀ ਲਈ, ਥੋੜੀ ਜਿਹੀ।
0: ਜਿਹੜਾ ਤੁਹਾਡਾ ਸਟਾਫ ਆ ਪੂਰਾ ਆਪਣੇ ਸਟਾਫ ਨੂੰ ਵੀ ਲੈ ਕੇ ਜਾ ਰਹੇ ਹੋ?
1: ਬਿਲਕੁਲ ਜੀ ਬਿਲਕੁਲ, ਸਾਰੇ ਆਪਣੇ ਮੁੰਡੇ ਬਾਈ ਸਾਰੇ ਜਿੰਨੇ ਵੀ ਆਪਣੇ ਨਾਲ ਕੰਮ ਕਰਦੇ ਆ
0: ਉਹ ਕੀਤੀਆਂ ਨੇ, ਬਾਈ ਕੀਤੀਆਂ ਨੇ ਜਾਂ ਤੁਸੀਂ
1: CA ਤੋਂ ਆਪਾਂ ਨੇ ਕਲਿੱਕ ਕੀਤਾ ਤੇ ਬਾਈ ਕੀਤੀ?
0: ਤੁਸੀਂ ਆਪ ਬਾਈ ਕਰਕੇ ਉਹਨਾਂ ਨੇ?
1: ਹਾਂਜੀ ਹਾਂ, ਸੋ ਸਾਰੀ ਟੀਮ ਆਈ ਇਕੱਠੇ ਜਾ ਰਹੇ ਹਾਂ।
0: ਸਪਾਂਸਰ ਕੀਤੀਆਂ ਨੇ ਤੁਸੀਂ ਟਿਕਟਾਂ?
1: ਆਪਾਂ ਭਾਈ ਆ ਜੀ ਸਾਰੇ, ਸੋ ਸਪਾਂਸਰ ਕਹਿ ਲਓ ਕਿਵੇਂ ਮਰਜ਼ੀ ਕਹਿ ਲਓ।
0: ਠੀਕ ਹੈ, ਬਹੁਤ ਵਧੀਆ।
1: ਸਾਰਾ ਪਰਿਵਾਰ
0: ਗੀਤ ਕਿਵੇਂ ਲੱਗਿਆ? PR ਪਿੰਡਾਂ
1: ਦਾ ਸਾਰਾ ਪਰਿਵਾਰ ਕਹਿ ਲਓ ਇਕੱਠਾ ਹੋ ਗਿਆ ਅੱਜ ਸ਼ੋਅ ਦੇਖਣ ਚੱਲੇ।
0: PR ਪਿੰਡਾਂ ਦੀ ਕਿਵੇਂ ਲੱਗਿਆ?
1: PR ਪਿੰਡਾਂ ਦੀ ਬਹੁਤ ਸੋਹਣਾ ਗਾਣਾ ਜੀ। ਜਿੰਨੇ ਸ਼ਬਦ ਵਧੀਆ ਨੇ ਓਨੀ ਹੀ ਵਧੀਆ ਇਹਦੀ ਵੀਡੀਓ ਬਣਾਈ ਆ। ਤੇ ਬਹੁਤ ਇੱਕ ਕਹਿ ਲਓ ਬਹੁਤ ਇੱਕ ਸਾਊ ਜੇ ਪਰਿਵਾਰ ਨੂੰ ਦਰਸਾਇਆ ਗਿਆ ਜੋ ਕਿ ਹੋਣਾ ਚਾਹੀਦਾ, ਜੋ ਕਿ ਅਸਲ ਪੰਜਾਬ ਦੀ ਪਛਾਣ ਹੈ
0: ਜੀ।
1: ਐਵੇਂ ਦਾ ਹੀ ਹੋਣਾ ਚਾਹੀਦਾ। ਪਿੰਡਾਂ ਦੇ ਵਿੱਚ ਜੋ ਮਾਹੌਲ ਹੁੰਦਾ ਜਾਂ ਅੱਜ ਤੋਂ ਕਹਿ ਲਓ ਥੋੜਾ ਹੁਣ ਬਦਲ ਗਿਆ ਜਾਂ ਅੱਜ ਤੋਂ ਕਹਿ ਲਓ 10-15-20 ਸਾਲ ਪਹਿਲਾਂ ਹੁੰਦਾ ਸੀਗਾ, ਉਵੇਂ ਦੀਆਂ ਗੱਲਾਂ ਦੇ ਗਾਣੇ ਦੇ ਵਿੱਚ ਕੀਤੀਆਂ ਗਈਆਂ ਨੇ।
0: ਜਦੋਂ
1: PR ਦੀ ਜਿਵੇਂ ਗੱਲ ਕਿ ਸਾਨੂੰ ਕਿਹੜਾ PR ਲੈ ਕੇ ਵੀ ਪਿੰਡਾਂ ਦੀ PR ਦੀ ਲੋੜ ਨਹੀਂ ਹੈਗੀ, ਕੰਪੇਅਰ ਫਿਰ ਵੀ ਕੈਨੇਡਾ ਨਾਲ ਹੀ ਹੋਏ ਕਿਉਂਕਿ ਅੱਜ ਕੱਲ੍ਹ ਜਿਹੜੀ ਕੈਨੇਡਾ ਨੇ PR ਥੋੜ੍ਹੀ ਔਖੀ ਕੀਤੀ ਹੋਈ।
0: ਹਾਂ, ਕਹਿੰਦੇ ਸਾਨੂੰ ਭਾਈ ਪਿੰਡਾਂ ਦੇ PR ਹੈਗੇ ਆ, ਸਾਨੂੰ ਕੋਈ ਹੋਰ ਕਿਸੇ PR ਦੀ ਲੋੜ ਨਹੀਂ।
1: ਹਾਂਜੀ, ਉਹ ਇੱਕ ਨਹੀਂ ਹੈਗਾ ਜਿੱਦਾਂ ਜੋਗ ਜਿਹਾ ਚੱਲਦਾ ਹੁੰਦਾ ਕਿ ਵੀ ਕਿਉਂ ਵੀ ਹੋ ਗਿਆ PR, ਉਹ ਕਹਿੰਦਾ ਤਾਂ ਇਹ ਜੀ ਹਜੇ ਤਾਂ ਫਾਈਲ ਜੀ ਲੱਗੀ ਹੋਈ ਆ, ਸਾਨੂੰ ਨਹੀਂ ਉਹੀ ਲੋੜ ਪੈਂਦੀ ਕਿਸੇ PR ਦੀ।
0: ਤੇ ਬਾਈ ਜੀ ਜਦੋਂ ਤੁਸੀਂ ਗੱਲਬਾਤ ਕੀਤੀ ਕਿ ਸਾਰਾ ਇੱਕ ਸਾਊ ਪਰਿਵਾਰ ਹੁੰਦਾ ਐਂਡ ਪਰਿਵਾਰ ਦੇ ਵਿੱਚ ਵੱਖੋ ਵੱਖ ਰਿਸ਼ਤੇ ਹੁੰਦੇ ਨੇ, ਕਿਸੇ ਰਿਸ਼ਤੇ ਨੂੰ ਕੋਈ ਨਾਮ ਲਈ ਬੁਲਾਉਣੇ ਆ, ਐਂਡ ਇੱਕ ਨਾ ਸ਼ੁਰੂ ਤੋਂ ਇੱਕ ਡਿਬੇਟ ਚੱਲਦੀ ਆਈ ਆ ਐਂਡ ਇੱਕ ਨਵਾਂ ਵਰਡ ਜਿਹੜਾ ਪਿੱਛੇ ਜੇ ਕਾਫੀ ਜ਼ਿਆਦਾ ਵਾਇਰਲ ਹੋਇਆ ਫੈਮਿਨਿਜ਼ਮ ਵਾਲਾ ਕਿ ਕੁੜੀਆਂ ਮੁੰਡਿਆਂ ਦੇ ਬਰਾਬਰ ਨੇ।
1: ਹਾਂਜੀ ਹਾਂਜੀ,
0: ਬਹੁਤ ਲੋਕ ਇਹ ਕਹਿੰਦੇ ਨੇ ਜਦੋਂ ਉਹਨਾਂ ਦੇ ਘਰ ਕੋਈ ਧੀ ਜਨਮ ਲੈਂਦੇ ਆ ਉਹ ਕਹਿੰਦੇ ਨੇ ਧੀ ਨਹੀਂ ਇਹ ਤਾਂ ਮੇਰਾ ਪੁੱਤ ਆ।
1: ਹਾਂਜੀ ਹਾਂਜੀ,
0: ਮੈਨੂੰ ਤਾਂ ਲੱਗਦਾ ਧੀ ਆ ਤਾਂ ਧੀ ਹੀ ਕਹਿਣਾ ਚਾਹੀਦਾ ਵੀ ਮੇਰੀ ਧੀ ਆ, ਪਰ ਉਹ ਕਹਿੰਦੇ ਨਹੀਂ ਨਹੀਂ ਧੀ ਨਹੀਂ ਮੇਰਾ ਪੁੱਤ ਆ, ਇਹ ਮੇਰਾ ਲਾਡਲਾ ਪੁੱਤ ਆ। ਸੋ ਉਹਨੂੰ ਉੱਦਾਂ ਹੀ ਬੁਲਾਇਆ ਜਾਂਦਾ ਜਾਂ ਇਹ ਸ਼ੋਅ ਕੀਤਾ ਜਾਂਦਾ ਕਿ ਅਸੀਂ ਕੋਈ ਫਰਕ ਨਹੀਂ ਸਮਝਦੇ, ਤੇ ਉਹ ਪੁੱਤ ਕਹਿ ਕੇ ਬੁਲਾਉਂਦੇ ਨੇ, ਪੁੱਤ ਮੇਰਾ ਕੀ ਖਾਊਗਾ, ਰੋਟੀ ਖਾ ਲੂਗਾ। ਉਹ ਹੌਲੀ ਹੌਲੀ ਅੱਜ ਜਿਹੜੀਆਂ ਮੈਂ ਕਾਫੀ ਕੁੜੀਆਂ ਨੂੰ ਜਾਣਦਾ ਜਿਹੜੀਆਂ ਬੋਲਣੀ ਇੱਦਾਂ ਲੱਗ ਗਈਆਂ ਕਿ ਮੈਂ ਬਰੋ ਉੱਥੇ ਗਿਆ ਸੀ, ਇੱਕ ਤਾਂ ਚਲੋ ਬਰੋ ਵੀ ਕਹਿੰਦੀਆਂ ਨੇ ਇੱਕ ਦੂਜੇ ਨੂੰ ਕਿ ਬਰੋ ਅੱਜ ਮੈਂ ਹਸਤਿੰਦਰ ਦੇ ਸ਼ੋਅ ਤੇ ਗਿਆ ਸੀ, ਅੱਜ ਮੈਂ ਰੋਟੀ ਖਾ ਲਈ। ਮਤਲਬ ਜਿਵੇਂ ਮੁੰਡੇ ਆਪਾਂ ਗੱਲ ਕਰਦੇ ਹਾਂ ਕਿ ਯਾਰ ਮੈਂ ਉੱਥੇ ਗਿਆ, ਮੈਂ ਆਹ ਖਾਧਾ, ਜਿਵੇਂ ਕੁੜੀਆਂ ਨੂੰ ਕਹਿਣਾ ਚਾਹੀਦਾ ਟੈਕਨੀਕਲੀ ਕਿ ਮੈਂ ਅੱਜ ਉੱਥੇ ਗਈ ਸੀ, ਮੈਂ ਅੱਜ ਆਹ ਕੰਮ ਕੀਤਾ, ਅੱਜ ਕੰਮ ਤੋਂ ਆਈ ਸੀ ਗਈ ਸੀ। ਤੇ ਉਹਨਾਂ ਨੇ ਵੀ ਜੈਂਡਰ ਮੁੰਡਿਆਂ ਵਾਲਾ ਹੀ ਕਰ ਲਿਆ ਕਿ ਮੈਂ ਅੱਜ ਇੱਥੇ ਗਿਆ ਸੀ। ਹੁਣ ਇੱਕ 22-24-25 ਸਾਲ ਦੀ ਕੁੜੀ ਜਦੋਂ ਇਹ ਕਹਿੰਦੀ ਆ ਕਿ ਮੈਂ ਰੋਟੀ ਖਾ ਲਿਆ, ਮੰਮੀ ਮੈਂ ਅੱਜ ਇੱਥੇ ਗਿਆ ਸੀ, ਮੈਨੂੰ ਅੱਜ ਭੁੱਖ ਨਹੀਂ ਹੈਗੀ, ਤਾਂ ਉਹ ਤੁਹਾਨੂੰ ਕਿਵੇਂ ਲੱਗਦਾ ਕਿ ਇਹ ਸਹੀ ਹੈ, ਇੱਦਾਂ ਹੋਣਾ ਚਾਹੀਦਾ?
1: ਨਹੀਂ ਜੀ, ਮੇਰੇ ਹਿਸਾਬ ਨਾਲ ਮੈਂ ਪਰਸਨਲੀ ਐਗਰੀ ਨਹੀਂ ਕਰਦਾ ਇਸ ਤਰ੍ਹਾਂ ਦੀ। ਕਹਿ ਲਓ
0: ਕੋਈ ਮੁੰਡਾ ਐਂ ਬੋਲੇ
1: ਉਹਨੂੰ ਥੋੜ੍ਹਾ ਗਲਤ ਸਮਝ ਲਿਆ ਜਾਂਦਾ ਜੀ। ਜਿਵੇਂ ਤੁਸੀਂ ਗੱਲ ਕਰੀ ਆ, ਮੈਂ ਐਗਰੀ ਨਹੀਂ ਕਰਦਾ ਜੀ ਪਰਸਨਲੀ।
0: ਤੇ ਸਾਡੇ ਪਰਿਵਾਰ ਕਿਉਂਕਿ ਨਾ ਸਾਡੇ ਕਾਫੀ ਆਪਾਂ ਕਹਿੰਦੇ ਕਿ ਸਾਡੀ ਲਾਡਲੀ ਧੀ ਆ, ਧੀ ਨਹੀਂ ਸਾਡਾ ਪੁੱਤ ਆ, ਤੇ ਉਹਦੇ ਵਿੱਚ ਉਹ ਇੱਦਾਂ ਬੋਲਦੇ ਨੇ ਐਂਡ
1: ਉਹ ਮੇਰੇ ਖਿਆਲ ਉਹਨੂੰ ਐਵੇਂ ਕਿ ਪੁੱਤ
0: ਇਹਦਾ ਰੀਜ਼ਨ ਕੀ ਆ ਮੈਂ ਪੁੱਛਣਾ ਚਾਹੁੰਦਾ,
1: ਜੋ ਮੈਨੂੰ ਲੱਗਦਾ ਕਿ ਜਿਵੇਂ ਪੁੱਤ ਦਾ ਦਰਜਾ ਵੀ ਉਹਨੂੰ

0: ਉੱਚਾ ਸਮਝਿਆ ਜਾਂਦਾ ਤੇ ਧੀ ਨੂੰ ਕਿਹਾ ਮਤਲਬ ਜਿਹੜੇ ਵੀ ਬੰਦੇ ਏਦਾਂ ਕਹਿੰਦੇ ਇਹ ਮੇਰੀ ਧੀ ਨਹੀਂ ਤੇ ਮੇਰਾ ਲਾਡਲਾ ਪੁੱਤਾ ਕਿ ਵੀ ਮੈਂ ਉਹ ਦਰਜਾ ਦੇਣਾ ਚਾਹੁੰਦਾ ਜੋ ਪੁੱਤ ਦਾ ਦਰਜਾ ਹਾਲਾਂਕਿ ਜਿਹੜਾ ਫਰਕ ਹੈ ਦਰਜੇ ਦੇ ਵਿੱਚ ਨਹੀਂ ਹੋਣਾ ਚਾਹੀਦਾ ਧੀ ਤੇ ਪੁੱਤ ਬਰਾਬਰ ਨੇ ਤੇ ਜੇ ਆਪਾਂ ਕਹੀਏ ਕਿ ਵੀ
1: ਬਰਾਬਰ ਤਾਂ ਇਹ ਦਿਖਾਉਣ ਲਈ ਕਹੀਏ ਕਿ ਧੀ ਨੂੰ ਮੇਰਾ ਪੁੱਤ ਆ ਫਿਰ ਉਹ ਫਰਕ ਤਾਂ ਉੱਥੇ ਆ ਪਈ ਗਿਆ ਮੈਂ ਜ਼ਰੂਰ ਨੰਬਰ ਵੀ ਸਾਂਝਾ ਕਰਦਾ ਮਾਨ ਸਾਹਿਬ ਤੇ ਤੁਹਾਨੂੰ ਦੋਸਤੋ ਕੀ ਲੱਗਦਾ ਕਿ ਜਦੋਂ ਆਪਾਂ ਧੀ ਪੁੱਤ ਨੂੰ ਬਰਾਬਰ ਕਰਦੇ ਹਾਂ ਤੇ ਧੀਆਂ ਵੀ ਪੁੱਤਾਂ ਵਾਂਗੂ ਬੋਲਦੀਆਂ ਨੇ ਉਹ ਕਿਊਟ ਲੱਗਦੀਆਂ ਨੇ ਉਹ ਵਧੀਆ ਲੱਗਦਾ ਐਂਡ ਕਈ ਵਾਰ ਤਾਂ ਇੱਦਾਂ ਹੁੰਦਾ ਕੁੜੀਆਂ ਮੈਂ ਵਿਆਹ ਤੋਂ ਬਾਅਦ ਵੀ ਉਹ ਇੱਦਾਂ ਹੀ ਬੋਲਦੀਆਂ ਨੇ ਜਿਵੇਂ ਸਾਊਂਡਸ ਲਾਈਕ ਕਿ ਕੋਈ ਬੋਏ ਬੋਲ ਰਿਹਾ ਕਿ ਜਿਵੇਂ ਆਪਾਂ ਐਗਜ਼ਾਮਪਲ ਦਿੱਤੇ ਮੈਂ ਉੱਥੇ ਗਿਆ ਸੀ ਸੋ ਤੁਹਾਨੂੰ ਦੋਸਤੋ ਕੀ ਲੱਗਦਾ ਕਿ ਇਹ ਕੋਈ ਏਡਾ ਵੱਡੀ ਗੱਲ ਹੈ ਨਹੀਂ ਜਾਂ ਫਿਰ ਇਹ ਤੁਹਾਨੂੰ ਥੋੜ੍ਹਾ ਜਿਹਾ ਔਡ ਲੱਗਦਾ ਸੁਣਨ ਦੇ ਵਿੱਚ ਤਾਂ ਕਾਲ ਕਰਕੇ ਤੁਸੀਂ ਵੀ ਜ਼ਰੂਰ ਆਪਣੀ ਟਿੱਪਣੀ ਸਾਂਝੀ ਕਰ ਸਕਦੇ ਨੰਬਰ ਆ 416-233-7368 416-233-7368 416-233-7368 416-233-7368 ਤੇ ਕਾਲ ਕੀਤੀ ਜਾ ਸਕਦੀ ਜੀ ਮਾਨ ਸਾਹਿਬ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ
0: ਹਾਂਜੀ ਬਿਲਕੁਲ ਮੈਂ ਤਾਂ ਇਹੀ ਜੋ ਮੇਰੇ ਖਿਆਲ ਨੇ ਜਾਂ ਜੋ ਮੇਰੀ ਸੋਚ ਹੈ ਕਿ ਵੀ ਧੀ ਹੋਣਾ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਜੇ ਆਪਾਂ ਉਹਨੂੰ ਕਹੀਏ ਕਿ ਇਹ ਮੇਰੀ ਧੀ ਨਹੀਂ ਇਹ ਮੇਰਾ ਪੁੱਤ ਹੈ ਤਾਂ ਇਟ ਮੀਨਸ ਤੁਸੀਂ ਫਿਰ ਵੀ ਕਿਤੇ ਨਾ ਕਿਤੇ ਫਰਕ ਰੱਖਦੇ ਹੋ ਕਿ ਵੀ ਪੁੱਤ ਵੱਡਾ ਜਾਂ ਥੋੜ੍ਹਾ ਉੱਚਾ ਉਹਨੂੰ ਸਮਝਿਆ ਜਾਂਦਾ ਕਿ ਮੇਰੀ ਧੀ ਨੂੰ ਮੈਂ ਉਹਦੇ ਬਰਾਬਰ ਸਮਝਦਾ ਜਦਕਿ ਇਹ ਪੁੱਤ ਅਤੇ ਧੀ ਬਰਾਬਰ ਨੇ ਅਤੇ ਮੈਂ ਕਹਾਂ ਇਹ ਮੇਰੀ ਲਾਡਲੀ ਧੀ ਆ ਇਹ ਮੇਰੀ ਪਿਆਰੀ ਭਾਣਜੀ ਆ ਇਹ ਮੇਰੀ ਪਿਆਰੀ ਭਤੀਜੀ ਆ ਦੂਜੇ ਪਾਸੇ ਕਹਾਂ ਇਹ ਮੇਰਾ ਲਾਡਲਾ ਪੁੱਤਾ ਪਿਆਰਾ ਭਾਣਜਾ ਪਿਆਰੀ ਪਿਆਰਾ ਭਤੀਜਾ ਸੋ ਉਹ ਚੀਜ਼ਾਂ ਬਰਾਬਰ ਹੋਣੀਆਂ ਚਾਹੀਦੀਆਂ ਨੇ ਸੋ ਇਹ ਨਹੀਂ ਕਹਿਣਾ ਚਾਹੀਦਾ ਕਿ ਵੀ ਨਹੀਂ ਜੀ ਇਹ ਤਾਂ ਮੇਰੀ ਧੀ ਆ ਪਰ ਇਹਨੂੰ ਅਸੀਂ ਪੁੱਤਾਂ ਵਾਂਗੂ ਰੱਖਦੇ ਹਾਂ ਸੋ ਉਹ ਕਿਤੇ ਨਾ ਕਿਤੇ
1: ਸੋਰੀ ਲਾਈਨ ਕੱਟੀ ਗਈ ਤੁਸੀਂ ਦੋਸਤੋ ਦੁਬਾਰਾ ਕਾਲ ਕਰ ਲਓ ਨੰਬਰ ਆ 416-233-7368 416-233-7368 416-233-7368 ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਤੁਹਾਡੀ ਕਾਲ ਦੁਬਾਰਾ ਡਰੋਪ ਹੋ ਗਈ ਬਾਈ ਜੀ ਦੁਬਾਰਾ ਕਾਲ ਕਰ ਲਓ 416-233-7368 ਪ੍ਰੋਗਰਾਮ ਦਾ ਇਹ ਹਿੱਸਾ ਜੋ ਸਪੋਂਸਰ ਕਰ ਰਹੇ ਨੇ ਮੋਜ਼ ਬਲਾਈਂਡ ਬਲਾਈਂਡਸ ਲਵਾਉਣਾ ਚਾਹੁੰਦੇ ਹੋ ਪਰਦੇ ਲਵਾਉਣਾ ਚਾਹੁੰਦੇ ਹੋ ਘਰ ਦੇ ਵਿੱਚ ਤਾਂ ਦੋਸਤੋ ਯਾਦ ਰੱਖੋ ਮੋਜ਼ ਬਲਾਈਂਡ ਤੁਹਾਡੇ ਲਈ ਬਹੁਤ ਹੀ ਵਧੀਆ ਔਫਰ ਲੈ ਕੇ ਆਏ ਨੇ ਜੋ ਕਿ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜੋਹਲ ਸਾਹਿਬ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਜੀ
2: ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
2: ਹਾਂਜੀ ਭਾਅ ਜੀ ਮੇਰੇ ਦੋ ਬੇਟੀਆਂ ਨੇ ਟਵਿਨ ਤੇ ਮੈਂ ਪੁੱਤਾਂ ਨਾਲੋਂ ਵੀ ਪੁੱਤ ਕੀ ਨੇ ਕੁਛ ਵੀ ਨਹੀਂ ਮੇਰੇ ਮਤਲਬ ਕਿ ਆਪਾਂ ਕਹਿ ਦਿੰਦੇ ਹਾਂ ਸੋਚ ਆ ਬੰਦੇ ਦੀ ਤੇ ਮੈਂ ਪ੍ਰਾਊਡ ਫੀਲ ਕਰਦੀ ਹਾਂ ਕਿ ਮੇਰੇ ਦੋ ਧੀਆਂ ਨੇ
1: ਜੀ
2: ਹਾਂਜੀ ਸਾਰਿਆਂ ਨਾਲੋਂ ਉੱਚੀ ਸੋਚ ਤੇ ਚੰਗੀ ਦੇ ਮਾਲਕ ਨੇ ਮੇਰੀਆਂ ਦੋਨੋਂ ਧੀਆਂ
1: ਬਹੁਤ ਵਧੀਆ ਜੀ ਪਰਮਾਤਮਾ ਜਿਹੜਾ ਅੱਛਾ ਜਿਹੜਾ ਮੇਨ ਚੀਜ਼ ਆਪਾਂ ਪੁੱਛ ਰਹੇ ਸੀ ਕਿ ਜਦੋਂ ਉਹ ਸਾਊਂਡਸ ਲਾਈਕ ਬੋਏ ਉਹ ਤੁਹਾਨੂੰ ਕੀ ਲੱਗਦਾ ਕਿ ਉਹ ਵਧੀਆ ਚੀਜ਼ ਆ ਗੁੱਡ ਚੀਜ਼ ਆ
2: ਨਹੀਂ ਜੀ
1: ਅੱਛਾ
2: ਨਹੀਂ ਜੀ ਧੀਆਂ ਤਾਂ ਫਿਰ ਧੀਆਂ ਦਾ ਤਾਂ ਕਹਿੰਦੇ ਨੇ ਮੁੰਡਿਆਂ ਨਾਲੋਂ ਵੀ ਉੱਚਾ ਦਰਜਾ ਜਿਨ੍ਹਾਂ ਨੇ ਜਨਮ ਦਿੱਤਾ ਵਾ ਮਹਾਰਾਜਿਆਂ ਨੂੰ ਨਹੀਂ ਜੀ ਬੇਟ ਮੇਰੀਆਂ ਧੀਆਂ ਧੀਆਂ ਰਹਿਣਗੀਆਂ ਪਰ ਇਹ ਨੀ ਹੈਗਾ ਵੀ ਹਾਂਜੀ ਮੇਰੇ ਪੁੱਤਾਂ ਨਾਲ ਵੱਧ ਨੇ ਨਹੀਂ ਜੀ
1: ਬਹੁਤ ਵਧੀਆ ਸੋਚ ਹੈ ਨੇ
2: ਮੈਂ ਉਹਨਾਂ ਨੂੰ ਜਿਹੜੀ ਆਪਣੀ ਪਰਵਰਿਸ਼ ਦਿੱਤੀ ਹੋਈ ਆ ਹਾਂਜੀ ਬਹੁਤ ਚੰਗੀ ਉੱਚੀ ਤੇ ਸੁੱਚੀ
1: ਤੇ ਜਦੋਂ ਭੈਣੇ ਕਈ ਵਾਰ ਇੱਦਾਂ ਹੁੰਦਾ ਜਦੋਂ ਹੁਣ ਕੋਈ ਜਦੋਂ ਟੀਨ ਏਜ ਏਜ ਦੇ ਵਿੱਚ ਬੱਚੇ ਪਹੁੰਚ ਜਾਂਦੇ ਨੇ ਤਾਂ ਜਦੋਂ ਨਾ ਕਈ ਵਾਰ ਬੱਚਾ ਕਹਿੰਦਾ ਕਿ ਡੈਡੀ ਅੱਜ ਮੈਨੂੰ ਕਿ ਸਾਡੀ ਅੱਜ ਗੈਦਰਿੰਗ ਆ ਅਸੀਂ ਫਲਾਨੇ ਦਾ ਬਰਥਡੇ ਸੈਲੀਬ੍ਰੇਟ ਕਰਨਾ ਅਸੀਂ ਥੋੜਾ ਲੇਟ ਹੋ ਜਾਵਾਂਗੇ ਕਈ ਮਾਪੇ ਤਾਂ ਉਹ ਕਹਿੰਦੇ ਠੀਕ ਆ ਤੁਸੀਂ ਹਾਊਸ ਪਾਰਟੀ ਕਰ ਲਓ ਅਸੀਂ ਹਾਊਸ ਦੇ ਬਾਹਰ ਹੀ ਉਹ ਗੱਡੀ ਕਈ ਵਾਰ ਵੇਟ ਕਰਦੇ ਨੇ ਕਈ ਵਾਰ ਕੰਸਰਨ ਹੁੰਦੇ ਨੇ ਕਈ ਵਾਰ ਉਹ ਕਹਿੰਦੇ ਨੇ ਠੀਕ ਆ ਤੁਸੀਂ ਕਰੋ ਇੰਜੋਏ ਸ਼ਾਮ ਨੂੰ ਘਰੇ ਆ ਜਾਓ ਸੋ ਬੀਇੰਗ ਤੁਸੀਂ ਮੋਮ ਤੁਹਾਨੂੰ ਕੀ ਲੱਗਦਾ ਜਦੋਂ ਆ ਜਾਓ ਸੋ ਬੀਇੰਗ ਤੁਸੀਂ ਮੋਮ ਤੁਹਾਨੂੰ ਕੀ ਲੱਗਦਾ ਜਦੋਂ ਟੀਨੇਜ ਏਜ ਦੇ ਵਿੱਚ ਹੋਣ ਤਾਂ ਫਿਰ ਉਹਨਾਂ ਦਾ ਧਿਆਨ ਰੱਖਣਾ ਪੈਂਦਾ ਜਾਂ ਫਿਰ ਫਰੀ ਹੈਂਡ ਵੀ ਜਿਵੇਂ ਆਪਾਂ ਕਹਿੰਦੇ ਕਿ ਪੁੱਤਾਂ ਨੂੰ ਲੋਕ ਫਰੀ ਹੈਂਡ ਦੇਣ ਦੇ ਕੁੜੀਆਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਸਟ੍ਰਿਕਟਨੈਸ ਸਾਹਮਣਾ ਕਰਨਾ ਪੈਂਦਾ
2: ਮੈਂ ਇਹਨਾਂ ਦੱਸਾਂ ਭਾਜੀ ਵੀ ਹੁਣ ਦੇ ਹਿਸਾਬ ਦੇ ਨਾਲ ਕੈਨੇਡਾ ਦੇ ਵਿੱਚ ਮੈਂ ਇੱਦਾਂ ਦੀ ਉਹਨਾਂ ਨੂੰ ਸਿੱਖਿਆ ਦਿੱਤੀ ਹੋਈ ਆ ਕਿ ਪੁੱਤ ਜਾਣਾ ਹੀ ਨੀ ਜਾਣਾ ਡੇ ਟਾਈਮ ਜਾਓ ਤੇ ਮੈਂ ਉਹਨਾਂ ਨੂੰ ਕਾਲਜ ਯੂਨੀਵਰਸਿਟੀ ਛੱਡਦੀ ਆ ਕਰਦੀ ਆ ਸਾਰਾ ਕੁਛ ਆ ਪਰ ਇਹ ਨੀ ਹੈਗਾ ਕਿ ਵੀ
1: ਰਾਤ ਵਾਲਾ ਸਮਾਂ ਸਹੀ ਨੀ ਹੈਗਾ
2: ਹਾਂਜੀ ਮੈਂ 6 ਵਜੇ ਤੋਂ ਬਾਅਦ ਅਲਾਊਡ ਹੀ ਨੀ ਕਰਦੀ ਕਿ ਨਾ ਉਹਦੀ ਫਰੈਂਡ ਸਰਕਲ ਸਾਡੇ ਘਰੇ ਆਵੇ ਤੇ ਨਾ ਮੇਰੀਆਂ ਬੇਟੀਆਂ ਉਹਨਾਂ ਦੇ ਘਰੇ ਜਾਣ ਤੇ ਮੇਰੀਆਂ ਭਤੀਜੀਆਂ ਵੀ ਨੇ, ਮੇਰੀਆਂ ਭਾਣਜੀਆਂ ਵੀ ਨੇ, ਇਹ 8-10 ਨੇ ਮੇਰੇ, ਮਤਲਬ ਕਿ 4-4 ਬੇਟੀਆਂ ਨੇ ਮੇਰੇ ਬ੍ਰਦਰ ਦੇ, ਤੇ ਯੂਨੀਵਰਸਿਟੀ ਸਾਰੇ ਗਈਆਂ ਹੋਈਆਂ ਨੇ, ਪਰ ਨਹੀਂ ਕਿਉਂਕਿ ਆਪਾਂ ਆਪਣੇ ਕਲਚਰ ਜੀ ਰੱਖਿਆ ਹੋਇਆ ਵਾ, ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਪੁੱਤ ਆਪਾਂ ਏਦਾਂ ਕਰਕੇ ਆ ਕਮਿਊਨਿਟੀ ਆਪਣੀ, ਵੀ ਜੇ ਆਪਾਂ ਦੂਸਰੇ ਕਲਚਰ ਚ ਮੈਰਿਜ ਕਰਦੇ ਆ ਪੁੱਤ ਫਿਰ ਏਦਾਂ ਮੰਮਾ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ, ਤੇ ਸਾਰਾ ਕੁਛ ਅੰਡਰਸਟੈਂਡ ਕਰਦੀਆਂ, ਨਾ ਵਾਲ ਕੱਟਦੀਆਂ ਨੇ, ਨਾ ਆਈਬ੍ਰੋ ਕਰਦੀਆਂ ਨੇ, 25-25
1: ਬਹੁਤ ਵਧੀਆ ਪਰਵਰਿਸ਼ ਦੇ ਰਹੇ ਹੋ ਜੀ ਤੁਸੀਂ, ਮੁਬਾਰਕਬਾਦ ਤੁਹਾਨੂੰ, ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ ਜੀ। ਸਾਡੇ ਨਾਲ ਅਗਲੇ ਕਾਲਰ ਨੇ, ਸਤਿ ਸ੍ਰੀ ਅਕਾਲ ਬਾਈ ਜੀ, ਔਨ ਏਅਰ ਤੁਸੀਂ ਔਨ ਏਅਰ ਗੱਲ ਕਰਨਾ ਚਾਹੁੰਦੇ ਹੋ?
3: ਨਹੀਂ
1: ਨਹੀਂ ਕਰਨੀ ਹੈ। ਓਕੇ ਜੀ, ਇੱਕ ਮਿੰਟ ਲਾਈਨ ਹੋਲਡ ਰੱਖੋ, ਮੈਂ ਗਾਣਾ ਪਲੇ ਕਰਦਾ। ਸੋ ਇਨ ਦਾ ਮੀਨ ਟਾਈਮ ਦੋਸਤੋ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਦਾ ਨੰਬਰ ਆ 416-233-7338, ਤੁਸੀਂ ਕਾਲ ਕਰ ਸਕਦੇ ਹੋ 416-233-7338।

0: ਸੋ ਦੋਸਤੋ ਇਹਦੇ ਵਿੱਚ ਇੱਕ ਹੋਰ ਗੱਲ ਵੀ ਹੈ, ਜਦੋਂ ਨਾ ਬਾਈ ਜੀ ਨਾਲ ਵੀ ਗੱਲਬਾਤ ਹੋ ਰਹੀ ਸੀ, ਜਦੋਂ ਆਪਾਂ ਕਹਿੰਦੇ ਕਿ ਅਸੀਂ ਧੀਆਂ ਪੁੱਤਾਂ ਨੂੰ ਬਰਾਬਰ ਸਮਝਦੇ ਹਾਂ, ਜਿਨ੍ਹਾਂ ਦੇ ਖਾਸ ਤੌਰ 'ਤੇ ਇੱਕ ਭੈਣ ਇੱਕ ਭਾਈ ਭੈਣ ਭਾਈ ਦੋਨੇ ਨੇ, ਜਦੋਂ ਲੜਕੀ ਦਾ ਵਿਆਹ ਹੋ ਜਾਂਦਾ ਇਸ ਤੋਂ ਬਾਅਦ ਓਬੀਅਸ ਉਹ ਰਿਸ਼ਤੇਦਾਰ ਬਣ ਜਾਂਦੇ ਨੇ, ਉਹ ਜਿਵੇਂ ਕਹਿੰਦੇ ਇੱਧਰਲੇ ਬੱਚਿਆਂ ਦੀ ਭੂਆ ਬਣ ਜਾਂਦੀ ਆ। ਇਹ ਨਾ ਮੈਂ ਪਿੰਡਾਂ ਦੇ ਵਿੱਚ ਵੀ ਅਤੇ ਅਕਸਰ ਇੱਥੇ ਵੀ ਦੇਖਿਆ, ਜਦੋਂ ਕੋਈ ਦਿਨ ਤਿਉਹਾਰ ਹੁੰਦਾ ਅਤੇ ਸੰਧਾਰੀ ਦਿੱਤੇ ਜਾਂਦੇ ਨੇ, ਜਾਂ ਆਪਦੇ ਜਦੋਂ ਕਈ ਵਾਰ ਬੱਚਿਆਂ ਦੀ ਭੂਆ ਨੂੰ ਘਰ ਦੀ ਕੁੜੀ ਨੂੰ ਕੋਈ ਦੇਣ ਲੈਣ ਦਿੱਤਾ ਜਾਂਦਾ, ਤਾਂ ਜਿਹੜੀਆਂ ਨੂੰਹਾਂ ਵੱਲੋਂ ਇਤਰਾਜ ਕੀਤਾ ਜਾਂਦਾ, ਨੂੰਹਾਂ ਵੱਲੋਂ ਇਹ ਦੇਖਿਆ ਜਾਂਦਾ ਕਿ ਤੁਸੀਂ ਭਾਈ ਆਹ ਕੁੜੀ ਨੂੰ ਤੁਸੀਂ ਇੰਨਾ ਦੇ ਜਾਂਦੇ, ਤੁਸੀਂ ਤਾਂ ਘਰ ਲਟਾਓਗੇ, ਤੁਸੀਂ ਤਾਂ ਲੋੜ ਤੋਂ ਵੱਧ ਕੇ। ਇਹ ਕਈ ਵਾਰ ਜਿਹੜੇ ਬਜ਼ੁਰਗ ਸਾਡੇ ਪੈਨਸ਼ਨ ਦੇ ਵਿੱਚ ਪੈਨਸ਼ਨ 'ਤੇ ਨੇ, ਉਹਨਾਂ ਆਪਾਂ ਪਹਿਲਾਂ ਵੀ ਇੱਕ ਵਾਰ ਗੱਲਬਾਤ ਕੀਤੀ ਸੀ, ਜੇ ਉਹ ਆਪਦੀ ਪੈਨਸ਼ਨ ਦਾ ਕੁਛ ਹਿੱਸਾ ਇੰਡੀਆ ਬੈਠੀ ਆਪਣੀ ਧੀ ਨੂੰ ਦਿੰਦੇ ਨੇ, ਉਹ ਵੀ ਘਰ ਦੇ ਵਿੱਚ ਲੜਾਈ ਦਾ ਸਬੱਬ ਬਣ ਜਾਂਦਾ ਕਿ ਤੁਸੀਂ ਭਾਈ ਘਰ ਦੀ ਕੁੜੀ ਨੂੰ ਕਿਉਂ ਦਿੰਦੇ ਹੋ। ਹੁਣ ਜੇ ਦੇਖਣ ਵਾਲਾ ਹੋਵੇ ਕਿ ਘਰ ਦੀ ਕੁੜੀ ਨੇ ਤਾਂ ਜ਼ਮੀਨ ਦੇ ਵਿੱਚ ਉਹ ਕਿਹੜਾ ਅੱਧ ਲੈ ਕੇ ਗਈ ਆ, ਉਹ ਕਿਹੜਾ ਵੰਡੀਆਂ ਪਵਾ ਕੇ ਗਈ ਆ, ਅਤੇ ਜੇ ਦਿਨ ਤਿਉਹਾਰ 'ਤੇ ਵੀ ਉਹਨਾਂ ਨੂੰ ਆਪਾਂ ਚਾਰ ਪੈਸੇ ਨਹੀਂ ਦੇ ਸਕਦੇ ਜਾਂ ਲੋੜ ਪੈਣ 'ਤੇ ਉਹਨਾਂ ਦੀ ਹੈਲਪ ਨਹੀਂ ਕਰ ਸਕਦੇ, ਉਹ ਫਿਰ ਉਹ ਬਰਾਬਰ ਦਾ ਦਰਜਾ ਇਹਨੂੰ ਆਪਾਂ ਕਿਵੇਂ ਕਹਾਂਗੇ। ਸਟੂਡੀਓ 'ਤੇ ਤੁਸੀਂ ਕਾਲ ਕਰਕੇ ਜ਼ਰੂਰ ਦੱਸਿਓ, ਨੰਬਰ 416-233-7368 ਸਟੂਡੀਓ ਦਾ ਨੰਬਰ ਆ, 416-233-7368। ਮਨ ਸਾਹਿਬ ਤੁਸੀਂ ਦੇਖਿਆ ਹੋਊਗਾ ਜਦੋਂ ਘਰ ਦੀ ਕੁੜੀ ਨੂੰ ਕੋਈ ਪੈਸੇ ਦਿੱਤੇ ਜਾਂਦੇ ਨੇ ਜਾਂ ਉਹਨੂੰ ਵਿਆਹ ਤੋਂ ਬਾਅਦ ਲੋੜ ਪੈ ਜੇ, ਕਿਉਂਕਿ ਜਦੋਂ ਵਿਆਹ ਹੁੰਦਾ ਆਪਾਂ ਕਹਿੰਦੇ ਕਿ ਚਲੋ ਪੈਸੇ ਲਾ ਦਿਓ ਜੀ, ਵਿਆਹ 'ਤੇ ਵਧੀਆ ਪੈਸੇ ਲਾ ਦਿਓ, ਹੁਣ ਦੇਣ ਲੈਣ ਹੋਣਾ ਤਾਂ ਆਲਮੋਸਟ ਬੰਦ ਹੋ ਹੀ ਗਿਆ, ਪਰ ਜਦੋਂ ਵਿਆਹ ਤੋਂ ਬਾਅਦ ਕਈ ਵਾਰ ਸੰਕਟ ਆ ਜਾਂਦਾ ਅਤੇ ਉਹ ਕੁੜੀ ਨੂੰ ਪੈਸੇ ਪਾਉਣੇ ਦੀ ਲੋੜ ਪੈਂਦੀ ਆ, ਤਾਂ ਫਿਰ ਇੱਧਰਲੇ ਪਰਿਵਾਰ 'ਚ ਇਤਰਾਜ਼ ਕੀਤਾ ਜਾਂਦਾ ਕਿ ਘਰ ਦੀ ਕੁੜੀ ਨੂੰ ਭਾਈ ਕਿਉਂ ਤੁਸੀਂ ਪੈਸੇ ਦੇ ਰਹੇ ਹੋ।
1: ਨਹੀਂ, ਮੇਰੇ ਹਿਸਾਬ ਨਾਲ ਤਾਂ ਜੀ ਦੇਖੋ, ਜਿਵੇਂ ਕੁੜੀ ਵਿਆਹ ਕੇ ਜਦੋਂ ਚਲੀ ਜਾਂਦੀ ਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ
0: ਉਹਦਾ ਰੋਟੀ ਪਾਣੀ ਖਤਮ,
1: ਉਹਦਾ ਰੋਟੀ ਪਾਣੀ ਖਤਮ ਹੋ ਗਿਆ ਜਾਂ ਉਸਦਾ ਉਸ ਘਰ ਦੇ ਨਾਲ ਹੁਣ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਜੇ ਆਪਾਂ ਹੈਰੀਟੇਟਰੀ ਪ੍ਰੋਪਰਟੀ ਦੀ ਵੀ ਗੱਲ ਕਰਦੇ ਹਾਂ ਤਾਂ ਉਹ ਬਰਾਬਰ ਦੀ ਹੱਕਦਾਰ ਹੁੰਦੀ ਆ ਆਪਣੇ ਭਾਈਆਂ ਦੇ ਬਰਾਬਰ, ਬਟ ਚਲੋ ਜੋ ਆਪਣੇ ਸਮਾਜ ਦੀ ਨਾ ਉਹ ਬਣੀ ਹੋਈ ਆ ਜੋ ਅੱਜ ਕੱਲ੍ਹ ਚੱਲਦਾ ਆ ਰਿਹਾ ਕਿ ਵੀ ਭੈਣਾਂ ਕਦੇ ਐਵੇਂ ਜ਼ਮੀਨ ਦੇ ਵਿੱਚੋਂ ਜ਼ਮੀਨ ਨਹੀਂ ਲੈ ਕੇ ਜਾਂਦੀਆਂ, ਅਤੇ ਵੱਧ ਤੋਂ ਵੱਧ ਉਹਨਾਂ ਦਾ ਇਹੀ ਹੁੰਦਾ ਕਿ ਵੀ ਚਲੋ ਵਿਆਹ ਹੋ ਗਿਆ ਸਾਡੇ ਵਾਸਤੇ, ਘਰ ਬਾਰ ਵਧੀਆ ਲੱਭ ਦਿਓ ਜੀ, ਜ਼ਿੰਦਗੀ ਸੌਖੀ ਲੰਘ ਜਾਂਦੀ ਆ। ਪਲੱਸ ਇਹ ਹੁੰਦਾ ਕਿ ਜਦੋਂ ਅਸੀਂ ਵਾਪਸ ਆਉਂਦੇ ਹਾਂ ਆਪਦੇ ਪੇਕਿਆਂ ਨੂੰ ਆਉਂਦੇ ਹਾਂ ਤਾਂ ਸਾਨੂੰ ਆਇਆਂ ਨੂੰ ਚਲੋ ਹੈ ਨਾ ਬੰਦਾ ਹੱਸ ਕੇ ਬੁਲਾ ਲਵੇ, ਅਤੇ ਇਹੀ ਹੁੰਦਾ ਕਿ ਵੀ ਚਲੋ ਬੰਦਾ ਦੇਖ ਕੇ ਮੱਥੇ ਵੱਟ ਨਾ ਪਾਵੇ। ਦੋ ਚਾਰ ਚੀਜ਼ਾਂ ਇਹ ਹੁੰਦੀਆਂ ਨੇ ਮੇਰੇ ਹਿਸਾਬ ਨਾਲ, ਤਾਂ ਜੀ ਕੁੜੀਆਂ ਬਹੁਤ ਖੁਸ਼ ਹੁੰਦੀਆਂ ਨੇ ਇਸ ਦੇ ਵਿੱਚ।
0: ਜਿਹੜਾ ਇੱਕ ਹੁਣ ਜਿਨ੍ਹਾਂ ਦੇ ਇੱਥੇ ਬਹੁਤ ਸਾਰੇ ਪੇਰੈਂਟਸ ਨੇ ਜਿਨ੍ਹਾਂ ਦੇ ਇੱਕ ਬੱਚਾ ਹੀ ਆ, ਇੱਕ ਧੀ ਹੀ ਆ, ਐਂਡ ਹੁਣ ਇੱਥੇ ਅਜਿਹੇ ਕੇਸਿਸ ਹੈਗੇ ਨੇ ਜਦੋਂ ਵਿਆਹ ਕੀਤਾ ਜਾਂਦਾ ਤਾਂ ਕਈ ਵਾਰ ਇਹ ਸ਼ਰਤ ਰੱਖੀ ਜਾਂਦੀ ਆ ਮਾਪਿਆਂ ਵੱਲੋਂ ਕਿ ਭਾਈ ਸਾਡੇ ਕੋਲ ਦੇਖੋ ਸੁੱਖ ਨਾਲ ਇੰਨੀ ਪ੍ਰੋਪਰਟੀ ਆ, ਸਾਡੀ ਇਕੱਲੀ ਇਕੱਲੀ ਧੀ ਆ, ਅਸੀਂ ਧੀ ਨੂੰ ਵਿਆਹ ਕੇ ਦੂਜੇ ਘਰੇ ਨਹੀਂ ਤੋਰਨਾ, ਜਾਂ ਅਸੀਂ ਨਹੀਂ ਚਾਹੁੰਦੇ, ਧੀ ਵੀ ਚਾਹੁੰਦੀ ਆ ਕਿ ਮੈਂ ਆਪਦੇ ਮਾਪਿਆਂ ਨੂੰ ਛੱਡ ਕੇ ਮੈਂ ਇਕੱਲੀ ਹਾਂ ਅਤੇ ਮੇਰੇ ਪੇਰੈਂਟਸ ਦੇ ਇਕੱਲੇ ਚਾਈਲਡ ਹਾਂ ਅਤੇ ਮੈਂ ਇਹਨਾਂ ਨੂੰ ਬੁਢਾਪੇ ਦੇ ਵਿੱਚ ਇਕੱਲਾ ਨਹੀਂ ਛੱਡ ਸਕਦੀ। ਜਿਹੜਾ ਬੰਦਾ ਵਿਆਹ ਕਰਾਊਗਾ ਉਹ ਘਰ ਦੇ ਵਿੱਚ ਰਹੂਗਾ, ਯਾਨੀ ਕਿ ਘਰ ਜਮਾਈ ਬਣ ਕੇ ਰਹੂਗਾ। ਸੋ ਇਹ ਜਿਹੜਾ ਬੰਦਾ ਘਰ ਜਮਾਈ ਬਣ ਕੇ ਰਹਿੰਦਾ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਉਹ ਤਾਂ ਬਹੁਤ ਵਧੀਆ ਕੰਮ ਕਰ ਰਿਹਾ, ਉਹ ਆਪਦੇ ਪਰਿਵਾਰ ਦੇ ਨਾਲ ਜਿਵੇਂ ਕਹਿ ਲਈਏ ਦੋ ਪਰਿਵਾਰ ਹੋ ਗਏ ਦੋਨਾਂ ਨੂੰ ਪਾਲ ਰਿਹਾ, ਪਰ ਸਮਾਜ ਉਹਦਾ ਮਜ਼ਾਕ ਉਡਾਉਂਦਾ ਕਿ ਤੂੰ ਘਰ ਜਮਾਈ ਬਣ ਕੇ ਬੈਠਾ।
1: ਹਾਂਜੀ, ਇਹ ਵੀ ਦੇਖੋ ਸਮਾਜ ਵੀ ਮਜ਼ਾਕ ਉਡਾਉਂਦਾ ਅਤੇ ਕਿਤੇ ਨਾ ਕਿਤੇ ਉਹ ਬੰਦੇ ਦੇ ਰਹਿਣ ਸਹਿਣ ਦੇ ਵਿੱਚੋਂ ਵੀ ਝਲਕਦਾ ਕਿ ਵੀ ਇਹ ਇੱਕ ਘਰ ਜਵਾਈ ਆ, ਤੁਸੀਂ ਸਮਝ ਸਕਦੇ ਮੈਂ ਕੀ ਕਹਿਣਾ ਚਾਹੁੰਦਾ। ਮੇਰੇ ਹਿਸਾਬ ਨਾਲ ਇਹ ਜਿਹੜਾ ਸਵਾਲ ਤੁਸੀਂ ਪੁੱਛਿਆ ਸੀ ਥੋੜ੍ਹਾ ਜਿਹਾ
0: ਇਹਦੇ ਬਾਰੇ ਪਰਿਵਾਰਾਂ ਤੋਂ ਜ਼ਰੂਰ ਪੁੱਛਦੇ ਹਾਂ। ਸਟੂਡੀਓ ਦਾ ਨੰਬਰ ਹੈ 416-233-7368, 416-233-7368, ਸਾਡੀ ਲਾਈਨ ਜੁੜ ਚੁੱਕੀ ਆ ਗ੍ਰੈਂਡ ਹੋਮ ਫਰਨਿਚਰ ਨਾਲ। ਬਾਈ ਸੁਖਬਾਈ ਜੀ, ਸਤਿ ਸ੍ਰੀ ਅਕਾਲ ਜੀ, ਐਨ ਵੈਲਕਮ।
2: ਬਹੁਤ ਸ਼ੁਕਰੀਆ, ਧੰਨਵਾਦ ਭੁੱਲਰ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਅੱਜ ਅਸੀਂ 8 ਵਜੇ ਤੱਕ ਓਪਨ ਆ ਤੁਹਾਡੇ ਲਈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਚਾਹੁੰਦੇ ਹੋ, ਬਹੁਤ ਸਾਰੀ ਇਨਵੈਂਟਰੀ ਜਿਹੜੇ ਬੈਡਰੂਮ ਸੈੱਟ ਦੇ ਵਿੱਚ ਨਵੇਕਲੇ ਕਿਸਮ ਦੀ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗੀ ਹੋਈ ਆ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਆ। ਤੇ ਹੁਣ ਇੱਕ ਡੀਲ ਦੇਣ ਲੱਗੇ ਆ, ਕੜਾਕੇ ਕਦਮੀ ਜਿਹੜੇ ਪਰਿਵਾਰ ਰਾਈਟ ਵਿਨ ਸਟੋਰ ਆ ਜਾਣਗੇ, ਰਿਕਲਾਈਨਰ ਸੋਫਾ ਸੈੱਟ ਆਉਣ ਲੱਗਾ ਪਰਿਵਾਰਾਂ ਦੇ ਲਈ। 3-ਸੀਟਰ ਸੋਫਾ, 2-ਸੀਟਰ ਲੱਪ ਸੈੱਟ, 4 ਰਿਕਲਾਈਨਰ ਫੁੱਲੀ ਲੋਡਡ, 4 ਰਿਕਲਾਈਨਰ ਦੇ ਨਾਲ ਸੋਫਾ ਐਂਡ ਲੱਪ ਸੈੱਟ, 4 ਕਲੀਨਰ ਜਿਹਦੀ ਰੈਗੂਲਰ ਕੀਮਤ $2500 ਸੀ, ਜਿਹੜੇ ਪਰਿਵਾਰ ਰਾਈਟ ਵੇ ਇੰਸਟਾਲ ਆ ਜਾਣਗੇ, ਨਾ 2500, ਨਾ 2000, ਨਾ 1800, ਨਾ 1500, ਨਾ 1300, ਨਾ 1200, ਨਾ 1100, ਨਾ $1000 ਰਿਕਲਾਈਨਰ ਸੋਫਾ ਐਂਡ ਲਪਸਿਡ ਚਾਰ ਰਿਕਲਾਈਨਰਾਂ ਦੇ ਨਾਲ ਸਿਰਫ $999 ਤੇ ਜਿਹੜੇ ਪਰਿਵਾਰ ਆ ਕੇ ਰੇਡੀਓ ਚੜ੍ਹਦੀ ਕਲਾ ਦਾ ਆ ਕੇ ਰੈਫਰੈਂਸ ਦੇਣਗੇ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ ਫ੍ਰੀ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ ਫ੍ਰੀ, ਰਿਕਲਾਈਨਰ ਸੋਫਾ ਐਂਡ ਲਵਜਿਟ ਚਾਰ ਰਿਕਲਾਈਨਰਾਂ ਦੇ ਨਾਲ ਫ੍ਰੀ ਲੋਡਡ $2500 ਵਾਲਾ, $999 ਦਾ $1000 ਦਾ, ਤੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ ਫ੍ਰੀ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ ਫ੍ਰੀ, ਰਾਈਟ ਵੇ ਗੱਡੀਆਂ ਘੁਮਾ ਲਓ ਤੇ ਪਹੁੰਚ ਜਾਓ 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਵੀਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਤੇ 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਭੁਲਰ ਸਾਹਿਬ।

0: ਲੋ ਦੋਸਤੋ, ਇਹ ਸਵਾਲ ਤੁਹਾਡੇ ਸਾਰਿਆਂ ਦੇ ਲਈ ਆ ਘਰ ਜਮਾਈ ਨੂੰ ਲੈ ਕੇ। ਮੈਂ ਤਾਂ ਬੜੀ ਰਿਸਪੈਕਟ ਕਰਦਾ ਕਿਉਂਕਿ ਜਿਹੜੇ ਬੰਦੇ ਇਹ ਮਜਬੂਰੀ ਸਮਝਦੇ ਨੇ ਦੂਜੇ ਘਰ ਦੀ ਅਤੇ ਦੋ ਪਰਿਵਾਰ ਪਾਲਦੇ ਨੇ ਉਹਨਾਂ ਨੂੰ ਸਲੂਟ ਆ, ਪਰ ਕਈ ਵਾਰ ਸਮਾਜ ਦੇ ਵਿੱਚ ਦੇਖਿਆ ਜਾਂਦਾ ਕਿ ਉਹਨਾਂ ਨੂੰ ਸਮਾਜ ਪ੍ਰੋਪਰ ਰਿਸਪੈਕਟ ਨਹੀਂ ਹੁੰਦਾ। ਫਿਰ ਆਪਾਂ ਕਹਿੰਦੇ ਕਿ ਜੀ ਇਹ ਧੀਆਂ ਪੁੱਤ ਬਰਾਬਰ ਵਾਲੇ ਕਨਸੈਪਟ 'ਤੇ ਤਾਂ ਫਿਰ ਆਪਾਂ ਗੱਲ ਕਰ ਹੀ ਨਹੀਂ ਸਕਦੇ। ਸੋ ਤੁਸੀਂ ਕੀ ਲੱਗਦੇ ਹੋ ਕਿ ਜਾਂ ਕਈ ਬੰਦੇ ਲਾਲਚ ਨੂੰ ਕਰਦੇ ਨੇ, ਕਈ ਬੰਦੇ ਜ਼ਿੰਮੇਵਾਰੀ ਇਹਨੂੰ ਸਮਝਦੇ ਨੇ, ਮਜਬੂਰੀ ਆ, ਜ਼ਿੰਮੇਵਾਰੀ ਆ, ਵਧੀਆ ਚੀਜ਼ ਆ, ਤੁਹਾਡੀ ਕੀ ਟਿੱਪਣੀ ਆ? ਮੈਂ ਤਾਂ ਬਹੁਤ ਰਿਸਪੈਕਟ ਕਰਦਾ, ਆਈ ਸਲਿਊਟ, ਤੁਹਾਡਾ ਕੀ ਇਹਦੇ 'ਤੇ ਵਿਊ ਆ? ਤਾਂ ਜ਼ਰੂਰ ਕਾਲ ਕਰਕੇ ਦੱਸਿਓ, ਕਿਉਂਕਿ ਜੇ ਮੁੰਡਾ ਕੁੜੀ ਦੇ ਘਰ ਜਾ ਕੇ ਰਹਿ ਸਕਦਾ, ਉਹਨਾਂ ਨੂੰ ਪਾਲ ਪੋਸ਼ ਸਕਦਾ, ਉਹ ਪਰਿਵਾਰ ਦਾ ਬੀਂਗ ਏ ਮੈਨ ਧਿਆਨ ਰੱਖ ਸਕਦਾ ਪੈਸੇ, ਤਾਂ ਫਿਰ ਇਹਦੇ ਵਿੱਚ ਗਲਤ ਗੱਲ ਕੀ ਆ? ਅਤੇ ਇਹਨੂੰ ਫਿਰ ਸਮਾਜ ਦੇ ਵਿੱਚ ਅਸੈਪਟ ਕਿਉਂ ਨਹੀਂ ਇਸ ਲੈਵਲ 'ਤੇ ਕੀਤਾ ਜਾਂਦਾ? ਜਾਂ ਅਸੈਪਟ ਕਰਨ ਲੱਗ ਗਏ ਨੇ ਲੋਕ, ਤੁਹਾਡਾ ਕੀ ਇਹਦੇ 'ਤੇ ਮੱਤ ਆ? ਤਾਂ ਜ਼ਰੂਰ ਕਾਲ ਕਰਕੇ ਸਾਨੂੰ ਆਪਣੇ ਟਿੱਪਣੀ ਸਾਂਝੀ ਕਰ ਸਕਦੇ। ਨੰਬਰ 416-233-7368 416-233-7368 416-233-7368 'ਤੇ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਮੂਜ਼ ਬਲਾਈਂਡ ਵੱਲੋਂ। ਮੂਜ਼ ਬਲਾਈਂਡ ਪਰਦੇ ਹੀ ਪਰਦੇ 'ਤੇ ਬਾਈ ਜੀ ਖਾਸ ਖਾਸ ਖਾਸ ਔਫਰ ਲੈ ਕੇ ਆਏ ਨੇ ਤੁਹਾਡੇ ਸਾਰਿਆਂ ਦੇ ਲਈ। ਪਰਦਿਆਂ ਦੇ ਉੱਤੇ 50% ਡਿਸਕਾਊਂਟ, ਮੂਜ਼ ਬਲਾਈਂਡ 50% ਡਿਸਕਾਊਂਟ ਲੈ ਕੇ ਆ ਰਿਹਾ, ਅਤੇ ਇਹਦੇ ਨਾਲ 5 ਸਾਲ ਦੀ ਵਾਰੰਟੀ ਆ। ਪਰ ਜੇ ਤੁਸੀਂ ਬ੍ਰੈਂਪਟਨ ਦੇ ਵਿੱਚ ਰਹਿ ਰਹੇ ਹੋ ਤਾਂ ਬਾਈ ਜੀ ਇੱਕ ਸਪੈਸ਼ਲ ਚੀਜ਼ ਕਰਨ ਜਾਣਗੇ। ਸੋ ਸਪੈਸ਼ਲ ਚੀਜ਼ ਕੀ ਆ ਉਹ ਤੁਹਾਡੇ ਸਾਰਿਆਂ ਲਈ ਬਾਈ ਜੀ ਦੱਸਣਗੇ। ਗੋ ਅਹੈਡ ਪਲੀਜ਼।
1: ਭੁੱਲਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਅਤੇ ਜ਼ੇਬਰਾ ਬ੍ਰਾਂਚ ਅਤੇ ਰੋਲਰ ਸ਼ੇਸ 'ਤੇ ਜਿੱਥੇ ਭੁੱਲਰ ਸਾਹਿਬ ਤੁਸੀਂ ਆਪ ਹੀ ਦੱਸ ਦਿੱਤਾ ਕਿ ਵੀ 50% ਡਿਸਕਾਊਂਟ ਆਪਾਂ ਫਲੈਟ ਸਾਰਿਆਂ ਭੈਣਾਂ ਅਤੇ ਭਰਾਵਾਂ ਲਈ ਔਫਰ ਕਰ ਹੀ ਰਹੇ ਹਾਂ, ਚਾਹੇ ਇੱਕ ਵਿੰਡੋ ਆ, ਚਾਹੇ ਦੋ ਵਿੰਡੋ ਆ, ਚਾਹੇ 4, 5, 10, ਜਿੰਨੇ ਮਰਜ਼ੀ ਵਿੰਡੋਜ਼ ਹੋਣ, ਚਾਹੇ ਸਾਰੇ ਘਰ ਦਾ ਕੰਮ ਹੈ ਜੀ। 50% ਡਿਸਕਾਊਂਟ ਫਲੈਟ, 50% ਔਫ ਆਪਾਂ ਸਾਰੇ ਭੈਣਾਂ ਅਤੇ ਭਰਾਵਾਂ ਨੂੰ ਦੇ ਹੀ ਰਹੇ ਜੀ। ਅਤੇ ਕੋਈ ਆਮ ਬਲਾਈਂਡ ਨਹੀਂ ਹੈਗੀ, ਪ੍ਰੀਮੀਅਮ ਕੁਆਲਿਟੀ ਦੇ ਨਾਲ 5 ਸਾਲ ਦੀ ਵਾਰੰਟੀ ਆਪਾਂ ਔਫਰ ਕਰਦੇ ਹਾਂ ਜੀ। ਮੈਟਲ ਦੀ ਚੇਨ ਅਤੇ ਮੈਟਲ ਦਾ ਹਾਰਡਵੇਅਰ ਹੋਏਗਾ ਸਾਰਾ, ਫੈਬਰਿਕ ਦੀ ਅਤੇ ਮੈਟਲ ਦੀ ਫੈਬਰਿਕ ਦੀ ਹਾਰਡਵੇਅਰ ਦੀ ਸਭ ਕਰਦੇ ਜੀ।
2: 5 ਸਾਲ ਦੀ ਵਾਰੰਟੀ ਹੈ ਜੀ ਆਪਣੀ।
0: 5 ਸਾਲ ਦੀ ਵਾਰੰਟੀ,
2: 5 ਸਾਲ ਦੀ ਵਾਰੰਟੀ,
0: 50% ਡਿਸਕਾਊਂਟ।
2: ਹਾਂਜੀ,
0: 5 ਸਾਲ ਦੀ ਵਾਰੰਟੀ, 50% ਡਿਸਕਾਊਂਟ। ਇਹ ਸਾਰੇ ਮੈਨੂਫੈਕਚਰਿੰਗ ਇੱਥੇ ਹੁੰਦੇ ਨੇ ਜੀ,
2: ਆਪ ਅਸੀਂ ਮੈਨੂਫੈਕਚਰ ਕਰਦੇ ਹਾਂ।
0: ਜੇ ਅੱਜ ਤੁਹਾਨੂੰ ਕੋਈ ਆਰਡਰ ਮਿਲਦਾ ਤੇ ਕਿੰਨੇ ਦਿਨਾਂ ਦੇ ਵਿੱਚ ਆਰਡਰ ਬਣ ਕੇ ਰੈਡੀ ਹੋ ਜਾਂਦਾ?
2: ਅਸੀਂ ਨਾਰਮਲੀ 6-7 ਦਿਨਾਂ ਦੇ ਵਿੱਚ ਆਪਾਂ ਆਰਡਰ ਇੰਸਟਾਲ ਕਰ ਦੇਣੇ ਕਰਦੇ।
0: ਕੋਟੇਸ਼ਨ ਫ੍ਰੀ ਹੁੰਦੀ ਆ?
2: ਕੋਟੇਸ਼ਨ ਬਿਲਕੁਲ,
0: ਇੰਸਟਾਲੇਸ਼ਨ ਦਾ ਕੋਈ ਵੱਖਰੇ ਚਾਰਜ?
2: ਕੋਈ ਇੰਸਟਾਲੇਸ਼ਨ ਦਾ ਐਕਸਟਰਾ ਚਾਰਜ ਨਹੀਂ।
0: ਕਈ ਵਾਰ ਵਿੰਡੋ ਬਹੁਤ ਵੱਡੀ ਵੱਡੀ ਹੁੰਦੀਆਂ ਨੇ, 15-15 ਫੁੱਟ ਤੇ
2: 15-20 ਫੁੱਟ, 25 ਫੁੱਟ, ਜਿੰਨੀ ਮਰਜ਼ੀ ਉੱਚੀ ਵਿੰਡੋ ਹੋਵੇ ਜੀ। ਜੇ ਇਹ ਕਸਟਮਰ ਦੀ ਰਿਕੁਐਸਟ ਆ ਜਾਂ ਡਿਮਾਂਡ ਆ ਜਾਂ ਰਿਕੁਆਇਰਮੈਂਟ ਆ ਕਿ ਉੱਥੇ ਬਲਾਈਂਡ ਲਾਉਣੀ ਆ, ਤਾਂ ਆਪਾਂ ਉੱਥੇ ਬਲਾਈਂਡ ਇੰਸਟਾਲ ਕਰਾਂਗੇ।
0: ਅਤੇ ਜੇ ਆਪਣਾ ਜਦੋਂ ਤੁਸੀਂ ਪੂਰੇ ਘਰ ਦੀਆਂ ਬਲਾਈਂਡਸ ਦੇ ਕੇ ਔਫਰ ਦਿੰਦੇ ਹੋ, ਕਿ ਉਹਦੇ ਵਿੱਚ ਕੋਈ ਕੈਚ ਤਾਂ ਨਹੀਂ ਕਿ ਜੀ ਇਹਦੇ ਵਿੱਚ ਤਾਂ ਬੇਸਮੈਂਟ ਨਹੀਂ ਸੀਗੀ ਅਤੇ ਬੇਸਮੈਂਟ ਦੇ ਨਾਲ ਤੁਸੀਂ ਪੂਰਾ ਘਰ ਗਿਣਦੇ?
2: ਪੂਰੇ ਘਰ ਦੇ ਵਿੱਚ ਆਪਾਂ ਜੀ ਮਿਨੀਮਮ ਕਾਊਂਟ ਕਰਦੇ ਹਾਂ ਮੇਨ ਫਲੋਰ ਅਤੇ ਸਾਰੇ ਬੈਡਰੂਮ।
0: ਓਕੇ,
2: ਬੇਸਮੈਂਟ ਤੁਸੀਂ ਐਡ ਆਨ ਕਰਨੀ ਆ, ਨਹੀਂ ਕਰਨੀ ਉਹ ਕਸਟਮਰ
0: ਦੀ। ਜੇ ਪੂਰੇ ਘਰ ਦੇ ਬਲਾਈਂਡ ਲਵਾਉਂਦੇ ਆ ਆਪਾਂ,
2: ਹਾਂਜੀ ਹਾਂਜੀ,
0: ਜਿਹਦੇ 'ਚ ਬੇਸਮੈਂਟ ਇਨਕਲੂਡ ਨਹੀਂ ਹੈਗੀ,
2: ਆਪਾਂ ਪੂਰਾ ਘਰ।
0: ਸੋ 50% ਡਿਸਕਾਊਂਟ ਸਾਨੂੰ ਮਿਲੂਗਾ?
2: ਹਾਂਜੀ ਹਾਂਜੀ,
0: 5 ਸਾਲ ਦੀ ਵਾਰੰਟੀ,
2: 5 ਸਾਲ ਦੀ ਵਾਰੰਟੀ।
0: ਅਤੇ ਖਾਸ ਕੀ ਆ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਲਈ?
2: ਰੇਡੀਓ ਚੜ੍ਹਦੀ ਕਲਾ ਦਾ ਤੁਹਾਨੂੰ ਰੈਫਰੈਂਸ ਦਿੰਦੇ ਹਾਂ ਜੀ, ਬ੍ਰੈਂਪਟਨ ਦੇ ਵਿੱਚੋਂ ਕਾਲ ਕਰਦੇ ਹੋ ਅਤੇ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ, 50% ਡਿਸਕਾਊਂਟ ਦੇ ਨਾਲ ਨਾਲ ਇੱਕ ਸਮਾਰਟ ਟੀਵੀ ਫ੍ਰੀ,
0: ਇੱਕ ਟੈਲੀਵਿਜ਼ਨ ਫ੍ਰੀ ਦੇਵੋਗੇ?
2: ਇੱਕ ਟੈਲੀਵਿਜ਼ਨ ਬਿਲਕੁਲ ਫ੍ਰੀ ਐਜ਼ ਅ ਗਿਫਟ।
0: 5 ਸਾਲ ਦੀ ਵਾਰੰਟੀ ਵੀ ਦੇਵੋਗੇ? 50% ਡਿਸਕਾਊਂਟ ਵੀ ਦੇਵੋਗੇ?
2: 50% ਡਿਸਕਾਊਂਟ ਤਾਂ ਮਿਲਣਾ ਹੀ ਮਿਲਣਾ ਜੀ।
0: ਲੋ ਬ੍ਰੈਂਪਟਨ ਵਾਲੇ ਤਕੜੇ ਹੋ ਜਾਓ, ਇਹ ਆਫਰ ਮੂਜ਼ ਬਲਾਈਂਡ ਬਹੁਤ ਵਧੀਆ ਇਹਨਾਂ ਦੇ ਪਰਦੇ ਨੇ, ਜੈਬਰਾ ਬਲਾਈਂਡ, ਰੋਲਰ ਸ਼ੇਡ ਕਹਿਣ ਦੀ ਲੋੜ ਨਹੀਂ, ਘਰ ਦੀ ਲੁੱਕ ਜਿਹੜੀ ਪੂਰੀ ਚੇਂਜ ਹੋ ਜਾਂਦੀ ਆ, ਬਹੁਤ ਸੋਹਣੇ ਲੱਗਦੇ ਨੇ। ਤੇ ਨੰਬਰ ਬੋਲ ਦਿਓ ਫਿਰ।
2: 647-399-4646 647-389-4646 647-399-4646
0: 647-399-4646 ਦੋਸਤੋ, 647-399-4646 647-389-4646 647-399-4646 'ਤੇ ਕਾਲ ਕਰ ਲਿਓ। ਅਤੇ ਇਹ ਕਹਿੰਦੇ ਅਸੀਂ ਲਾਂਭਾ ਨਹੀਂ ਆਉਣ ਦਿੰਦੇ।

0: ਸੋ ਦੋਸਤੋ ਇੱਕ ਕੈਂਪ ਦੀ ਜਾਣਕਾਰੀ ਜ਼ਰੂਰ ਦੇ ਦਈਏ, ਤੁਹਾਡੇ ਸ਼ਹਿਰ ਦੇ ਵਿੱਚ ਫ੍ਰੀ ਕੈਂਪ ਲੱਗਣ ਜਾ ਰਿਹਾ। ਅਲਫਾ ਫਿਜ਼ੀਓਥੈਰੇਪੀ ਵਾਲੇ ਫਿਜ਼ੀਓਥੈਰੇਪੀ ਦਾ ਕੈਂਪ ਲੈ ਕੇ ਆ ਰਹੇ ਨੇ ਜੀ। ਜੇ ਤੁਹਾਡੇ ਗਿੱਟੇ ਗੋਡੇ ਮੋਢੇ ਨੈੱਕ ਪੇਨ ਬੈਕ ਪੇਨ ਆ, ਕਿਸੇ ਵੀ ਤਰ੍ਹਾਂ ਦਾ ਬੋਡੀ ਦੇ ਵਿੱਚ ਪੇਨ ਆ, ਉਹਦਾ ਮੁਫਤ ਇਲਾਜ ਕੀਤਾ ਜਾਊਗਾ। ਪਹਿਲਾਂ ਇਹ ਬਰੈਂਪਟਨ ਦੇ ਵਿੱਚ ਕੈਂਪ ਲੱਗਿਆ, ਲੰਡਨ ਸ਼ਹਿਰ ਦੇ ਵਿੱਚ ਕੈਂਪ ਲੱਗਿਆ, ਅਤੇ ਹੁਣ ਇਹ ਮਿਸੀਸਾਗਾ ਦੇ ਵਿੱਚ ਡੰਡਾਸ ਐਂਡ ਵਿੰਸਰ ਚਰਚਲ 'ਤੇ ਇਹ ਕੈਂਪ ਲੱਗਣ ਜਾ ਰਿਹਾ। ਅਤੇ ਇਹ ਕੈਂਪ ਇੱਕ ਦਿਨ ਦਾ ਨਹੀਂ, ਇਸ ਵਾਰੀ ਇੱਕ ਹਫ਼ਤੇ ਦਾ ਕੈਂਪ ਆ। 13 ਤੋਂ ਲੈ ਕੇ 18 ਸਤੰਬਰ ਤੱਕ ਇਹ ਕੈਂਪ ਚੱਲੂਗਾ, ਜਿਹਦੇ ਵਿੱਚ ਤੁਸੀਂ ਆਪਣੀ ਫਿਜ਼ੀਓਥੈਰੇਪੀ, ਨੈੱਕ ਪੇਨ, ਬੈਕ ਪੇਨ, ਸਰਵਾਈਕਲ ਪੇਨ ਤੋਂ ਛੁਟਕਾਰਾ ਪਾ ਸਕਦੇ ਹੋ ਫ੍ਰੀ ਦੇ ਵਿੱਚ, ਕਿਉਂਕਿ ਤੁਹਾਨੂੰ ਜਿੱਥੇ ਅਸੈਸਮੈਂਟ ਕੀਤੀ ਜਾਂਦੀ ਹੈ, ਐਵੈਲੂਏਸ਼ਨ ਕੀਤੀ ਜਾਂਦੀ ਹੈ, ਤੁਹਾਨੂੰ ਕੰਸਲਟ ਕੀਤਾ ਜਾਂਦਾ, ਤੁਹਾਨੂੰ ਐਕਸਰਸਾਈਜ਼ ਦੱਸੀ ਜਾਂਦੀਆਂ ਨੇ ਕਿ ਇਹ ਤੁਹਾਡੀ ਪ੍ਰੋਬਲਮ ਦੀਆਂ ਆਹ ਐਕਸਰਸਾਈਜ਼ਾਂ ਘਰ ਕਰਕੇ ਵੀ ਤੁਸੀਂ ਠੀਕ ਕਰ ਸਕਦੇ ਹੋ। ਉਹਦੇ ਨਾਲ ਨਾਲ 45 ਮਿੰਟ ਤਕਰੀਬਨ ਤੁਹਾਨੂੰ ਟ੍ਰੀਟਮੈਂਟ ਦਿੱਤਾ ਜਾਂਦਾ, ਉਹ ਮਸ਼ੀਨੀ ਟ੍ਰੀਟਮੈਂਟ ਵੀ ਹੋ ਸਕਦਾ, ਉਹ ਫਿਜ਼ੀਓਥੈਰੇਪੀ ਕਈ ਵਾਰ ਜਿਵੇਂ ਉਹ ਸ਼ਿਆਟਿਕ ਪੇਨ ਵਾਲਾ ਹੁੰਦਾ, ਉਹ ਵੀ ਇਹਨਾਂ ਕੋਲ ਇੱਕ ਮਸ਼ੀਨ ਆ, ਫਿਰ IFC ਜਾਂ ਲੇਜ਼ਰ ਟ੍ਰੀਟਮੈਂਟ ਵੀ ਨੇ, ਫਿਜ਼ੀਓਥੈਰੇਪਿਸਟ ਤੁਹਾਡਾ ਟ੍ਰੀਟਮੈਂਟ ਕਰਨਗੇ। ਐਂਡ ਜੇ ਇਸ ਤੋਂ ਵੱਧ ਹੋਰ ਤੁਹਾਨੂੰ ਇੱਕ ਵਿਜਿਟ ਦੇ ਨਾਲ ਨਹੀਂ ਸਰਦਾ ਅਤੇ ਤੁਹਾਨੂੰ 2-3 ਐਡ ਔਨ ਸੈਸ਼ਨ ਲੈਣੇ ਪੈਂਦੇ ਨੇ, ਤਾਂ ਉਹਨਾਂ ਦੇ ਉੱਤੇ ਵੀ ਤੁਹਾਨੂੰ ਡਿਸਕਾਊਂਟ ਦਿੱਤਾ ਜਾਵੇਗਾ। ਸੋ ਮੁਫਤ ਇਲਾਜ ਕੈਂਪ, ਫ੍ਰੀ ਟ੍ਰੀਟਮੈਂਟ ਦਾ ਕੈਂਪ, ਫਿਜ਼ੀਓਥੈਰੇਪੀ ਦਾ ਕੈਂਪ 13 ਸਤੰਬਰ ਤੋਂ 18 ਸਤੰਬਰ ਦੇ ਵਿੱਚ ਲੱਗਣ ਜਾ ਰਿਹਾ ਜੀ। ਸੋ ਤੁਸੀਂ ਇਹਦੇ ਵਿੱਚ ਆਪਣੀ ਬੁਕਿੰਗ ਕਰਨੀ ਆ ਤਾਂ ਜ਼ਰੂਰ ਕਾਲ ਕਰ ਸਕਦੇ ਹੋ, ਨੰਬਰ ਆ 905-226-0043, 905-226-0043, 905-226-0043, 905-226-0043, 905-226-0043, 905-226-0043।
1: ਛੱਡਿਆ ਤੇ ਚਾਦਰਾ ਵੀ ਲੱਗਿਆ, ਲੱਗਦਾ ਬਾਬਾ ਆਉਂਦਾ। ਓ ਸਪੀਕਰਾਂ ਦੀ ਆਵਾਜ਼ ਥੋੜੀ ਜਿਹੀ ਘੱਟ ਕਰ ਲਓ ਵੀਰੇ, ਪਤੰਦਰ ਆਪ ਹੀ ਬਹੁਤ ਉੱਚੀ ਹੈ।

0: ओके दोस्तों सर लाइन जुड़ चुकी है कटारिया टूर्स एंड ट्रैवल ते। कटारिया साहब सत श्री अकाल जी, आयां नूं वेलकम जी। सो कटारिया साहब एक जरूर दस्यो कि जदों इंडिया जाना हुंदा, अजकल एयर सुविधा दा एक फार्म आ, ओह फार्म कई बार नहीं भरिया हुंदा तां बड़ी प्रॉब्लम आ रही है। जदों इंडिया लैंड हुंदे आ फिर ओह मौके ते कहिंदे आ कि भाई इहनूं हुणे भरो, कई बार बजुर्गां नूं जां सानूं खुद पता नहीं लगदा। उहदे बारे इक वारी अपडेट करोंगे क्योंकि बहुत लोक इस वारी इंडिया जा रहे ने।
1: ਬਿਲਕੁਲ ਜੀ ਬਿਲਕੁਲ, ਇਹ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਹੈ ਕਿਉਂਕਿ ਅੱਜ ਕੱਲ ਇਹਨਾਂ ਦੀ ਰਿਕੁਆਇਰਮੈਂਟ ਹੋ ਗਈ ਜੀ। ਇੰਡੀਆ ਜਿਹੜਾ ਵੀ ਬੰਦਾ ਜਾ ਰਿਹਾ ਹੈਗਾ ਤਾਂ ਉਹਨੂੰ ਏਅਰ ਸੁਵਿਧਾ ਦਾ ਫਾਰਮ ਬਿਫੋਰ 72 ਆਵਰ ਪਹਿਲਾਂ ਜਿਹੜਾ ਕਿ ਡਿਪਾਰਚਰ ਤੋਂ ਤੁਹਾਨੂੰ ਭਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਤੁਹਾਡਾ ਨਾਂ ਭਰਿਆ ਹੋਊਗਾ ਤੁਹਾਨੂੰ ਡਿਕਲਾਈਨ ਵੀ ਕਰ ਸਕਦੇ। ਕਈ ਬੰਦੇ ਇਹੋ ਜਿਹੇ ਵੀ ਬੈਠੇ ਆ ਜੀ, ਕੋਈ ਬੰਦਾ ਘਰੋਂ ਕੋਈ ਸੋਚ ਕੇ ਆਇਆ ਹੁੰਦਾ, ਲੜ ਕੇ ਆਇਆ ਹੁੰਦਾ, ਸੋ ਇਹ ਚੀਜ਼ਾਂ ਦਾ ਵੀ ਖਿਆਲ ਰੱਖਣਾ ਪੈਣਾ। ਸੋ ਪਲੀਜ਼ ਸਾਰਿਆਂ ਨੂੰ ਰਿਕੁਐਸਟ ਹੈ ਏਅਰ ਸੁਵਿਧਾ ਦਾ ਫਾਰਮ ਜ਼ਰੂਰ ਭਰੋ। ਜੇ ਤੁਹਾਨੂੰ ਨਹੀਂ ਭਰਨਾ ਆਉਂਦਾ ਕਟਾਰੀਆ ਟਰੈਵਲ ਫੋਨ ਕਰੋ, ਤੁਹਾਨੂੰ ਔਨ ਦਾ ਫੋਨ ਹੀ ਸਾਰੀ ਹੈਲਪ ਮਿਲ ਜੂਗੀ। ਕੋਈ ਵੀ ਇਹਦੇ ਵਿੱਚ ਹਿਚਕਚਾਹ ਨਾ ਕਰੋ ਵੀ ਤੁਸੀਂ ਭਰਨਾ ਨੀ ਗਾ, ਵੀ ਉੱਥੇ ਜਾ ਕੇ ਭਰ ਲਾਂਗੇ। ਪਰ ਭਰਿਆ ਹੋਣਾ ਤੁਹਾਡਾ ਬਹੁਤ ਜ਼ਿਆਦਾ ਜ਼ਰੂਰੀ, ਇਹ ਗੱਲ ਦਾ ਖਿਆਲ ਰੱਖ ਲਓ। ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੀ ਪਤਾ ਵਾ ਭਾਜੀ, ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਆਪਾਂ ਨੂੰ ਪੂਰੀਆਂ ਕਰਨੀਆਂ ਹੀ ਪੈਣੀਆਂ ਐਸ ਪਰ ਟਰੈਵਲ ਦੇ ਰੂਲ।
0: ਤੇ ਇਹਦੇ ਵਿੱਚ ਕਟਾਰੀਆ ਸਾਹਿਬ ਤੁਸੀਂ ਇਹ ਹੈਲਪ ਕਰਦੇ ਹੋ ਤੇ ਇਹਦੇ ਲਈ ਤੁਹਾਡੇ ਕੋਲ ਵਿਜਿਟ ਕਰਨਾ ਪਊਗਾ ਜਾਂ ਓਵਰ ਦਾ ਕਾਲ ਹੋ ਜਾਏਗਾ?
1: ਨਹੀਂ, ਓਵਰ ਦਾ ਕਾਲ ਵੀ ਕਰ ਦਾਂਗੇ ਜੀ। ਤੁਸੀਂ ਜੇ ਸਾਨੂੰ ਫੋਨ ਤੇ ਇਨਫੋਰਮੇਸ਼ਨ ਦੇ ਦੋਗੇ ਤੁਹਾਡੀ ਇਹਦੇ ਵਿੱਚ ਹੈਲਪ ਕਰ ਦਾਂਗੇ ਆਪਾਂ।
0: ਸੋ ਦੋਸਤੋ ਨੰਬਰ ਆ 905-678-1200। ਜੇ ਤੁਸੀਂ ਨਵੀਂ ਟਿਕਟ ਕਰਵਾ ਰਹੇ ਹੋ ਜਾਂ ਟਿਕਟ ਆਲਰੇਡੀ ਹੋਈ ਹੋਈ ਆ ਤਾਂ ਮੇਕ ਸ਼ੋਰ ਕਰੋ ਉਸ ਏਅਰ ਸੁਵਿਧਾ ਦਾ ਫਾਰਮ ਭਰਨਾ ਲਾਜ਼ਮੀ ਹੋ ਚੁੱਕੇ ਆ ਤੇ ਇਹਦੇ ਲਈ ਕਟਾਰੀਆ ਸਾਹਿਬ ਤੁਹਾਡੀ ਹੈਲਪ ਕਰਨਗੇ। ਨੰਬਰ ਆ 905-678-1200, 905-678-1200। ਕਟਾਰੀਆ ਸਾਹਿਬ ਇੱਕ USA ਦੇ ਲਈ ਅਰਲੀ ਅਪੁਆਇੰਟਮੈਂਟਸ, ਇਹਦੇ ਵਿੱਚ ਹੈਲਪ ਕਰਦੇ ਹੋ?
1: ਬਿਲਕੁਲ, ਉਹਦੇ ਵਿੱਚ ਵੀ ਤੁਹਾਡੀ ਪੂਰੀ ਹੈਲਪ ਕੀਤੀ ਜਾ ਸਕਦੀ ਆ। ਹਾਂ, ਜਿਹੜੇ PR ਕਾਰਡ ਵਾਲੇ ਹੈਗੇ ਆ ਉਹਨੂੰ ਮੈਂ ਟੋਰਾਂਟੋ ਦੀ ਅਪੁਆਇੰਟਮੈਂਟ ਜਲਦੀ ਅਰੇਂਜ ਕਰਾ ਸਕਦੇ ਹਾਂ। ਤੇ ਜਿਹੜੇ PR ਕਾਰਡ ਜਾਂ PR ਕਾਰਡ ਵਾਲੇ ਨਹੀਂ, ਜੋ ਵਿਜ਼ਟਰ ਵੀਜ਼ੇ ਤੇ ਆ ਜਾਂ ਉਹ ਵਰਕ ਪਰਮਿਟ ਤੇ ਆ, ਉਹ ਮੌਂਟਰੀਅਲ ਜਾਂ ਆਟਵਾ ਤੇ ਜਾਂ ਕੈਲਗਰੀ ਔਰ ਐਡਮਿੰਟਨ ਦੇ ਵਿੱਚ ਵੀ ਹੋ ਸਕਦੀ ਹੈਗੀ ਅਪੁਆਇੰਟਮੈਂਟ ਉਹਨਾਂ ਦੀ, ਪੂਰੀ ਹੈਲਪ ਕਰ ਸਕਦੇ।
0: ਸੋ ਇਹਦੇ ਲਈ ਵੀ ਇੱਕ ਨੰਬਰ ਹੈ 905-678-1200 ਤੇ ਜੇ ਇਨ ਕੇਸ ਨਹੀਂ ਹੁੰਦਾ ਤਾਂ ਪੈਸੇ ਰਿਫੰਡ?
1: ਬਿਲਕੁਲ ਜੀ, 100% ਸਾਨੂੰ 3 ਮਹੀਨਿਆਂ ਦਾ ਟਾਈਮ ਲਵਾਂਗੇ ਤੁਹਾਡੇ ਕੋਲੋਂ। ਜੇ 3 ਮਹੀਨਿਆਂ ਦੇ ਵਿੱਚ ਨਹੀਂ ਹੋਏਗਾ
0: ਹੈਲਪ ਚਾਹੀਦੀ ਆ, ਕਿਸੇ ਵੀ ਤਰ੍ਹਾਂ ਦੀ ਕੋਈ ਡਾਕੂਮੈਂਟੇਸ਼ਨ ਆ ਤਾਂ ਕਟਾਰੀਆ ਸਾਹਿਬ ਨੂੰ ਐਨੀ ਟਾਈਮ ਕਾਲ ਕੀਤੀ ਜਾ ਸਕਦੀ ਹੈ 905-678-1200। ਤੇ ਇੰਡੀਆ ਜਾ ਰਹੇ ਹੋ ਇਸ ਸੀਜ਼ਨ ਤੇ ਟਿਕਟਾਂ ਦੇ ਲਈ ਯਾਦ ਰੱਖੋ ਸਸਤੀ ਅਤੇ ਵਧੀਆ ਟਿਕਟਾਂ ਲਈ ਕਟਾਰੀਆ ਟਰੈਵਲ ਕਟਾਰੀਆ ਸਾਹਿਬ ਦਿਓ ਜਾਣਕਾਰੀ।
1: ਬਿਲਕੁਲ ਜੀ, ਟਿਕਟਾਂ ਦੇ ਜਿਹੜੀ ਜਾਣਕਾਰੀ, ਬਾਕੀ ਜਿਹੜਾ ਥੋੜਾ ਹੁਣ ਆਪਾਂ ਪਹਿਲਾਂ ਪੇਪਰ ਵਰਕ ਸ਼ੁਰੂ ਕੀਤਾ ਹੈਗਾ, ਪੇਪਰ ਵਰਕ ਬਾਰੇ ਤੁਹਾਨੂੰ ਦੱਸ ਦੇਵਾਂ। ਜੇ ਕਿਸੇ ਨੇ ਕੋਈ ਈ ਵੀਜ਼ਾ ਵੀ ਲੈਣਾ ਹੈਗਾ ਤੁਹਾਨੂੰ ਸਾਡੇ ਕੋਲ ਆਉਣ ਦੀ ਲੋੜ ਨਹੀਂ ਹੈਗੀ, ਆਨਲਾਈਨ ਸਾਨੂੰ ਇਨਫੋਰਮੇਸ਼ਨ ਭੇਜੋ, ਵਟਸਐਪ ਤੇ ਭੇਜੋ, ਈਮੇਲ ਦੇ ਰਾਹੀਂ ਭੇਜੋ, ਪੈਸੇ ਭੇਜੋ ਤੇ ਤੁਹਾਡਾ ਘਰੇ ਬੈਠੇ ਹੀ ਵੀਜ਼ਾ ਮਿਲ ਜਾਏਗਾ। ਤੁਹਾਨੂੰ ਵਿਜ਼ਿਟ ਕਰਨ ਦੀ ਲੋੜ ਨਹੀਂ ਹੈਗੀ ਵੀ ਤੁਸੀਂ ਅੱਧਾ ਘੰਟਾ ਘੰਟਾ ਲਾ ਕੇ ਸਾਡੇ ਕੋਲ ਆਓ, ਤੁਹਾਨੂੰ ਉੱਥੇ ਬੈਠੇ ਹੀ ਇਹ ਸਹੂਲਤ ਮਿਲ ਜਾਏਗੀ। ਜੇ ਕਿਸੇ ਨੇ EOCI ਲੈਣੀ ਉਹਦੇ ਵਿੱਚ ਵੀ ਹੈਲਪ ਕੀਤੀ ਜਾਂਦੀ ਹੈ, ਜੇ ਕਿਸੇ ਨੇ OCI ਨੂੰ ਅਪਡੇਟ ਕਰਾਉਣਾ ਉਹਦੇ ਵਿੱਚ ਵੀ ਹੈਲਪ ਕੀਤੀ ਜਾਂਦੀ ਹੈ, ਪਾਸਪੋਰਟ ਰਿਨਿਊ ਕਰਾਉਣਾ ਤਾਂ ਵੀ, ਉਸ ਤੋਂ ਬਾਅਦ PCC ਲੈਣੀ ਹੈ ਜੇ UK ਦਾ ਵੀਜ਼ਾ ਲੈਣਾ ਜਾਂ UK ਦਾ ETR ਲੈਣਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਦਾ ETR ਲੈਣਾ। ETR ਦਾ ਮਤਲਬ ਆਥੋਰਾਈਜੇਸ਼ਨ ਫਾਰਮ ਹੁੰਦਾ ਇੱਕ, ਉਹ ਵੀਜ਼ਾ ਇੰਡੀਅਨ ਪਾਸਪੋਰਟ ਲਈ ਤਾਂ ਜ਼ਰੂਰੀ ਹੈਗਾ ਹੀ ਹੈਗਾ, ਚਾਹੇ PR ਆ ਚਾਹੇ ਵਿਜ਼ਟਰ ਹੈ। ਔਰ ਜਿਹੜਾ ਕੈਨੇਡੀਅਨ ਪਾਸਪੋਰਟ ਆ ਇਹ ਵੀ ਬਹੁਤ ਧਿਆਨ ਰੱਖਣ ਵਾਲੀ ਗੱਲ ਆ ਭਾਜੀ, ਜੇ ਤੁਸੀਂ ਕਿਸੇ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਇੰਗਲੈਂਡ ਟਰੈਵਲ ਕਰਦੇ ਆ ਤੁਹਾਡੇ ਕੋਲ ETR ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਏਅਰਪੋਰਟ ਤੇ ਚੜ੍ਹਨ ਨਹੀਂ ਦਿੱਤਾ ਜਾਵੇਗਾ। ਇਹ ਗਰੰਟੀ ਹੈ, ਉਸ ਤੋਂ ਬਾਅਦ ਟਿਕਟਾਂ ਨਾਨ ਰਿਫੰਡੇਬਲ ਆ, ਨਾਨ ਚੇਂਜੇਬਲ ਆ, ਇਹ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ, ਬੜੀ ਧਿਆਨ ਰੱਖਣ ਵਾਲੀ ਗੱਲ ਹੈ ਇਹ। ਤੇ ਉਸ ਤੋਂ ਬਾਅਦ ਕਿਸੇ ਨੇ ਮਿਡਲ ਈਸਟ ਜਾਣਾ ਹੈਗਾ, ਦੁਬਈ ਵਗੈਰਾ ਜਾਣਾ ਹੈਗਾ, ਉੱਥੋਂ ਦਾ ਸਾਰਾ ਲੈਂਡ ਪੈਕੇਜ, ਯੂਰਪ ਜਾਣਾ ਯੂਰਪ ਦਾ ਲੈਂਡ ਪੈਕੇਜ, ਤੁਰਕੀ ਜਾਣਾ ਤੁਰਕੀ ਦਾ, ਹਰ ਤਰ੍ਹਾਂ ਦਾ ਇੰਤਜ਼ਾਮ ਇੱਕੋ ਜਗ੍ਹਾ ਥੱਲੇ ਆ ਜੀ। ਨੇਪਾਲ ਦਾ ਵੀਜ਼ਾ ਲੈਣਾ, PR ਕਾਰਡ ਐਕਸਪਾਇਰ ਹੋ ਗਿਆ, ਚਾਹੇ ਤੁਹਾਡੇ ਮੰਨ ਲਓ ਸਿਟੀਜ਼ਨ ਦੇ ਪੇਪਰ ਭਰਾਉਣੇ ਆ, ਕਿਤੇ ਵੀ ਜਾਣ ਦੀ ਲੋੜ ਨਹੀਂ, ਸਿਰਫ ਕਟਾਰੀਆ ਟਰੈਵਲ ਆਓ, ਤੁਸੀਂ ਲੰਮੀਆਂ ਲੰਮੀਆਂ ਲਾਈਨਾਂ ਤੋਂ ਬਚੋ, ਤੁਸੀਂ ਇੱਥੇ ਆ ਕੇ ਆਪਦਾ ਆਰਾਮ ਨਾਲ ਤਸੱਲੀ ਨਾਲ ਆਪਦੇ ਸਾਰੇ ਕੰਮ ਕਰਵਾ ਕੇ ਜਾਓ ਜੀ। ਤੇ ਬਾਕੀ ਟਿਕਟਾਂ ਦੀ ਗੱਲ ਰਹਿ ਗਈ ਭਾਜੀ, ਸਾਡੇ ਕੋਲ ਸਪਤੰਬਰ ਦੀਆਂ ਬੜੇ ਵਧੀਆ 1-way ਟਿਕਟਾਂ ਸਾਡੇ ਕੋਲ $1,050 ਤੋਂ ਸ਼ੁਰੂ ਆ, ਕਿਉਂਕਿ $1,100-1200 ਤੋਂ 1-way ਟਿਕਟ ਹੈ ਨੀ ਗੀ ਜੀ, ਤੁਹਾਨੂੰ $1,050 ਦੀ ਦਿੱਤੀ ਜਾਵੇਗੀ। ਇਹ ਵੀ ਬਹੁਤ ਵਧੀਆ, ਸਾਡੇ ਕੋਲ ਬਲੌਕ ਪਏ ਆ ਸੀਟਾਂ ਦੇ, ਤੇ ਅੰਮ੍ਰਿਤਸਰ ਦੀ ਲੈਣੀ ਹੈ $1,350 ਤੋਂ ਸ਼ੁਰੂ ਹੋ ਜਾਂਦੀ ਹੈ ਜੀ। ਇਹ ਪੂਰਾ ਹੀ ਆਪਣੇ ਕੋਲ ਜਿਵੇਂ ਕੱਲ ਵੀ ਅਕਤੂਬਰ ਨਵੰਬਰ ਤੱਕ ਪਏ ਹੈਗੇ ਜੀ, ਪ੍ਰਾਈਜ਼ ਬੜੇ ਵਧੀਆ। ਤੇ ਵਨ ਵੇ ਪ੍ਰਾਈਜ਼ ਇਹ ਹੈ ਜੀ, ਰਿਟਰਨ ਪ੍ਰਾਈਜ਼ ਜੇ ਤੁਸੀਂ ਲੈਣਾ $1,699 ਤੋਂ ਲੈ ਕੇ $1,999 ਤੱਕ ਤੁਹਾਨੂੰ ਰਿਟਰਨ ਪ੍ਰਾਈਜ਼, ਜੇ ਆਪਾਂ ਸਤੰਬਰ ਅਕਤੂਬਰ ਨਵੰਬਰ ਦਸੰਬਰ ਚ ਜਾਂਦੇ ਹਾਂ, ਬਾਕੀ ਮਾਰਚ ਅਪ੍ਰੈਲ ਮਈ ਦੇ ਵਿੱਚ ਆਉਣੇ ਹਾਂ, ਤੇ ਇਹ ਵੀ ਤੁਹਾਨੂੰ ਇੱਕ ਗਰੁੱਪ ਪ੍ਰਾਈਜ਼ ਵੀ ਹੁੰਦੇ, ਇੱਕ ਰੈਗੂਲਰ ਪ੍ਰਾਈਜ਼ ਹੁੰਦੇ, ਹਰ ਤਰ੍ਹਾਂ ਦਾ ਪ੍ਰਾਈਜ਼ ਸਾਡੇ ਕੋਲ ਅਵੇਲੇਬਲ ਹੈ ਜੀ। ਗਰੁੱਪ ਪ੍ਰਾਈਜ਼ ਦਾ ਤੁਹਾਨੂੰ ਆਲਵੇਜ਼ ਕਹਿ ਦਈਏ ਵੀ ਉਹ ਨਾਨ ਚੇਂਜੇਬਲ, ਨਾਨ ਰਿਫੰਡੇਬਲ ਹੁੰਦੇ, ਇਹ ਗੱਲ ਦਾ ਖਿਆਲ ਰੱਖਿਆ ਕਰੋ, ਕਿਉਂਕਿ ਉਹ ਟਿਕਟਾਂ ਨਾ ਤਾਂ ਚੇਂਜ ਹੋ ਸਕਦੀਆਂ ਨਾ ਰਿਫੰਡ ਹੋਣਗੀਆਂ। ਇੱਕ ਜਿਹੜੀ ਬਣ ਗਈ ਟਿਕਟ, ਇਹ ਗੱਲ ਤੁਹਾਨੂੰ ਦੱਸਣੀ ਜ਼ਰੂਰੀ ਹੈ ਜੀ, ਕਿਉਂਕਿ ਕਈ ਵਾਰ ਆਪਾਂ ਪੈਸੇ ਸੋਚ ਕੇ ਜ਼ਰੂਰ ਲੈ ਜਾਂਦੇ ਵੀ ਵੀ ਸਾਡੇ ਥੋੜੇ $100-200 ਘੱਟ ਹੈ ਜੀ, ਆਪਾਂ ਇਹ ਲੈ ਲੈਂਦੇ ਹਾਂ, ਪਰ ਜੇ ਤੁਸੀਂ ਮੇਕ ਸ਼ੋਰ ਜਾਣਾ ਹੀ ਜਾਣਾ ਫਿਰ ਜ਼ਰੂਰ ਇਹੋ ਜਿਹਾ ਰਿਸਕ ਲਿਆ ਕਰੋ, ਨਹੀਂ ਤਾਂ ਤੁਸੀਂ ਹਮੇਸ਼ਾ ਚੇਂਜ ਕਰਨ ਵਾਲੀ ਸੀਟ ਲਓ। ਔਰ ਇੱਕ ਚੀਜ਼ ਦੀ ਹੋਰ ਰਿਕਮੈਂਡੇਸ਼ਨ ਰਹਿੰਦੀ ਹੈ ਜੀ, ਜੇ ਤੁਹਾਨੂੰ 1% ਵੀ 1-5%, 10% ਡਾਊਟ ਹੈ ਕਿ ਤੁਸੀਂ ਉੱਥੇ ਜਾ ਕੇ ਆਪਦੀ ਡੇਟ ਚੇਂਜ ਕਰਨੀ ਹੈਗੀ ਹੈ ਜੀ, ਜਾਂ ਤੁਸੀਂ ਆਪਦਾ ਉੱਥੇ ਦਾ ਕੋਈ ਮੰਨ ਲਓ ਤੁਹਾਡਾ ਕੋਈ ਰਜਿਸਟਰੀ ਕਰਾਉਣਾ, ਜਾਂ ਬਿਮਾਰ ਹੋ, ਜਾਂ ਕੁਛ ਵੀ ਇਹੋ ਜਿਹਾ ਕੋਈ ਕੰਮ ਆ ਵੀ ਤੁਹਾਨੂੰ ਲੱਗਦਾ ਵਾ 1-10% ਤੁਹਾਨੂੰ ਮੈਂ ਚੇਂਜ ਕਰਾਉਣੀ ਪੈ ਸਕਦੀ ਹੈ, ਤੇ ਹਮੇਸ਼ਾ ਮੈਂ ਰਿਕਮੈਂਡ ਕਰੂੰਗਾ ਵਨ ਵੇ ਟਿਕਟ ਲੈ ਕੇ ਜਾਓ, ਕਿਉਂਕਿ ਜਦੋਂ ਤੁਸੀਂ ਰਿਟਰਨ ਟਿਕਟ ਲੈਂਦੇ ਹੋ ਤੁਸੀਂ ਬਾਊਂਡ ਹੋ ਜਾਂਦੇ ਆ, ਤੇ ਉਹ ਟਿਕਟ ਫਿਰ ਜੇ ਚੇਂਜ ਕਰਾਉਣੇ ਆ, ਚੇਂਜ ਕਰਾਉਣ ਦੀ ਫੀਸ ਵੱਖਰੀ ਹੁੰਦੀ ਹੈ, ਫਿਰ ਡਿਫਰੈਂਸ ਵੱਖਰਾ ਹੁੰਦਾ, ਉਹ ਕਾਫੀ ਮਹਿੰਗੀ ਪੈ ਜਾਂਦੀ ਹੈ। ਤੇ ਜੇ ਇਹੀ ਵਨ ਵੇ ਲਈ ਹੋਊਗੀ ਤੇ ਤੁਸੀਂ ਉੱਥੋਂ 50 ਏਅਰਲਾਈਨਾਂ ਦੀ ਚੋਇਸ ਹੋ ਜਾਂਦੀ ਹੈ ਤੁਹਾਡੇ ਕੋਲ, ਵਨ ਵੇ ਤੁਸੀਂ ਲੈ ਕੇ ਜਦੋਂ ਤੁਸੀਂ ਫਿਨਿਸ਼ ਆਪਦੇ ਕੰਮ ਕਰਨੇ ਨੇ ਉਦੋਂ ਲੈ ਕੇ ਆ ਸਕਦੇ ਹੋ। ਤੇ ਇਹ ਤੁਹਾਨੂੰ ਪਤਾ ਵਾ ਕਟਾਰੀਆ ਟੂਰ ਐਂਡ ਟਰੈਵਲ ਬਿਲਕੁਲ ਓਨੈਸਟੀ ਨਾਲ ਸੱਤੋ ਦਿਨ ਤੁਹਾਨੂੰ ਸਰਵਿਸ ਦਿੰਦਾ, ਬਿਲਕੁਲ ਸੱਚੀਆਂ ਗੱਲਾਂ ਦੱਸੀਆਂ ਜਾਣਗੀਆਂ ਆਪ ਫਰੰਟ ਤੇ, ਥੋੜਾ ਜਿਹਾ ਕਈ ਵਾਰ ਕੌੜਾ ਜ਼ਰੂਰ ਲੱਗਦੇ ਆ, ਪਰ ਇਹ ਆ ਵੀ ਤੁਸੀਂ ਇਹ ਜ਼ਰੂਰ ਸੋਚਦੇ ਹੋਵੋਗੇ ਬਾਅਦ ਦੇ ਵਿੱਚ ਜੇ ਲਈ ਹੈ ਚਾਹੇ ਨਾ ਲਈ, ਪਰ ਇਹ ਜ਼ਰੂਰ ਸੋਚਦੇ ਹੋਵੋਗੇ ਵੀ ਉਹਨਾਂ ਨੇ ਸਾਨੂੰ ਸੱਚੀ ਗੱਲ ਦੱਸੀ ਸੀ, ਕਿਉਂਕਿ ਮੇਰਾ ਕੰਮ ਆ ਤੁਹਾਨੂੰ ਸੱਚਾਈ ਦੇ ਨਾਲ, ਜਿਵੇਂ ਕਿ ਜੋ ਵੀ ਆ ਜੈਨੁਇਨਿਟੀ ਨਾਲ ਸਾਰੀ ਗੱਲ ਦੱਸ ਕੇ ਤੁਹਾਨੂੰ ਟਿਕਟ ਵੇਚਣੀ। ਮੇਰਾ ਉਹ ਕੰਮ ਨੀ ਹੈਗਾ ਕਿ ਤੁਹਾਨੂੰ ਮੈਂ ਕਹਾਂ $10-20, $50 ਪਿੱਛੇ ਮੈਂ ਤੁਹਾਡਾ ਨੁਕਸਾਨ ਕਰਾਂ, ਨਾ। ਜਿਹੜੀ ਜੈਨੁਇਨ ਗੱਲ ਆ ਅਸੀਂ ਉਹੀ ਗੱਲ ਕਰੀਦੀ ਹੈ। ਪਲੀਜ਼ ਕਟਾਰੀਆ ਟਰੈਵਲ ਆਓ, ਸੱਤੋ ਦਿਨ ਮੇਰੀਆਂ ਦੋਨੇ ਬ੍ਰਾਂਚਾਂ, ਏਅਰਪੋਰਟ ਐਂਡ ਡੈਰੀ, ਜਿਹੜਾ ਕਿ ਬਿਲਕੁਲ ਡੈਰੀ ਐਂਡ ਏਅਰਪੋਰਟ ਦੇ ਕਾਰਨਰ ਤੇ, ਦੂਸਰਾ ਬ੍ਰਾਂਟਨ ਦੇ ਵਿੱਚ ਗੌਰ ਐਂਡ ਮੈਨੇਜਰ ਦੇ ਬਿਲਕੁਲ ਕਾਰਨਰ ਤੇ, ਜਿੱਥੇ ICICI ਬੈਂਕ ਵਾਲਾ ਪਲਾਜ਼ਾ, 4550 ਅਬਨੇਜ਼ਰ ਰੋਡ। ਤੇ ਬਾਕੀ ਕਹਿੰਦੇ ਜੀ ਨੇੜੇ ਨੇੜੇ ਪੈਕੇਜਸ ਚਾਹੀਦੇ, ਕਿਸੇ ਨੇ ਟੂਰ ਪੈਕੇਜਸ ਚਾਹੀਦੇ, ਹੈਰੀ ਸਾਹਿਬ ਆਪਾਂ ਬੜੀ ਐਡ ਪਾਈ ਦੀ ਆ, ਕਿਸੇ ਨੇ ਮੈਕਸੀਕੋ ਜਾਣਾ, ਡੋਮਿਨਿਕਨ ਜਾਣਾ, ਕਿਊਬਾ ਜਾਣਾ, ਚਾਹੇ ਤੁਸੀਂ ਕੋਸਟਰੀਕਾ ਜਾਣਾ, ਬਹਾਮਸ ਜਾਣਾ, ਸਾਡੇ ਕੋਲੇ ਸਪਤੰਬਰ ਅਕਤੂਬਰ ਨਵੰਬਰ ਦੇ, ਹੁਣ ਸਾਡੇ ਕੋਲ ਐਂਡ ਸਪਤੰਬਰ ਤੋਂ $899 ਤੋਂ ਡੋਮਿਨਿਕਨ ਮੈਕਸੀਕੋ ਸ਼ੁਰੂ ਹੋ ਜਾਂਦਾ, $999 ਤੋਂ ਡੋਮਿਨਿਕਨ ਸ਼ੁਰੂ ਹੋ ਜਾਂਦਾ। ਸੋ ਇਹ ਚੀਜ਼ਾਂ ਲਈ, ਸਾਰੀਆਂ ਚੀਜ਼ਾਂ ਲਈ, ਇਨਫੋਰਮੇਸ਼ਨ ਲਈ ਕਟਾਰੀਆ ਟਰੈਵਲ ਕਾਲ ਕਰਨੀ ਪੈਣੀ ਹੈ। ਤੇ ਪਲੀਜ਼ ਇੱਕੋ ਰਿਕੁਐਸਟ ਹੈ, ਜਦੋਂ ਸਾਰਾ ਕੁਛ ਹੋ ਜਾਵੇ ਇੰਸ਼ੋਰੈਂਸ ਜ਼ਰੂਰ ਬਾਏ ਕਰਿਆ ਕਰੋ, ਕਿਉਂਕਿ ਉਹਦੇ ਵਿੱਚ ਤੁਹਾਡੀ ਹੀ ਸੇਫਟੀ ਹੈ, ਸਾਡੀ ਘੱਟ ਆ ਤੁਹਾਡੀ ਜ਼ਿਆਦਾ, ਕਿਉਂਕਿ ਅੱਜ ਕੱਲ੍ਹ ਟਿਕਟਾਂ ਬਹੁਤ ਜ਼ਿਆਦਾ ਨਾਨ ਰਿਫੰਡੇਬਲ, ਨਾਨ ਚੇਂਜੇਬਲ ਹੁੰਦੀਆਂ। ਸੋ ਪਲੀਜ਼ ਇਹ ਚੀਜ਼ਾਂ ਕਰਕੇ ਜ਼ਰੂਰ ਇੰਸ਼ੋਰੈਂਸ ਜ਼ਰੂਰ ਪੁੱਛਿਆ ਕਰੋ। ਨੰਬਰ ਇੱਕੋ ਕਟਾਰੀਆ ਟੂਰ ਐਂਡ ਟਰੈਵਲ, 905-678-1200

0: ਆਓ ਜੀ, ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਬਾਈ ਸੁਖ ਜੀ ਸਾਡੇ ਨਾਲ। ਸੁਖ ਬਾਈ ਜੀ ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਭੁੱਲ ਸਾਹਿਬ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ। ਤੁਸੀਂ ਕਸਟਮਾਈਜ਼ ਕੈਨੇਡੀਅਨ ਮੇਡ ਜੇ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ ਆਪਣੀ ਡਿਮੈਂਸ਼ਨ ਦੇ ਹਿਸਾਬ ਨਾਲ, ਉਹ ਵੀ ਅਸੀਂ ਜਿਹੜਾ ਰੈਡੀ ਤੁਹਾਨੂੰ ਕਰਕੇ ਦੇਵਾਂਗੇ ਲੋਐਸਟ ਪ੍ਰਾਈਸ ਦੇ ਉੱਪਰ। ਤੇ ਨਾਲ ਦੀ ਨਾਲ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਜਿਹੜੇ ਪਹਿਲਾਂ ਬਹੁਤ ਸਾਰਾ ਟ੍ਰੈਂਡ ਚੱਲਿਆ ਸੀ ਭੁੱਲ ਸਾਹਿਬ, ਵੀ ਸਿਲਵਰ ਬੇਸ ਗੋਲਡਨ ਬੇਸ ਦੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਆਉਂਦੇ ਸੀ, ਹੁਣ ਦੁਬਾਰਾ ਜਿਹੜਾ ਰਿਵਾਜ ਟ੍ਰੈਂਡ ਸਾਡੇ ਕੋਲ ਆ ਗਿਆ। ਸੋਲਿਡ ਵੁੱਡ ਦਾ ਥੱਲੇ ਫਰੇਮ ਹੋਊਗਾ ਤੇ ਰੀਅਲ ਮਾਰਬਲ ਦਾ ਟੌਪ, ਤੇ ਨਾਲ ਡਿਜ਼ਾਈਨਰ ਚੇਅਰਾਂ ਜਿਹੜੀਆਂ ਤੁਹਾਨੂੰ ਦਿੱਤੀਆਂ ਜਾਣਗੀਆਂ। ਤੇ ਹੁਣ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਡੀਲ ਆਉਣ ਲੱਗੀ ਆ। ਸਟੇਨਲੈਸ ਸਟੀਲ, ਬਲੈਕ ਕਲਰ ਦਾ ਸਟੇਨਲੈਸ ਸਟੀਲ ਦਾ ਬੇਸ, ਰੀਅਲ ਮਾਰਬਲ ਦਾ ਟੇਬਲ, ਰੀਅਲ ਮਾਰਬਲ, ਰੀਅਲ ਪੱਥਰ, ਰੀਅਲ ਮਾਰਬਲ, ਰੀਅਲ ਪੱਥਰ, ਕਰ ਲਓ ਤਿਆਰੀ। ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ। ਜਿਹੜੇ ਪਰਿਵਾਰ ਰਾਈਟ ਵੇ ਕਾਲ ਕਰਕੇ ਬੁੱਕ ਕਰਨਗੇ ਉਹਨਾਂ ਲਈ ਕੜਾਕੇ ਕੱਢਣੀ ਡੀਲ ਆਉਣ ਲੱਗੀ ਆ। ਨੰਬਰ ਟੂ ਕਾਲ 905-302-9494, 905-302-9494, ਰੀਅਲ ਮਾਰਬਲ, ਰੀਅਲ ਪੱਥਰ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ, ਰੀਅਲ ਮਾਰਬਲ ਦਾ ਟੇਬਲ 6 ਚੇਅਰਾਂ ਦੇ ਨਾਲ।

0: ਲਾਲੋ ਬ੍ਰੇਕਾਂ ਲਾਲੋ ਲਾਲੋ ਬ੍ਰੇਕਾਂ ਲਾਓ ਬ੍ਰੇਕਾਂ ਲਾਓ
1: ਸਰ ਰੀਅਲ ਮਾਰਬਲ ਦਾ ਟੇਬਲ ਤੇ ਛੇ ਜਣਾ ਟੇਬਲ ਤੇ ਛੇ ਜਣਾ ਸਿਰਫ ਸਿਰਫ ਪਹਿਲੇ ਦਸ ਕਲਰ ਵਾਲੀ 399 399 399 399 399 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਤੇ ਛੇ ਜਣਾ 399 ਦਾ ਮਿਲਣਾ ਤੇ ਨਾਲ ਪਹਿਲੇ ਦਸ ਕਲਰਾਂ ਨੂੰ ਮਾਈਕਰੋਵੇਵ ਫ੍ਰੀ ਮਾਈਕਰੋਵੇਵ ਫ੍ਰੀ ਮਾਈਕਰੋਵੇਵ ਫ੍ਰੀ ਮਾਈਕਰੋਵੇਵ ਫ੍ਰੀ ਪਹਿਲੇ ਦਸ ਕਾਲਰ ਨੰਬਰ ਟੂ ਕਾਲ 905302 9494 905 302 9494 905 302 9494 905 302 9494 ਜਾਂ ਪਹੁੰਚ ਸਕਦੇ ਹੋ 294 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਬਾਈ ਜੀ।

0: ਦੋਸਤੋ ਮਲਟੀਪਲ ਕਾਲਸ ਹੋਣ ਕਰਕੇ ਜਿਹੜਾ ਫੋਨ ਆ ਉਹ ਹੈਂਗ ਹੋ ਗਿਆ ਅਤੇ ਦੁਬਾਰਾ ਰੀਸਟਾਰਟ ਕੀਤਾ। ਸੋ ਤੁਸੀਂ ਕਾਲਾਂ ਕਰ ਰਹੇ ਹੋ ਥੋੜ੍ਹਾ ਜਿਹਾ ਟਾਈਮ ਹੋਲਡ ਰੱਖਣਾ ਪਊਗਾ, ਕਿਉਂਕਿ ਬਹੁਤ ਲੋਕ ਕਹਿ ਰਹੇ ਸੀ ਕਿ ਕਾਲ ਲੱਗ ਨਹੀਂ ਰਹੀ, ਕਿਉਂਕਿ ਇੱਕ ਟਾਈਮ 'ਤੇ ਸਾਰੀਆਂ ਕਾਲਾਂ ਫਲੈਸ਼ ਕਰ ਰਹੀਆਂ ਸੀ ਐਂਡ ਦੈਨ ਹੁਣ ਇਹਨੂੰ ਅਸੀਂ ਰੀਸਟਾਰਟ ਕੀਤਾ ਗਾ। ਅਤੇ ਇਨ ਦਾ ਮੀਨ ਟਾਈਮ ਅਸੀਂ ਮੂਜ਼ ਬਲਾਈਂਡ ਨਾਲ ਗੱਲਬਾਤ ਜਿਹੜੀ ਤੁਹਾਡੀ ਕਰਵਾ ਰਹੇ ਹਾਂ। ਅਤੇ ਸਟੂਡੈਂਟ ਨੰਬਰ ਨੋਟ ਕਰਕੇ ਰੱਖ ਲਓ, ਜਿਵੇਂ ਫੋਨ ਰੈਡੀ ਹੁੰਦਾ ਤਾਂ ਅਸੀਂ ਨੰਬਰ ਦੁਬਾਰਾ ਤੁਹਾਨੂੰ ਅਨਾਊਂਸ ਕਰਾਂਗੇ। ਨੰਬਰ ਹੈ 416-233-7368 416-233-7368। ਸਟੂਡੈਂਟ
1: ਭੱਲਾ ਸਾਹਿਬ ਜੀ, ਜਿਹੜੇ ਹਿਸਾਬ ਨਾਲ ਜਿੱਦਾਂ ਤੁਸੀਂ ਸ਼ੋਅ ਕਰਦੇ ਹੋ
0: ਜੀ,
1: ਅਤੇ ਜਿਹੜਾ ਤੁਹਾਡਾ ਤਰੀਕਾ ਗੱਲਾਂ ਦੇ ਵਿੱਚ ਬੰਨਣ ਦਾ, ਅਤੇ ਜੋ ਲੋਕ ਤੁਹਾਨੂੰ ਪਿਆਰ ਕਰਦੇ ਆ ਅਤੇ ਕਾਲ ਕਰਦੇ ਆ, ਅਤੇ ਮੇਰੇ ਹਿਸਾਬ ਨਾਲ ਜਿਹੜੀਆਂ ਕਾਲਾਂ ਤੁਹਾਨੂੰ ਆ ਰਹੀਆਂ ਨੇ, ਫੋਨ ਹੈਂਗ ਹੋ ਗਿਆ, ਇਹ ਅੱਜ ਜਿਹੜੀ ਕਹਾਵਤ ਨਹੀਂ ਹੁੰਦੀ
0: ਨਾ ਜੀ। ਮੇਰੀ ਕੋਸ਼ਿਸ਼ ਹੁੰਦੀ ਆ ਸਾਡੇ ਜਿਹੜਾ ਰੇਡੀਓ ਆ ਇਹ, ਇਹਦੇ ਜਿਹੜੇ ਦੋ ਥੰਮ ਨੇ ਮੇਨ, ਇੱਕ ਤਾਂ ਸਾਡੇ ਬਿਜ਼ਨਸਮੈਨ
1: ਹਾਂਜੀ
0: ਜੋ ਸਾਨੂੰ ਜਿਹੜੇ
1: ਫਾਈਨੈਂਸ਼ਲੀ
0: ਸਪੋਰਟ ਕਰਦੇ ਨੇ, ਜਿਨ੍ਹਾਂ ਦੀ ਬਦੌਲਤ ਅਸੀਂ ਮਹਿੰਗੀਆਂ ਲੀਜ਼ਾਂ ਜਿਹੜੀਆਂ ਹੈਗੀਆਂ ਨੇ, ਰੈਂਟ ਨੇ, ਉਹ ਬਿੱਲ ਤਾਰਨ ਦੇ ਵਿੱਚ ਕਾਮਯਾਬ ਹੁੰਦੇ ਹਾਂ।
1: ਅਤੇ
0: ਦੂਸਰਾ ਜਿਹੜਾ ਵੱਡਾ ਪਿੱਲਰ ਆ ਉਹ ਸਾਡੀ ਆਡੀਅੰਸ ਆ, ਜੋ ਇਸ ਰੇਡੀਓ ਨੂੰ ਜਦੋਂ ਸੁਣਦੇ ਨੇ, ਸਾਡੇ ਬਿਜ਼ਨਸਮੈਨ ਭੈਣ ਭਰਾ ਵੀ ਵਧੀਆ ਡੀਲਸ ਲੈ ਕੇ ਆਉਂਦੇ ਨੇ ਅਤੇ ਪਰਿਵਾਰਾਂ ਨੂੰ ਵੀ ਫਾਇਦਾ ਹੁੰਦਾ, ਦੋਨਾਂ ਲਈ ਵਿਨ ਵਿਨ ਸਿਚੁਏਸ਼ਨ ਹੁੰਦੀ ਆ।
1: ਜਿਹੜਾ ਤੁਸੀਂ ਬਿਜ਼ਨਸਮੈਨਾਂ ਨੂੰ, ਬਿਜ਼ਨਸਮੈਨ ਜੋ ਵੀ ਚਲੋ ਡੀਲ ਜਾਂ ਜੋ ਵੀ ਆਫਰ ਲਾਉਂਦੇ ਨੇ,
0: ਹਾਂਜੀ,
1: ਉਹਨਾਂ ਨੂੰ ਤੁਸੀਂ ਦਰਸ਼ਕਾਂ ਸਾਹਮਣੇ ਰੱਖਦੇ ਹੋ, ਜਿਹੜੇ ਤਰੀਕੇ ਨਾਲ ਰੱਖਦੇ ਹੋ, ਜਿਹੜਾ ਤੁਹਾਡਾ ਤਰੀਕਾ ਜੀ ਗੱਲ ਕਰਨ ਦਾ, ਪੇਸ਼ ਕਰਨ ਦਾ ਸ਼ੋਅ ਨੂੰ, ਤੇ ਡੀਲ ਅਨਾਊਂਸ ਕਰਨ ਦਾ, ਤੇ ਲੋਕਾਂ ਨੂੰ ਆਪਣੇ ਗੱਲਾਂ ਦੇ ਵਿੱਚ ਬੰਨਣ ਦਾ, ਮੇਰੇ ਹਿਸਾਬ ਨਾਲ ਇਹ
0: ਸਿੱਖੀ ਜਾਂਦੇ ਆ ਜੀ। ਇਹ ਤਾਂ ਹੁਣ ਤੁਹਾਨੂੰ ਵੱਧ ਤਰੀਕਾ ਆਉਂਦਾ,
1: ਮੇਰੇ ਹਿਸਾਬ ਨਾਲ ਇਹ ਜਿਹੜਾ ਹੁਨਰ ਹੈ ਜੀ ਇਹ ਹਰ ਕਿਸੇ 'ਚ ਨਹੀਂ ਹੁੰਦਾ।
0: ਨਹੀਂ, ਇਹ
1: ਇੱਕ ਚੰਗੇ ਬੁਲਾਰੇ ਦੀ ਕਹਿੰਦੇ ਨਿਸ਼ਾਨੀ ਇਹੀ ਹੁੰਦੀ ਹੈ ਕਿ ਜਿਹਨੂੰ ਆਪਾਂ ਜਦੋਂ ਉਹ ਬੁਲਾਰਾ ਬੋਲਦਾ
0: ਜੀ
1: ਤੇ ਉਹਨੂੰ ਆਪਾਂ ਸੁਣੀਏ ਤੇ ਆਪਾਂ ਨੂੰ ਟਾਈਮ ਦਾ ਪਤਾ ਨਾ ਲੱਗੇ।
0: ਅਸੀਂ ਸਿੱਖੀ ਜਾਂਦੇ ਹਾਂ, ਰੋਜ਼ ਸਿੱਖ ਕੇ ਅੱਗੇ ਵੱਧਦੇ ਹਾਂ, ਅਤੇ ਮੇਨ ਚੀਜ਼ ਆ ਸਾਡੇ ਪਰਿਵਾਰ ਸਾਨੂੰ ਸਿਖਾਉਂਦੇ ਨੇ।
1: ਜਦੋਂ
0: ਅਸੀਂ ਹੁਣ ਜਦੋਂ ਮੈਂ ਕਾਲਾਂ ਜਦੋਂ ਆਪਾਂ ਲਾਈਨ ਖੋਲਦੇ ਹਾਂ, ਪਰਿਵਾਰ ਕਾਲਾਂ ਕਰਦੇ ਨੇ, ਉਹਦਾ ਇਹੀ ਰੀਜ਼ਨ ਹੁੰਦਾ ਕਿ ਜਦੋਂ ਆਪਾਂ ਸੁਣਦੇ ਹਾਂ ਪਰਿਵਾਰ ਨੂੰ ਪੂਰਾ ਸਰੋਤੇ ਨੂੰ ਪੂਰਾ ਮੌਕਾ ਦਿਓ ਕਿ ਉਹ ਬੋਲਣ, ਅਤੇ ਉਹਦੇ ਵਿੱਚ ਵੀ ਕੋਈ ਨਾ ਕੋਈ ਜ਼ਿੰਦਗੀ ਦੇ ਲੈਸਨ ਹੁੰਦੇ ਨੇ ਜੋ ਸਿੱਖਦੇ ਰਹਿੰਦੇ ਨੇ। ਸੋ ਫੋਨ ਰੀਸਟਾਰਟ ਹੋ ਗਿਆ ਅਤੇ ਮੈਂ ਇੱਕ ਵਾਰੀ ਦੁਬਾਰਾ ਜਿਹੜਾ ਟਰਾਈ ਕਰਕੇ ਦੇਖਦਾ ਜੇ ਨੰਬਰ ਐਕਟਿਵ ਹੋ ਗਏ। ਇੱਕ ਵਾਰੀ ਟਰਾਈ ਕਰਿਓ ਮਾਨ ਸਾਹਿਬ, ਸਟੂਡੈਂਟ ਨੰਬਰ ਹੈ 416-233-7368 416-233-7368।

0: ਜੀ ਸਾਡੀ ਲਾਈਨ ਜਿਹੜੀ ਜੁੜ ਚੁੱਕੀ ਆ ਉਹ ਨਾਗਪਾਲ ਜੀ ਨਾਲ ਜੁੜ ਚੁੱਕੀ ਆ। ਨਾਗਪਾਲ ਜੀ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ।
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਸੁਜੀਤ।
0: ਸੋ ਕੀ ਹਾਲ ਚਾਲ ਨੇ ਜੀ ਤੁਹਾਡੇ?
1: ਵਧੀਆ ਜੀ ਵਧੀਆ, ਤੁਸੀਂ ਦੱਸੋ ਜੀ?
0: ਠੀਕ ਹੈ ਜੀ, ਠੀਕ ਹੈ। ਤੁਹਾਡੀ ਕਾਲ ਤਾਂ ਜਿੱਥੇ ਅਸੀਂ ਉਡੀਕਦੇ ਆ, ਸਾਡੇ ਸਰੋਤੇ ਉਡੀਕਦੇ ਆ, ਕਿਉਂਕਿ ਪੈਸੇ ਦੀ ਲੋੜ ਕਿਹਨੂੰ ਨੀ, ਕਿਉਂ ਪੈਸਾ ਪੈਸਾ ਕਰਤੀ ਹੈ। ਇੱਕ ਗੀਤ ਵੀ ਆਇਆ ਸੀ ਅਕਸ਼ੇ ਕੁਮਾਰ ਹੋਣਾ ਦਾ, ਤੇ ਉਹ ਪੰਜਾਬੀ ਸਿੰਗਰ ਹੀ ਸੀ, ਕਿਹੜਾ ਸੀ ਬਈ ਜੀ ਉਹ, ਕਿਹਦਾ ਗਾਣਾ ਸੀ? ਕਾਗਜ਼ ਦੇ ਨੋਟ ਕੁਝ ਅਜਿਹੀ ਕਾਢ ਹੋਈ ਆ ਕਿ ਬੰਦਾ ਭੱਜਿਆ ਫਿਰਦਾ, ਰਾਤ ਨੂੰ ਸੌਣ ਲੱਗੇ ਵੀ ਇਹੀ ਸੋਚਾਂ, ਉੱਠਣ ਲੱਗੇ ਵੀ ਇਹੀ ਸੋਚਾਂ। ਕਈ ਲੋਕ ਨੇ ਜਿਹੜੇ ਕਹਿ ਰਹੇ ਨੇ ਭਾਈ ਇਹ ਹੁਣ ਸਿਟੀ ਸਖ਼ਤ ਹੋ ਗਈ ਕਿ ਬੇਸਮੈਂਟ ਸਾਡੀ ਲੀਗਲ ਕਰਵਾਉਣੀ ਪਊ। ਬਹੁਤ ਲੋਕਾਂ ਦੀ ਲੀਗਲ ਨਹੀਂ ਸੀਗੀ ਬੇਸਮੈਂਟ, ਉਹਨਾਂ ਨੂੰ ਪੈਸੇ ਚਾਹੀਦੇ ਨੇ ਬੇਸਮੈਂਟ ਲੀਗਲ ਲਈ, ਕਿਉਂਕਿ ਰੈਂਟ ਨਹੀਂ ਚੜ੍ਹਾ ਸਕਦੇ। ਕਈਆਂ ਨੂੰ ਕੋਈ ਰੈਨੋਵੇਸ਼ਨ ਕਰਵਾਉਣੀ ਆ, ਕਈਆਂ ਦੇ ਹੋਰ ਖਰਚੇ ਨੇ, ਕਈਆਂ ਦੇ ਪੇ ਘੱਟ ਆ, ਕਈ ਵਾਰ ਫੈਮਿਲੀ 'ਚ ਇਜ਼ਾਫਾ ਹੋ ਜਾਂਦਾ, ਖਰਚੇ ਵੱਧ ਜਾਂਦੇ ਨੇ। ਹਰੇਕ ਦੀ ਲਾਈਫ ਦੇ ਵਿੱਚ ਨਾ ਅਲੱਗ ਅਲੱਗ ਲੋੜਾਂ ਨੇ, ਪਰ ਜਿਵੇਂ ਕਹਿੰਦੇ ਆ ਕਿ ਜੇ ਬੰਦੇ ਦੀ ਜ਼ਿੰਦਗੀ 'ਚ 100 ਮੁਸ਼ਕਲਾਂ ਨੇ, ਉਹਨਾਂ ਦੇ ਵਿੱਚੋਂ ਕਈ ਵਾਰ 80-90 ਮੁਸ਼ਕਲਾਂ ਪੈਸੇ ਨਾਲ ਹੱਲ ਹੋ ਜਾਂਦੀਆਂ ਨੇ। ਤੁਹਾਨੂੰ ਕਿਵੇਂ ਲੱਗਦਾ?
1: ਬਿਲਕੁਲ ਜੀ, ਐਸਾ ਹੈ। ਬੜੇ ਲੋਕ ਆਤੇ ਜਬ ਉਨਕਾ ਕਾਮ ਹੋ ਜਾਤਾ ਹੈ ਤੋ ਫਿਰ ਬੜੀ ਬਲੈਸਿੰਗਸ ਦੇਤੇ ਹੈ, ਕੁਛ ਕੀ ਆਂਖੋਂ ਮੇਂ ਆਂਸੂ ਵੀ ਆਤੇ ਹੈ। ਹਮਾਰੇ ਜ਼ਿਆਦਾਤਰ ਕਲਾਇੰਟਸ ਅੰਕਲ ਆਂਟੀ ਹੈ, ਰਾਈਟ? ਔਰ ਤੋ ਲਾਈਕ ਕੋਈ ਮਿਡਲ ਏਜ ਮੇਂ ਹੋਤੇ ਤਬ ਕੀ ਮਿਡਲ ਏਜ ਮੇਂ ਆਈ ਥਿੰਕ ਔਰ ਜ਼ਿਆਦਾ ਜ਼ਿੰਮੇਦਾਰੀਆਂ ਹੋਤੀ ਹੈ, ਪ੍ਰੈਸ਼ਰ ਬਹੁਤ ਜ਼ਿਆਦਾ ਹੋਤਾ ਹੈ, ਰਾਈਟ? ਤੋ ਬੜਾ ਅੱਛਾ ਲੱਗਤਾ ਹੈ। ਤੋ ਆਪ ਲੋਕ ਵੀ ਅਗਰ ਆਪ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪ ਆਸਾਨ ਸੇ ਕੋਰਸ ਕਰਤੇ ਹੈ ਔਰ 50,000-170,000 ਡਾਲਰ ਤੱਕ, 50-170 ਡਾਲਰ ਤੱਕ ਨਹੀਂ ਕਹਿ ਰਹਾ ਮੈਂ, 50,000 ਸੇ ਲੈ ਕੇ 170,000 ਡਾਲਰ ਤੱਕ, ਲਾਈਕ ਗਰੰਟੀ ਫਰੀ, 0% ਪੇ, 0 ਕ੍ਰੈਡਿਟ ਸਕੋਰ ਪੇ ਆਪ ਲੋਨ ਹਾਸਿਲ ਕਰਤੇ ਹੈ। ਕਹੀਂ ਵੀ ਉਸ ਪੈਸੇ ਕੋ ਯੂਜ਼ ਕਰੇ, ਕਾਲ ਕਰੇ, ਆਫਿਸ ਹੈ, ਪ੍ਰੋਪਰ ਆਫਿਸ ਹੈ।
0: ਸੋ ਇਹਦੇ ਵਿੱਚ ਜਿਹੜੇ ਇਹ ਮੈਸੇਜ ਸੁਨੇਹਾ ਦੋਸਤੋ ਉਹਨਾਂ ਲਈ ਹੈ ਜਿਹੜੇ ਪੀ ਆਰ ਨੇ, ਸਿਟੀਜ਼ਨ ਨੇ, ਜਾਂ ਕਿਸੇ ਵੀ ਤਰ੍ਹਾਂ ਦੇ ਪ੍ਰੋਟੈਕਟਡ ਉਹਦੇ ਵਿੱਚ ਹੈਗੇ ਨੇ, ਪੀ ਆਰ ਸਿਟੀਜ਼ਨ ਖਾਸ, ਐਂਡ ਇੰਗਲਿਸ਼ ਤੁਹਾਨੂੰ ਆਉਂਦੀ ਆ, ਪੀ ਆਰ ਓ ਸਿਟੀਜ਼ਨ ਓ ਅਤੇ ਇੰਗਲਿਸ਼ ਆਉਂਦੀ ਆ, ਤਾਂ ਨਾਗਪਾਲ ਜੀ ਕੋਲ ਕੁਝ ਅਜਿਹੇ ਕੋਰਸਿਸ ਵੀ ਨੇ, ਸਕਿੱਲ ਵਾਲੇ ਵੀ ਨੇ, ਅਤੇ ਕੁਝ ਕੁ ਇੰਨੇ ਕੁ ਸੌਖੇ ਕੋਰਸਿਸ ਨੇ। ਗੌਰਮੈਂਟ ਚਾਹੁੰਦੀ ਹੈ ਤੁਸੀਂ ਆਪਦੇ ਆਪ ਨੂੰ ਪੜ੍ਹੋ ਭਾਈ, ਜੇ ਤੁਹਾਡੀ ਇਨਕਮ ਘੱਟ ਆ ਤਾਂ ਇਨਕਮ ਨੂੰ ਵਧਾਉਣ ਲਈ ਤੁਹਾਨੂੰ ਹੋਰ ਪੜ੍ਹਨਾ ਪਊਗਾ, ਅਤੇ ਉਹਦੇ ਲਈ ਗੌਰਮੈਂਟ ਕੁਝ ਕੋਰਸ ਔਫਰ ਕਰ ਰਹੀ ਆ, ਪੀ ਐੱਸ ਡਬਲਿਊ, ਐੱਚ ਵੈਕ, ਵੈਲਡਿੰਗ ਦੇ ਕੋਰਸ ਹੋ ਗਏ, ਅਤੇ ਕਈ ਕੋਰਸ ਤਾਂ ਇੰਨੇ ਸੌਖੇ ਨੇ, ਬਿਜ਼ਨਸ ਦੇ, ਅਕਾਊਂਟਿੰਗ ਦੇ ਕੁਝ ਕੋਰਸ ਨੇ ਜਿਹੜੇ ਘਰ ਬੈਠ ਕੇ ਪਾਸ ਹੋ ਜਾਂਦੇ ਨੇ। ਕਾਲਜ ਆਉਣ ਦੀ ਲੋੜ ਨਹੀਂ, ਪੇਪਰ ਦੇਣ ਦੀ ਲੋੜ ਨਹੀਂ, ਮੰਡੇ ਟੂ ਫਰਾਈਡੇ 3 ਦਿਨ ਤੁਸੀਂ ਮੋਬਾਈਲ ਦੇ ਉੱਤੇ ਅਟੈਂਡੈਂਸ ਲਾਉਣੀ ਆ, ਅਤੇ ਉਹ ਅਟੈਂਡੈਂਸ ਅਤੇ ਇੱਕ ਸੌਖੀਆਂ ਜਿਹੇ ਅਸਾਈਨਮੈਂਟਾਂ ਦੇ ਨਾਲ ਕੋਰਸ ਤੁਹਾਡੇ ਪਾਸ ਹੋ ਜਾਂਦੇ ਨੇ। ਅਤੇ ਜੇ ਤੁਸੀਂ ਦਿਨ ਦੇ ਵਿੱਚ 3 ਘੰਟੇ ਮੋਬਾਈਲ ਦੇ ਉੱਤੇ, ਆਈਪੈਡ ਦੇ ਉੱਤੇ ਕੱਢ ਸਕਦੇ ਹੋ, ਤਾਂ ਇਹਦੇ ਲਈ ਲੋਨ ਕਿੰਨਾ ਮਿਲ ਜੂਗਾ ਜੀ?
1: ਹਾਂਜੀ, ਲੋਨ ਡਿਪੈਂਡ ਕਰਤਾ ਹੈ ਫੈਮਿਲੀ ਸਾਈਜ਼, ਅਗਰ ਆਪਕੇ ਲਾਈਕ ਫੈਮਿਲੀ ਆਫ 4 ਹੈ, ਹਸਬੰਡ ਵਾਈਫ ਦੋਨੋਂ ਪੜ੍ਹਤੇ ਹੈ, ਆਸਾਨ ਸੇ ਕੋਰਸ ਕਰਤੇ ਹੈ, ਕੁਛ ਕੋਰਸਿਸ ਮੈਂ ਟੀਚਰ ਹੀ ਨਹੀਂ ਹੈ, ਸੈਲਫ ਸਟੱਡੀ ਹੈ, ਔਰ ਵੀ ਈਜ਼ੀ ਹੋ ਗਏ। ਤੋ ਅਗਰ ਫੈਮਿਲੀ ਆਫ 4 ਹੈ, ਹਸਬੰਡ ਵਾਈਫ ਕੋ ਆਪ ਮੰਗ ਕੇ ਚੱਲੇ 1.5 ਲੱਖ ਡਾਲਰ ਲੋਨ ਗੌਰਮੈਂਟ ਨੇ ਡਬਲ ਕਰ ਦਿਆ, ਡਬਲ 1.5 ਲੱਖ ਡਾਲਰ ਉਨਕੋ ਮਿਲਤਾ ਹੈ, ਔਰ 0% ਪੇ ਹੋਤਾ ਹੈ, ਬਿਨਾਂ ਗਾਰੰਟੀ ਕੇ ਹੋਤਾ ਹੈ, ਉਨਕੇ ਖਾਤੇ ਮੈਂ ਡਾਇਰੈਕਟ ਆਤਾ, ਯੇ ਨਹੀਂ ਕਿ ਮਾਰੇ ਖਾਤੇ ਮੈਂ ਆਤਾ ਹੈ, ਸਾਫ ਕਾਮ ਹੈ, ਸਾਫ ਤਰੀਕੇ ਸੇ ਕਰ ਰਹੇ, ਅਸਲੀ ਡਾਕੂਮੈਂਟਸ ਲਗਤੇ, ਕੋਈ ਵੀ ਚਲਾਕੀ ਮੀਠੀ ਬਾਤੇ ਨਹੀਂ ਹੈ।
0: ਤੇ ਮੋੜਨਾ ਕਦੋਂ ਹੈ ਜੀ ਲੋਨ, ਕਿੰਨੇ ਟਾਈਮ ਚ ਮੋੜਨਾ?
1: 2 ਸਾਲ ਕਾ ਕੋਰਸ ਹੈ, ਤੋ 2.5 ਸਾਲ ਬਾਅਦ ਪਹਿਲੀ ਕਿਸ਼ਤ ਆਪਣੇ ਗਵਰਨਮੈਂਟ ਕੋ ਦੇਣੀ ਹੈ, ਔਰ ਆਪ 15 ਸਾਲ ਮੈਂ ਉਸ ਆਸਾਨ ਕਿਸ਼ਤ ਮੋੜਤੇ ਹੈ, ਜਬ ਆਪ ਸ਼ੁਰੂ ਕੇ 2 ਸਾਲ ਵਿਆਜ ਹੈ 0%, ਮਤਲਬ ਸਸਤਾ ਪੈਸਾ ਕਿਆ, ਫ੍ਰੀ ਪੈਸਾ ਮੰਨ ਲੀਜੀ ਆਪ ਇਸਕੋ, ਸਸਤਾ ਵੀ ਨਹੀਂ ਕਹੂੰਗਾ ਮੈਂ ਇਸਕੋ, ਔਰ 2.5 ਸਾਲ ਬਾਅਦ ਵੀ ਵਿਆਜ ਕਿਆ ਹੈ, 2.5% ਪੂਰੇ ਸਾਲ ਕਾ, ਮਤਲਬ $1,00,000 ਰੁਪਏ, $2,500 ਸਾਲ ਕਾ ਵਿਆਜ ਹੈ। ਕਈ ਵੀ ਪੈਸੇ ਕੋ ਯੂਜ਼ ਕਰੇ, ਇਨਵੈਸਟ ਕਰੇ, ਗਰੋਸਰੀ ਕਰੇ, ਗਵਰਨਮੈਂਟ ਆਪਕੋ ਦੇਗੀ ਇਸ ਲਈ ਹੈ ਕਿ ਆਪ ਲਿਵਿੰਗ ਐਕਸਪੈਂਸਿਸ ਕਵਰ ਕਰ ਪਾਏ, ਕਿਉਂਕਿ ਆਪ ਸਕਿੱਲ ਡਿਵੈਲਪ ਕਰ ਰਹੇ ਹੈ, ਇੱਕ ਤਰਫ ਏਕ ਪੰਥ ਦੋ ਕਾਜ, ਬਿਜ਼ਨਸ ਕੇ ਕੋਰਸ ਡਿਗਰੀ ਆ ਗਈ ਆਪਕੇ ਹੱਥ ਮੇ, ਔਰ ਅਨਦਰ ਹੈਂਡ ਆਪਕੇ ਪਾਸ ਇਤਨਾ ਜ਼ਿਆਦਾ ਫੰਡਿੰਗ ਆ ਗਿਆ 0% ਵਿਆਜ ਪੇ।
0: ਸੋ ਤੁਸੀਂ ਕਹਿ ਰਹੇ ਹੋ ਡਬਲ ਲੋਨ ਮਿਲ ਸਕਦਾ, 1.5 ਲੱਖ ਲੋਨ ਮਿਲ ਸਕਦਾ, ਤੇ ਕੰਮ ਵੀ ਬੜਾ ਸੌਖਾ ਗਾ, ਪੜ੍ਹਨਾ ਵੀ ਸੌਖਾ ਗਾ, ਤੇ ਘਰੇ ਰਹਿੰਦੇ ਰਹਿੰਦੇ ਨਾਲ ਕੰਮ ਕਰਦੇ ਕਰਦੇ ਵੀ ਇਹ ਕੋਰਸ ਜਿਹੜੇ ਪਾਸ ਹੋ ਜਾਂਦੇ ਨੇ, ਕੋਈ ਕ੍ਰੈਡਿਟ ਚੈੱਕ ਵੀ ਨਹੀਂ ਹੋਣਾ, ਕੋਈ ਪਰਸਨਲ ਗਰੰਟੀ ਦੀ ਲੋੜ ਵੀ ਨਹੀਂ, ਤੇ ਇੰਟਰਸਟ ਵੀ ਬਹੁਤ ਜ਼ਿਆਦਾ ਘੱਟ ਆ, ਤੇ ਫਿਰ ਇਹ ਲੋਨ ਦਬਾਉਣ ਲਈ ਤਾਂ ਤੁਸੀਂ ਬਹੁਤ ਜ਼ਿਆਦਾ ਫੀਸ ਲੈਂਦੇ ਹੋਵੋਗੇ ਜੀ।
1: ਦੇਖੇ ਜੀ, ਇਸ ਲੋਨ ਮੇ ਕੋਈ ਵੀ ਨਕਲੀ ਕਾਗਜ਼ ਨਹੀਂ ਲਗਤਾ, ਕਿਉਂਕਿ ਬੈਂਕ ਇਨਵੋਲਵ ਨਹੀਂ ਹੈ, ਇਨਵੋਲਵ ਕਿਆ ਹੈ, ਗਵਰਨਮੈਂਟ, ਗਵਰਨਮੈਂਟ ਪੇ ਆਪਕੇ ਕਾਗਜ਼ ਪਹਿਲੇ ਸੇ ਹੀ ਹੈ, ਆਪਕਾ ਐਨਓਏ ਲਗਤਾ ਹੈ, ਆਪ सर्टिफिकेट लगता है, मैरिज सर्टिफिकेट लगता है, उसमें क्या एडिट करेंगे आप, उसमें क्या कारीगरी करेंगे आप। हम तो वाला
0: कोई और जैसे करते नहीं, ये चलती है ना मार्केट
1: यार, चलती नहीं है। बट लाइक ऑन अदर हैंड मीठी बातें वाले लोग तो अगर आप ढूंढोगे तो मिल ही जाते हैं, राइट। तो इसमें और दूसरे काम में यहाँ बैंक नहीं है, अगर बैंक होता तो आपको पता है मार्केट में क्या चलता है, हम वो काम करते ही नहीं है, हम कोई और काम करते ही नहीं है फंडिंग वाला। सीधी साधी एजुकेशन कंसल्टिंग का काम है, आप स्किल डेवलप करते हैं, फंडिंग गवर्नमेंट से हासिल करते हैं, नो एज लिमिट, नो क्रेडिट चेक, पेंशन पे तब भी एलिजिबल, आसान से कोर्स करें। और ऑन अदर हैंड आप लाइक 50,000 से 1,70,000 का लोन 0% पे हासिल करें, कहीं भी खर्च करें, इन्वेस्ट करें, कोई भी इसमें लाइक हिडन पॉइंट नहीं है। हमारी फीस काम होने के बाद $200 है, काम होने के बस 199 काम होने के, वन टाइम फीस काम होने के बाद,
0: जो तो खाते से पैसे आ गए उधर
1: क्लाइंट की ईमानदारी चेक होती है। 23 मिनटों की फंडिंग गिरी है,
0: तो ये जे फैमिली इनकम भी 50,000 70,000 $1,00,000 आ, वो सारे अप्लाई कर सकते ने।
1: $1,00,000 तो कम हो तो ज्यादा फायदा है,
0: ओके, जिन्नी इनकम घट होना फायदा, पर सारे कुछ ना कुछ मिलूगा, बकरा कटेगा सब में बटेगा, लेकिन वो किन्ना लोन मिलूगा वो तुहानू कॉल कर लिए तुसी दस दोगे, राइट।
1: बिल्कुल बिल्कुल, अभी कॉल करें, अभी असेसमेंट कराएं, मंडे ऑफिस आए, 8 साल से बहुत कोशिश कर चुके। नंबर है जी 437-264-31-75 4372643175। पीछे ना रहो, कॉल करो 437-264-31-75
0: 437-264-31-75 दोस्तों, तुसी पीआर हो, सिटीजन हो, तुसी मैरिड हो, तुहाडी फैमिली आ, तां तुसी तुहानू गवर्नमेंट ऑफर कर रही है कि सौखे जी औखे जी डिपेंड अपॉन तुसी केड़ी स्किल केड़ा कोर्स करना, तुसी कोर्स करो एंड ते पैसा पैसा किन्ना वो इंट्रस्ट फ्री है 2.5 साल तक, तो इस तो बाद 2.5% पूरे साल का ब्याज आ। सो बहुत ही वधिया गोल्डन अपॉर्चुनिटी है दोस्तों, और कॉल करके बड़े जानकारी ले लो, तुहानू किन्ना पैसा मिलो तुसी ना दसो, तुहाडी दसो, तुहाडे फैमिली साइज दसो, तुहाडी इनकम दसो, इन्हां ने कॉल ते दस देना तुसी एलिजिबल हो ते किन्ने पैसे लई एलिजिबल हो। नंबर टू कॉल 437-264-31-75 437-264-31-75 437-264-31-75 437-264-31-75 बहुत शुक्रिया नवाज, धन्यवाद जी, थैंक यू वेरी मच जी। ते नाल दे नाल साडे नाल स्टूडियो च मान साहब भी जुड़े हुए ने। मान साहब, तुसी मैनूं फोटो दिखा रहे सी तुहाडी पिकअप ट्रक दे विच, ऑलरेडी तुसी 5 to 6 TV रखे हुए ने, इह ऑलरेडी ਕਮਿਟਡ ਨੇ ਜਾਂ ਜਿਹੜੀ ਅੱਜ ਕਾਲਾਂ ਆ ਰਹੀਆਂ ਨੇ ਉਹਨਾਂ ਦੇ ਲਈ ਨੇ?
2: ਤੁਸੀਂ 5 to 6 ਦੇਖੇ ਸੀਗੇ ਜੀ, ਪਰ ਤੁਸੀਂ ਉਹਨਾਂ ਨੂੰ ਮੰਨੋ ਕਿ 2 or 3 ਹੀ ਰਹਿ ਗਏ ਜੀ ਉਹ।
0: ਓਕੇ,
2: ਕਿਉਂਕਿ ਜਿਹੜੀ ਆਪਾਂ ਨੇ ਡੀਲ ਆਈ ਹੋਈ ਹੈ ਜੀ, ਉਹ ਡੀਲ ਆਈ ਹੋਈ ਹੈ ਕਿ 50% ਡਿਸਕਾਊਂਟ ਤਾਂ ਆਪਾਂ ਆਫਰ ਕਰ ਹੀ ਰਹੇ ਹਾਂ ਸਾਰੇ ਭੈਣਾਂ ਤੇ ਭਰਾਵਾਂ ਲਈ ਜੋ ਆਪਾਂ ਤੋਂ ਬਲਾਇੰਡਸ, ਜ਼ੇਬਰਾ ਬਲਾਇੰਡਸ ਜਾਂ ਰੋਲਰ ਸ਼ੇਡਸ ਲਗਵਾਉਂਦੇ ਨੇ, 5 ਸਾਲ ਦੀ ਵਾਰੰਟੀ ਦੇ ਨਾਲ ਆਪਾਂ ਇੰਸਟਾਲ ਕਰਦੇ ਹਾਂ। ਪਰ ਜੇ ਤੁਸੀਂ ਸਾਨੂੰ ਬਰੈਂਪਟਨ ਦੇ ਵਿੱਚੋਂ ਕਾਲ ਕਰ ਰਹੇ ਹਾਂ, ਰੇਡੀਓ ਚੜ੍ਹਦੀ ਕਲਾ ਦਾ ਸਾਨੂੰ ਰੈਫਰੈਂਸ ਦੇ ਰਹੇ ਹਾਂ ਤੇ ਸਾਰੇ ਘਰ ਦੀਆਂ ਬਲਾਇੰਡਸ ਲਗਵਾ ਰਹੇ ਹਾਂ, ਭੁੱਲਰ ਸਾਹਿਬ ਇਹ TV ਉਹਨਾਂ ਵਾਸਤੇ ਹੈ ਜੀ।
0: ਅੱਛਾ,
2: 50% ਡਿਸਕਾਊਂਟ ਸਾਰਿਆਂ ਵਾਸਤੇ ਹੈਗਾ ਹੀ ਹੈਗਾ ਜੀ, ਪਰ ਜੇ ਤੁਸੀਂ ਸਾਨੂੰ ਬ੍ਰੈਂਪਟਨ ਦੇ ਵਿੱਚੋਂ ਕਾਲ ਕਰ ਰਹੇ ਹੋ ਤੇ ਸਾਰੇ ਘਰ ਦੀਆਂ ਬਲਾਇੰਡਸ ਲਗਵਾ ਰਹੇ ਹੋ, ਰੇਡੀਓ ਚੜ੍ਹਦੀ ਕਲਾ ਦਾ ਰੈਫਰੈਂਸ ਦਿਓ, 50% ਡਿਸਕਾਊਂਟ ਦੇ ਨਾਲ ਨਾਲ 1 smart TV ਬਿਲਕੁਲ ਫ੍ਰੀ।
0: ਵਾਹ ਜੀ ਵਾਹ, ਇਹ ਤੁਸੀਂ ਲਾਤਾ ਜਿਵੇਂ ਉਹ ਨਹੀਂ ਹੁੰਦੇ ਕੱਪੜੇ ਦੀ ਵਾਰੰਟੀ ਹੁੰਦੀ ਆ, ਚੈਨ ਦੀ ਵਾਰੰਟੀ ਹੁੰਦੀ ਆ, ਹਾਰਡਵੇਅਰ ਦੀ ਹੁੰਦੀ ਆ,
2: ਜੋ ਆਪਾਂ ਤੁਹਾਡੇ ਘਰੇ ਲਾ ਕੇ ਜਾਵਾਂਗੇ
0: ਸਾਰੀ ਚੀਜ਼ਾਂ,
2: ਸਭ ਚੀਜ਼ਾਂ ਦੀ 5 ਸਾਲ ਦੀ ਵਾਰੰਟੀ ਸਭ ਚੀਜ਼ਾਂ ਦੀ।
0: ਪਲਾਸਟਿਕ
2: ਦੀ ਚੇਨ ਨੀ ਹੁੰਦੀ ਜੀ, ਆਪਣੀ ਚੇਨ ਹੁੰਦੀ ਆ ਮੈਟਲ ਦੀ।
0: ਅੱਛਾ, ਤੁਸੀਂ ਮੈਟਲ ਦੀ ਲਾਉਂਦੇ ਹੋ?
2: ਮੈਟਲ ਦੀ ਚੇਨ ਹੁੰਦੀ ਹੈ ਜੀ, ਉਹਨੂੰ ਤੋੜਨ ਵਾਸਤੇ ਪੂਰਾ ਜ਼ੋਰ ਚਾਹੀਦਾ। ਬਟ ਜੇ ਫੇਰ ਵੀ ਚਲੋ ਬਾਏ ਚਾਂਸ ਤੁਸੀਂ ਕਹਿੰਦੇ ਹੋ ਕਿ ਪੈਟ ਨੇ ਖਿੱਚ ਕੇ ਜਾਂ ਤੋੜਤੀ,
0: ਨਹੀਂ ਨਹੀਂ ਇਹ ਤਾਂ ਮੈਂ ਗੱਲ ਕਈ ਵਾਰ ਘਰਾਂ ਦੇ ਵਿੱਚ ਦੇਖਦੇ ਹੋ, ਚੈਨ ਟੁੱਟੀ ਪੈਂਦੇ ਬੱਚੇ ਨੇ ਤੋੜਤੀ, ਕਿਉਂਕਿ ਜ਼ਿਆਦਾਤਰ ਉਹ ਲੋਕ ਪਲਾਸਟਿਕ ਵਾਲੀ ਦਿੰਦੇ ਨੇ।
2: ਹਾਂਜੀ ਹਾਂ, ਪਲਾਸਟਿਕ ਦਾ ਇਹ ਹੁੰਦਾ ਕਿ ਮਜ਼ਬੂਤ ਨਹੀਂ ਹੁੰਦੀ, ਸਸਤੀ ਹੁੰਦੀ ਹੈ ਤੇ ਉਹ ਰਿਪਲੇਸ ਹੀ ਹੁੰਦੀ ਹੈ ਜੀ। ਤੇ ਜਿਹੜੀ ਆਪਣੀ
0: ਮੈਟਲ ਦੀ ਚੇਨ, ਤੁਸੀਂ ਤਾਂ ਪੱਕਾ ਪੈਂਚਰ ਲਾਇਆ ਹੋਇਆ ਭਾਈ, ਵੀ ਵਾਰ ਵਾਰ ਤੁਹਾਨੂੰ ਗੇੜੇ ਨਾ ਮਾਰਨੇ ਪੈਣ। ਇੱਕ ਵਾਰ ਲਾਤਾ
2: ਤੇ
0: 5 ਸਾਲ ਦੀ ਵਾਰੰਟੀ ਦਿੱਤੀ ਕਿ ਭਾਈ ਚਲੋ ਇੰਜੋਏ ਕਰੋ, ਤੇ ਖੁਸ਼ੀ ਨਾਲ ਘਰ ਤੁਸੀਂ ਨਵਾਂ ਖਰੀਦੋਗੇ ਤੇ ਤੁਸੀਂ ਫਿਰ ਨਵੇਂ ਘਰ ਵਿੱਚ ਜਾਓਗੇ। ਅੱਛਾ, ਰੈਫਰੈਂਸ ਬੇਸ ਤੇ ਕਿੰਨਾ ਕੰਮ ਆਉਂਦਾ ਜੀ?
2: ਰੈਫਰੈਂਸ ਬੇਸ ਤੇ ਆਪਣਾ 99% ਜਿਹੜਾ ਕੰਮ ਆਉਂਦਾ ਰੈਫਰੈਂਸ ਬੇਸ ਤੇ ਹੀ ਆਉਂਦਾ।
0: ਵੈਰੀ ਗੁੱਡ।
2: ਆਪਾਂ ਇੱਕ ਘਰ ਦੇ ਜਦੋਂ ਆਪਾਂ ਕੰਮ ਕਰਦੇ ਹਾਂ ਤਾਂ ਮੈਨੂੰ ਕਈ ਵਾਰੀ ਇਹ ਕਾਲਾਂ ਵੀ ਆਈਆਂ ਕਿ ਭਾਜੀ ਤੁਸੀਂ ਉਹਨਾਂ ਦੇ ਬਲਾਇੰਡਸ ਇੰਸਟਾਲ ਕਰੇ ਸੀ, ਸਾਡੇ ਘਰ ਦੇ ਵਿੱਚ ਸ਼ਟਰ ਲੱਗੇ ਹੋਏ ਨੇ, ਬਹੁਤ ਸੋਹਣੇ ਨੇ, ਕੁਛ ਨਹੀਂ ਟੁੱਟਿਆ ਹੋਇਆ, ਬਟ ਦੇਖ ਕੇ ਸੋਹਣਾ ਇੰਨਾ ਲੱਗਿਆ ਕਿ ਸਾਡੇ ਵੀ ਲਾ ਜਾਓ ਜੀ।
0: ਬਹੁਤ ਵਧੀਆ ਜੀ।
2: 647-399-4646।
0: ਲਓ ਦੋਸਤੋ, ਤੁਸੀਂ ਵੀ ਇਹ ਬਲਾਇੰਡਸ ਆਪਣੇ, ਕਿਉਂਕਿ ਜਿੱਥੇ ਪ੍ਰਾਈਵੇਸੀ ਵੱਧਦੀ ਹੈ, ਜਿੱਥੇ ਤੁਹਾਡੇ ਘਰੇ ਜਿਵੇਂ ਆਪਾਂ ਕਹਿੰਦੇ ਹਾਂ ਨਾ ਧੁੱਪ ਜ਼ਿਆਦਾ ਆਉਂਦੀ ਹੈ, ਕਈ ਵਾਰ ਬੱਚਿਆਂ ਨੂੰ ਲੱਗਦਾ ਕਿ ਯਾਰ ਬਹੁਤ ਜ਼ਿਆਦਾ ਧੁੱਪ, ਅਸੀਂ ਤਾਂ ਦਿਨੇ ਸੌਣਾ, ਜਾਂ ਫਿਰ ਤੁਹਾਨੂੰ ਘਰ ਦੇ ਵਿੱਚ ਸੋਹਣਾ ਹੀ ਬਹੁਤ ਲੱਗਦਾ ਘਰ। ਸੋ 5 ਸਾਲ ਦੀ ਵਾਰੰਟੀ, 50% ਡਿਸਕਾਊਂਟ ਨਾਲ ਟੈਲੀਵਿਜ਼ਨ ਫ੍ਰੀ, ਇੱਕੋ ਇੱਕ ਜਗ੍ਹਾ ਮੂਜ਼ ਬਲਾਇੰਡ। 647-399-4646 647-399-4646 647-399-4646
3: This is AM 530 CHLO AM serving Brampton, Mississauga, Toronto, the GTA and the world at AM530.ca.

0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ 7 ਵਜੇ ਤੱਕ ਪ੍ਰੋਗਰਾਮ ਦਾ ਆਨੰਦ ਮਾਣੋਗੇ, ਜਿੱਥੇ ਕਿ ਹੁਣ ਘੰਟੇ ਕੁ ਨੂੰ ਬਹੁਤ ਸਾਰੇ ਲੋਕ ਹੁਣ ਆਲਰੇਡੀ ਔਨ ਰੋਡ ਨੇ, CAA ਸੈਂਟਰ ਜਾ ਰਹੇ ਨੇ। ਅੱਜ ਦੀ ਸ਼ਾਮ ਆ ਜਿਹੜੀ 22 ਅਗਸਤ ਸ਼ਾਮ ਹਸਤਿੰਦਰ ਭਦੌੜ ਵਾਲੇ ਦਾ ਸ਼ੋਅ ਲਾਈਵ ਤੁਸੀਂ ਦੇਖੋਗੇ, ਆਨੰਦ ਮਾਣੋਗੇ। ਤੇ ਉੱਥੇ ਹੀ ਕੱਲ੍ਹ ਨੂੰ ਫਿਰ ਇੱਕ ਖਾਸ ਆ, ਇਹ ਵੀਕਐਂਡ ਕੱਲ੍ਹ ਦਾ ਇਹ ਵੀਕਐਂਡ ਪੂਰਾ ਯਾਦਗਾਰ ਆ, ਕਿਉਂਕਿ ਜਿੱਥੇ ਅੱਜ ਮੇਲਾ ਸੀ ਦਿਨੇ, ਜਿੱਥੇ ਸ਼ਾਮ ਨੂੰ ਅੱਜ ਸ਼ੋਅ ਹੋ ਰਿਹਾ, ਉੱਥੇ ਹੀ ਕੱਲ੍ਹ ਨੂੰ ਸਾਡੀਆਂ ਭੈਣਾਂ ਦੀ ਸਪੈਸ਼ਲ ਤਿਆਰੀ ਆ। ਉਹ ਕਿਉਂਕਿ ਨਾ ਜਦੋਂ ਆਪਾਂ ਕਹਿੰਦੇ ਕਿ ਭੈਣਾਂ ਖੁਸ਼ ਕਦੋਂ ਹੁੰਦੀਆਂ ਨੇ, ਉਹ ਸਾਰਿਆਂ ਨਾਲੋਂ ਵੱਧ ਡੋਪਾਮਾਈਨ ਜਿਹੜਾ ਰਿਲੀਜ਼ ਹੁੰਦਾ ਉਹ ਸ਼ੋਪਿੰਗ ਕਰਕੇ ਹੁੰਦਾ। ਉਹ ਇੱਕ ਵਾਰ ਟੋਰਾਂਟੋ ਆਊਟਲੈਟ ਮਾਲ 'ਚ ਵੜ ਜਾਓ, ਇੱਕ ਵਾਰ ਤੁਸੀਂ ਸ਼ੇਰਵੇ ਗਾਰਡਨ 'ਚ ਵੜ ਜਾਓ, ਇੱਕ ਵਾਰ ਤੁਸੀਂ ਯੋਰਕਡੇਲ 'ਚ ਵੜ ਜਾਓ, ਉਹ ਹਰ ਇੱਕ ਦੁਕਾਨ ਦੇ ਵਿੱਚ ਚੈੱਕ ਕਰਕੇ ਆਪਦੀ ਚੀਜ਼ ਛਾਂਟ ਕੇ, ਚੀਜ਼ਾਂ ਨਾ ਛਾਂਟ ਕੇ ਲੈਣੀਆਂ ਬਹੁਤ ਪਸੰਦ ਹੁੰਦੀਆਂ ਨੇ। ਅਤੇ ਹੁਣ ਤੁਹਾਨੂੰ ਟੋਰਾਂਟੋ ਮਾਲ ਆ ਜਿਹੜਾ ਉਹ ਵੀ ਫੇਅਰ ਗਰਾਊਂਡ ਦੇ ਵਿੱਚ ਆ ਰਿਹਾ, ਦੁਨੀਆ ਦੇ ਆਪਾਂ ਕਹਿੰਦੇ ਇੰਡੀਆ ਤੋਂ ਆਹ ਚੀਜ਼ ਵਧੀਆ ਮਿਲਦੀ ਆ, ਸਰੀ ਤੋਂ ਆਹ ਚੀਜ਼ ਵਧੀਆ ਮਿਲਦੀ ਆ, ਆਹ ਚੀਜ਼ ਦੀ ਆਹ ਚੀਜ਼ ਮਸ਼ਹੂਰ ਆ, ਜੁੱਤੀ ਇੱਥੋਂ ਦੀ ਮਸ਼ਹੂਰ ਆ, ਸੂਟ ਇੱਥੋਂ ਦਾ ਮਸ਼ਹੂਰ ਆ, ਇਹ ਸਾਰੀਆਂ ਮਸ਼ਹੂਰ ਮਸ਼ਹੂਰ ਚੀਜ਼ਾਂ ਇੱਕ ਜਗ੍ਹਾ 'ਤੇ ਆ ਰਹੀਆਂ ਨੇ। ਪੂਰੀ ਜਾਣਕਾਰੀ ਸ਼ਰੂਤੀ ਦੇਣਗੇ। ਸ਼ਰੂਤੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਵੀਰ ਜੀ। ਸੋ ਮੈਂ ਤੁਹਾਨੂੰ ਦੱਸਣਾ ਚਾਹੂੰਗੀ, ਸੋ ਆਪਣੇ ਗੈਸਟ ਨੂੰ ਵੀ ਦੱਸਣਾ ਚਾਹੂੰਗੀ, ਸਾਰੀ ਆਡੀਅੰਸ ਨੂੰ ਜੋ ਸਾਨੂੰ ਸੁਣ ਰਹੀ ਹੈ, ਕੱਲ੍ਹ ਬ੍ਰੈਮਟਨ ਸਮਰ ਮਾਰਕੀਟ ਲੱਗਣ ਜਾ ਰਹੀ ਹੈ। ਬ੍ਰੈਮਟਨ ਫੇਅਰ ਗਰਾਊਂਡ ਦੇ ਵਿੱਚ ਆਪਣੀਆਂ ਭੈਣਾਂ ਦੇ ਲਈ, ਫੈਮਲੀਜ਼ ਦੇ ਲਈ, ਬੱਚਿਆਂ ਦੇ ਲਈ, ਬਜ਼ੁਰਗਾਂ ਨੂੰ ਲੈ ਕੇ ਆਓ। ਉੱਥੇ ਬਹੁਤ ਵਧੀਆ ਮਤਲਬ ਪਿਕਨਿਕ ਮਨਾ ਸਕਦੇ ਹੋ ਤੁਸੀਂ, ਬਹੁਤ ਸੋਹਣਾ ਫਾਰਮ ਏਰੀਆ ਆ, ਫੋਟੋ ਬੂਥਸ ਲੱਗੇ ਹੋਣਗੇ, ਇੰਡੀਆ, ਪਾਕਿਸਤਾਨ, USA, ਆਲ ਓਵਰ ਕੈਨੇਡਾ ਤੋਂ ਡਿਜ਼ਾਈਨਰ ਆ ਰਹੇ ਨੇ ਉੱਥੇ, ਬਹੁਤ ਵਧੀਆ ਐਕਸਕਲੂਸਿਵ ਕਲੈਕਸ਼ਨ ਲੈ ਕੇ ਬ੍ਰੈਮਟਨ ਫੇਅਰ ਗਰਾਊਂਡ ਦੇ ਵਿੱਚ ਇਨਡੋਰ। ਮੈਨੂੰ ਪਤਾ ਥੋੜਾ ਜਿਹਾ ਮੀਂਹ ਦਾ ਮੌਸਮ ਹੈਗਾ, ਬਟ ਇਹ ਮਾਰਕੀਟ ਆਪਾਂ ਇਨਡੋਰ ਰੱਖੀ ਹੈ, ਤੇ ਆਊਟਡੋਰ ਆਪਾਂ ਫੂਡ ਸਟਾਲ ਰੱਖੇ ਹੈਗੇ ਆ। ਮੀਂਹ ਦੇ ਮੌਸਮ ਦੇ ਵਿੱਚ ਜਲੇਬੀਆਂ, ਪਕੌੜੇ, ਸਾਗ, ਮੱਕੀ ਦੀ ਰੋਟੀ, ਉੱਥੇ ਸਾਰਾ ਕੁਛ, ਚਾਹ, ਲਾਈਵ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਉੱਥੇ, ਆਊਟਡੋਰ ਫੂਡ ਸਟਾਲ ਆਰਾਮ ਨਾਲ ਤੁਸੀਂ।
0: ਕਿੰਨੀ ਕੁ ਸ਼ੋਪਿੰਗ ਜਿਹੜੀ ਆ ਸ਼ੋਪ ਵਗੈਰਾ ਹੋਣਗੀਆਂ, ਕਿੰਨੇ ਕੁ?
1: 80+ ਸ਼ੋਪਸ ਹੋਣਗੀਆਂ ਉੱਥੇ, ਗੁਜਰਾਤੀ ਡਿਜ਼ਾਈਨਰ ਵੀ ਨੇ।
0: ਕਾਦੇ ਕਾਦੇ ਕੀ ਕੀ ਚੀਜ਼ਾਂ ਨੇ ਉੱਥੇ ਖਰੀਦਣ?
1: ਉੱਥੇ ਹੈਗੇ ਆ ਭੈਣਾਂ ਦੇ ਲਈ ਸੂਟ ਨੇ, ਹੈਂਡਵਰਕ ਦੇ ਭੈਣਾਂ ਸੂਟ ਪਸੰਦ ਕਰਦੀਆਂ, ਮਤਲਬ ਤੁਸੀਂ ਆਹ ਲਾ ਲਓ ਡਿਜ਼ਾਈਨਰ ਕੱਪੜੇ $20 ਤੋਂ ਸਟਾਰਟ ਹੋ ਜਾਣੇ ਆ, ਤੇ ਤੁਸੀਂ ਆਪਣੀ ਮਤਲਬ ਅਕੋਰਡਿੰਗ ਟੂ ਆਪਣੇ ਪ੍ਰਾਈਸਿਸ, ਚੋਇਸਿਸ, ਤੁਸੀਂ ਸਾਰਾ ਕੁਛ ਬਾਏ ਕਰ ਸਕਦੇ ਹੋ।
0: ਜੁੱਤੀਆਂ, ਜਵੈਲਰੀ ਵੀ ਹੋਣਗੀਆਂ?
1: ਜੁਐਲਰੀ, ਜੁੱਤੀਆਂ, ਹੋਮ ਡੈਕੋਰੇਸ਼ਨ, ਸਕਿਨ ਕੇਅਰ, ਫੇਸ ਕੇਅਰ, ਕੰਪੀਟੀਸ਼ਨ ਹੋਣਗੇ, ਪਰਫਾਰਮੈਂਸ, ਬੱਚਿਆਂ ਦੀ ਖਾਸ ਗੱਲ ਹੈ, ਆਪਾਂ ਇੱਕ ਮਰਮੇਡ ਸ਼ੋਅ ਕਰਾ ਰਹੇ ਹਾਂ। ਸੋ ਮਰਮੇਡ ਸ਼ੋਅ ਬਹੁਤ ਸੋਹਣਾ ਹੋਣ ਜਾ ਰਿਹਾ ਆ, ਮੇ ਬੀ ਫਸਟ ਟਾਈਮ ਹੋ ਰਿਹਾ, ਬੱਚੇ ਬਹੁਤ ਇੰਜੋਏ ਕਰਨਗੇ। ਸੋ ਉਹ ਤੁਸੀਂ ਜ਼ਰੂਰ ਉੱਥੇ ਪਹੁੰਚਿਓ, ਇਹ ਸ਼ਾਮ ਨੂੰ ਆਪਾਂ ਸ਼ੋਅ ਕਰਾਵਾਂਗੇ। ਬਾਉਂਸੀ ਕੈਸਲਸ ਲਗਵਾਏ ਆ, ਬਬਲ ਹਾਊਸ ਲਗਵਾਏ ਆ, ਤਾਂ ਕਿ ਪੇਰੈਂਟਸ ਸ਼ੋਪਿੰਗ ਕਰ ਸਕਣ, ਬੱਚੇ ਵੀ ਇੰਜੋਏ ਕਰ ਸਕਣ, ਬੋਰ ਨਾ ਹੋਣ, ਤੇ ਇਹਦੇ ਨਾਲ ਨਾਲ ਹੋਰ ਬਸ ਖਾਣ ਪੀਣ ਦਾ।
0: ਇਹਦੀ ਕੋਈ ਐਂਟਰੀ ਤੇ ਪਾਰਕਿੰਗ ਦੀ ਫੀਸ ਰੱਖੀ ਗਈ?
1: ਬਿਲਕੁਲ ਫ੍ਰੀ ਹੈ, ਪਾਰਕਿੰਗ ਬਿਲਕੁਲ ਫ੍ਰੀ ਹੈ। ਇਹਦੀ ਪਾਇਲ ਜੁਐਲਰਸ ਵੱਲੋਂ ਜਿਵੇਂ 10 ਤੋਂ 12 ਚਾਂਦੀ ਦੇ ਗਿਫਟ ਹੈਗੇ ਆਪਣੇ ਕੋਲ, ਸੋਨੇ ਦੀਆਂ ਵਾਲੀਆਂ ਤੇ ਸੋਨੇ ਦੀ ਰਿੰਗ ਵੀ ਹੈਗੀ ਆ ਪਾਇਲ ਜੁਐਲਰਸ ਵੱਲੋਂ। ਹਰ ਘੰਟੇ ਬਾਅਦ ਇਨਾਮ ਕੱਢਾਂਗੇ, ਪਰਾਂਦੇ, ਜੁਐਲਰੀ, ਕੁਸ਼ਚਨ ਪੁੱਛਾਂਗੇ ਆਪਣੇ ਭੈਣ ਭਰਾਵਾਂ ਤੋਂ, ਮਤਲਬ ਪੂਰਾ ਇੱਕ ਫਨ ਡੇ ਮਨਾਵਾਂਗੇ, ਇੰਜੋਏ ਕਰਾਂਗੇ।
0: ਕੀ ਟਾਈਮਿੰਗ ਹੈ ਜੀ?
1: ਸਵੇਰੇ 11 ਵਜੇ ਇਹਦੇ ਡੋਰ ਓਪਨ ਹੋ ਜਾਣਗੇ, ਰਾਤ ਨੂੰ 9 ਵਜੇ ਤੱਕ ਇਹ ਮਾਰਕੀਟ ਚੱਲੇਗੀ ਜੀ। ਆਪਣੀ ਇੱਕ ਬਹੁਤ ਮਤਲਬ ਸੋਹਣਾ ਮੇਲਾ।
0: ਸੋ ਬ੍ਰੈਮਟਨ ਸਮਰ ਮਾਰਕੀਟ, ਫ੍ਰੀ ਐਂਟਰੀ, ਫ੍ਰੀ ਪਾਰਕਿੰਗ, ਤੁਸੀਂ ਇੱਥੇ ਪਹੁੰਚੋ, ਜਿੱਥੇ ਬੱਚਿਆਂ ਦੇ ਲਈ ਇਹਨਾਂ ਨੇ ਬਹੁਤ ਖਾਸ ਇੰਤਜ਼ਾਮ ਕੀਤੇ ਨੇ, ਉੱਥੇ ਹੀ ਹਰ ਵਰਗ ਦੇ ਲਈ ਸ਼ੋਪਿੰਗ, ਖਾਸ ਤੌਰ 'ਤੇ ਸਾਡੀਆਂ ਭੈਣਾਂ ਲਈ।

0: ਨਾ ਕਰਿਓ ਕਿਉਂਕਿ ਕਹਿ ਰਹੇ ਡਿਜ਼ਾਈਨਰ ਸੂਟ ਜਿਹੜੇ ਤੁਹਾਡੇ ਸਾਰਿਆਂ ਲਈ, ਇਕੱਲੇ ਸੂਟ ਨਹੀਂ 80 ਤੋਂ ਵੱਧ ਸ਼ੋਪ ਨੇ ਹੁਣ, ਮੈਨੂੰ ਲੱਗਦਾ ਜੇ 80 ਦੇ 80 ਨਾਮ ਲੈਣ ਲੱਗ ਗਏ ਤਾਂ ਬਹੁਤ ਲੰਮਾ ਟਾਈਮ ਹੋ ਜਾਣਾ। ਸੋ ਤੁਸੀਂ ਕੱਲ੍ਹ ਨੂੰ ਉੱਥੇ ਪਹੁੰਚ ਕੇ ਮਾਹੌਲ ਦੇਖ ਸਕਦੇ ਹੋ, ਅਤੇ ਜੇ ਕੋਈ ਜਾਣਕਾਰੀ ਚਾਹੀਦੀ ਹੋਵੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ, ਕੋਈ ਨੰਬਰ ਸਾਂਝਾ ਕਰ ਦਿਓ।
1: ਹਾਂਜੀ 6479615333।
0: ਸ਼ੋਪਿੰਗ ਹੀ ਸ਼ੋਪਿੰਗ ਕਰੋ, ਚੋਟੀ ਦੀਆਂ ਦੁਕਾਨਾਂ ਇੱਥੇ ਤੁਹਾਨੂੰ ਮਿਲਣਗੀਆਂ, ਤੇ ਬੱਚਿਆਂ ਲਈ ਖਾਸ ਇੰਤਜ਼ਾਮ ਨੇ 6479653533 ਨੰਬਰ ਆ, 6479653533। ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਥੈਂਕ ਯੂ ਜੀ, ਧੰਨਵਾਦ।
0: ਥੈਂਕ ਯੂ ਵੈਰੀ ਮੱਚ ਜੀ। ਤੇ ਆਓ ਤੁਹਾਨੂੰ ਲੈ ਕੇ ਚੱਲੀਏ ਨਾਲ ਦੇ ਨਾਲ ਗ੍ਰੈਂਡ ਹੋਮ ਫਰਨੀਚਰ ਤੇ। ਜੀ ਬਾਈ ਜੀ, ਲੰਘਿਆ ਹੋ।
2: ਬਹੁਤ ਸ਼ੁਕਰੀਆ, ਧੰਨਵਾਦ ਭੁੱਲ ਸਰ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਅੱਜ ਅਸੀਂ 8 ਵਜੇ ਤੱਕ ਤੁਹਾਡੇ ਲਈ ਓਪਨ ਆ, ਤੇ ਤੁਸੀਂ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਨੇ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤਾਂ ਜ਼ਰੂਰ ਇੱਕ ਚੱਕਰ ਲਾਓ 294 ਵੋਕਲ ਡਰਾਈਵ ਦੇ ਉੱਪਰ, 294 ਵੋਕਲ ਡਰਾਈਵ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਹੁਣ ਡੀਲ ਦੇਣ ਲੱਗੇ ਹਾਂ ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਲੈਣਾ ਜੀ। ਹਾਂ, ਪੂਰੇ ਘਰ ਦੇ ਫਰਨੀਚਰ ਦੀ ਕੜਾਕੇ ਕੱਢਵੀਂ ਪ੍ਰਾਈਜ਼ ਆਉਣ ਲੱਗੀ ਆ। ਮਾਸਟਰ ਬੈਡਰੂਮ ਤੋਂ ਸ਼ੁਰੂਆਤ ਕਰਦੇ ਹਾਂ, ਕਿੰਗ ਸਾਈਜ਼ ਦਾ ਬੈੱਡ ਬਾਏ ਕਰ ਲਿਓ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ। ਦੂਜੇ ਰੂਮ ਦੇ ਵਿੱਚ ਚੱਲਦੇ ਹਾਂ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲਓ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਤੀਜੇ ਰੂਮ ਦੇ ਵਿੱਚ ਚੱਲਦੇ ਹਾਂ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲਓ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਸੋਫਾ ਸੈੱਟ ਤੁਸੀਂ ਫੈਮਿਲੀ ਰੂਮ ਦੇ ਲਈ ਬਾਏ ਕਰ ਲੈਣਾ, ਕੌਫੀ ਟੇਬਲ ਫ੍ਰੀ, ਡਾਇਨਿੰਗ ਟੇਬਲ 6 ਚੇਅਰਾਂ ਤੁਸੀਂ ਬਾਏ ਕਰ ਲੈਣੀਆਂ, ਨਾਲ ਮਾਈਕ੍ਰੋਵੇਵ ਫ੍ਰੀ। ਪੂਰੇ ਘਰ ਦਾ ਫਰਨੀਚਰ, ਪੂਰੇ ਘਰ ਦਾ ਫਰਨੀਚਰ, ਪੂਰੇ ਘਰ ਦਾ ਫਰਨੀਚਰ 7-7, 8-8 ਹਜ਼ਾਰ ਦਰ ਤਾਂ ਲੈਂਦੇ ਆਏ ਹੋ। ਜਿੰਨੇ ਵੀ ਪਰਿਵਾਰ ਅੱਜ 8 ਵਜੇ ਤੱਕ ਆਉਣਗੇ, ਪੂਰੇ ਘਰ ਦਾ ਫਰਨੀਚਰ $1,999 ਦੇ ਵਿੱਚ, ਪੂਰੇ ਘਰ ਦਾ ਫਰਨੀਚਰ। ਮਾਸਟਰ ਬੈਡਰੂਮ ਦਾ ਕਿੰਗ ਸਾਈਜ਼ ਦਾ ਬੈੱਡ, ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਤੀਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਲਿਵਿੰਗ ਰੂਮ ਦਾ ਸੋਫਾ ਸੈੱਟ ਨਾਲ ਕੌਫੀ ਟੇਬਲ ਫ੍ਰੀ, ਡਾਇਨਿੰਗ ਟੇਬਲ 6 ਚੇਅਰਾਂ ਨਾਲ ਮਾਈਕ੍ਰੋਵੇਵ ਫ੍ਰੀ। ਪੂਰੇ ਘਰ ਦਾ ਫਰਨੀਚਰ $2,000 ਦੇ ਵਿੱਚ ਲੈ ਕੇ ਜਾਣਾ, ਤੇ ਨਾਲ ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਫ੍ਰੀ, ਟੈਲੀਵਿਜ਼ਨ ਟੀਵੀ ਫ੍ਰੀ, ਟੈਲੀਵਿਜ਼ਨ ਟੀਵੀ ਫ੍ਰੀ। ਅੱਜ 8 ਵਜੇ ਤੱਕ ਡੀਲ ਨੂੰ ਗ੍ਰੈਬ ਕਰ ਸਕਦੇ ਹੋ, 294 ਵੋਕਲ ਡਰਾਈਵ, 294 ਵੋਕਲ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਲ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਭੁੱਲਰ ਸਾਹਿਬ।
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਇਹਨਾਂ ਦਾ ਸਟੂਡੀਓ ਨੰਬਰ ਹੈ, ਫੋਨ ਵਰਕਿੰਗ ਨਾਓ ਕਿਉਂਕਿ ਕਾਫੀ ਕਾਲਾਂ ਲਗਾਤਾਰ ਹੋਣ ਕਰਕੇ 10-15 ਮਿੰਟਾਂ ਦੇ ਲਈ ਇਨਕਮਿੰਗ ਅਤੇ ਆਊਟ ਗੋਇੰਗ ਕਾਲ ਜਿਹੜੀ ਆ ਉਹਦੇ ਵਿੱਚ ਇੰਟਰਪਸ਼ਨ ਆ ਗਈ ਸੀ, ਬਟ ਨਾਓ ਤੁਸੀਂ ਹੁਣ ਕਾਲ ਕਰ ਸਕਦੇ ਹੋ। ਆਪਣੇ ਫਰਮੈਸ਼ੀ ਗੀਤ ਨੇ ਜਾਂ ਫਿਰ ਜੋ ਟੋਪਿਕ 'ਤੇ ਆਪਾਂ ਡਿਸਕਸ ਕਰ ਰਹੇ ਸੀ, ਤੁਸੀਂ ਕਾਲ ਕਰਨ ਦੇ ਲਈ ਨੰਬਰ ਇੱਕ ਆ ਜੀ 416-233-7368, 416-233-7368। ਜਿੱਥੇ ਕਿ ਇਹ ਵੀਕਐਂਡ ਬਹੁਤ ਯਾਦਗਾਰ ਵੀਕਐਂਡ, ਜਿਵੇਂ ਆਪਾਂ ਗੱਲ ਕੀਤੀ ਕਿ ਸ਼ਹਿਰ ਦੇ ਵਿੱਚ ਅੱਜ ਦਿਨੇ ਮੇਲਾ ਸੀ, ਹੁਣ ਸ਼ੋਅ ਆ, ਕੱਲ੍ਹ ਨੂੰ ਵੀ ਜਿੱਥੇ ਈਵੈਂਟਸ ਨੇ ਉੱਥੇ ਹੀ ਇਹ ਵੀਕਐਂਡ ਤੁਸੀਂ ਮਿਸ ਨਹੀਂ ਕਰਨਾ, ਜ਼ਰੂਰ ਪਹੁੰਚਣਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ 'ਤੇ। ਕਿਉਂਕਿ ਨਾ ਚਾਹੇ ਦੋਸਤੋ ਤੁਹਾਡੇ ਘਰ ਦੀ ਕਲੋਜ਼ਿੰਗ ਦੀਵਾਲੀ ਦੇ ਮੌਕੇ 'ਤੇ, ਬਹੁਤ ਲੋਕ ਕਹਿੰਦੇ ਆ ਕਿ ਸਾਨੂੰ ਦੀਵਾਲੀ ਦੇ ਮੌਕੇ 'ਤੇ ਭਾਈ ਸਾਡੇ ਘਰ ਦੀਆਂ ਚਾਬੀਆਂ ਸਾਨੂੰ ਮਿਲ ਜਾਣ, ਚਾਹੇ ਤੁਸੀਂ ਅਗਲੇ ਮਹੀਨੇ ਨਵੇਂ ਪ੍ਰੋਪਰਟੀ 'ਤੇ ਮੂਵ ਹੋ ਰਹੇ ਹੋ, ਚਾਹੇ ਨੈਕਸਟ ਮੰਥ ਹੋ ਰਹੇ ਹੋ, ਉਹਦੇ ਲਈ ਤੁਸੀਂ ਆਹੀ ਵੀਕਐਂਡ 'ਤੇ ਅੱਜ ਹੀ ਜਾ ਕੇ ਜਾਂ ਕੱਲ੍ਹ ਹੀ ਜਾ ਕੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ 'ਤੇ ਡੀਲ ਲੌਕ ਕਰੋ। ਪੈਸੇ ਉਦੋਂ ਦੇਣੇ ਆ ਜਦੋਂ ਤੁਹਾਡੇ ਘਰ ਸਮਾਨ ਡਿਲੀਵਰ ਹੋ ਗਿਆ, 13-10% 'ਤੇ ਤੁਸੀਂ ਸਮਾਨ ਲੌਕ ਕਰ ਲੈਣਾ, ਪਰ ਜਿਹੜੀਆਂ ਕਿਸ਼ਤਾਂ ਜੇ ਤੁਸੀਂ ਦੇਣੀਆਂ ਨੇ ਤਾਂ ਉਹ ਜਿੱਦਣ ਡਿਲੀਵਰੀ ਹੋਊਗੀ, ਇਦੂ ਬਾਅਦ ਜੇ ਤੁਸੀਂ 6 ਕਿਸ਼ਤਾਂ ਵੀ ਕਰਦੇ ਕੋਈ ਇੰਟਰਸਟ ਨਹੀਂ ਦੇਣਾ ਪੈਣਾ, ਅਤੇ ਡੀਲ ਵੀ ਤੁਹਾਨੂੰ ਦੇਖ ਦੇਣਗੇ। ਸਾਰੀਆਂ ਚੀਜ਼ਾਂ ਦਾ ਕੋਂਬੋ ਮਿਲੂਗਾ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਦੇ ਉੱਤੇ, ਮਲਟੀਪਲ ਆਪਸ਼ਨ, ਤੁਸੀਂ ਫਾਈਨੈਂਸ ਕਰਵਾਉਣਾ ਪੋਸੀਬਲ ਹੋ ਜੂਗਾ। ਟੈਲੀਵਿਜ਼ਨ ਚਾਹੀਦੇ ਨੇ, ਓਏ ਹੋਏ ਹੋਏ ਹੋਏ, ਟੈਲੀਵਿਜ਼ਨ ਦੀਆਂ ਕਿਆ ਡੀਲ ਆ, ਬਿੱਗ ਸਕਰੀਨ ਟੀਵੀ 'ਤੇ ਤਾਂ ਨਾ ਡੀਲ ਛੱਡੋ, ਕਈ ਵਾਰ ਟੀਵੀ ਦੀ ਮਾਰਕੀਟ ਦੇ ਵਿੱਚ ਮਿਲਦੇ, ਉਹਨਾਂ ਦੇ ਲਈ ਲੰਮੀ ਵੇਟਿੰਗ ਹੁੰਦੀ ਆ। ਪਰ ਬ੍ਰਿੰਪਟਨ ਟੀਵੀ ਐਂਡ ਅਪਲਾਈਂਸ ਕੀ ਆਫਰ ਕਰ ਰਹੇ ਸੁਲਤਾਨ ਜੀ ਆਪ ਦੱਸਣਗੇ। ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ।
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੋ ਟੈਲੀਵਿਜ਼ਨ ਸੈਕਸ਼ਨ ਦੇ ਵਿੱਚ ਦੱਸੋ ਪਹਿਲਾਂ ਤਾਂ ਜੀ ਕੀ ਆਫਰ ਕਰ ਰਹੇ ਹੋ ਇਸ ਵੀਕਐਂਡ ਤੇ?
3: ਬਿਗ ਸਕਰੀਨ ਟੀਵੀ ਦੇ ਉੱਪਰ ਜੀ, ਚਾਹੇ ਸੋਨੀ ਬਰੇਵੀਆ ਮਾਡਲ ਲੈਣਾ ਤੇ ਸੋਨੀ ਬਰੇਵੀਆ 3 ਮਿਲੇਗਾ, ਜੇ ਸੈਮਸੰਗ ਲੈਣਾ ਤੇ ਸੈਮਸੰਗ ਮਿੰਨੀ LED ਮਿਲੇਗਾ। ਔਰ ਅੱਜ ਅਸੀਂ ਦੇ ਰਹੇ 85 ਇੰਚ $2200 ਤੋਂ $1599 ਦਾ। ਐਨੀ ਬ੍ਰਾਂਡ ਸਿਲੈਕਟ ਕਰ ਸਕਦੇ ਹੋ, $700 ਦੀ ਸੇਵਿੰਗ ਵੀ ਹੈ ਤੇ $1599 ਛੇ ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਵੀ ਨਹੀਂ ਹੈ। ਤੇ ਜਿਹੜੇ ਕਸਟਮਰ 85 ਇੰਚ ਟੀਵੀ ਲੈਣਗੇ ਉਹਨਾਂ ਨੂੰ ਨਾਲ 10 ਇੰਚ ਦੀ ਟੈਬਲੇਟ ਫ੍ਰੀ ਗਿਫਟ ਵੀ ਦਿੱਤੀ ਜਾ ਰਹੀ ਹੈ। $250 ਦੀ ਤਾਂ ਟੈਬਲੇਟ ਹੀ ਹੈ ਜਿਹੜੀ ਨਾਲ ਗਿਫਟ ਮਿਲ ਰਹੀ 85 ਇੰਚ ਟੀਵੀ ਦੇ ਨਾਲ, ਤੇ 85 ਇੰਚ ਟੀਵੀ ਚ ਵੀ $700 ਦਾ ਡਿਸਕਾਊਂਟ ਮਿਲ ਰਿਹਾ ਜੀ। 905-450-2828 ਨੰਬਰ ਹੈ। ਬਿਗ ਸਕਰੀਨ ਦੀ ਗੱਲ ਕੀਤੀ ਤੇ 98 ਇੰਚ ਜਿਹੜਾ $3500 ਵਾਲਾ $1999 ਦਾ ਲੈ ਕੇ $1500 98 ਇੰਚ ਤੇ ਵੀ ਤੁਸੀਂ ਸੇਵ ਕਰ ਸਕਦੇ ਹੋ, ਤੇ $1999 ਛੇ ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 50 ਇੰਚ $299 ਦਾ, 55 ਇੰਚ $399 ਦਾ, 65 ਇੰਚ $599, 75 ਇੰਚ $699 ਦਾ ਮਿਲੇਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਬ੍ਰੈਂਪਟਨ ਟੀਵੀ ਐਪ ਇਹ ਸਾਡੀ ਟਿਕਟੋਕ ਅਕਾਊਂਟ ਹੈ, ਬ੍ਰੈਂਪਟਨ ਟੀਵੀ APP। ਬ੍ਰੈਂਪਟਨ ਟੀਵੀ ਐਪ ਨੂੰ ਜ਼ਰੂਰ ਫੋਲੋ ਕਰਨਾ, ਕਿਉਂਕਿ ਜਿੰਨੇ ਹੀ ਫੋਲੋਅਰਸ ਹੈ ਉਹਨਾਂ ਦਾ ਨਾਮ ਅਸੀਂ ਪਾ ਰਹੇ ਹਾਂ ਜੀ ਇਸ ਟਾਈਮ ਲੱਕੀ ਡਰਾ ਚ, ਤੇ ਲੱਕੀ ਡਰਾ ਚੋਂ 90 ਕੰਪਨੀ ਦਾ ਜੂਸਰ ਤੁਹਾਨੂੰ ਜਿਹੜਾ ਉਹ ਦਿੱਤਾ ਜਾਏਗਾ। ਸੋ ਬ੍ਰੈਂਪਟਨ ਟੀਵੀ ਐਪ ਨੂੰ ਫੋਲੋ ਕਰ ਲਓ ਤੇ ਤੁਹਾਡਾ ਨਾਮ ਲੱਕੀ ਡਰਾ ਚ ਐਂਟਰ ਹੋ ਜਾਣਾ। 905-450-2828 ਨੰਬਰ ਹੈ, 905-450-2828 ਜੀ।
0: ਬਾਜੀ ਬਾਈ ਤਾਂ ਬੜੀ ਵਧੀਆ ਖਬਰ ਸੀ ਦੋਸਤੋ, ਇਹਦੇ ਵਿੱਚ ਵੀ ਤੁਹਾਨੂੰ ਟਿਕਟੋਕ ਤੇ ਵੀ ਤੁਹਾਨੂੰ ਡੇਲੀ ਅਪਡੇਟਸ ਮਿਲਦੀਆਂ ਰਹਿ ਕਰਨਗੀਆਂ, ਕਈ ਵਾਰ ਸਪੈਸ਼ਲ ਆਫਰ ਵੀ ਤੁਹਾਨੂੰ ਉੱਥੇ ਮਿਲਣਗੇ। ਸੋ ਤੁਸੀਂ ਜ਼ਰੂਰ ਪੇਜ ਨੂੰ ਫੋਲੋ ਕਰਿਓ। ਤੇ ਸੁਲਤਾਨ ਜੀ, ਹੁਣ ਹਾਊਸ ਅਪਲਾਈਂਸ ਦੇ ਬੰਡਲ ਪੈਕੇਜ ਦੇ ਉੱਤੇ ਕੀ ਡੀਲਾਂ ਨੇ?
3: ਕਿਉਂਕਿ ਭੁੱਲਰ ਸਾਹਿਬ ਬਾਏ ਮੋਰ ਸੇਵ ਮੋਰ ਇਵੈਂਟ ਹੈ ਨਾ ਜੀ, ਤੇ ਬਾਏ ਮੋਰ ਸੇਵ ਮੋਰ ਇਵੈਂਟ ਦੀ ਐਗਜ਼ਾਮਪਲ ਇੱਦਾਂ ਹੈ ਕਿ ਜੇ ਕਿਸੇ ਨੇ ਕੱਲਾ ਡਿਸ਼ਵਾਸ਼ਰ ਲੈਣਾ ਤੇ ਕੱਲਾ ਡਿਸ਼ਵਾਸ਼ਰ ਉਹਨਾਂ ਨੂੰ $500 ਦੀ ਸੇਵਿੰਗ ਨਾਲ $1000 ਵਾਲਾ ਸਟੇਨਲੈਸ ਸਟੀਲ ਦਾ ਟੋਲ ਟੱਬ ਦਾ ਡਿਸ਼ਵਾਸ਼ਰ $499 ਦਾ ਅਸੀਂ ਦੇ ਰਹੇ ਹਾਂ ਜੀ, $500 ਸੇਵ ਹੋ ਗਿਆ। ਕੱਲਾ ਕਿਸੇ ਨੇ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ $1200 ਵਾਲਾ $799 ਦਾ ਲਿਆ, ਕੱਲਾ ਪੀਸ ਲਿਆ $400 ਸੇਵ ਹੋ ਗਿਆ। ਪਰ ਜੇ ਫਰਿੱਜ ਸਟੋਵ ਡਿਸ਼ਵਾਸ਼ਰ 3-piece ਕਿਚਨ ਬੰਡਲ ਕਸਟਮਰ ਲੈਣਗੇ $5000 ਵਾਲਾ $2999 ਚ ਮਿਲੇਗਾ 3-piece ਕਿਚਨ ਬੰਡਲ। ਇਹਦੇ ਚ ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ ਜੀ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੋਪ ਦੀ ਡਿਸ਼ਵਾਸ਼ਰ ਹੈ। $2000 ਕਸਟਮਰ ਸੇਵ ਵੀ ਕਰਨਗੇ ਤੇ $2999 ਛੇ ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਮਿਲੇਗੀ। ਲੌਂਡਰੀ ਚ ਵੀ ਇਸੇ ਤਰ੍ਹਾਂ ਹੀ ਆ ਜੀ, ਕਿਉਂਕਿ ਲੌਂਡਰੀ ਚ ਜੇ ਸਿੰਗਲ ਪੀਸ ਲੈਣਾ $400 ਤੁਹਾਡਾ ਸੇਵ ਹੋਣਾ। ਫੋਰ ਐਗਜਾਮਪਲ ਕੱਲਾ ਵਾਸ਼ਰ ਚਾਹੀਦਾ $1000 ਵਾਲਾ $599 ਦਾ ਮਿਲ ਜਾਣਾ, $400 ਸੇਵ ਹੋ ਗਿਆ। ਪਰ ਜੇ ਵਾਸ਼ਰ ਐਂਡ ਡਰਾਇਰ ਲੈਣਾ ਫਿਰ $800 ਸੇਵ ਹੋ ਜਾਣਾ, ਕਿਉਂਕਿ ਬਾਏ ਮੋਰ ਸੇਵ ਮੋਰ ਇਵੈਂਟ ਚ ਲੌਂਡਰੀ ਸੈਕਸ਼ਨ ਚ ਡਬਲ 2-piece ਹੋ ਜਾਂਦੇ ਆ, ਇੱਕ ਵਾਸ਼ਰ ਇੱਕ ਡਰਾਇਰ। ਸੋ ਇਹਦੇ ਨਾਲ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜੇ ਟੋਪ ਆਫ ਦਾ ਲਾਈਨ ਪਲੈਟੀਨਮ ਸੀਰੀਜ਼ ਚ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੀ ਆਪਾਂ ਗੱਲ ਕਰੀਏ, $2600 ਵਾਲਾ $1799 ਦਾ ਲੈ ਕੇ $800 ਵਾਸ਼ਰ ਐਂਡ ਡਰਾਇਰ ਤੇ ਸੇਵ ਕਰੋਗੇ, ਤੇ ਨਾਲ ਤੁਸੀਂ ਜਿਹੜਾ $1799 ਛੇ ਮਹੀਨੇ ਚ ਪੇ ਕਰਨਾ, ਡਿਲੀਵਰੀ ਬਿਲਕੁਲ ਫ੍ਰੀ ਹੈ। ਸੋ ਸਾਡਾ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ, ਤਾਂ ਕਿ ਇਲੈਕਟ੍ਰੋਨਿਕਸ ਹੋਮ ਅਪਲਾਈਂਸਿਸ ਐਂਡ ਲੌਂਡਰੀ ਸੈਕਸ਼ਨ ਚ ਹਿਊਜ ਸੇਵਿੰਗਸ ਬਾਏ ਮੋਰ ਸੇਵ ਮੋਰ ਇਵੈਂਟ ਦਾ ਫਾਇਦਾ ਚੁੱਕ ਸਕਣ। ਰਾਈਟ ਨਾਉ ਤੁਸੀਂ 10% ਡਿਪੋਜ਼ਿਟ ਦੇ ਕੇ ਡੀਲ ਲੌਕ ਕਰਨੀ ਹੈ। ਡਿਲੀਵਰੀ ਡੇਟ ਅਗਸਤ ਸਪਤੰਬਰ ਅਕਤੂਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ। 905-450-2828 905
0: ਜੂਸਰ
3: ਬਹੁਤ ਪਾਪੂਲਰ ਹੈ ਜੀ, ਕਿਉਂਕਿ ਦੋ ਅਟੈਚਮੈਂਟ ਨਾਲ ਆਉਂਦਾ, ਇੱਕ ਅਟੈਚਮੈਂਟ ਹੈਗੀ ਹੈ ਜੀ ਵਿਦ ਪਲਪ, ਇੱਕ ਅਟੈਚਮੈਂਟ ਹੈਗੀ ਵਿਦਆਊਟ ਪਲਪ। ਸੋ ਨਿੰਜਾ ਬਹੁਤ ਹਾਈ ਐਂਡ ਬ੍ਰਾਂਡ ਹੈ ਜਿਹੜਾ ਇਸ ਟਾਈਮ ਬੈਸਟ ਆਫਰ ਕਰ ਰਿਹਾ ਆਪਣੇ ਕਸਟਮਰ ਨੂੰ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $400 ਵਾਲਾ ਜੂਸਰ ਅੱਧੀ ਪ੍ਰਾਈਸ ਤੇ $199 ਦਾ ਮਿਲੇਗਾ। ਜੇ ਪੈਨਾਸੋਨਿਕ ਦਾ ਮਾਈਕ੍ਰੋਵੇਵ ਲੈਣਾ ਜੀ $300 ਵਾਲਾ ਅੱਧੀ ਪ੍ਰਾਈਸ ਤੇ $149 ਦਾ ਮਿਲੇਗਾ। ਜੇ ਤੁਸੀਂ ਸਟੋਨ ਬੇਕਡ ਪੀਜ਼ਾ ਕਾਊਂਟਰ ਟੋਪ ਲੈਣਾ $500 ਵਾਲਾ ਅੱਧੀ ਪ੍ਰਾਈਸ ਤੇ $249 ਦਾ ਮਿਲੇਗਾ। ਤੇ ਸਟੋਨ ਬੇਕਡ ਪੀਜ਼ੇ ਦੇ ਬਾਰੇ ਮੈਂ ਦੱਸ ਦਵਾਂ, ਇਹਦੇ ਚ ਸਟੋਨ ਦੀ ਪਲੇਟ ਇੰਕਲੂਡਿਡ ਹੈ ਜੀ, ਏਅਰ ਫਰਾਇਰ ਇੰਕਲੂਡਿਡ ਹੈ। ਔਰ ਜਦੋਂ ਤੁਸੀਂ ਇਹਦੇ ਚ ਪੀਜ਼ਾ ਬਣਾਉਣਾ 3 ਮਿੰਟ ਚ ਪੀਜ਼ਾ ਤਿਆਰ ਹੋਣਾ। ਸਪੈਸ਼ਲ ਹਾਈ ਐਂਡ ਟੈਕਨੋਲੋਜੀ ਹੈ ਜਿਹੜੀ ਕਿ ਏਅਰ ਫਰਾਇਰ ਦੇ ਨਾਲ ਤੁਹਾਡਾ ਪੀਜ਼ਾ ਤਿਆਰ ਕਰੇਗੀ। ਔਰ ਇਹਦੇ ਚ ਤੁਸੀਂ 10 ਪੀਜ਼ੇ ਬਣਾਉਣੇ ਆ ਤੇ 3 ਮਿੰਟ ਚ ਇੱਕ ਪੀਜ਼ਾ, ਅਗਲੇ 3 ਮਿੰਟ ਚ ਦੂਜਾ ਪੀਜ਼ਾ, ਅਗਲੇ 3 ਮਿੰਟ ਚ ਤੀਜਾ ਪੀਜ਼ਾ, 30 ਮਿੰਟ ਚ ਤੁਸੀਂ 10 ਪੀਜ਼ੇ ਤਿਆਰ ਕਰ ਸਕਦੇ ਹੋ ਏਅਰ ਫਰਾਇਰ ਦੇ ਨਾਲ। $500 ਵਾਲਾ ਅੱਧੀ ਪ੍ਰਾਈਸ ਚ $249 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਪੇਮੈਂਟ 6 ਮਹੀਨੇ ਦੀ ਕਰਨੀ ਹੈ, ਡਿਲੀਵਰੀ ਕੋਈ ਨਹੀਂ ਹੈ, ਪਿਕਅਪ ਕਰਨਾ ਹੈ ਤੁਸੀਂ ਇਹ। ਤੇ ਸੈਕਿੰਡਲੀ ਇਹਦੇ ਚ ਇਹ ਵੀ ਹੈ, ਜੇ ਤੁਸੀਂ ਨਾਨ ਦੇ ਸ਼ੌਕੀਨ ਹੋ ਜਾਂ ਬ੍ਰੈਡ ਬਣਾਉਣਾ ਚਾਹੁੰਦੇ ਹੋ ਤੇ 3 ਮਿੰਟ ਚ ਬ੍ਰੈਡ ਦੀ ਡੋ ਰੱਖੋਗੇ ਤੇ ਬ੍ਰੈਡ ਬਣ ਜਾਏਗੀ, 3 ਮਿੰਟ ਚ ਨਾਨ ਲਾਉਣਾ ਚਾਹੋਗੇ ਨਾਨ ਤਿਆਰ ਹੋ ਜਾਏਗਾ ਏਅਰ ਫਰਾਈ ਟੈਕਨੋਲੋਜੀ ਦੇ ਨਾਲ। 9054502828 ਸਾਡਾ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ। ਹਿਊਜ ਡਿਸਕਾਊਂਟ brampton appliances.com ਸਾਡੀ ਵੈਬਸਾਈਟ ਤੇ ਵੀ ਚੈੱਕ ਕਰ ਸਕਦੇ ਹੋ, ਕੰਪੇਅਰ ਕਰ ਸਕਦੇ ਹੋ। ਫਿਰ ਵਾਕ ਇਨ ਕਸਟਮਰ ਨੂੰ ਬਾਏ ਮੋਰ ਸੇਵ ਮੋਰ ਇਵੈਂਟ ਚ ਅਡੀਸ਼ਨਲ ਡਿਸਕਾਊਂਟ ਮਿਲੇਗਾ। ਤੇ ਬ੍ਰੈਂਪਟਨ ਟੀਵੀ ਐਪ ਨੂੰ ਜ਼ਰੂਰ ਫੋਲੋ ਕਰਨਾ ਟਿਕਟੋਕ ਤੇ ਤਾਂ ਕਿ ਤੁਹਾਡਾ ਨਾਮ ਲੱਕੀ ਡਰਾਅ ਚ ਪਾ ਸਕੀਏ ਤੇ ਨਿੰਜਾ ਦਾ ਜੂਸਰ ਤੁਸੀਂ ਜਿੱਤ ਸਕੋ। 9054502828 905-450-2828 ਜੀ।
0: ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਸੁਲਤਾਨ ਜੀ, ਧੰਨਵਾਦ ਜੀ,
3: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: 905-450-2828

0: ਦੋਸਤੋ ਸਾਲਿਆਂ ਜੋ ਚੁੱਕੀ ਹੈ ਢਿੱਲੋਂ ਸਾਹਿਬ ਨਾਲ ਢਿੱਲੋਂ ਵੀਡੀਓ ਆਈ ਪੀ ਟੀਵੀ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਜੀ, ਇਹਨੂੰ ਗੋ ਅਹੈਡ ਪਲੀਜ਼।
1: ਬਿਲਕੁਲ ਜੀ, ਥੈਂਕ ਯੂ ਸੋ ਮਚ। ਜਿੰਨੇ ਵੀ ਸਰੋਤੇ ਆਪਣੇ ਨਾਲ AM 530 ਤੇ ਜੁੜੇ ਆ ਉਹਨਾਂ ਸਾਰਿਆਂ ਨੇ ਗੁੱਡ ਈਵਨਿੰਗ ਜੀ, ਸਤਿ ਸ਼੍ਰੀ ਅਕਾਲ। ਸੋ ਢਿੱਲੋਂ ਵੀਡੀਓ ਦੀ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋਏ ਹਾਂ। ਢਿੱਲੋਂ ਵੀਡੀਓ ਜਿਹੜਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਅਸੀਂ ਤਕਰੀਬਨ 45 ਸਾਲ ਤੋਂ ਇੰਟਰਟੇਨਮੈਂਟ ਦੀ ਦੁਨੀਆਂ ਦੇ ਨਾਲ ਜੁੜੇ ਹੋਏ ਹਾਂ, ਭਾਵੇਂ ਉਹ LP ਰੈਕਰਡ ਦੇ ਥਰੂ ਸੀ, ਕੈਸੈਟਸ, ਸੀਡੀਜ਼। ਰਾਈਟ ਨਾਓ ਸਟ੍ਰੀਮਿੰਗ ਦਾ ਜ਼ਮਾਨਾ ਜੀ, ਸੋ ਸਾਡੇ ਦੋ ਸਟ੍ਰੀਮਿੰਗ ਪਲੈਟਫਾਰਮਸ ਆ, ਇੱਕ ਤਾਂ IPTV, ਇੱਕ ਸਾਡਾ ਕਰੋ ਸਟ੍ਰੀਮ ਐਪ ਇੱਕ ਐਸਾ ਐਪ ਆ, ਜਦੋਂ ਵੀ ਤੁਸੀਂ ਕ੍ਰਿਕਟ ਦੇਖਣਾ ਆ ਤਾਂ ਡੈਫੀਨਿਟਲੀ ਤੁਸੀਂ ਇਹਨੂੰ ਸਬਸਕ੍ਰਾਈਬ ਕਰੋ। ਥਰੂ ਆਊਟ ਨੌਰਥ ਅਮੈਰੀਕਾ ਸਮੂਥਲੀ ਚੱਲੂਗਾ, ਫਰੀਜ਼ ਨਹੀਂ ਹੋਊਗਾ, ਔਰ ਇਹਦੀ ਜਿਹੜੀ ਪੇਮੈਂਟ ਹੈਗੀ ਆ ਉਹ ਵੀ ਬਹੁਤ ਹੀ ਈਜ਼ੀ ਆ, ਸਾਈਨ ਅਪ ਕਰਨਾ ਬਹੁਤ ਈਜ਼ੀ ਆ। ਸੋ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਕਰੋ ਸਟ੍ਰੀਮ ਐਪ ਬਾਰੇ ਚਾਹੀਦੀ ਆ ਤਾਂ ਡੈਫੀਨਿਟਲੀ ਤੁਸੀਂ ਢਿੱਲੋਂ ਵੀਡੀਓ ਨਾਲ ਤਾਲਮੇਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਸਾਰਾ ਕੁਛ ਢੇਰ ਸਾਰਾ ਇੰਟਰਟੇਨਮੈਂਟ, ਵੈਬ ਸੀਰੀਜ਼, ਨਿਊਜ਼, ਗੁਰਬਾਣੀ, IPTV ਬਾਕਸ ਦੇ ਥਰੂ ਦੇਖਣਾ ਆ, ਫਿਰ ਤੁਹਾਨੂੰ ਇੱਕ ਵਾਰੀ ਬਾਕਸ ਜਿਹੜਾ ਹੈਗਾ ਆ ਉਹ ਸਾਡੇ ਸਟੋਰ ਤੇ ਆ ਕੇ ਪਰਚੇਸ ਕਰਨਾ ਪੈਣਾ ਆ, ਜਾਂ ਤੁਹਾਡੇ ਕੋਲ ਆਲਰੇਡੀ ਬਾਕਸ ਹੈਗਾ ਆ, ਤੁਸੀਂ ਆਪਣੇ ਕਰੰਟ ਪ੍ਰੋਵਾਈਡਰ ਦੇ ਨਾਲ ਖੁਸ਼ ਨਹੀਂ ਹੈਗੇ, ਤੁਹਾਡਾ ਫੋਨ ਨਹੀਂ ਚੱਕਿਆ ਜਾਂਦਾ, ਕੋਈ ਪ੍ਰੋਬਲਮ ਆਉਂਦੀ ਆ ਉਹਨੂੰ ਐਡਰੈਸ ਨਹੀਂ ਕੀਤਾ ਜਾਂਦਾ ਗਾ, ਤੁਹਾਡਾ ਬਾਕਸ ਕਦੇ ਅਪਡੇਟ ਨਹੀਂ ਹੁੰਦਾ ਗਾ, ਤਾਂ ਫਿਰ ਇੱਕ ਵਾਰੀ ਡੈਫੀਨਿਟਲੀ ਢਿੱਲੋਂ ਵੀਡੀਓ ਦੀ ਸਰਵਿਸ ਟਰਾਈ ਕਰੋ। ਅਸੀਂ ਗਰੰਟੀ ਕਰਦੇ ਹਾਂ ਤੁਹਾਨੂੰ ਤੁਸੀਂ ਨਾ ਖੁਸ਼ ਨਹੀਂ ਹੋਵੋਗੇ, ਤੁਹਾਨੂੰ ਜਿਹੜੀ ਸਾਡੀ ਸਰਵਿਸ ਆ ਉਹ ਸਭ ਤੋਂ ਬੈਸਟ ਲੱਗੂਗੀ। ਜਿਹੜੀ ਸਾਡੀ ਟੈਕਨੀਕਲ ਹੈਲਪਲਾਈਨ ਹੈਗੀ ਆ, ਭਾਵੇਂ ਉਹ ਕਰੋ ਸਟ੍ਰੀਮ ਦੀ ਹੋਵੇ ਜਾਂ ਫਿਰ IPTV ਦੀ, ਉਹ ਸੁਬਹਾ 11 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅਵੇਲੇਬਲ ਹੁੰਦੀ ਆ। ਜਿਹੜੀ ਸਾਡੀ ਫਿਜ਼ੀਕਲ ਲੋਕੇਸ਼ਨ ਆ ਉਹ 7 ਦਿਨ ਖੁੱਲ੍ਹੀ ਹੁੰਦੀ ਹੈ, ਐਬਨੀਜ਼ਰ ਐਂਡ ਗੋਰ ਰੋਡ ਤੇ 11 ਤੋਂ ਲੈ ਕੇ 8 ਵਜੇ ਤੱਕ। IPTV ਤੋਂ ਇਲਾਵਾ ਗੁਰਬਾਣੀ ਰੇਡੀਓ ਵੱਖ ਵੱਖ ਤਰ੍ਹਾਂ ਦੇ ਸਾਡੇ ਸਟੋਰ ਤੇ ਮਿਲਦੇ ਆ। ਇੱਕ ਨਵਾਂ ਰੇਡੀਓ ਆਇਆ ਹੈਗਾ ਆ ਜਿਹੜਾ ਕਿ ਪਲੱਗ ਐਂਡ ਪਲੇ ਹੈਗਾ ਆ, ਤੁਸੀਂ ਸਿਰਫ ਤੇ ਸਿਰਫ ਆਪਣੇ ਘਰ ਦੇ ਆਊਟਲੈਟ ਦੇ ਵਿੱਚ ਉਹਨੂੰ ਪਲੱਗ ਚਲਾਉਣਾ ਆ ਅਤੇ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ 24/7 ਚੱਲੂਗਾ। ਭਾਵੇਂ ਤੁਸੀਂ ਸੁਖਮਨੀ ਸਾਹਿਬ 24/7 ਚਲਾਉਣਾ ਚਾਹੁੰਦੇ ਹੋ, ਨਾਮ ਸਿਮਰਨ, ਮੂਲ ਮੰਤਰ ਜਾਂ ਤੁਹਾਡੇ ਮਨਪਸੰਦ ਦਾ ਕੋਈ ਸ਼ਬਦ, ਸੋ ਇਹ ਪਲੱਗ ਐਂਡ ਪਲੇ ਰੇਡੀਓ ਢਿੱਲੋਂ ਵੀਡੀਓ ਤੇ ਆਲ ਦਾ ਟਾਈਮ ਅਵੇਲੇਬਲ ਹੁੰਦੇ ਆ ਕਿ ਜਾਣ ਵਾਸਤੇ ਬਹੁਤ ਵਧੀਆ ਗਿਫਟ ਆ। ਇਹਦੀ ਪ੍ਰਾਈਸ ਅਸੀਂ ਇੰਨੀ ਕੁ ਰੱਖੀ ਹੈਗੀ ਆ, ਜ਼ਿਆਦਾ ਘੱਟ, ਕਿ ਤੁਸੀਂ 5-5, 7-7, 10-10 ਆ ਕੇ ਇਹਨੂੰ ਖਰੀਦ ਸਕਦੇ ਹੋ ਸਿਰਫ ਤੇ ਸਿਰਫ $20 ਦੇ ਵਿੱਚ। ਇਹਦੀ ਜਿਹੜੀ ਇੱਕ ਪੀਸ ਦੀ ਪ੍ਰਾਈਸ ਹੈਗੀ ਆ। ਸੋ ਇਹ ਸਾਰੇ ਦੇ ਸਾਰੇ ਪ੍ਰੋਡਕਟ ਤੁਹਾਨੂੰ ਇੱਕੋ ਹੀ ਲੋਕੇਸ਼ਨ ਤੇ ਮਿਲਦੇ ਆ, ਜਿੱਦਾਂ ਮੈਂ ਪਹਿਲਾਂ ਦੱਸਿਆ ਐਬਨੀਜ਼ਰ ਐਂਡ ਗੋਰ ਰੋਡ, ਔਰ ਇਹ 7 ਦਿਨ ਖੁੱਲ੍ਹੀ ਹੁੰਦੀ ਆ। ਕੋਈ ਵੀ ਇਨਫੋਰਮੇਸ਼ਨ ਲਈ ਢਿੱਲੋਂ ਵੀਡੀਓ ਦਾ ਇੱਕੋ ਇੱਕ ਨੰਬਰ ਹੈਗਾ ਜੀ, 9052041313।
0: 905-204-1313 905-204-1313 ਤੇ ਢਿੱਲੋਂ ਵੀਡੀਓ ਨੂੰ ਕਾਲ ਕੀਤੀ ਜਾ ਸਕਦੀ ਹੈ, ਜਾਂ ਫਿਰ 8 ਵਜੇ ਤੱਕ ਅੱਜ ਸੰਡੇ ਨੂੰ ਵੀ ਜਿਹੜਾ ਸਟੋਰ ਆ ਉਹ ਓਪਨ ਰਹਿੰਦਾ ਤੇ ਤੁਸੀਂ ਵਿਜਿਟ ਕੀਤੀ ਜਾ ਸਕਦੀ ਹੈ। ਢਿੱਲੋਂ ਸਾਹਿਬ ਹੋਰ ਕੁਝ ਐਡ ਕਰਨਾ ਚਾਹੁੰਦੇ ਜੀ?
1: ਬਸ ਥੈਂਕ ਯੂ ਸੋ ਮਚ ਜੀ, ਤੁਸੀਂ ਪਿਛਲੇ 45 ਸਾਲਾਂ ਤੋਂ ਢਿੱਲੋਂ ਵੀਡੀਓ ਨੂੰ ਸਪੋਰਟ ਕੀਤਾ ਆ, ਆਸ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਵੀ ਸਾਡਾ ਨਵਾਂ ਪ੍ਰੋਡਕਟ ਆਊਗਾ ਉਹਦੇ ਬਾਰੇ ਅਸੀਂ ਜਾਣਕਾਰੀ ਦੇਵਾਂਗੇ ਅਤੇ ਤੁਹਾਤੋਂ ਸਹਿਯੋਗ ਦੀ ਮੰਗ ਹਮੇਸ਼ਾ ਰੱਖਾਂਗੇ।
0: ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਧੰਨਵਾਦ ਜੀ। ਦੋਸਤੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਤੇ ਨਾਲ ਦੇ ਨਾਲ ਤੁਹਾਨੂੰ ਅਪਡੇਟ ਦੇ ਦਈਏ, ਕਿਉਂਕਿ ਨਾ ਜਿਵੇਂ ਅੱਜ ਈਵੈਂਟਸ ਦੀ ਗੱਲ ਚੱਲ ਰਹੀ ਸੀ ਤੇ ਬਹੁਤ ਲੋਕ ਕਹਿੰਦੇ ਆ ਕਿ ਭਾਈ ਸਾਡਾ ਵੀ ਜੀ ਕਰਦਾ ਕਿ ਅਸੀਂ ਇੱਕ ਦਿਨ ਮੇਲੇ ਦੇਖੀਏ, ਇੱਕ ਦਿਨ ਸ਼ੋਅ ਦੇਖੀਏ, ਇੱਕ ਦਿਨ ਇੱਥੇ ਜਾਈਏ, ਪਰ ਘਰੇ ਸਾਫ਼ ਸਫਾਈ ਦਾ ਬਹੁਤ ਕੰਮ ਹੁੰਦਾ, ਬੱਚੇ ਖਲਾਰਾ ਪਾ ਦਿੰਦੇ ਨੇ, ਸਾਨੂੰ ਇੱਕ ਦਿਨ ਤਾਂ ਲਾਂਡਰੀ ਲਈ ਜਾਂ ਫਿਰ ਇੱਕ ਦਿਨ ਲਾਂਡਰੀ ਜਾਂ ਫਿਰ ਗਰੋਸਰੀ ਦੇ ਵਿੱਚ ਸਾਡਾ ਬਿਜੀ ਹੁੰਦਾ ਅਤੇ ਇੱਕ ਦਿਨ ਘਰੇ ਸਾਫ਼ ਸਫਾਈ ਦੇ ਵਿੱਚ ਹੁੰਦਾ, ਪਰ ਤੁਸੀਂ ਆਪਦਾ ਇਹ ਇੱਕ ਦਿਨ ਬਚਾ ਸਕਦੇ ਹੋ। ਸਮਰ ਦੇ ਵਿੱਚ ਤਾਂ ਇਹ ਹੁੰਦਾ ਕਿ ਆਊਟਡੋਰ ਐਕਟੀਵਿਟੀਜ਼ ਬਹੁਤ ਹੁੰਦੀਆਂ ਨੇ ਅਤੇ ਤੁਸੀਂ ਆਪਦਾ ਸਮਾਂ ਇੰਜੋਏ ਕਰਕੇ ਬਿਤਾਉਣਾ ਚਾਹੁੰਦੇ ਹੋ ਤਾਂ ਘਰ ਦੇ ਕੰਮ ਕਰਨਗੇ ਦਮ ਐਪਲ ਕਲੀਨਿਕ ਵਾਲੇ। ਇੰਡੀਆ ਦੇ ਵਿੱਚ ਨਾ ਬਹੁਤ ਜਦੋਂ ਤੁਸੀਂ ਰਹਿੰਦੇ ਘਰ ਦੇ ਵਿੱਚ ਹਾਊਸ ਮੇਡਸ ਹਰ ਇੱਕ ਬੰਦਾ ਮੈਨੂੰ ਲੱਗਦਾ ਯੂਜ਼ ਕਿਤੇ ਨਾ ਕਿਤੇ ਕਰਦਾ ਹੀ ਆ। ਕਈ ਵਾਰ ਵਿਆਹਾਂ ਸ਼ਾਦੀਆਂ ਦੇ ਸਮੇਂ ਇਕੱਲੇ ਤੋਂ ਬੰਦੇ ਤੋਂ ਨਹੀਂ ਲੋਟ ਆਉਂਦਾ, ਉਦੋਂ ਵੀ ਕੁਝ ਹੈਲਪਰ ਘਰ ਦੇ ਵਿੱਚ ਰੱਖੇ ਜਾਂਦੇ ਨੇ ਤਾਂ ਕਿ ਭਾਈ ਸਾਫ਼ ਸਫਾਈ ਦਾ, ਰੋਟੀ ਪਾਣੀ ਦਾ ਥੋੜ੍ਹਾ ਸੌਖ ਹੋ ਜਾਵੇ, ਜਾਂ ਫਿਰ ਜਿਹੜੇ ਵਰਕਿੰਗ ਕਲਾਸ ਆ ਉਹਨਾਂ ਨੂੰ ਵੀ ਕਲੀਨਿੰਗ ਦੇ ਲਈ ਇੱਕ ਹਾਊਸਮੇਟ ਦੀ ਲੋੜ ਪੈਂਦੀ ਰਹਿੰਦੀ ਆ। ਅਤੇ ਇਹ ਚੀਜ਼ ਕੈਨੇਡਾ ਦੇ ਵਿੱਚ ਪਹਿਲਾਂ ਸਟਾਰਟਿੰਗ ਦੇ ਵਿੱਚ ਹੁੰਦਾ ਸੀ ਕਿ ਯਾਰ ਕਮਾਈ ਘੱਟ ਆ ਅਤੇ ਹਾਊਸਮੇਟ ਦਾ ਸਾਡਾ ਖਰਚਾ ਵੱਧ ਜੂਗਾ, ਪਰ ਹੁਣ ਕਮਾਈ ਵੀ ਵਧੀ ਆ, ਉੱਤੋਂ ਦੀ ਖਰਚਾ ਹੀ ਬਹੁਤ ਘੱਟ ਆ ਦਾ ਮੈਪਲ ਕਲੀਨਿੰਗ ਵਾਲੇ ਜਿਹੜੀ ਰੈਗੂਲਰ ਕਲੀਨਿੰਗ ਆਫਰ ਕਰਦੇ ਆ ਨਾ ਇਹ ਇੰਨੇ ਕੁ ਘੱਟ ਰੇਟ ਤੇ ਤੁਸੀਂ ਕਹੋਗੇ ਯਾਰ ਸਾਡਾ ਪੂਰਾ ਦਿਨ ਬਚ ਗਿਆ ਨਾਲੇ ਘਰ ਦੀ ਸਾਫ਼ ਸਫਾਈ ਸਾਡੇ ਤੋਂ ਵਧੀਆ ਹੋਊਗੀ ਨਾਲੇ ਖਰਚਾ ਬਹੁਤ ਘੱਟ ਗਿਆ ਤਾਂ ਵਾਈ ਨਾਟ ਤੇ ਅਸੀਂ ਆਪਦੇ ਪਰਿਵਾਰ ਨਾਲ ਇੰਜੋਏ ਕਰੀਏ ਤੇ ਬਹੁਤ ਲੋਕ ਇਹਨਾਂ ਦੀ ਰੈਗੂਲਰ ਕਲੀਨਿੰਗ ਨੂੰ ਕਮਰਸ਼ੀਅਲ ਜਿਹੜੇ ਆਫਿਸ ਨੇ ਬਿਲਡਿੰਗ ਨੇ ਉਹ ਤਾਂ ਆਲਰੇਡੀ ਲੰਮੇ ਟਾਈਮ ਤੋਂ ਤਾਂ ਮੈਪਲ ਕਲੀਨਿੰਗ ਦੀਆਂ ਸਰਵਿਸਿਜ਼ ਬਹੁਤ ਡੀਲਰਸ਼ਿਪਾਂ ਰੈਸਟੋਰੈਂਟ ਆਫਿਸ ਤੇ ਇਹਨਾਂ ਦੀ ਸਰਵਿਸ ਯੂਜ਼ ਕਰ ਹੀ ਰਹੇ ਨੇ ਅਤੇ ਜਿਹੜੇ ਸਾਡੇ ਰੈਜੀਡੈਂਸ਼ੀਅਲ ਨੇ ਉਹ ਹੁਣ ਵੱਡੀ ਗਿਣਤੀ ਦੇ ਵਿੱਚ ਸਟਾਰਟ ਹੋ ਚੁੱਕੇ ਨੇ ਦਾ ਮੈਪਲ ਕਲੀਨਿੰਗ ਕਿਉਂਕਿ ਨੰਬਰ ਇੱਕ ਚੀਜ਼ ਜਿਹੜੇ ਟਰੱਸਟ ਹੁੰਦਾ ਕੋਈ ਵੀ ਇੰਪਲੋਈ ਹਾਇਰ ਕਰਦੇ ਆ ਬੈਕਗਰਾਊਂਡ ਚੈੱਕ ਕੀਤਾ ਜਾਂਦਾ ਉਹਨਾਂ ਦਾ ਜੀ ਇੰਸ਼ੋਰੈਂਸ ਦੇ ਵਿੱਚ ਐਡ ਕੀਤਾ ਜਾਂਦਾ ਤਾਂ ਕਿ ਜਿਹੜੇ ਤੁਹਾਡੇ ਘਰ ਦੇ ਵਿੱਚ ਕਲੀਨਿੰਗ ਇੰਪਲੋਈਜ਼ ਆਉਣ ਉਹ ਪ੍ਰੋਪਰ ਇੰਸ਼ੋਰ ਹੋਣ ਪ੍ਰੋਪਰ ਉਹਨਾਂ ਦਾ ਬੈਕਗਰਾਊਂਡ ਚੈੱਕ ਕਰਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਕਿਹੜਾ ਕੈਮੀਕਲ ਕਿੱਥੇ ਯੂਜ਼ ਕਰਦੇ ਤਾਂ ਕਰਕੇ ਹੀ ਦਾ ਮੈਪਲ ਕਲੀਨਿੰਗ ਦੀ ਬੱਲੇ ਬੱਲੇ ਸਮੇਂ ਆ ਅਤੇ ਵਨ ਆਫ ਦਾ ਲੀਡਿੰਗ ਕੰਪਨੀ ਇਸ ਇੰਡਸਟਰੀ ਦੇ ਵਿੱਚ ਚੱਲ ਰਹੀ ਹੈ ਢਿੰਡਸਾ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਸਾਲ ਦੇ ਵਿੱਚ ਇੱਕ ਵਾਰੀ ਭਾਈ ਜ਼ਰੂਰ ਕਰਵਾ ਲਿਆ ਕਰੋ ਚਾਹੇ ਆਪਣਾ ਘਰ ਆ ਚਾਹੇ ਤੁਹਾਡੀ ਰੈਂਟਲ ਪ੍ਰੋਪਰਟੀ ਉਹਦਾ ਕੀ ਰੀਜ਼ਨ ਆ ਜੀ
1: ਬਿਲਕੁਲ ਜੀ ਉਹਦਾ ਰੀਜ਼ਨ ਸਰ ਇਹ ਹੈਗਾ ਕਿ ਵੀ ਤੁਸੀਂ ਜਿਹੜਾ ਪ੍ਰੋਪਰਟੀ ਆ ਤੁਹਾਡੀ ਇਕੱਲੀ ਉਹਦੀ ਲਾਈਫ ਹੀ ਨਹੀਂ ਵੱਧਦੀ ਨਾਲ ਜਿਹੜਾ ਪ੍ਰੋਪਰਟੀ ਦੇ ਅੰਦਰ ਜੀਆਂ ਨੇ ਰਹਿਣਾ ਉਹਨਾਂ ਦੀ ਜ਼ਿੰਦਗੀ ਵੀ ਕਿਤੇ ਨਾ ਕਿਤੇ ਵੱਧਦੀ ਹੈ ਉਹ ਕਿੱਦਾਂ ਵੱਧਦੀ ਹੈ ਕਿਉਂਕਿ ਆਪਣੇ ਜਿਹੜੀ ਫਾਈਨ ਡਸਟ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਘਰਾਂ ਦੇ ਵਿੱਚ ਨੋਰਮਲੀ ਫਰਿੱਜ ਦੇ ਟੋਪ ਤੇ ਕਿਚਨ ਕੈਬਨਿਟ ਦੇ ਜਿਹੜੇ ਟੋਪ ਆ ਉੱਥੇ ਤਾਂ ਡੀਗਰੀਸਿੰਗ ਹੀ ਕਰਨੀ ਪੈਂਦੀ ਹੈ ਜੀ ਬਹੁਤ ਜ਼ਿਆਦਾ ਮਟੀਰੀਅਲ ਜੰਮਿਆ ਹੁੰਦਾ ਵਾਸ਼ਰੂਮ ਦੇ ਵਿੱਚ ਡੀਸਕੇਲਿੰਗ ਕਰਨੀ ਪੈਂਦੀ ਹੈ ਸਰ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਕਿਤੇ ਨਾ ਕਿਤੇ ਘਰ ਦੀ ਲਾਈਫ ਤਾਂ ਵਧਾਉਂਦੀਆਂ ਨੇ ਤੇ ਤੁਹਾਡੀ ਮਤਲਬ ਘਰ ਦਾ ਮਾਹੌਲ ਵੀ ਹੈ ਜਿਹੜਾ ਉਹ ਵੀ ਪੋਜ਼ਿਟਿਵ ਬਣਦਾ ਹੈ ਤੇ ਹੈਲਦੀ ਬਣਦਾ ਹੈ ਤੇ ਇਹਦੇ ਨਾਲ ਜੀ ਜਿੱਦਾਂ ਹੁਣ ਵਾਸ਼ਰੂਮ ਦੇ ਵਿੱਚ ਆਪਾਂ ਪ੍ਰੋਪਰ ਜਿਹੜੀ ਡੀਸਕੇਲਿੰਗ ਹੁੰਦੀ ਆ ਉਹ ਤੋਂ ਬਾਅਦ ਜਿਹੜੀ ਮੋਲਡ ਦੀ ਪ੍ਰੋਬਲਮ ਹੈ ਉਹ ਚਲੀ ਜਾਂਦੀ ਆ ਕਿਉਂਕਿ ਮੋਲਡ ਹੀ ਜਾ ਕੇ ਆਪਣਾ ਬੇਸ ਬੋਰਡ ਵਗੈਰਾ ਜਾਂ ਪੇਂਟ ਨੂੰ ਡੈਮੇਜ ਕਰਨਾ ਸ਼ੁਰੂ ਕਰ ਦਿੰਦੀ ਆ ਟਾਈਲਾਂ ਨੂੰ ਡੈਮੇਜ ਕਰਨਾ ਸ਼ੁਰੂ ਕਰ ਦਿੰਦੀ ਆ ਗਰਾਊਟ ਆਪਾਂ ਨੂੰ ਰੀਗਰਾਊਟ ਕਰਨਾ ਪੈਂਦਾ ਪਰ ਜੇ ਉਹਦੀ ਕਲੀਨਿੰਗ ਪ੍ਰੋਪਰ ਟਾਈਮ ਤੇ ਸਮੇਂ ਅਨੁਸਾਰ ਹੁੰਦੀ ਰਹੇ ਤਾਂ ਇਹ ਚੀਜ਼ਾਂ ਬਚ ਜਾਂਦੀ ਆ ਜੀ ਆਪਣੀ ਕੋਸਟ ਪੇਂਟ ਦੀ ਕੋਸਟ ਬਹੁਤ ਹੱਦ ਤੱਕ ਬਚ ਜਾਂਦੀ ਹੈ ਜੀ
0: ਤੇ ਬਾਈ ਜੀ ਇਹ ਇੱਕ ਵਾਰੀ ਨੰਬਰ ਸਾਂਝਾ ਕਰਿਓ
1: ਨੰਬਰ ਹੈ ਜੀ 647-286-0077
0: 647-286-0077 ਜੇ ਤੁਸੀਂ ਡੀਪ ਕਲੀਨਿੰਗ ਕਰਾਉਣੀ ਹੈ ਜਾਂ ਰੈਗੂਲਰ ਕਲੀਨਿੰਗ ਕਰਾਉਣੀ ਹੈ ਤਾਂ ਬਾਈ ਜੀ ਦਾ ਮੈਪਲ ਕਲੀਨਿਕ ਨੂੰ ਜ਼ਰੂਰ ਕਾਲ ਕਰਿਓ ਅਤੇ ਇਹਨਾਂ ਦਾ ਵਰਕ ਆਰਡਰ ਬਣਿਆ ਹੁੰਦਾ ਪ੍ਰੋਪਰ ਤੁਹਾਨੂੰ ਜੋ ਕੰਮ ਦਿਖਾਉਣਗੇ ਕਿ ਇੰਨੇ ਪੈਸੇ 'ਚ ਆਹ ਕੰਮ ਹੋਊਗਾ ਉਹ ਵਰਕ ਆਰਡਰ ਦੇ ਅਕੋਰਡਿੰਗ ਹੀ ਤੁਹਾਡਾ ਕੰਮ ਡਨ ਹੋਊਗਾ ਅਤੇ ਕੰਮ ਬਾਈ ਜੀ ਚੈੱਕ ਵੀ ਕਰਾਇਆ ਜਾਂਦਾ ਹਾਊਸ ਓਨਰ ਨੂੰ
1: ਹਾਂਜੀ ਸਰ ਜਦੋਂ ਸਾਰੀ ਜੋਬ ਡਨ ਹੋ ਜਾਂਦੀ ਹੈ ਫਿਰ ਸਾਡੀ ਟੀਮ ਪ੍ਰੋਪਰ ਵਾਕ ਥਰੂ ਓਨਰ ਦੇ ਨਾਲ ਕਰਦੀ ਹੈ ਵੈਸੇ ਤਾਂ ਕਦੇ ਸਾਨੂੰ ਅੱਜ ਤੱਕ ਪ੍ਰੋਬਲਮ ਆਈ ਨਹੀਂ ਜੇ ਕੋਈ ਅਨਸੈਟਿਸਫਾਈਡ ਹੋਊਗਾ ਵੀ ਤਾਂ ਉਹ ਦੁਬਾਰਾ ਰੀਵਰਕ ਕਰਕੇ ਉਦੋਂ ਹੀ ਉੱਥੋਂ ਲੀਵ ਕਰਨਗੇ ਜਦੋਂ ਕਸਟਮਰ ਹੈ ਜਿਹੜਾ ਸਾਡਾ ਹੈਪੀ ਹੋਊਗਾ ਸਰਵਿਸ ਦੇ ਨਾਲ ਤੇ ਸੈਟਿਸਫਾਈਡ ਹੋਊਗਾ ਜੀ ਇਹਦੇ ਨਾਲ ਹੀ ਅਸੀਂ ਜੇ ਕਿਸੇ ਨੇ ਪੋਸਟ ਰੈਨੋਵੇਸ਼ਨ ਦੀ ਕਲੀਨਿੰਗ ਕਰਾਉਣੀ ਹੈ ਜੰਕ ਰਿਮੂਵਲ ਕਰਾਉਣਾ ਸਾਈਡ ਵਾਕਾਂ ਪ੍ਰੈਸ਼ਰ ਵਾਸ਼ ਕਰਾਉਣੀ ਹੈ ਡਰਾਈਵੇ ਪ੍ਰੈਸ਼ਰ ਵਾਸ਼ ਕਰਾਉਣਾ ਵਿੰਡੋ ਸੋਫਟ ਵਾਸ਼ ਕਰਾਉਣੀ ਹੈ ਸਾਰੇ ਤਰ੍ਹਾਂ ਦੀ ਸਰਵਿਸ ਸਾਡੇ ਕੋਲ ਇੱਕੋ ਛੱਤ ਹੇਠਾਂ ਹੈਗੀ ਹੈ ਜੀ ਕਿਉਂਕਿ ਉਹਦੇ ਨਾਲ ਤੁਹਾਡੀ ਕੋਸਟ ਬਹੁਤ ਹੱਦ ਤੱਕ ਬਚ ਜਾਂਦੀ ਹੈ ਕਿਉਂਕਿ ਅਸੀਂ ਜਿਹੜੀ ਆਪਦੀ ਟਰੈਵਲ ਚਾਰਜਸ ਨੇ ਉਹ ਇੱਕੋ ਵਾਰ ਚਾਰਜ ਕਰਨੇ ਆ ਪਰ ਉਹ ਸਰਵਿਸ ਤੁਹਾਨੂੰ ਮਲਟੀਪਲ ਦੇ ਦੇਣੀਆਂ ਜੀ
0: 647-286-0077 ਇਹਨਾਂ ਦਾ ਨੰਬਰ ਆ ਤੇ ਬਾਈ ਜੀ ਇੱਕ ਵਾਰੀ ਹੋਰ ਦੱਸ ਦਿਓ ਡੀਪ ਕਲੀਨਿੰਗ ਰੈਗੂਲਰ ਕਲੀਨਿੰਗ ਨਾਲ ਹੋਰ ਕਿਹੜੀ ਕਿਹੜੀ ਸਰਵਿਸਿਜ਼ ਨੇ ਤੁਹਾਡੀਆਂ
1: ਸਾਡੀਆਂ ਜੀ ਜੇ ਬਿਨ ਵੀ ਵਾਸ਼ ਕਰਾਉਣੇ ਆ ਉਹ ਆਪਾਂ ਜੇ ਕੋਈ ਘਰ ਡੀਪ ਕਲੀਨਿੰਗ ਜਾਂ ਰੈਗੂਲਰ ਕਲੀਨਿੰਗ ਕਰਾਉਂਦਾ ਤਾਂ ਆਪਾਂ ਬਿਨ ਵਾਸ਼ ਦੀ ਸਰਵਿਸ ਵੀ ਕਰਦੇ ਹਾਂ ਜੀ ਰੈਜੀਡੈਂਸ਼ੀਅਲ ਕਲੀਨਿੰਗ ਕਮਰਸ਼ੀਅਲ ਕਲੀਨਿੰਗ ਜੇ ਕੋਈ ਕਿਸੇ ਵੀ ਤਰ੍ਹਾਂ ਦਾ ਜੰਕ ਪਿਆ ਜੰਕ ਰਿਮੂਵ ਕਰ ਦਿੰਦੇ ਹਾਂ ਜੀ ਵਿੰਡੋਜ਼ ਜਿਹੜੀਆਂ ਉਹ ਆਪਾਂ 3-stage ਵਾਟਰ ਫਿਲਟਰੇਸ਼ਨ ਸਿਸਟਮ ਦੇ ਨਾਲ ਸੋਫਟ ਵਾਸ਼ ਕਰਦੇ ਹਾਂ ਜੀ ਤੇ ਪੋਸਟ ਰੈਨੋਵੇਸ਼ਨ 'ਚ ਸਾਡੀ ਟੀਮ ਪ੍ਰੋਪਰ ਐਕਸਪਰਟ ਹੈ ਕਿਉਂਕਿ ਉਹ ਤੋਂ ਬਾਅਦ ਡੱਟ ਹੈ ਜਿਹੜੀ ਘਰ ਦੇ ਵਿੱਚ ਫਾਈਨ ਡਸਟ ਬਹੁਤ ਜ਼ਿਆਦਾ ਹੁੰਦੀ ਹੈ ਜੀ ਉਹਨੂੰ ਹੇਪਾ ਸਰਟੀਫਾਈਡ ਵੈਕਿਊਮਸ ਦੇ ਨਾਲ ਹੀ ਟਰੈਪ ਕੀਤਾ ਜਾ ਸਕਦਾ ਉਹ ਆਪਾਂ ਵਧੀਆ ਕੁਆਲਿਟੀ ਦੇ ਇਕਿਪਮੈਂਟ ਦੇ ਨਾਲ ਤੇ ਜਿਹੜੀ ਟ੍ਰੇਨਡ ਸਟਾਫ ਹੈ ਪ੍ਰੋਪਰ ਕਲੀਨਿੰਗ ਕਰਕੇ ਦਿੰਦਾ ਹੈ ਜੀ ਘਰ ਦੀ
0: ਸੋ ਜੀ ਰੈਗੂਲਰ ਡੀਪ ਕਮਰਸ਼ੀਅਲ ਤੇ ਨਾਲ ਦੇ ਨਾਲ ਰੈਜੀਡੈਂਸ਼ੀਅਲ ਜੰਕ ਰਿਮੂਵਲ ਵਿੰਡੋ ਕਲੀਨਿੰਗ ਇਨਸਾਈਡ ਆਊਟਸਾਈਡ ਗਰਾਜ ਕਹਿਣ ਦਾ ਭਾਵ ਕਲੀਨਿੰਗ ਜਿੱਥੇ ਕਲੀਨਿੰਗ ਸ਼ਬਦ ਆ ਗਏ ਕਰ ਦੇਣਗੇ ਨੰਬਰ ਟੂ ਕਾਲ 647-286-0077 647-286-0077 647-286-0077 ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ ਜੀ 647-286-0077 ਦਾ ਮੈਪਲ ਕਲੀਨਿੰਗ 647-286-0077 647-286-0077

0: ਦੂਜੀ ਹੱਸਣ ਹਸਾਉਂਦਾ ਹੋਰ ਮੌਕਾ ਦਿੰਦੇ ਆ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੇ ਜਦੋਂ ਤੁਸੀਂ ਫੇਰਾ ਪਾਓਗੇ ਤਾਂ ਹੱਸਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ। ਸੁਖ ਬਾਈ ਜੀ ਦਿਓ ਕੋਈ ਹੱਸਣ ਹਸਾਉਣ ਵਾਲੀ ਖੁਸ਼ਖਬਰੀ।
1: ਬਿਲਕੁਲ ਭੁੱਲਰ ਸਾਹਿਬ, ਹੱਸਦੇ ਹੀ ਰਹਿੰਦੇ ਆ ਜਦੋਂ ਪਰਿਵਾਰ ਸਾਡੇ ਕੋਲ ਪਹੁੰਚਦੇ ਨੇ, ਤੇ ਜਦੋਂ ਡੀਲ ਲੈ ਕੇ ਜਾਂਦੇ ਨੇ ਫੇਰ ਵੀ ਹੱਸਦੇ ਜਾਂਦੇ ਨੇ। ਤੇ ਇਹੋ ਜਿਹੀਆਂ ਡੀਲਾਂ ਹੁੰਦੀਆਂ ਨੇ ਗ੍ਰੈਂਡ ਹੋਮ ਫਰਨੀਚਰ ਦੀਆਂ, ਕਿਉਂਕਿ ਜਦੋਂ ਲੋਐਸਟ ਪ੍ਰਾਈਸ ਮਿਲਣੀਆਂ, ਟੌਪ ਦਾ ਫਰਨੀਚਰ ਮਿਲਣਾ ਤੇ ਵੱਡੇ ਵੱਡੇ ਤੋਹਫੇ ਮਿਲਣੇ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਪਰਿਵਾਰ ਨੇ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਕੁਈਨ ਸਾਈਜ਼ ਮੈਟਰਸ ਦੀ ਡੀਲ, ਹਾਰਡ ਫੋਮ ਵਾਲਾ ਮੈਟਰਸ, ਕੋਈ ਸਪਰਿੰਗ ਨਹੀਂ, ਕੋਈ ਕੋਇਲ ਨਹੀਂ, ਹਾਰਡ ਫੋਮ ਵਾਲਾ ਮੈਟਰਸ, ਟੌਪ ਦਾ ਮੈਟਰਸ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ, ਜਿਹਦੀ ਰੈਗੂਲਰ ਕੀਮਤ $600 ਸੀ। ਇਸ ਵੀਕਐਂਡ ਲਈ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ $199 ਦਾ। ਜੀ ਹਾਂ, ਕੁਈਨ ਸਾਈਜ਼ ਦਾ ਮੈਟਰਸ, ਹਾਰਡ ਫੋਮ ਵਾਲਾ ਮੈਟਰਸ, $199 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾਣਾ। ਫਿਰ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜਾ ਤੁਹਾਡਾ ਇੰਤਜ਼ਾਰ ਕਰ ਰਹੀਆਂ, ਜਿਹ 'ਚ ਹਾਈ ਐਂਡ ਬੈਡਰੂਮ ਸਵੀਟ, ਜਿਹ 'ਚ ਡਾਇਨਿੰਗ ਟੇਬਲ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਕੌਫੀ ਟੇਬਲ ਇੰਤਜ਼ਾਰ ਕਰ ਰਹੇ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਭੁੱਲਰ ਸਾਹਿਬ।
0: ਬਾਜੀ ਬਾਜ ਛਾ ਗਏ ਸੁਖ ਬਾਈ ਜੀ, ਧੰਨਵਾਦ ਤੁਹਾਡਾ ਤੇ ਹੱਸਦੇ ਹਸਾਉਂਦੇ ਆ।

0: ਲਓ ਦੋਸਤੋ, ਗਰੋਸਰੀ ਦਾ ਤੁਹਾਨੂੰ ਯਾਦ ਆਇਆ ਸੀ ਕਿ ਗਰੋਸਰੀ ਆਪਾਂ ਗੱਲਬਾਤ ਕੀਤੀ ਸੀ ਕਿ ਗਰੋਸਰੀ ਦੇ ਪ੍ਰਾਈਸ ਤੁਹਾਨੂੰ ਦੱਸਾਂਗੇ, ਅਤੇ ਇੱਕ ਨਾ ਬੜਾ ਜਲਦੀ ਤੁਹਾਨੂੰ ਅਸੀਂ ਬੈੱਡ ਬਾਥ ਡਕੋਰ 'ਤੇ ਲੈ ਕੇ ਜਾਣ ਲੱਗੇ ਹਾਂ। ਜੋ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ, ਕਿਉਂਕਿ ਨਾ ਟੈਂਟ ਸੇਲ ਲੱਗੀ ਹੋਈ ਹੈ ਦੋਸਤੋ, ਚੈਰੀ 25 ਚੈਰੀ ਕ੍ਰੈਸਟ ਡਰਾਈਵ 'ਤੇ, ਉੱਥੇ ਕਰੋਕਰੀ ਇੰਨੀ ਕੁ ਸਸਤੀ, ਇੰਨੀ ਕੁ ਸਸਤੀ, ਤੁਸੀਂ ਹੈਰਾਨ ਹੋ ਜਾਓਗੇ। ਸੋ ਬੜਾ ਜਲਦੀ ਸਾਡੇ ਨਾਲ ਜੌਹਰ ਸਾਹਿਬ ਔਨ ਏਅਰ ਆ ਕੇ ਸਾਨੂੰ ਪ੍ਰਾਈਸ ਦੱਸਣਗੇ, ਅਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਗਰੋਸਰੀ ਦੇ ਪ੍ਰਾਈਸ ਮੈਂ ਖੁਦ ਤੁਹਾਨੂੰ ਸਾਂਝੇ ਕਰਨਾ ਚਾਹੁੰਦਾ। ਏਸ਼ੀਅਨ ਫੂਡ ਸੈਂਟਰ ਜੋ ਕਿ ਦਾ ਗੋਰ ਐਂਡ ਜਿਹੜੀ ਪੰਨਾ ਹਿੱਲ ਵਾਲੀ ਲੋਕੇਸ਼ਨ ਆ ਕੈਸਲ ਮੋਰ ਦੇ ਵਿੱਚ, ਉੱਥੇ ਤੁਸੀਂ ਏਸ਼ੀਅਨ ਫੂਡ ਸੈਂਟਰ 'ਤੇ ਜੇ ਜਾਂਦੇ ਹੋ, ਉੱਥੇ ਨੰਬਰ 1, ਮੈਂ ਤੁਹਾਨੂੰ ਨਾ ਨੰਬਰ ਸਾਂਝਾ ਕਰੂੰਗਾ, ਜਿਹੜੇ ਆਹ ਨੰਬਰ 'ਤੇ ਮੈਸੇਜ ਕਰਨਗੇ, $60 ਦੀ ਗਰੋਸਰੀ ਜੇ ਤੁਸੀਂ ਕਰਦੇ ਹੋ, $60 ਦੀ ਗਰੋਸਰੀ 'ਤੇ ਤੁਹਾਨੂੰ ਰੂਹ ਅਫਜੇ ਦੀ ਬੋਤਲ ਫ੍ਰੀ, ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ 'ਤੇ। ਸੋ ਏਸ਼ੀਅਨ ਫੂਡ ਸੈਂਟਰ ਨੂੰ ਕੌਣ ਨਹੀਂ ਜਾਣਦਾ, ਤਾਜ਼ੀਆਂ ਫਰੈਸ਼ ਫੂਡ, ਬਹੁਤ ਹੀ ਬਾਕਮਾਲ ਇਹਨਾਂ ਦੀ ਸਰਵਿਸ ਆ ਏਸ਼ੀਅਨ ਫੂਡ ਸੈਂਟਰ। ਜਿਹੜੀ ਇਹ ਡੀਲ ਦੱਸਣ ਜਾ ਰਿਹਾ ਮੈਂ, ਇਹ ਦਾ ਗੋਰ ਅਤੇ ਪੰਨਾ ਹਿੱਲ ਵਾਲੀ ਲੋਕੇਸ਼ਨ ਆ, ਜਿਹੜੀ ਐਡਰੈਸ ਆ 9564 ਦਾ ਗੋਰ ਰੋਡ, 9564 ਦਾ ਗੋਰ ਰੋਡ ਬਰੈਂਪਟਨ ਦੇ ਵਿੱਚ। ਜੇ ਤੁਸੀਂ $60 ਦੀ ਗਰੋਸਰੀ ਕਰੋਗੇ ਤਾਂ ਰੂਹ ਅਫਜੇ ਦੀ ਬੋਤਲ ਫ੍ਰੀ ਦੇਣਗੇ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ 'ਤੇ, ਅਤੇ $150 ਦੀ ਗਰੋਸਰੀ 'ਤੇ ਤੁਹਾਨੂੰ ਛੋਲੇ ਭਟੂਰੇ ਵੀ ਫ੍ਰੀ ਦੇਣਗੇ। ਸੋ $150 ਦੀ ਗਰੋਸਰੀ ਕਰੋ, ਇੱਕ ਰੂਹ ਅਫਜੇ ਦੀ ਬੋਤਲ ਨਾਲ ਛੋਲੇ ਭਟੂਰੇ ਤੁਹਾਨੂੰ ਫ੍ਰੀ ਮਿਲਣਗੇ। ਹੁਣ ਇੱਥੇ ਸੇਲ ਕੀ ਆ, ਦੁੱਧ ਜਿਹੜਾ ਆਪਣਾ ਮਿਲਕ ਦਾ ਪੈਕਟ ਆ, ਸਿਰਫ $5.99 ਮਿਲ ਲੱਗਦਾ, ਕੋਸਕੋ 'ਚ ਵੀ ਇੰਨਾ ਕੀ ਹੁੰਦਾ ਹੋਊ, $5.99, ਅਤੇ ਇਹ ਨਹੀਂ ਹੈਗਾ ਲਿਮਿਟ 1 ਦੀ ਆ ਜੀ, ਅਤੇ ਦੂਜਾ ਹੈਗਾ 6.99 ਦਾ, ਨਹੀਂ, ਕਿੰਨੇ ਮਰਜ਼ੀ ਤੁਸੀਂ ਦੁੱਧ ਦੇ ਪੈਕਟ ਲੈ ਜਾਓ, ਕੋਈ ਲਿਮਿਟ ਨਹੀਂ। $5.99 ਨੂੰ ਮਿਲਕ ਲੱਗਿਆ ਹੋਇਆ, ਗੋਭੀ ਦਾ ਫੁੱਲ, ਵੱਡੇ ਵੱਡੇ ਗੋਭੀ ਦੇ ਫੁੱਲ ਨੇ, $1.99 ਨੂੰ ਗੋਭੀ ਲੱਗੀ ਹੋਈ ਹੈ ਜੀ। ਬਾਕੀ ਜਿਹੜੇ ਖੀਰੇ ਨੇ, ਕਕੰਬਰ ਨੇ, ਉਹ 99 ਸੈਂਟ ਨੂੰ ਲੱਗੇ ਹੋਏ ਨੇ। ਇੰਡੀਅਨ ਲੌਕੀ ਹੁੰਦੀ ਹੈ ਜਿਹੜੀ, ਉਹ ਵੀ ਤਕਰੀਬਨ 2-3 ਨੇ, $1.89 ਦੀ ਪਾਉਂਡ ਲੱਗੀ ਹੋਈ ਆ। ਇਸ ਦੇ ਨਾਲ ਨਾਲ ਜਿਹੜੇ ਵਾਈਟ ਪੋਟੈਟੋ ਨੇ, $3.99 ਦੇ 10 ਪਾਉਂਡ ਨੇ। ਯੈਲੋ ਓਨੀਅਨ 10 ਪਾਉਂਡ, $5.99 ਦੇ ਲੱਗੇ ਹੋਏ ਨੇ, ਅਤੇ ਨਾਨਕ ਪਨੀਰ $3.99 ਦਾ ਲੱਗਿਆ ਹੋਇਆ ਜੀ। ਦਾਲਾਂ, ਧੋਤੀ ਮੂੰਗੀ 4 ਪਾਉਂਡ, $4 ਦੀ ਲੱਗੀ ਹੋਈ ਹੈ ਜੀ, ਅਤੇ ਇਸ ਦੇ ਨਾਲ ਨਾਲ ਲਕਸ਼ਮੀ ਦੇ ਬਾਸਮਤੀ ਰਾਈਸ ਨੇ $8.99 ਦੇ ਤੁਹਾਨੂੰ ਮਿਲ ਜਾਣਗੇ 10 ਪਾਉਂਡ, ਅਤੇ ਸ਼ੇਰ ਆਟਾ ਲੱਗਿਆ ਹੋਇਆ ਜੀ $14.99 ਦਾ। ਅਤੇ ਜਿਹੜੇ ਰਾਈਟ ਵਿਦ ਕਾਲ ਕਰਨਗੇ, ਆਹ ਨੰਬਰ ਆ ਜੀ, ਤੁਹਾਨੂੰ ਐਡਰੈਸ ਵਗੈਰਾ ਸਾਰੀ ਚੀਜ਼ ਲੋਕੇਸ਼ਨ ਆ ਜੂ ਏਸ਼ੀਅਨ ਫੂਡ ਦੀ, ਆਹ ਨੰਬਰ 'ਤੇ ਜੇ ਤੁਸੀਂ ਮੈਸੇਜ ਕਰ ਦੋਗੇ ਰੇਡੀਓ ਚੜ੍ਹਦੀ ਕਲਾ ਲਿਖ ਕੇ, ਤੁਹਾਨੂੰ $60 ਦੀ ਗਰੋਸਰੀ 'ਤੇ ਰੂਹ ਅਫਜੇ ਦੀ ਬੋਤਲ ਫ੍ਰੀ, $150 ਦੀ ਗਰੋਸਰੀ 'ਤੇ ਛੋਲੇ ਭਟੂਰੇ ਫ੍ਰੀ। ਨੰਬਰ ਨੋਟ ਕਰ ਲਓ ਕਾਲ ਜਾਂ ਮੈਸੇਜ ਕਰਨ ਦੇ ਲਈ, 514-298-5446, 514-298-5446, 514-298-5446, 514-298-5446, 514-298-5446, 514-298-5446, 514-298-5446, 5446, 514-298-5446 'ਤੇ ਮੈਸੇਜ ਕਰ ਲਿਓ, ਅਤੇ ਆਓ ਤੁਹਾਨੂੰ ਲੈ ਕੇ ਚੱਲੀਏ ਬੈੱਡ ਬਾਥ ਐਂਡ ਡੈਕੋਰ 'ਤੇ। ਜੋਹਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ ਜੀ।
1: ਜੀ ਭਾਈ ਜੀ, ਤੁਹਾਨੂੰ ਅਤੇ ਸਾਡੇ ਸਾਰੇ ਲਿਸਨਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸੋ ਕਰੋਕਰੀ ਦੀ ਟੈਂਟ ਸੇਲ ਲੱਗੀ ਹੋਈ ਆ, ਅਤੇ ਬੜੇ ਖੂਬਸੂਰਤ ਕਰੋਕਰੀ ਆ, ਬਹੁਤ ਸੋਹਣੀ ਕਰੋਕਰੀ ਆ, ਅਤੇ ਬਹੁਤ ਘੱਟ ਰੇਟ 'ਤੇ ਆ। ਸੋ ਦਿਓ ਸਾਡੇ ਸਰੋਤਿਆਂ ਨੂੰ ਜਾਣਕਾਰੀ ਦੀ।
1: ਜੀ ਭਾਅ ਜੀ, ਬਿਲਕੁਲ ਜੀ, ਕੋਲੀਆਂ ਜਿਹੜੀਆਂ ਆਪਾਂ ਬਾਹਰ ਤੁਹਾਨੂੰ $20-25 ਦੀਆਂ ਮਿਲਦੀਆਂ, 7 ਪੀਸ ਵਾਲਾ ਸੈੱਟ ਤੁਹਾਨੂੰ ਸਿਰਫ ਮਿਲੇਗਾ $10.99 ਦਾ। 12 ਪੀਸ ਸੂਪ ਬੋਲ, ਜਿਹਦੇ ਵਿੱਚ 6 ਚਮਚੇ ਹੁੰਦੇ, 6 ਬੋਲ ਹੁੰਦੇ ਆ, ਜਿਹਦੀ ਬਾਹਰ ਪ੍ਰਾਈਸ $25 ਤੋਂ ਘੱਟ ਕਿਤੇ ਸੇਲ 'ਤੇ ਵੀ ਲੱਗਾ ਹੋਇਆ ਤੁਹਾਨੂੰ ਨਹੀਂ ਮਿਲੇਗਾ, ਸਾਡੇ ਕੋਲ ਮਿਲੇਗਾ ਸਿਰਫ ਤੇ ਸਿਰਫ $10.99 ਦਾ। ਇਸ ਤੋਂ ਬਿਨਾਂ ਜੱਗ ਬਹੁਤ ਸੋਹਣੇ ਸੋਹਣੇ ਡਿਜ਼ਾਇਨਾਂ ਦੇ ਵਿੱਚ ਜੱਗ ਸਾਡੇ ਕੋਲ ਕੱਚ ਦੇ ਪਹੁੰਚੇ ਆ, ਜਿਹਨਾਂ ਦੀ ਪ੍ਰਾਈਸ ਹੈ ਸਿਰਫ ਤੇ ਸਿਰਫ $10। ਵਾਈਨ ਵਾਲੇ ਗਲਾਸ ਬਹੁਤ ਹੀ ਵਧੀਆ ਵਧੀਆ ਪਤਲੇ ਕੱਚ ਦੇ ਵਿੱਚ, ਜਿਹਦੀ ਬਾਹਰ ਪ੍ਰਾਈਸ $20 ਹੁੰਦੀ ਆ, ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ $9 ਦੇ ਵਿੱਚ। ਇਸ ਤੋਂ ਬਿਨਾਂ ਬੈੱਡ ਸ਼ੀਟਾਂ $16 ਦੇ ਵਿੱਚ ਕੋਈ ਵੀ ਬੈਡਸ਼ੀਟ ਕਿਸੇ ਵੀ ਸਾਈਜ਼ ਦੀ ਤੁਸੀਂ ਲੈ ਸਕਦੇ ਹੋ। ਮਾਈਕਰੋਫਾਈਬਰ ਬੈਂਬੂ ਦੀ ਜਿਹੜੀ ਬੈਡਸ਼ੀਟ ਹੁੰਦੀ ਆ ਤੁਹਾਨੂੰ ਮਿਲੇਗੀ ਸਿਰਫ ਤੇ ਸਿਰਫ $15.99 ਦੇ ਵਿੱਚ। ਇਸ ਤੋਂ ਬਿਨਾਂ ਕੁਇਲਟ ਜਿਹੜੀ ਬਾਹਰ ਪ੍ਰਾਈਸ $60-65 ਆ ਉਹ ਤੁਹਾਨੂੰ ਸਾਡੇ ਕੋਲੋਂ ਮਿਲੇਗੀ $50 ਦੀ ਇੱਕ। ਅਗਰ ਤੁਸੀਂ ਦੋ ਕੁਇਲਟ ਖਰੀਦੋਗੇ, 3-piece ਕੁਇਲਟ ਅਗਰ ਦੋ ਖਰੀਦੋਗੇ ਨਾਲ ਦੋ, ਬਿਲਕੁਲ ਤੁਹਾਨੂੰ ਚੜ੍ਹਦੀ ਕਲਾ ਰੇਡੀਓ ਪ੍ਰੋਗਰਾਮ ਹਵਾਲਾ ਦੇਣ ਤੇ ਮੁਫ਼ਤ ਦਿੱਤੀਆਂ ਜਾਣਗੀਆਂ। ਯਾਨੀ ਕਿ $100 ਦੇ ਵਿੱਚ 4 ਕੁਇਲਟ ਲੈਣ ਲਈ ਪਹੁੰਚਣਾ ਕਿੱਥੇ ਆ? ਬੈੱਡ ਬਾਥ ਐਂਡ ਡਿਕੋਰ 25 ਚੈਰੀ ਕਰੈਸਟ, ਸਾਡੀ ਕਨਫਿਊਜ਼ ਨਹੀਂ ਹੋਣਾ, ਸਾਡੀ ਇੱਕੋ ਇੱਕ ਲੋਕੇਸ਼ਨ ਹੈ ਬੈੱਡ ਬਾਥ ਡਿਕੋਰ ਦੀ, 25 ਚੈਰੀ ਕਰੈਸਟ ਡਰਾਈਵ, ਮਕਵੀਨ ਤੇ ਕੁਈਨ ਦਾ ਮੇਨ ਇੰਟਰਸੈਕਸ਼ਨ ਪੈਂਦਾ, ਜਿੱਥੇ ਐਸਓ ਦਾ ਗੈਸ ਸਟੇਸ਼ਨ ਹੈ ਕੇ ਐਫ ਸੀ ਵੀ, ਉਹਦੀ ਬੈਕ ਸਾਈਡ ਤੇ ਅਸੀਂ ਲੋਕੇਟਡ ਹੈ। ਕਿਸੇ ਵੀ ਵੇਲੇ ਤੁਸੀਂ ਮੈਨੂੰ ਡਾਇਰੈਕਸ਼ਨ ਲਈ ਕਾਲ ਕਰ ਸਕਦੇ ਹੋ। ਅਗਰ ਕਿਸੇ ਨਾਲ ਕੋਈ ਤੁਸੀਂ ਗਏ ਆ, ਤੁਸੀਂ ਸਾਡੀ ਪ੍ਰਾਈਸ ਕੰਪੇਅਰ ਕਰਨੀ ਉਹਨਾਂ ਦੇ ਨਾਲ, ਉੱਥੋਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਸਾਡੀਆਂ ਪ੍ਰਾਈਸਾਂ ਲੈ ਸਕਦੇ ਹੋ। ਬੈਸਟ ਪ੍ਰਾਈਸ ਲੈਣ ਲਈ, ਬੈਸਟ ਡੀਲਾਂ ਲੈਣ ਲਈ ਪਹੁੰਚਣਾ ਤੁਸੀਂ ਬੈੱਡ ਬਾਥ ਡੈਕੋਰ ਤੇ। ਜਾਂਦੇ ਜਾਂਦੇ ਇੱਕ ਡੀਲ ਹੋਰ ਮੈਂ ਅਨਾਊਂਸ ਕਰ ਦਿਆਂ
0: ਜੀ,
1: ਮਦਰ ਇੰਡੀਆ ਹਰਬਲ ਸ਼ੈਂਪੂ ਜਿਹਦੀ ਰੈਗੂਲਰ ਪ੍ਰਾਈਸ $60 ਆ। ਜਿੰਨੇ ਵੀ ਤੁਹਾਡੇ ਲਿਸਨਰ ਆਉਣਗੇ ਤੁਹਾਡੇ ਰੇਡੀਓ ਦਾ ਹਵਾਲਾ ਦੇਣਗੇ $40 ਦਾ ਇੱਕ, ਔਰ ਤਿੰਨ ਲੈਣਗੇ ਸਿਰਫ ਤੇ ਸਿਰਫ $110 ਦੇ ਵਿੱਚ। $110 ਦੇ ਵਿੱਚ ਮਦਰ ਇੰਡੀਆ ਹਰਬਲ ਸ਼ੈਂਪੂ 400 ml ਬਾਟਲ ਮਿਲੇਗੀ ਤੁਹਾਨੂੰ, 40 ਦੀ ਇੱਕ, 110 ਦੀਆਂ ਤਿੰਨ ਬਾਟਲਾਂ ਲੈਣਗੀਆਂ। ਇਸ ਤੋਂ ਬਿਨਾਂ ਰੱਖਣੀਆਂ ਬਹੁਤ ਹੀ ਵਧੀਆ ਵਧੀਆ ਡਿਜ਼ਾਈਨਾਂ ਦੇ ਵਿੱਚ ਪਹੁੰਚੀਆਂ ਆ। ਦਵਾ ਦਵਾ ਆ ਜਾਓ, ਛੇਤੀ ਛੇਤੀ ਆ ਜਾਓ।
0: ਸੋ ਰੇਡੀਓ ਚੜ੍ਹਦੀ ਕਲਾ ਲਈ ਸਪੈਸ਼ਲ ਡਿਸਕਾਊਂਟ ਨੇ ਜੀ?
1: ਜੀ ਬਿਲਕੁਲ ਜੀ, ਜਿੰਨੇ ਵੀ ਸਰੋਤੇ ਆਉਣਗੇ ਜਦੋਂ ਸਮਾਨ ਲੈ ਕੇ, ਉਸ ਤੋਂ ਬਾਅਦ ਕਹਿ ਦੇਣਗੇ ਚੜ੍ਹਦੀ ਕਲਾ ਦਾ ਪ੍ਰੋਗਰਾਮ ਸੁਣ ਕੇ ਆਇਆ, ਉਹਨਾਂ ਨੂੰ ਇੱਕ ਇੱਕ ਰੱਖੜੀ ਜਿਹੜੀ $4-4 ਦੀ ਬਾਹਰ ਮਿਲਦੀ ਆ, $10-10 ਦੀ ਮਿਲਦੀ ਆ, $4 ਦੀ ਲਾਈ ਆ, ਤੁਹਾਨੂੰ ਬਿਲਕੁਲ ਫ੍ਰੀ ਦਿੱਤੀ ਜਾਏਗੀ ਨਾਲ।
0: ਸੋ ਪੁੰਨ ਵਾਲੇ ਫਲੀਆਂ, ਚਾਹੇ ਦੋਸਤੋ $10 ਦੀ ਸ਼ਾਪਿੰਗ ਕਰਿਓ, ਚਾਹੇ 20 ਦੀ ਕਰਿਓ, ਕੁਛ ਮਰਜ਼ੀ, ਕੋਈ ਇਹਦੇ ਉੱਤੇ ਕੈਪ ਨਹੀਂ ਹੈਗਾ। ਜਿੱਥੇ ਰੱਖੜੀ ਤੁਹਾਨੂੰ ਤੋਹਫੇ ਦੇ ਵਿੱਚ ਦੇਣਗੇ, ਬਾਕੀ ਪ੍ਰਾਈਸ ਵੀ ਤੋਹਫੇ ਵਾਲੇ ਨੇ। ਸੋ ਬਹੁਤ ਘੱਟ ਪ੍ਰਾਈਸ ਤੇ ਤੁਹਾਨੂੰ ਡੀਲਾਂ ਮਿਲ ਜਾਣਗੀਆਂ। ਤੇ ਵੰਸ ਗਏ ਨੰਬਰ ਆ ਜੀ 647-247-4644, 25 ਚੈਰੀ ਕ੍ਰਿਸਟ ਡਰਾਈਵ ਬੈੱਡ ਬਾਥ ਐਂਡ ਡੈਕੋਰ, 6472074644 ਤੇ ਗੱਲਬਾਤ ਕੀਤੀ ਜਾ ਸਕਦੀ ਆ। ਬਹੁਤ ਸ਼ੁਕਰੀਆ ਜੋਸ ਸਾਹਿਬ, ਧੰਨਵਾਦ ਜੀ।
1: ਜੀ ਧੰਨਵਾਦ ਜੀ, ਟਾਈਮ ਦੇਣ
0: ਲਈ, ਥੈਂਕ ਯੂ ਵੈਰੀ ਮਚ।
2: ਗੱਲ ਤਾਂ ਤੇਰੀ ਠੀਕ।

0: ਦੋ ਸਤੋ ਜੇ ਤੁਸੀਂ ਇਸ ਆਵਰ ਦੇ ਵਿੱਚ ਜੁੜੇ ਹੋ ਤੇ ਪਿਛਲਾ ਆਵਰ ਮਿਸ ਕਰ ਗਏ ਸੀ ਤਾਂ ਦੱਸ ਦਈਏ ਮੂਜ਼ ਬਲਾਈਂਡ ਇਸ ਵਾਰੀ ਇਸ ਵੀਕ ਤੇ ਧਮਾਕੇਦਾਰ ਆਫਰ ਤੁਹਾਡੇ ਲਈ ਪੇਸ਼ ਕਰ ਰਿਹਾ ਮਨ ਸਾਹਿਬ ਜਿਹੜੇ ਸਰੋਤੇ ਮਿਸ ਕਰ ਗਏ ਨੇ ਕਈ ਵਾਰ ਹੁਣ ਸਾਨੂੰ ਜੁੜੇ ਨੇ ਇੱਕ ਵਾਰੀ ਉਹਨਾਂ ਨੂੰ ਵੀ ਦੱਸ ਦਿਓ ਮੂਜ਼ ਬਲਾਈਂਡ ਜਿੱਥੇ ਆਪਦੀ ਕੁਆਲਿਟੀ ਲਈ ਜਾਣਿਆ ਜਾਂਦਾ ਕੁਆਲਿਟੀ ਇੰਨੀ ਬਾਕਮਾਲ ਆ ਤੁਸੀਂ 5 ਸਾਲ ਦੀ ਵਾਰੰਟੀ ਦਿੰਦੇ ਹੋ ਤੁਹਾਨੂੰ ਕਿਉਂਕਿ ਆਪਦੀ ਕੁਆਲ ਤੁਹਾਡਾ ਗੋਤ ਵੀ ਮਾਣ ਆ ਤੁਹਾਨੂੰ ਆਪਦੀ ਇਹਦੇ 'ਤੇ ਵੀ ਮਾਣ ਪ੍ਰਾਊਡ ਆ ਕਿ ਭਾਈ ਸਾਡੀ ਕੁਆਲਿਟੀ ਇੰਨੀ ਆ ਕਿ 5 ਸਾਲ ਦੀ ਵਾਰੰਟੀ ਦੇ ਦਿਓ ਇਹ ਖਰਾਬ ਹੀ ਨਹੀਂ ਹੁੰਦੇ ਟੁੱਟਦੇ ਹੀ ਨਹੀਂ ਇਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿਉਂਕਿ ਹਾਈ ਕੁਆਲਿਟੀ ਦੇ ਵਿੱਚ ਤੁਸੀਂ ਡੀਲ ਕਰਦੇ ਹੋ ਹੋਲਸੇਲ ਦੇ ਵਿੱਚ ਤੁਸੀਂ ਡੀਲ ਕਰਦੇ ਹੋ ਤਾਂ ਮਾਰਕੀਟ ਨਾਲ ਤਕਰੀਬਨ ਅੱਧਾ ਅੱਧ ਦਾ ਫਰਕ ਪੈ ਜਾਂਦਾ ਤੁਹਾਡੇ ਬਲਾਈਂਡ ਵਧੀਆ ਹੋਣ ਦੇ ਨਾਲ 50% ਡਿਸਕਾਊਂਟ ਮਿਲ ਜਾਂਦਾ ਅਤੇ ਬ੍ਰੈਂਪਟਨ ਵਾਸੀਆਂ ਲਈ ਖਾਸ
1: ਹਾਂਜੀ ਭੁੱਲਰ ਸਾਹਿਬ ਬਿਲਕੁਲ ਜਿੱਥੇ ਆਪਾਂ ਜਿਹੜੇ ਜ਼ੇਬਰਾ ਬਲਾਈਂਡਸ ਅਤੇ ਰੋਲਰ ਸ਼ੇਡਸ 'ਤੇ ਆਪਾਂ 5 ਸਾਲ ਦੀ ਵਾਰੰਟੀ ਆਪਾਂ ਔਫਰ ਕਰਦੇ ਹਾਂ ਉੱਥੇ ਨਾਲ ਦੀ ਨਾਲ ਜਿਹੜੀ ਆਪਣੇ ਕੋਲ ਕਲਰ ਆਪਸ਼ਨਸ ਵੀ ਬਹੁਤ ਜ਼ਿਆਦਾ ਨੇ ਜੀ ਤੁਸੀਂ 50 ਤਰ੍ਹਾਂ ਦੇ ਆਪਣੇ ਕੋਲ ਕਲਰ ਆਪਸ਼ਨਸ ਨੇ ਤੁਸੀਂ ਉਹਨਾਂ 'ਚੋਂ ਕੋਈ ਵੀ ਚੂਜ਼ ਕਰ ਸਕਦੇ ਹੋ ਆਪਣੇ ਫਲੋਰਿੰਗ ਨਾਲ ਤੁਸੀਂ ਮੈਚ ਕਰ ਸਕਦੇ ਹੋ ਫਰਨੀਚਰ ਨਾਲ ਮੈਚ ਕਰ ਸਕਦੇ ਹੋ ਪੇਂਟ ਨਾਲ ਮੈਚ ਜਾਂ ਕੰਟਰਾਸਟ ਬਣਾ ਸਕਦੇ ਜਿਵੇਂ ਵੀ ਤੁਸੀਂ ਕੋਈ ਵੀ ਕਲਰ ਚੂਜ਼ ਕਰ ਸਕਦੇ ਹੋ ਅਤੇ ਕੁਆਲਿਟੀ ਦੀ ਗੱਲ ਕਰੀਏ ਤਾਂ ਪ੍ਰੀਮੀਅਮ ਕੁਆਲਿਟੀ ਹੋਈ ਕੁਆਲਿਟੀ ਨਾਲ ਆਪਾਂ 1% ਵੀ ਕੰਪਰੋਮਾਈਜ਼ ਨਹੀਂ ਕਰਦੇ ਅਤੇ ਉਸ ਤੋਂ ਬਾਅਦ ਜਿਹੜਾ ਹੁੰਦਾ ਜੀ ਕੰਮ ਜੋ ਸਕਿੱਲ ਆ ਜੋ ਆਪਾਂ ਕੰਮ 'ਚ ਆਪਾਂ ਅੱਜ ਕੱਲ੍ਹ ਅੱਜ ਤੱਕ ਟਾਈਮ ਇਨਵੈਸਟ ਕਰਕੇ ਐਕਸਪੀਰੀਅੰਸ ਲਿਆ ਜੀ ਤਾਂ ਜੋ ਵਿੰਡੋਜ਼ ਦੀ ਫਿਟਿੰਗ ਹੋਏਗੀ ਤੁਸੀਂ ਬਿਲਕੁਲ ਬੇਫਿਕਰ ਹੋ ਕੇ ਬੈਠ ਜਾਓ ਕਿ ਵਿੰਡੋ ਇਹ ਨਹੀਂ ਹੋਏਗਾ ਕਿ ਵਿੰਡੋ ਵੱਡੀ ਆ ਬਲਾਈਂਡ ਛੋਟੀ ਰਹੇਗੀ ਜਾਂ ਬਲਾਈਂਡ ਵੱਡੀ ਆ ਵਿੰਡੋ ਛੋਟੀ ਰਹੇਗੀ ਸੋ ਬਿਲਕੁਲ ਪੂਰੀ 00 ਦੀ ਫਿਟਿੰਗ ਨਾਲ ਆਪਾਂ ਜਿਹੜੀਆਂ ਬਲਾਈਂਡਸ ਇੰਸਟਾਲ ਕਰਦੇ ਹਾਂ ਜਿੱਥੇ ਆਪਾਂ ਆਫਰ ਦੀ ਗੱਲ ਕਰੀਏ ਪ੍ਰੀਮੀਅਮ ਕੁਆਲਿਟੀ ਮੈਟਲ ਦਾ ਜਿਹੜਾ ਫੈਬਰਿਕ ਸੋਰੀ ਮੈਟਲ ਦਾ ਜਿਹੜਾ ਹਾਰਡਵੇਅਰ ਹੋਏਗਾ ਅਤੇ ਫੈਬਰਿਕ ਜਿਹੜਾ ਹੋਏਗਾ ਪ੍ਰੀਮੀਅਮ ਕੁਆਲਿਟੀ ਦਾ ਹੋਏਗਾ ਮੈਟਲ ਦੀ ਚੇਨ ਸਭ ਤਰ੍ਹਾਂ ਦਾ ਜੋ ਬੈਸਟ ਇਨ ਦਾ ਮਾਰਕੀਟ ਆਪਾਂ ਕੁਆਲਿਟੀ ਦੀ ਗੱਲ ਕਰੀਏ ਬੈਸਟ ਇਨ ਦਾ ਮਾਰਕੀਟ ਹੈ ਜੀ ਅਤੇ ਜਿਹੜਾ ਪ੍ਰਾਈਸ ਹੈ ਉਹ ਵੀ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਜੀ 50% ਫਲੈਟ ਡਿਸਕਾਊਂਟ ਆਪਾਂ ਦੇ ਰਹੇ ਹਾਂ ਜੀ ਆਪਣੇ ਜ਼ੇਬਰਾ ਬਲੈਟਸ ਅਤੇ ਰੋਲਰ ਸ਼ੇਡਸ
0: 50%
1: ਡਿਸਕਾਊਂਟ ਸਾਰਿਆਂ ਲਈ ਭੈਣਾਂ ਦੇ ਭਰਾਵਾਂ ਲਈ ਚਾਹੇ ਸਾਡੇ ਬ੍ਰੈਂਡ ਲਵਾਓ
0: ਟੈਲੀਵਿਜ਼ਨ
1: ਵੀ ਫ੍ਰੀ ਕਰ ਦਾਂਗੇ ਜੀ
0: ਟੈਲੀਵਿਜ਼ਨ ਰੱਖੀ ਬੈਠੇ ਹੋ ਕਿੱਥੇ ਘਰ ਲੈ ਕੇ ਜਾਣੇ ਆ ਇੰਨੇ ਘਰ ਦੇ ਵਿੱਚ ਟੀਵੀ ਬਹੁਤ ਨੇ ਅਤੇ ਟੀਵੀ ਫ੍ਰੀ
1: ਟੈਲੀਵਿਜ਼ਨ ਵੀ ਫ੍ਰੀ ਹੈ ਜੀ ਜੇ ਤੁਸੀਂ ਸਾਨੂੰ ਬ੍ਰੈਂਪਟਨ ਦੇ ਵਿੱਚੋਂ ਕਾਲ ਕਰਦੇ ਹੋ ਅਤੇ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ ਅਤੇ ਰੇਡੀਓ ਚੜ੍ਹਦੀ ਕਲਾ ਦਾ ਹਵਾਲਾ ਦਿੰਦੇ ਹੋ ਰੇਡੀਓ ਚੜ੍ਹਦੀ ਕਲਾ ਕਹਿਣਾ ਜ਼ਰੂਰੀ ਹੈ ਜੀ
0: ਉਸ ਤੋਂ ਬਿਨਾਂ ਪਾਸਵਰਡ ਆ
1: ਇਹ ਪਾਸਕੋਡ ਹੈ ਜੀ ਇਹ ਡਿਸਕਾਊਂਟ ਕੋਡ ਆ ਇਹ ਕੂਪਨ ਕੋਡ ਆ ਕੁਛ ਵੀ ਕਹਿ ਲਓ
0: ਸੋ ਦੋਸਤੋ ਤੁਸੀਂ ਬਲਾਈਂਡ ਲਵਾਓ ਹਾਈ ਕੁਆਲਿਟੀ ਦੇ ਬਲਾਈਂਡ ਨੇ 5 ਸਾਲ ਦੀ ਵਾਰੰਟੀ ਆ ਮਾਰਕੀਟ ਨਾਲ ਤਕਰੀਬਨ ਅੱਧ ਅੱਧ ਦਾ ਫਰਕ ਪੈ ਜਾਂਦਾ ਮੂਜ਼ ਬਲਾਈਂਡ 50% ਆਫ ਦੇਊਗਾ ਉੱਥੇ ਹੀ ਤੁਹਾਨੂੰ ਟੈਲੀਵਿਜ਼ਨ ਫ੍ਰੀ ਰੇਡੀਓ ਦੇ ਰੈਫਰੈਂਸ 'ਤੇ ਨੰਬਰ ਟੂ ਕਾਲ 647-399-4646 647-399-4646 647-389-4646 647-399-4646 647-399-4646

0: ਦੋਸਤੋ ਇੱਕ ਵਾਰ ਫਿਰ ਤੁਹਾਨੂੰ ਫ੍ਰੀ ਕੈਂਪ ਬਾਰੇ ਜ਼ਰੂਰ ਦੱਸ ਦਈਏ। ਜੇ ਤੁਹਾਨੂੰ ਗਿੱਟੇ ਗੋਡੇ ਮੋਢੇ ਨੈਕ ਪੇਨ ਬੈਕ ਪੇਨ ਸਰਵਾਈਕਲ ਪੇਨ ਸਿਆਟਿਕ ਪੇਨ ਕਿਸੇ ਵੀ ਤਰ੍ਹਾਂ ਦਾ ਕੋਈ ਪੇਨ ਆ ਉਹਦਾ ਮੁਫਤ ਇਲਾਜ ਤੁਸੀਂ ਕਰਵਾ ਸਕਦੇ ਹੋ। ਅਲਫਾ ਫਿਜ਼ੀਓਥੈਰੇਪੀ ਵਾਲੇ ਇੱਕ ਵਾਰ ਫਿਰ ਲੈ ਕੇ ਆ ਰਹੇ ਨੇ ਫ੍ਰੀ ਕੈਂਪ ਜੀ ਬਰੈਂਪਟਨ ਲੰਡਨ ਤੋਂ ਬਾਅਦ ਹੁਣ ਮਿਸੀਸਾਗਾ ਦੇ ਵਿੱਚ ਡੰਡਾਸ ਐਂਡ ਵਿੰਸਰ ਚਰਚ ਲਈ ਲੋਕੇਸ਼ਨ ਇਹਨਾਂ ਨੇ ਤਾਂ ਸਿਲੈਕਟ ਕੀਤੀ ਆ ਕਿਉਂਕਿ ਇਹ ਓਕਵਿਲ ਮਿਸੀਸਾਗਾ ਬਰੈਂਪਟਨ ਮਿਲਟਨ ਕਾਫੀ ਸ਼ਹਿਰਾਂ ਨੂੰ ਜਿਹੜੀ ਇਹ 20-20 ਮਿੰਟ ਦੀ ਡਰਾਈਵ ਹੀ ਪੈਣੀ ਆ ਅਤੇ ਇਹਦੇ ਵਿੱਚ ਤਕਰੀਬਨ 4 ਸਿਟੀਜ਼ ਕਵਰ ਹੋ ਰਹੀਆਂ ਨੇ ਡੰਡਾਸ ਐਂਡ ਵਿੰਸਰ ਚਰਚਲ ਦੀ ਲੋਕੇਸ਼ਨ। ਅਤੇ ਕੈਂਪ ਵੀ ਇੱਕ ਦਿਨ ਦਾ ਨਹੀਂ ਹੋਊਗਾ, ਇਸ ਵਾਰੀ ਇੱਕ ਹਫ਼ਤੇ ਦਾ ਕੈਂਪ ਹੋਊਗਾ ਤਾਂ ਕਿ ਇਹਨਾਂ ਦੀ ਕੋਸ਼ਿਸ਼ ਆ ਕਿ ਮੈਕਸੀਮਮ ਪਰਿਵਾਰ ਇਹਦਾ ਫਾਇਦਾ ਉਠਾ ਸਕਣ ਕਿਉਂਕਿ ਬਹੁਤ ਲੋਕ ਕਈਆਂ ਕੋਲ ਤਾਂ ਇੰਸ਼ੋਰੈਂਸ ਹੁੰਦੀ ਹੈ, ਤੁਹਾਡੇ ਕੋਲ ਇੰਸ਼ੋਰੈਂਸ ਹੈ ਤਾਂ ਤੁਸੀਂ ਕਿਉਂਕਿ ਕਈ ਵਾਰ ਗੱਡੀ ਦੇ ਵਿੱਚ ਜਾਂਦੇ ਕੋਈ ਹੈਪਨ ਹੋ ਜਾਂਦਾ, ਕਈ ਵਾਰ ਝਟਕਾ ਜਿਹਾ ਪੈਂਦਾ, ਸਡਨ ਪੇਨ ਸਟਾਰਟ ਹੋ ਜਾਂਦਾ, ਉਹ ਤੁਹਾਡੀ ਆਟੋ ਇੰਸ਼ੋਰੈਂਸ ਦੇ ਵਿੱਚ ਕਵਰ ਹੋ ਜਾਂਦਾ। ਬਹੁਤ ਇਹਨੂੰ ਕੰਮ 'ਤੇ ਹੁੰਦਾ, ਉਹ WSO ਵੀ ਕੰਮ ਕਰ ਦਿੰਦੀ ਹੈ, ਤੁਹਾਡੀ ਪ੍ਰਾਈਵੇਟ ਇੰਸ਼ੋਰੈਂਸ ਹੁੰਦੀਆਂ ਨੇ, ਸੋ ਉਹਦੇ ਨਾਲ ਤਾਂ ਡੀਲ ਕਰਦੇ ਕਰਦੇ ਨੇ ਇਹ। ਤੁਸੀਂ ਜਾਓਗੇ, ਬਹੁਤ ਵਧੀਆ ਫਿਜ਼ੀਓਥੈਰੇਪਿਸਟ ਨੇ ਇਹਨਾਂ ਕੋਲ, ਮਲਟੀਪਲ ਲੋਕੇਸ਼ਨ ਨੇ ਅਲਫਾ ਫਿਜ਼ੀਓਥੈਰੇਪੀ ਦੀਆਂ। ਜੇ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਤਾਂ ਤੁਸੀਂ ਜ਼ਰੂਰ ਇਸ ਕੈਂਪ ਦੇ ਵਿੱਚ ਜਾਓ। ਪਹਿਲਾ ਸੈਸ਼ਨ ਜਿੱਥੇ ਕੈਂਪ ਦੇ ਵਿੱਚ ਤੁਹਾਡਾ ਮੁਫਤ ਇਲਾਜ ਕੀਤਾ ਜਾਏਗਾ, ਕੋਸ਼ਿਸ਼ ਕਰਨਗੇ ਕਿ ਉੱਥੇ ਹੀ ਤੁਹਾਨੂੰ ਠੀਕ ਹੋ ਜੇ। ਜੇ ਤੁਹਾਨੂੰ ਪ੍ਰੋਬਲਮ ਕੋਈ ਵੱਡੀ ਆ, ਲੰਮੀ ਆ, 15 ਸਾਲਾਂ ਤੋਂ ਸਰਵਾਈਕਲ ਪੇਨ ਚੱਲ ਰਿਹਾ, ਉਹ ਇੱਕ ਸੈਸ਼ਨ ਨਾਲ ਨਹੀਂ ਠੀਕ ਹੁੰਦਾ, ਉਹਦੇ ਲਈ 3-4-5 ਉਹ ਤੁਹਾਡੀ ਅਸੈਸਮੈਂਟ ਕਰਕੇ ਦੱਸਣਗੇ ਤੁਹਾਨੂੰ ਕਿ ਹੋਰ ਕਿੰਨੇ ਉਹਦੀ ਲੋੜ ਆ, ਤਾਂ ਉਹ ਵੀ ਤੁਹਾਨੂੰ ਵੱਡੇ ਡਿਸਕਾਊਂਟ ਦੇਣਗੇ। ਹੋ ਸਕਦਾ 500 ਵਾਲੇ ਸੈਸ਼ਨ ਤੁਹਾਨੂੰ 250 ਦੇ ਵਿੱਚ ਹੀ ਦੇ ਦੇਣ, 50% ਡਿਸਕਾਊਂਟ ਮਿਲ ਜਾਏ, ਇਹ ਡਿਟੇਲ ਤੈਨੂੰ ਉੱਥੇ ਜਾ ਕੇ ਦੱਸੀ ਜਾਵੇਗੀ। ਸੋ ਤੁਸੀਂ ਇਹ ਫ੍ਰੀ ਟ੍ਰੀਟਮੈਂਟ ਕੈਂਪ ਆ ਜੋ ਇੱਕ ਹਫ਼ਤਾ ਚੱਲੂਗਾ, 13 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ, ਪਹਿਲਾਂ ਤਾਂ ਦੱਸ ਰਹੇ ਹਾਂ ਕਿਉਂਕਿ ਇੱਕ ਦਿਨ ਦੇ ਵਿੱਚ ਤਕਰੀਬਨ 40-50 ਸੈਸ਼ਨ ਹੀ ਦਿੱਤੇ ਜਾ ਸਕਦੇ ਨੇ, ਸੋ ਲਿਮਿਟ ਆ। ਪਹਿਲਾਂ ਤੁਸੀਂ ਆਪਣੇ ਅਕੋਰਡਿੰਗ ਆਪਦੀ ਬੁਕਿੰਗ ਲੈ ਸਕਦੇ ਹੋ। 13 ਸਤੰਬਰ ਤੋਂ 18 ਸਤੰਬਰ ਤੱਕ ਇਹ ਕੈਂਪ ਚੱਲੂਗਾ ਜੀ, ਤੁਹਾਡਾ ਮੁਫਤ ਇਲਾਜ ਕੀਤਾ ਜਾਊਗਾ। ਵਧੇਰੇ ਜਾਣਕਾਰੀ ਲਈ ਆਪਣਾ ਸਪੋਟ ਬੁੱਕ ਕਰਨ ਲਈ ਕਾਲ ਕਰ ਲਓ 905-226-0043 905-226-0043 905-226-0043 905-226-0043 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਦੋਸਤੋ ਤੁਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਬਹੁਤ ਆਨੰਦ ਮਾਣਦੇ ਹੋ, ਬਹੁਤ ਧੰਨਵਾਦ। ਜਿੱਥੇ ਅੱਜ ਸਾਡਾ 2 ਘੰਟੇ ਪ੍ਰੋਗਰਾਮ ਆ, ਕੱਲ੍ਹ ਨੂੰ 2 ਤੋਂ ਲੈ ਕੇ 4 ਵਜੇ ਤੱਕ ਇਹ ਪ੍ਰੋਗਰਾਮ ਦਾ ਆਨੰਦ ਮਾਣੋਗੇ। ਉੱਥੇ ਹੀ ਸਾਡਾ ਸੋਸ਼ਲ ਮੀਡੀਆ ਚੈਨਲ ਡੋਲਰ ਮੀਡੀਆ ਚੈਨਲ ਨਾਲ ਤੁਸੀਂ ਜੁੜੇ ਹੋਏ ਹੋ, ਇੰਸਟਾਗ੍ਰਾਮ, ਟਿਕਟੋਕ, ਯੂਟਿਊਬ, ਉੱਥੇ ਹੀ ਅਸੀਂ ਸਾਡੇ ਨਾਲ ਲੰਮੀ ਗਿਣਤੀ ਦੇ ਵਿੱਚ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਸੋਸ਼ਲ ਮੀਡੀਆ 'ਤੇ ਨੇ, ਰੇਡੀਓ ਰਾਹੀਂ ਜੁੜੇ ਹੋਏ ਨੇ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮੈਕਸੀਮਮ ਐਕਸਪੋਜ਼ਰ ਤੁਹਾਨੂੰ ਮਿਲੇ। ਸੋ ਦੋਸਤੋ ਤੁਸੀਂ ਸਾਡੇ ਅਦਾਰੇ ਨਾਲ ਜੁੜਨਾ ਚਾਹੁੰਦੇ ਹੋ, ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਨੀ ਚਾਹੁੰਦੇ ਹੋ, ਜਿਹਦੇ ਨਾਲ ਤੁਹਾਨੂੰ EM530 ਜੋ ਕਿ ਬਹੁਤ ਲਾਰਜ ਸਕੇਲ 'ਤੇ ਏਰੀਆ ਕਵਰ ਕਰਦੀ ਆ, ਉਹਦੇ ਨਾਲ ਨਾਲ ਸੋਸ਼ਲ ਮੀਡੀਆ ਤੁਹਾਨੂੰ ਮਿਲ ਜਾਂਦਾ, ਦੋਨੇ ਪਲੇਟਫਾਰਮ ਤੁਹਾਨੂੰ ਮਿਲਣਗੇ। ਸੋ ਤੁਸੀਂ ਇੱਕ ਵਾਰ ਪੈਕੇਜ ਡਿਸਕਸ ਕਰਨਾ ਚਾਹੁੰਦੇ ਹੋ, ਕਿਉਂਕਿ ਇਕੱਲਾ ਤੁਹਾਡੀ ਐਡ ਬੋਲਣ ਦਾ ਕੰਮ ਨਹੀਂ ਕੀਤਾ ਜਾਂਦਾ, ਪੂਰੀ ਸਟ੍ਰੈਟਜੀ ਬਣਾਈ ਜਾਂਦੀ ਹੈ ਤੁਹਾਡੇ ਨਾਲ ਬੈਠ ਕੇ ਕਿ ਆਪਾਂ ਇਸ ਨੂੰ ਕਿੱਦਾਂ ਤੁਹਾਡੇ ਬਿਜ਼ਨਸ ਨੂੰ ਹੋਰ ਮੁਨਾਫੇ ਦੇ ਵਿੱਚ ਲੈ ਕੇ ਜਾ ਸਕਦੇ ਹਾਂ। ਸੋ ਤੁਸੀਂ ਮੈਨੂੰ ਕਾਲ ਕਰ ਲਓ 647-921-2032 647-921-2032 ਤੁਹਾਡੀ ਐਡ ਰੇਡੀਓ ਦੇ ਨਾਲ ਨਾਲ ਸੋਸ਼ਲ ਮੀਡੀਆ ਦੇ ਉੱਤੇ ਵੀ ਪ੍ਰਚਾਰ ਤੁਹਾਡੇ ਬਿਜ਼ਨਸ ਦਾ ਕੀਤਾ ਜਾਵੇਗਾ। ਨੰਬਰ ਅਗੇਨ 647-921-2032 647-921-2032 'ਤੇ ਗੱਲ ਕਰ ਸਕਦੇ ਹੋ। ਆਓ ਸਾਡੀ ਲਾਈਨ ਜੁੜ ਚੁੱਕੀ ਆ ਨਾਗਪਾਲ ਜੀ ਨਾਲ। ਨਾਗਪਾਲ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਜੀ।
1: ਹਾਂ ਸਤਿ ਸ਼੍ਰੀ ਅਕਾਲ ਜੀ।
0: ਨਾਗਪਾਲ ਜੀ ਜੋ ਸਾਡੇ ਸਰੋਤੇ ਇਸ ਆਵਰ ਦੇ ਵਿੱਚ ਤੁਹਾਡੇ ਨਾਲ ਜੁੜੇ ਨੇ ਉਹਨਾਂ ਨੂੰ ਇੱਕ ਵਾਰ ਦੱਸ ਦਿਓ। ਪਹਿਲਾਂ ਤਾਂ ਮੈਂ ਹੀ ਦੱਸ ਦਿੰਦਾ ਦੋਸਤੋ, ਤੁਸੀਂ ਜਿਹੜੇ ਜਿਹੜੇ PR ਇਸ ਚੈਨਲ ਨੂੰ ਸੁਣ ਰਹੇ ਨੇ, PR ਹੈਗੇ ਹੋ ਤੁਸੀਂ, ਸਿਟੀਜ਼ਨ ਹੋ, ਕਿਸੇ ਤਰ੍ਹਾਂ ਦੇ ਪ੍ਰੋਟੈਕਟਡ ਪ੍ਰੋਗਰਾਮ ਦੇ ਵਿੱਚ ਹੈਗੇ ਹੋ, ਇੰਗਲਿਸ਼ ਤੁਹਾਨੂੰ ਆਉਂਦੀ ਆ, ਤਾਂ ਇਹ ਮੈਸੇਜ ਬੜਾ ਧਿਆਨ ਨਾਲ ਸੁਣਨਾ, ਕਿਉਂਕਿ ਤੁਹਾਡੇ ਖਾਤੇ ਦੇ ਵਿੱਚ ਬਹੁਤ ਸਾਰੇ ਪੈਸੇ ਆ ਸਕਦੇ ਨੇ। ਹੈਗਾ ਲੋਨ ਆ, ਪਰ ਉਹ ਲੋਨ ਕਿਸੇ ਨੂੰ ਪਿੰਚ ਨਹੀਂ ਹੁੰਦਾ। ਲੋਨ ਪਿੰਚ ਕਦੋਂ ਹੁੰਦਾ ਨਾਗਪਾਲ ਜੀ? ਜਦੋਂ ਉਹਦੇ 'ਤੇ 8-10% ਵਿਆਜ ਹੋਵੇ, ਅਤੇ ਜਦੋਂ 2.5 ਸਾਲ ਇੰਟਰਸਟ ਹੀ ਨਾ ਹੋਵੇ, ਅਤੇ 2.5 ਸਾਲਾਂ ਬਾਅਦ ਜਿਹੜਾ ਇੰਟਰਸਟ ਆ ਉਹ 2.5% ਹੋਵੇ ਸਾਲ ਦਾ। ਲੱਖ ਦਾ ਵਿਆਜ ਆ, ਯਾਨੀ ਕਿ 2500 ਹੀ ਮੁੜਦਾ ਲੱਖ ਪਿੱਛੇ।
1: ਬਿਲਕੁਲ ਜੀ, ਬਿਲਕੁਲ ਜੀ। ਐਂਡ ਦੈਨ ਇਸਮੇ ਕੋਈ ਗਾਰੰਟੀ ਵੀ ਨਹੀਂ ਹੋਤੀ, ਔਰ ਲਾਈਕ ਇਸਮੇ ਕੋਈ ਕ੍ਰੈਡਿਟ ਚੈੱਕ ਨਹੀਂ ਹੋਤਾ। ਕ੍ਰੈਡਿਟ ਸਕੋਰ ਆਪਕਾ ਜ਼ੀਰੋ ਵੀ ਹੈ ਤੋ ਵੀ ਆਪ ਐਲੀਜੀਬਲ ਹੈ। ਆਪਕੇ ਹਾਸਿਲ ਕਰਤੇ ਗਵਰਨਮੈਂਟ ਸੇ ਫੰਡਿੰਗ ਹਾਸਿਲ ਕਰਤੇ 50,000 ਸੇ 1,70,000 ਡਾਲਰ ਕੀ ਆਪਣੇ ਖਾਤੇ ਮੇਂ ਡਾਇਰੈਕਟ।
0: ਤੇ ਇਹਦੇ ਵਿੱਚ ਜੀ ਕੋਈ ਤੁਸੀਂ ਕਹਿੰਦੇ ਹੋ ਕ੍ਰੈਡਿਟ ਚੈੱਕ ਨਹੀਂ ਹੈਗਾ, ਕੋਈ ਗਾਰੰਟੀ ਨਹੀਂ ਹੈਗੀ, ਠੀਕ ਹੈ ਜੀ। ਸੋ ਇਹਦਾ ਫਾਇਦਾ ਇਹ ਲੋਨ ਦੇ ਕੌਣ ਰਿਹਾ ਜੀ?
1: ਗਵਰਨਮੈਂਟ ਦੇ ਰਹੀ ਹੈ, ਬੈਂਕ ਨਹੀਂ ਦੇ ਰਿਹਾ ਇਸਮੇ। ਔਰ ਲਾਈਕ ਆਪ ਸਕਿੱਲ ਹਾਸਿਲ ਕਰਤੇ ਗਵਰਨਮੈਂਟ ਆਪਕੋ ਲਾਈਕ ਐਜੂਕੇਸ਼ਨ ਕੇ ਲਈ ਫੰਡਿੰਗ ਦੇ ਰਹੀ ਹੈ। ਆਪ ਇਸਕੋ ਕੈਸੇ ਵੀ ਕਹੀਂ ਵੀ ਯੂਜ਼ ਕਰ ਸਕਤੇ ਹੈ ਆਪਣੀ ਇੱਛਾ ਸੇ। ਔਰ ਆਪ ਲਾਈਕ ਆਪ ਸਕਿੱਲ ਡਿਵੈਲਪ ਕਰਤੇ, ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲਈ ਫੰਡਿੰਗ ਆਪਕੇ ਖਾਤੇ ਮੇਂ ਡਾਇਰੈਕਟ ਦੇਤੀ ਹੈ। ਆਪ ਲੋਨ ਹਾਸਿਲ ਕਰੇ, ਐਸਾ ਲੋਨ ਆਪਕੋ ਕਹੀਂ ਨਹੀਂ ਮਿਲੇਗਾ, ਧਰਤੀ ਪੇ ਵੀ ਨਹੀਂ ਮਿਲੇਗਾ। 0% ਵਿਆਜ ਹੈ, ਔਰ ਲਾਈਕ 2.5 ਸਾਲ ਬਾਅਦ ਵਿਆਜ ਸਿਰਫ 2.5% ਪੂਰੇ ਸਾਲ ਕਾ ਹੈ। ਕੋਈ ਗਾਰੰਟੀ ਨਹੀਂ ਹੈ, ਕੋਈ ਥੱਪਾ ਨਹੀਂ ਲੱਗਤਾ ਡਾਕੂਮੈਂਟਸ ਕੈਸ ਕੇ ਅੰਦਰ।
0: ਸੋ ਇੱਕ ਵਾਰ ਨੰਬਰ ਜ਼ਰੂਰ ਸਾਂਝਾ ਕਰ ਦਿਓ ਜੀ।
1: ਨੰਬਰ ਹੈ ਜੀ 437-264-31-75, 437-264-31-75। ਹੁਣੇ ਕਾਲ ਕਰੋ, ਐਸਟੀਮੇਟ ਲਓ 437-264-31-75।
0: ਸੋ ਇਹਦੇ ਵਿੱਚ ਜੀ ਮੇਨ ਚੀਜ਼ ਆ, ਗਵਰਨਮੈਂਟ ਕਹਿੰਦੀ ਕਿ ਤੁਸੀਂ ਪੜ੍ਹੋ ਤੇ ਅਸੀਂ ਤੁਹਾਡੇ ਉਹਦੇ ਲਈ ਹੈਲਪ ਕਰਾਂਗੇ, ਉਹਦੇ ਲਈ ਲੋਨ ਦੇਵਾਂਗੇ। ਸੋ ਪੜ੍ਹਾਈ ਦੇ ਵਿੱਚ ਕੀ ਕੀ ਆਪਸ਼ਨ ਨੇ ਜੀ? ਬਿਜ਼ਨਸ ਦਾ ਕੋਰਸ ਹੋ ਗਿਆ ਸਾਨੂੰ ਕੁਛ ਕਿਉਂਕਿ ਨਾ ਮੈਨੂੰ ਕੋਈ ਕਾਲ ਆਈ ਸੀ ਸਾਡੇ ਬਾਈ ਜੀ ਸੀ ਉਹ ਕਹਿੰਦੇ ਮੈਂ ਟਰੱਕ ਚਲਾਉਣਾ ਮੇਰੇ ਘਰੇ ਮੇਰੇ ਵਾਈਫ ਆ ਉਹ ਘਰੇ ਕੰਮ ਨਹੀਂ ਕਰਦੇ ਬੱਚਿਆਂ ਨੇ ਸੰਭਾਲਦੇ ਆ ਉਹ ਕਹਿੰਦੇ ਸਾਡੇ ਕੋਲ ਟਾਈਮ ਕ
1: क्लिक कर देना है फुली ऑनलाइन, दो से तीन घंटे मंडे टू फ्राइडे लगाते हैं। गवर्नमेंट आपको लिविंग एक्सपेंसेस कवर करने के लिए, कि आप पढ़ रहे हैं, आप बच्चों का ख्याल कर पाए, आप ग्रोसरी कर पाए, गवर्नमेंट आपको फंडिंग देती है 50,000 से 1,70,000 डॉलर की रीफाइनेंसिंग, या किसी भी और चक्कर में ना पड़े। वहां पे आप नकली कागज यूज करेंगे, यहाँ पे आप हमें कॉल करें, आप स्किल भी हासिल करते हैं, फंडिंग भी हासिल करते हैं। कोई मीठी बातें नहीं है, कोई चलाकी नहीं है, कोई हेरा फेरे नहीं है, साफ काम साफ तरीके से 8 साल से कर रहे हैं और हजारों को असिस्ट कर चुके हैं। जो हमें भी सुन रहे हैं उसमें से भी 30% हमारे क्लाइंट्स ही है गारंटेड।
0: सो ये जदों ਤੁਹਾਡੀ ਫੀਸ ਕਿੰਨੀ ਹੈ ਇਹਦੇ ਵਿੱਚ ਜੀ?
1: $199 ਕਾਮ ਹੋਣੇ ਕੇ ਬਾਅਦ ਲਾਸਟ ਵੀਕ 23 ਬੰਦੋ ਕੀ ਫੰਡਿੰਗ ਗਿਰੀ ਹੈ, 20 ਕੇ ਪੈਸੇ ਆ ਗਏ ਹਮਾਰੇ, $200 ਤੀਨ ਫੋਨ ਨਹੀਂ ਉਠਾ ਰਹੇ।
0: ਸੋ ਤੁਹਾਡੀ ਫੀਸ $199 ਆ, ਉਹ ਵੀ ਜਦੋਂ ਨਾਲੇ ਲੰਬਾ ਜਿਹਾ ਦੇ ਗਏ ਹਾਂ ਜੀ, ਠੀਕ ਹੈ ਜੀ। ਸੋ 199 ਜਦੋਂ ਤੁਹਾਡੇ ਖਾਤੇ ਦੇ ਵਿੱਚ ਪੈਸੇ ਆ ਜਾਣਗੇ। ਸੋ ਨੰਬਰ ਸਾਂਝਾ ਕਰ ਦਿਓ ਜੀ, ਸਮਾਂ ਸਮਾਪਤੀ ਵਾਲਾ
1: ਨੰਬਰ ਹੈ ਜੀ 400 37 234 317 5 437 234 31 75।
0: ਸੋ ਦੋਸਤੋ ਤੁਸੀਂ ਆਪਣੀ ਜਿਹੜਾ ਹੈਗਾ ਲੋਨ, ਕਿਉਂਕਿ ਨਾ ਇਹਨਾਂ ਨੇ ਕਾਲ ਦੇ ਉੱਤੇ ਤੁਹਾਨੂੰ ਐਕਸਪਲੇਨ ਕਰ ਦੇਣਾ, ਤੁਸੀਂ ਇਹਨਾਂ ਨੂੰ ਏਜ ਦੱਸੋ ਆਪਣੀ ਤੇ ਫੈਮਿਲੀ ਸਾਈਜ਼ ਦੱਸੋ ਤੇ ਇਨਕਮ ਦੱਸੋ। ਤੁਹਾਨੂੰ ਦੱਸ ਦੇਣਗੇ ਭਾਈ ਤੁਹਾਨੂੰ 1,00,000 to 1.5 lakh ਦਾ ਲੋਨ ਮਿਲ ਜੂਗਾ। ਜਦੋਂ ਲੋਨ ਖਾਤੇ 'ਚ ਆਜੂ ਇਹਨਾਂ ਨੂੰ 199 ਦੇਣੇ ਆ। ਲੋਨ ਨੂੰ 2.5 ਸਾਲ ਤਾਂ ਮੋੜਨਾ ਹੀ ਨਹੀਂ, 2.5 ਸਾਲ ਕੋਈ ਇੰਟਰਸਟ ਵੀ ਨਹੀਂ ਪਊਗਾ। 2.5 ਸਾਲਾਂ ਬਾਅਦ ਤੁਸੀਂ 15 ਸਾਲ ਦੀਆਂ ਕਿਸ਼ਤਾਂ ਬਣਾ ਸਕਦੇ ਹੋ, ਉਹ ਵੀ ਇੰਟਰਸਟ ਆ ਜਿਹੜਾ ਸਿਰਫ 2.5% ਐਨੂਅਲ ਦਾ ਹੈਗਾ। ਅਤੇ ਓਪਨ ਲੋਨ ਆ, ਪਹਿਲਾਂ ਵੀ ਖਤਮ ਕਰ ਸਕਦੇ। ਬਾਕੀ ਪੂਰੀ ਡਿਟੇਲ ਹੀ 437 264 3175 437 264 3175 437 264 3175 437 264 3175 437 264 3175 ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਥੈਂਕ ਯੂ।
0: ਇਸੇ ਅੱਜ ਦਾ ਪ੍ਰੋਗਰਾਮ ਦਿਓ ਜਾਂ ਤਾਂ ਫਿਰ ਮਿਲਦੀ ਮੀਨਾ ਸਾਰਿਆਂ ਨੂੰ ਪਿਆਰ ਭਰੀ। ਸਤਿ ਸ਼੍ਰੀ ਅਕਾਲ।

0: Ottawa.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਤੁਹਾਨੂੰ ਇਲੈਕਟ੍ਰੀਸ਼ਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
3: ਸਾਂਝਾ ਨੂੰ ਜਿਵੇਂ ਪਰਿੰਦੇ ਆਪਣੇ ਘਰ ਮੁੜ ਆਉਂਦੇ ਨੇ
4: ਸ਼ਿਫਟਾਂ ਤੇ ਜਦ ਵਤਨਾਂ ਤੋਂ ਦੂਰ ਯਾਦ ਆਪਣੇ ਫੇਰ ਤੋਂ ਆਉਂਦੇ ਨੇ
3: ਕੋਈ ਹੈ ਜੋ ਕਰਦਾ ਹੈ ਤੁਹਾਡੀ ਮਾਂ ਬੋਲੀ ਵਿੱਚ ਤੁਹਾਡੇ ਦਿਲ ਦੀਆਂ ਗੱਲਾਂ
4: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ
3: ਵੱਖਰਾ ਢੰਗ ਵੱਖਰਾ ਰੰਗ
4: ਰੇਡੀਓ ਜਿਹਦਾ ਵੱਖਰਾ ਅੰਦਾਜ਼
3: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ ਰੇਡੀਓ ਅੰਦਾਜ਼
5: ਰੇਡੀਓ ਅੰਦਾਜ਼
3: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ ਨੰਬਰ ਟੂ ਕਾਲ 647-234-6000

ਵਿਸ਼ਵਾਸ ਕਰਦੀ ਹਾਂ ਜੀ ਤੁਸੀਂ ਜਿੱਥੇ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਢੰਗ ਨਾਲ ਇੰਜੋਏ ਕਰ ਰਹੇ ਹੋਵੋਗੇ। 50 ਮਿਲੀਮੀਟਰ ਜਿਹੜੀ ਰੇਨ ਆ ਉਹ ਪੈ ਸਕਦੀ ਆ, ਅਤੇ ਬਹੁਤ ਜ਼ਿਆਦਾ ਮੀਂਹ ਦੇ ਨਾਲ ਨਾਲ ਦੱਸ ਦਈਏ ਕਿ ਸਪੈਸ਼ਲੀ ਕੁਛ ਹਾਈਵੇਜ਼ 'ਤੇ ਅਤੇ ਸਪੈਸ਼ਲੀ ਰੋਡਸ 'ਤੇ ਬਹੁਤ ਜ਼ਿਆਦਾ ਪਾਣੀ ਵੀ ਖੜਿਆ ਤੁਹਾਨੂੰ ਮਿਲ ਸਕਦਾ, ਅਤੇ ਫਲੱਡਿੰਗ ਕਾਫੀ ਹੋ ਰਹੀ ਹੈ ਜੀ, ਅਤੇ ਉਹਦੇ ਕਰਕੇ ਹਾਈਵੇਜ਼ ਸਟੱਕ ਵੀ ਹੈ, ਭੀੜ ਵੀ ਕਾਫੀ ਹੈ, ਟ੍ਰੈਫਿਕ ਤੁਹਾਨੂੰ ਮਿਲੇਗਾ, ਰਸ਼ ਤਾਂ ਤੁਸੀਂ ਬਿਲਕੁਲ ਕਰ ਹੀ ਨਹੀਂ ਸਕਦੇ। ਆਪਣਾ ਬਚਾਅ ਬਚਾ ਕੇ ਚੱਲੋ। ਅੱਜ ਤੁਸੀਂ ਆਪਣੇ ਘਰ ਜਿੱਥੇ ਵੀ ਪਹੁੰਚ ਰਹੇ ਹੋ, ਕਿਤੇ ਡੈਸਟੀਨੇਸ਼ਨ ਜਿੱਥੇ ਵੀ ਕੰਮ 'ਤੇ ਜਾ ਰਹੇ ਹੋ, ਘਰ ਜਾ ਰਹੇ ਹੋ, ਸੁੱਖੀ ਸਾਂਦੀ ਪਹੁੰਚੋ, ਜਾ ਕੇ ਗੱਡੀ ਖੜਾਓ, ਪਰਮਾਤਮਾ ਦਾ ਸ਼ੁਕਰ ਕਰੋ, ਸ਼ੁਕਰ ਆ ਪਰਮਾਤਮਾ ਠੀਕ ਠਾਕ ਪਹੁੰਚ ਗਏ ਹਾਂ, ਅੱਜ ਮੌਸਮ ਥੋੜ੍ਹਾ ਜਿਹਾ ਖਰਾਬ ਹੈ ਜੀ, ਆਪਣਾ ਖਿਆਲ ਰੱਖੋ। ਰੇਡੀਓ ਅੰਦਾਜ਼ ਤੁਸੀਂ ਟਿਊਨ ਕਰ ਚੁੱਕੇ ਹੋ, 7:05 ਹੋ ਗਏ ਆ, 416-233-7368 ਇਹ ਨੰਬਰ ਤਾਂ ਹੀ ਡਾਇਲ ਕਰਨਾ ਜੇ ਤੁਸੀਂ ਘਰ ਬੈਠੇ ਹੋ ਜਾਂ ਕਿਤੇ ਵੀ ਬੈਠੇ ਹੋ, ਡਰਾਈਵ ਕਰ ਰਹੇ ਹੋ, ਫਿਰ ਤਾਂ ਬਿਲਕੁਲ ਹੀ ਜੀ, ਫਿਰ ਨਹੀਂ ਕਾਲ ਕਰਨੀ ਤੁਸੀਂ ਅੱਜ। 416-233-7368 416-233-7368।

0: ਵਿਟਮੀ ਦੇ ਵਿੱਚ ਇੱਕ ਕ੍ਰੈਸ਼ ਹੋਇਆ ਜਿਹਦੇ 'ਚ ਇੱਕ ਸਾਈਕਲਿਸਟ ਇੰਜਰਡ ਹੋ ਗਿਆ। ਮੋਟਰਸਾਈਕਲਿਸਟ ਜਾਂ ਸਾਈਕਲਿਸਟ ਆਮ ਹੀ ਆਪਾਂ ਸੁਣਦੇ ਹਾਂ ਕਿ ਅੱਜ ਕੱਲ੍ਹ ਹਰ ਇੱਕ ਦੀ ਜ਼ਿੰਦਗੀ 'ਚ ਰਸ਼ ਬਹੁਤ ਹੈ, ਅਸੀਂ ਭੱਜ ਦੌੜ ਦੇ ਵਿੱਚ ਭੱਜੇ ਨੱਠੇ ਰਹਿੰਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ। ਸਲੋਅ ਹੋਣਾ ਅਸੀਂ ਭੁੱਲ ਚੁੱਕੇ ਹਾਂ, ਹੌਲੀ ਤੁਰਨਾ ਅਸੀਂ ਭੁੱਲ ਚੁੱਕੇ ਹਾਂ, ਹੌਲੀ ਖਾਣਾ ਅਸੀਂ ਭੁੱਲ ਚੁੱਕੇ ਹਾਂ, ਕਈ ਵਾਰੀ ਹੌਲੀ ਬੋਲਣਾ ਵੀ ਅਸੀਂ ਭੁੱਲ ਚੁੱਕੇ ਹਾਂ। ਸੋ ਸਾਡੀ ਜ਼ਿੰਦਗੀ 'ਚ ਤੇਜ਼ੀ ਜ਼ਿਆਦਾ ਆ ਗਈ ਆ, ਸੋ ਇਹ ਤੇਜ਼ੀ ਕਈ ਵਾਰੀ ਨੁਕਸਾਨ, ਬਹੁਤੀ ਵਾਰ ਨੁਕਸਾਨ ਕਰਦੀ ਹੈ। ਫਾਇਦਾ ਤਾਂ ਚਲੋ ਕਦੇ ਕਦਾਈ ਕਰ ਜਾਂਦੀ ਆ, ਪਰ ਬਹੁਤੀ ਵਾਰ ਨੁਕਸਾਨ ਕਰਦੀ ਆ। ਸੋ ਹੌਲੀ ਚੱਲੋ, ਧਿਆਨ ਨਾ ਜਾਓ ਅਤੇ 2-4 ਮਿੰਟ ਲੇਟ ਹੋ ਜਾਓਗੇ ਤਾਂ ਕੋਈ ਗੱਲ ਨਹੀਂ ਜੀ, ਪਰ ਜ਼ਿਆਦਾ ਨੁਕਸਾਨ ਨਾਲੋਂ ਚੰਗਾ ਹੈ ਕਿ ਲੇਟ ਹੋਇਆਂ ਵੀ ਸਰ ਜਾਵੇ ਤਾਂ ਫਿਰ ਵੀ ਕੋਈ ਮਾੜੀ ਗੱਲ ਨਹੀਂ ਹੈ। ਸੋ ਠੀਕ ਠਾਕ ਹੋ, 7:00 ਹੋ ਗਿਆ ਜੀ, 6 ਮਿੰਟ ਤੁਹਾਡੇ ਨਾਲ ਸਾਥ ਰਹੇਗਾ 7:45 ਤੱਕ। ਰੇਡੀਓ ਅੰਦਾਜ਼ ਦੇ ਵਿੱਚ ਮੈਂ ਤੁਹਾਡੀ ਹੋਸਟ ਪਰਮ ਹਾਜ਼ਰ ਹੋ ਚੁੱਕੀ ਹਾਂ, ਤੁਹਾਡਾ ਸਾਥ ਦੇ ਰਹੀ ਹਾਂ। ਆਸ ਕਰਦੀ ਹਾਂ ਕਿ ਜਿੱਥੇ ਵੀ ਤੁਸੀਂ ਹੋਵੋਗੇ, ਪ੍ਰੋਗਰਾਮ ਨੂੰ ਸੁਣ ਰਹੇ ਹੋਵੋਗੇ, ਮੇਰਾ ਸਾਥ ਜ਼ਰੂਰ ਦੇ ਰਹੇ ਹੋਵੋਗੇ। 416-233-7868 ਸਟੂਡੀਓਜ਼ ਦਾ ਨੰਬਰ ਹੈ। ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਰੇਡੀਓ ਅੰਦਾਜ਼ ਦੇ ਜ਼ਰੀਏ ਪ੍ਰਮੋਟ ਕਰਨਾ ਚਾਹੁੰਦੇ ਹੋ ਜੀ, ਪ੍ਰੋਗਰਾਮ ਨੂੰ ਸਪੋਰਟ ਕਰਨਾ ਚਾਹੁੰਦੇ ਹੋ, ਮੇਰਾ ਫੋਨ ਨੰਬਰ 647-234-6000 6472-34-6000 ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਵਾਂਗੇ, ਕੁਛ ਗੀਤ ਸੰਗੀਤ ਅਤੇ ਕੁਛ ਹੋਰ ਗੱਲਾਂ ਬਾਤਾਂ।
1: 32-55-80
2: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी, 647-702-2023-647-702-V-23
3: लाइसेंस नंबर 10394
1: शाबाश। एक ही गलत काउंटिंग सिखाई जाने हो?
4: ओ काउंटिंग नहीं, ये ते 32-55-80 इंच दे टीवी ने, जो आज ही ब्रैम्पटन टीवी एंड अप्लायंसेस तो आए ने। इन्ना कोल सारे हाउसहोल्ड अप्लायंसेस मिलेंगे, हर ब्रांड बहुत ही बढ़िया प्राइस ते, 32-80 इंच दे लेटेस्ट टीवी भी अवेलेबल ने।
1: ब्रैम्पटन टीवी एंड अप्लायंसेस, 801 बोवे ड्राइव नियर चिंगोजी, कॉल 905-450-2828 905-450-2828।

ਵੈਲਕਮ ਬੈਕ ਜੀ। 7:09 ਹੋ ਗਏ ਆ, ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ। ਚਲੋ AM 530 ਤੇ ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। 416-233-7368 4162-333-7368 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨਾ ਚਾਹੁੰਦੇ ਹੋ ਤਾਂ ਜੀ, ਕੈਨੇਡਾ ਨੇ ਸਸਪੈਂਡ ਕਰ ਦਿੱਤਾ USA ਦੇ ਨਾਲ ਜਿਹੜੀ ਗੱਲਬਾਤ ਹੋਣੀ ਸੀ, ਕਿਉਂਕਿ ਮਿਸਟਰ ਕਾਰਨੀ ਜਿਹੜੇ ਹੈਗੇ ਆ ਉਹ ਕਹਿੰਦੇ ਕਿ ਸਾਨੂੰ ਜੋ ਔਫਰ ਕੀਤਾ ਜਾ ਰਿਹਾ ਸੀ ਉਹ ਗੁੱਡ ਡੀਲ ਨਹੀਂ ਸੀਗੀ। ਸੋ ਅਸੀਂ ਆਪਣੇ ਕੰਟਰੀ ਦਾ ਪਹਿਲਾਂ ਸੋਚਣਾ, ਆਪਣੇ ਲੋਕਾਂ ਦਾ ਪਹਿਲਾਂ ਸੋਚਣਾ, ਜਿਹੜੇ ਸੈਕਟਰਸ ਅਫੈਕਟ ਹੋਣਗੇ ਇਹ ਟੈਰਿਫ ਦੇ ਨਾਲ, ਅਸੀਂ ਉਹਨਾਂ ਦਾ ਸੋਚਣਾ। ਅਤੇ ਜੀ ਉਹ ਕਹਿੰਦੇ ਫਿਰ ਹੁਣ ਅਸੀਂ ਡੋਲਰ ਫੋਰ ਡੋਲਰ ਜਿੰਨਾ ਟੈਰਿਫ ਸਾਡੇ 'ਤੇ ਲੱਗੂਗਾ ਅਸੀਂ ਉਨਾ ਹੀ ਟੈਰਿਫ ਲਾਵਾਂਗੇ, ਕਿਉਂਕਿ ਅਸੀਂ ਵਾਕਆਊਟ ਕਰਤਾ ਕਿਉਂਕਿ ਸਾਨੂੰ ਗੁੱਡ ਡੀਲ ਔਫਰ ਨਹੀਂ ਕੀਤੀ ਗਈ। ਸੋ ਜਦੋਂ ਹੁਣ ਕੈਨੇਡਾ ਵੀ ਬਹੁਤ ਸਾਰੇ ਜਿਹੜੇ ਸੈਕਟਰਸ ਆ, ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ 'ਤੇ ਟੈਰਿਫ ਲਾਏਗਾ ਜੀ, ਜਿੰਨਾ ਅਮੈਰੀਕਾ ਕੈਨੇਡਾ 'ਤੇ ਟੈਰਿਫ ਲਾਏਗਾ ਉਨਾ ਹੀ ਅਮੈਰੀਕਾ ਨੂੰ ਬੇਅਰ ਕਰਨਾ ਪੈਣਾ। ਗੱਲ ਆਪਾਂ ਤੁਹਾਡੇ ਨਾਲ ਕਰਦੇ ਰਹਾਂਗੇ। ਅਤੇ ਇੱਕ ਹੋਰ ਚੇਂਜ ਹੈਗੀ ਆ, ਜਦੋਂ ਹੁਣ ਆਪਾਂ ਡਰਾਈਵਿੰਗ ਦੀ ਗੱਲ ਕਰਦੇ ਸੀ, ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਹਾਈਵੇਜ਼ ਦੀ ਸਪੀਡ ਜਿਹੜੀ ਹੈਗੀ ਆ ਉਹ ਵੱਧ ਜਾਣੀ ਆ। ਸੋ ਜ਼ਰੂਰੀ ਨਹੀਂ ਹੁੰਦਾ ਜੇ ਸਪੀਡ ਵੱਧ ਗਈ ਆ ਤਾਂ ਫਿਰ ਅਸੀਂ ਉਨੀ ਸਪੀਡ 'ਤੇ ਜਾਣਾ। ਅਸੀਂ ਹੌਲੀ ਵੀ ਚੱਲ ਸਕਦੇ ਹਾਂ ਪਰ ਬਹੁਤਾ ਵੀ ਹੌਲੀ ਨਹੀਂ ਚੱਲ ਸਕਦੇ। ਸੋ ਦਰਮਿਆਨੀ ਜਿਹੀ ਸਪੀਡ ਜ਼ਰੂਰ ਹੋਣੀ ਚਾਹੀਦੀ ਆ ਤਾਂ ਕਿ ਕੋਈ ਤੁਹਾਡੇ ਤੋਂ ਬੋਦਰ ਨਾ ਹੋਵੇ। ਜੇ ਹੌਲੀ ਚੱਲੋਗੇ ਤਾਂ ਪਿੱਛੇ ਵਾਲੇ ਬੋਦਰ ਹੋਣਗੇ, ਅਤੇ ਜਦੋਂ ਕੱਟ ਮਾਰ ਕੇ ਇੱਧਰੋਂ ਉੱਧਰੋਂ ਲੰਘੋਗੇ ਤਾਂ ਫਿਰ ਆਸੇ ਪਾਸੇ ਵਾਲੇ ਬੋਦਰ ਹੋਣਗੇ। ਸੋ ਇੱਕ ਚੰਗੇ ਡਰਾਈਵਰ ਦੀ ਤਰ੍ਹਾਂ ਤੁਸੀਂ ਸਾਰੇ ਆਪਾਂ ਡਰਾਈਵ ਕਰੀਏ ਤਾਂ ਕਿ ਸੇਫਲੀ ਜਿੱਥੇ ਵੀ ਜਾ ਰਹੇ ਉੱਥੇ ਪਹੁੰਚ ਸਕੀਏ। ਅਤੇ ਗੱਲ ਕਰ ਲਈ ਜੀ September 8th, ਅੱਜ ਵੈਸੇ 3 ਸੈਂਟ ਗੈਸ ਵੱਧ ਜਾਣੀ ਹੈ, ਗੈਸ ਪ੍ਰਾਈਸਿਸ ਵੱਧ ਜਾਣੀਆਂ ਹੈਗੀਆਂ 176 ਦੇ ਕਰੀਬ ਜਿਹੜੀਆਂ ਗੈਸ ਪ੍ਰਾਈਸਿਸ ਹੋ ਜਾਣੀਆਂ, 3 ਸੈਂਟ ਇਨਕਰੀਜ਼ ਹੋ ਜਾਣਾ ਅੱਜ ਪ੍ਰਾਈਸਿਸ। ਅਤੇ September 8th ਤੱਕ ਜਿਹੜੇ ਟੈਕਸ ਜਿਹਦੇ ਵਿੱਚ ਛੋਟ ਦਿੱਤੀ ਗਈ ਸੀਗੀ ਆਪਾਂ ਨੂੰ, ਉਹ September 8th ਤੱਕ ਉਹਦੀ ਡੈਡਲਾਈਨ, ਜੇ ਤਾਂ ਐਕਸਟੈਂਡ ਹੁੰਦਾ ਫਿਰ ਤਾਂ ਚਲੋ ਠੀਕ ਹੈ, ਅਤੇ ਨਹੀਂ ਜੀ ਫਿਰ September 8th ਤੋਂ ਬਾਅਦ ਜਿਹੜੀਆਂ ਪ੍ਰਾਈਸਿਸ ਆ ਉਹ ਹੋਰ ਵਧਣ ਦੇ ਚਾਂਸਿਸ ਹੈਗੇ ਆ, ਕਿਉਂਕਿ ਆਲਰੇਡੀ ਜਿਹੜੀ ਵਾਰ ਲੱਗੀ ਹੋਈ ਆ ਉਹਦੇ ਕਰਕੇ ਸਾਰੀ ਦੁਨੀਆ ਦੇ ਵਿੱਚ ਗੈਸ ਪ੍ਰਾਈਸਿਸ ਆਪਾਂ ਨੂੰ ਪਤਾ ਹੀ ਆ ਕਿ ਅਸਮਾਨ ਨਾਲ ਗੱਲਾਂ ਕਰ ਰਹੀ ਹਾਂ। ਅਤੇ ਪਰ ਜਦੋਂ ਇਹ ਖਤਮ ਹੋ ਜਾਏਗਾ ਡੈਡਲਾਈਨ ਫਿਰ ਉਦੋਂ ਹੋਰ ਪ੍ਰਾਈਸਿਸ ਵੱਧ ਸਕਦੀਆਂ। ਸੋ ਹੋ ਜਾਓ ਜੀ ਤਿਆਰ, ਬਸ ਕਮਰ ਕਸੇ ਕਰ ਲਓ ਕਿਉਂਕਿ ਥੋੜ੍ਹੇ ਬਹੁਤੇ ਪੈਸੇ ਤੁਹਾਨੂੰ ਹੋਰ ਵੱਧ ਪੇ ਕਰਨੇ ਪੈ ਸਕਦੇ ਆ। 416-233-7368 ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। 416-233-7368

0: ਤੁਸੀਂ ਜਿੰਨੇ ਸੂਟ ਮਰਜ਼ੀ ਕਹਿ ਦਿਓ ਜੇ ਸਟਿਚ ਕਰਾਉਣੇ ਆ ਜੀ, ਤੇ ਤੁਹਾਨੂੰ ਮੈਂ ਆਲਵੇਸ ਮੈਂਸ਼ਨ ਕਰਦੀ ਹੁੰਦੀ ਹਾਂ, ਅਪਰਾ ਫੈਸ਼ਨ ਦਾ ਸੁਨੇਹਾ ਦੱਸਣ ਲੱਗੀ ਹਾਂ। ਪਹਿਲੇ ਤਾਂ ਮੈਂਸ਼ਨ ਕਰਦੀ ਹੈ ਕਿ ਜੇ ਘਰ ਵਿੱਚ ਵਿਆਹ ਸ਼ਾਦੀ ਆ ਰਿਹਾ ਜਾਂ ਤੁਸੀਂ ਕਿਤੇ ਵਿਆਹ ਸ਼ਾਦੀ 'ਤੇ ਜਾ ਰਹੇ ਹੋ ਅਤੇ ਟੈਨਸ਼ਨ ਪਈ ਸੀ ਸੂਟ ਕਿਹੜਾ ਪਾਉਣਾ, ਸਭ ਤੋਂ ਵੱਡੀ ਟੈਨਸ਼ਨ ਇਹ ਹੋ ਜਾਂਦੀ ਹੈ। ਹਾਲਾਂਕਿ ਲੇਡੀਜ਼ ਦੇ ਲਈ ਇਹ ਕਿਹਾ ਜਾਂਦਾ ਹੈ ਵੀ ਕੁੜੀਆਂ ਦੀਆਂ ਅਲਮਾਰੀਆਂ ਸੂਟਾਂ ਨਾਲ ਭਰੀਆਂ ਹੁੰਦੀਆਂ, ਅਤੇ ਫਿਰ ਵੀ ਇਹ ਕਹਿੰਦੀਆਂ ਵੀ ਸਾਡੇ ਕੋਲ ਕੋਈ ਸੂਟ ਹੈ ਨਹੀਂ ਪਾਉਣ ਨੂੰ। ਸੋ ਇਹਨਾਂ ਐਲੀਗੇਸ਼ਨ ਕਿੰਨੇ ਕੁ ਸਹੀ ਹੈ ਗਲਤ ਹੈ ਇਹ ਬਾਅਦ ਦੀ ਗੱਲ ਹੈ, ਪਰ ਗੱਲ ਕਰਨ ਲੱਗੇ ਹਾਂ ਜੇ ਸੂਟ ਤੁਹਾਡੇ ਕੋਲ ਵਾਕਈ ਕੋਈ ਨਹੀਂ ਹੈਗਾ ਅਤੇ ਤੁਸੀਂ ਵਿਆਹ 'ਤੇ ਜਾਣਾ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਸੋਹਣਾ ਜਿਹਾ ਸੂਟ ਮਿਲ ਜਾਵੇ ਅਫੋਰਡੇਬਲ ਪ੍ਰਾਈਸ 'ਤੇ, ਅਤੇ ਕੋਈ ਲਹਿੰਗਾ ਗਰਾਰਾ ਸ਼ਰਾਰਾ ਲੈਣਾ ਜੀ ਜਾਂ ਕੋਈ ਬ੍ਰਾਈਡਲ ਡਰੈਸ ਲੈਣੀ ਆ, ਤੁਸੀਂ ਸਾੜੀਆਂ ਲੈਣੀਆਂ, ਇਹ ਸਾਰਾ ਕੁਛ ਤੁਹਾਨੂੰ ਅਪਰਾ ਫੈਸ਼ਨ ਤੋਂ ਮਿਲਣਾ, ਜਿਹੜੇ ਕਿ ਸਟੀਲਸ ਐਂਡ ਟੋਰਬਮ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਸੋ ਇੱਥੇ ਤੁਹਾਨੂੰ ਸੂਟ ਵੀ ਮਿਲ ਜਾਣੇ ਆ, ਸਾੜੀਆਂ ਵੀ ਮਿਲ ਜਾਣੀਆਂ, ਪੱਗਾਂ ਵੀ ਮਿਲ ਜਾਣੀਆਂ, ਕੰਬਲ ਵੀ ਮਿਲ ਜਾਣੇ ਆ, ਸ਼ੋਲ ਲੋਈਆਂ ਸਭ ਕੁਛ ਮਿਲਣਾ, ਨਾਲ ਜੀ ਸੂਟਾਂ ਦੇ ਮੈਚ ਕਰਦੀ ਜੁਲਰੀ ਵੀ ਤੁਹਾਨੂੰ ਮਿਲ ਜਾਣੀ ਆ। ਅਤੇ ਗੱਲ ਕਰ ਲਈਏ ਕਿ ਨੰਬਰ ਦੱਸਦਿਆਂ ਪਹਿਲਾਂ 647-641-4595 6476414595 'ਤੇ ਕਾਲ ਕਰ ਲੈਣੀ ਆ। ਅਤੇ ਦੱਸੀਏ ਕਿ ਸੂਟ ਜਿੰਨੇ ਮਰਜ਼ੀ ਲੈ ਜਾਓ, ਜੇ ਸਵਾਉਣੇ ਆ ਤੁਹਾਡੇ ਕੋਲ ਸੂਟ ਪਏ ਸੀਗੇ, ਘਰ ਕੋਈ ਸੂਟ ਪਿਆ ਤੁਸੀਂ ਸਵਾਉਣਾ ਚਾਹੁੰਦੇ ਹੋ ਅਤੇ ਤੁਸੀਂ ਜੀ ਇੱਥੇ ਲੈ ਜਾਣਾ, ਇੱਥੇ ਟੇਲਰ ਦੀਆਂ ਸਰਵਿਸਿਜ਼ ਸਟਿੱਚ ਵੀ ਤੁਹਾਨੂੰ ਸੂਟ ਕਰਕੇ ਦੇਣਗੇ, ਤੁਸੀਂ ਆਪਣਾ ਸੂਟ ਸਵਾਉਣਾ ਅਤੇ ਉਹ ਵੀ ਲੈ ਜਾਓ, ਉਹ ਵੀ ਤੁਹਾਨੂੰ ਚੰਗੀ ਉਹਦੀ ਸਿਲਾਈ ਤੁਹਾਨੂੰ ਕਰਕੇ ਦੇਣਗੇ। ਸੋ ਤੁਸੀਂ ਜ਼ਰੂਰ ਜਾਣਾ ਹੈ, ਤੁਸੀਂ ਲੱਭ ਰਹੇ ਸੀ ਕਿਤੇ ਟੇਲਰ ਨਹੀਂ ਲੱਭਦਾ ਇੰਨੀ ਦੂਰ ਜਾਓ ਘੰਟਾ ਡਰਾਈਵ ਕਰਕੇ, ਨਹੀਂ ਤੁਸੀਂ ਆਓ ਅਪਰਾ ਫੈਸ਼ਨ 'ਤੇ, ਨਾਲੇ ਤਾਂ ਇੱਥੋਂ ਕੋਈ ਕੁਛ ਹੋਰ ਦੇਖਣਾ, ਕੋਈ ਸੂਟ ਦੇਖਣਾ, ਕੋਈ ਜੁਲਰੀ ਦੇਖਣੀ ਆ ਉਹ ਵੀ ਤੁਹਾਨੂੰ ਮਿਲ ਜਾਣੀ ਹੈ ਜੀ। ਅਤੇ ਸੂਟ ਸਟਿੱਚ ਕਰਨਾ ਹੈ ਅਤੇ ਉਹ ਵੀ ਬੜਾ ਖੂਬਸੂਰਤ ਬਹੁਤ ਸੋਹਣਾ ਸੂਟ ਤੁਹਾਨੂੰ ਸੀ ਕੇ ਦੇਣਗੇ। 647-641-4595 6476414595 'ਤੇ ਕਾਲ ਕਰ ਲੈਣੀ ਆ ਹਰੀਸ਼ ਜੀ ਨੂੰ ਅਪਰਾ ਫੈਸ਼ਨ 'ਤੇ। 647-641-4595 ਅਪਰਾ ਫੈਸ਼ਨ ਦਾ ਸੁਨੇਹਾ ਤੁਹਾਡੇ ਤੱਕ। ਸਾਡੇ ਨਾਲ ਕਾਲ ਹੈ ਜੀ ਗੁਰਮੀਤ ਗਿੱਲ ਜੀ। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਆਪਾਂ ਤੁਸੀਂ ਰੇਡੀਓ ਸਟੂਡੀਓ ਤੋਂ ਬੋਲਦੇ ਆ
0: ਜੀ? ਬਿਲਕੁਲ।
1: ਹਾਂਜੀ ਅਸੀਂ ਗਾਣਾ ਲਾਉਣਾ ਸੀ।
0: ਅੱਛਾ ਜੀ, ਦੱਸੋ ਕਿਹੜਾ ਗਾਣਾ ਲਾਉਣਾ?
1: ਚਮਕੀਲੇ ਦਾ ਗਾਣਾ ਲਾਉਣਾ ਸੀਗਾ।
0: ਅੱਛਾ, ਕਿਹੜਾ ਗਾਣਾ ਜੀ?
1: ਪਖੜੇ ਦੇ ਕੰਡੇ ਵਾਂਗੂ।
0: ਅੱਛਾ ਠੀਕ ਹੈ ਜੀ, ਮੈਂ
1: ਸ਼ਾਇਦ ਇਹ ਦੂਜਾ ਆਪਣਾ ਕਰਤਾਰ ਅਮਰੇ ਦਾ ਗਾਣਾ ਜੀ।
0: ਅੱਛਾ ਠੀਕ ਹੈ ਜੀ, ਮੈਂ ਸਰਚ ਕਰ ਲੈਂਦੀ ਹਾਂ, ਮੈਂ ਜ਼ਰੂਰ ਟਰਾਈ ਕਰਦੀ ਹਾਂ, ਸਰਚ ਕਰ ਲੈਂਦੀ ਹਾਂ, ਫਿਰ ਪਲੇ ਕਰ ਦਾਂਗੇ। ਆਈ ਹੋਪ ਚੰਗਾ ਹੀ ਹੋਊਗਾ ਗਾਣਾ, ਪਰ ਸਰਚ ਕਰ ਲੈਂਦੇ ਹਾਂ, ਲੱਭ ਗਿਆ ਜ਼ਰੂਰ ਪਲੇ ਕਰ ਦੇਵਾਂਗੇ। ਥੈਂਕ ਯੂ ਤੁਸੀਂ ਕਾਲ ਕੀਤੀ। 7:17 ਹੋ ਗਿਆ ਜੀ, ਅੱਜ ਮੀਂਹ ਕਾਫੀ ਪੈ ਰਿਹਾ, ਅਤੇ ਅਗਰ ਸਪੈਸ਼ਲੀ ਫਲੱਡਿੰਗ ਦੀ ਹੁਣ ਜਿੱਦਾਂ ਮਿਸਿਸਾਗਾ ਦੇ ਵਿੱਚ ਵੀ ਕਾਫੀ ਦੱਸੀ ਜਾ ਰਹੀ ਹੈ ਕਿ ਕਾਫੀ ਪਾਣੀ ਆ ਗਿਆ, ਹਾਈਵੇਜ਼ ਦੀ ਵੈਸੇ ਗੱਲ ਕਰ ਰਹੇ ਹਾਂ, ਪਰ ਜੇ ਮੈਂ ਗੱਲ ਕਰ ਰਹੀ ਹਾਂ ਕਿ ਇਨ ਕੇਸ ਤੁਹਾਡੀ ਪ੍ਰੋਪਰਟੀ 'ਤੇ ਪਾਣੀ ਆ ਗਿਆ, ਪ੍ਰੋਪਰਟੀ ਦੀ ਬੇਸਮੈਂਟ ਦੇ ਵਿੱਚ ਪਾਣੀ ਆ ਗਿਆ, ਸੇਂਟ ਕੈਥਰੀਨ ਦੀ ਆਪਾਂ ਗੱਲ ਕੀਤੀ ਸੀ ਪਿਛਲੇ ਵੀਕ, ਅਤੇ ਦੱਸਵਾਂ ਜੀ ਅਗਰ ਤੁਹਾਡੀ ਪ੍ਰੋਪਰਟੀ ਕਿਤੇ ਵੀ ਹੈਮਿਲਟਨ, ਸੇਂਟ ਕੈਥਰੀਨ, ਸਟੋਨੀ ਕ੍ਰੀਕ, ਗ੍ਰਿਮਸਬੀ, ਨਾਇਗਰਾ ਫਾਲਸ ਇਹਨਾਂ ਏਰੀਆਜ਼ ਦੇ ਵਿੱਚ ਕਿਤੇ ਵੀ ਹੈਗੀ ਆ, ਅਤੇ ਤੁਸੀਂ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇੰਟੀਰੀਅਰ ਰੈਨੋਵੇਸ਼ਨ ਕਰਾਉਣਾ ਚਾਹੁੰਦੇ ਹੋ, ਜਿਹਦੇ ਵਿੱਚ ਏ ਟੂ ਜ਼ੀ ਸਾਰੇ ਕੰਮ ਹੋ ਗਿਆ, ਇੰਟੀਰੀਅਰ ਜੋ ਜੋ ਤੁਸੀਂ ਦੇਖਦੇ ਹੋ ਉਹ ਸਾਰਾ ਕੰਮ ਕਰਦੇ ਨੇ ਬੀ ਬਿਲਡ ਕੰਸਟਰਕਸ਼ਨ ਵਾਲੇ। ਸੋ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਆ 647-243-6000। ਅਤੇ ਹੁਣ ਸਪੈਸ਼ਲ ਸੁਨੇਹਾ ਉਹਨਾਂ ਲਿਸਨਰਸ ਲਈ ਆ, ਤੁਸੀਂ ਜੇ ਬ੍ਰੈਂਪਟਨ ਰਹਿੰਦੇ ਹੋ, ਮਿਸਿਸਾਗਾ ਰਹਿੰਦੇ ਹੋ, ਪ੍ਰੋਪਰਟੀ ਤੁਹਾਡੀ ਸੇਂਟ ਕੈਥਰੀਨ ਆ, ਪ੍ਰੋਪਰਟੀ ਤੁਹਾਡੀ ਨਾਇਗਰਾ ਫਾਲਸ ਆ, ਅਤੇ ਪਤਾ ਨਹੀਂ ਆ ਜੀ ਹੁਣ ਮੁਸੀਬਤ ਇਹ ਆ ਵੀ ਅਚਾਨਕ ਮੀਂਹ ਜ਼ਿਆਦਾ ਪੈ ਗਿਆ, ਫਲੱਡਿੰਗ ਹੋ ਗਈ, ਪਾਣੀ ਆ ਗਿਆ, ਹੁਣ ਕੀ ਕਰੀਏ? ਜੇ ਕੋਈ ਕੰਸਟਰਕਸ਼ਨ ਕੰਪਨੀ ਤੁਹਾਡੇ ਕੋਲ ਨਹੀਂ ਹੈਗੀ ਨਾਇਗਰਾ ਫਾਲਸ ਦੇ ਵਿੱਚ ਜਾਂ ਸੇਂਟ ਕੈਥਰੀਨ ਦੇ ਵਿੱਚ ਜਾਂ ਵੈਲੈਂਡ ਦੇ ਵਿੱਚ, ਅਤੇ ਤੁਸੀਂ ਬੀ ਬਿਲਡ ਕੰਸਟਰਕਸ਼ਨ ਵਾਲਿਆਂ ਨੂੰ ਕਾਲ ਕਰ ਲਿਓ। ਇਹਨਾਂ ਦਾ ਮੇਨਲੀ ਕੰਮ ਜਿਹੜਾ ਮੇਨਲੀ ਬੇਸ ਆ, ਕਲਾਇੰਟਲ ਬੇਸ, ਉਹ ਨਾਇਗਰਾ ਫਾਲਸ ਦੇ ਸਰਾਊਂਡਿੰਗ ਏਰੀਆਜ਼ ਦੇ ਵਿੱਚ ਆ। ਸੋ ਇਹ ਤੁਹਾਡੀ ਪ੍ਰੋਪਰਟੀ ਜਾ ਕੇ ਚੈੱਕਆਊਟ ਕਰਿਆ ਆਉਣਗੇ, ਦੱਸ ਦੇਣਗੇ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਬਾਕੀ ਤੁਸੀਂ ਇਹਨਾਂ ਨੂੰ ਕਾਲ ਕਰਕੇ ਪੁੱਛ ਵੀ ਸਕਦੇ ਹੋ, ਜੇ ਕੋਈ ਇੰਟੀਰੀਅਰ ਰੈਨੋਵੇਸ਼ਨ ਦਾ ਕੰਮ ਕਰਾਉਣਾ, ਲੀਗਲ ਬੇਸਮੈਂਟ ਬਣਾਉਣੀ ਆ, ਵਿੰਡੋਜ਼ ਚੇਂਜ ਕਰਨੀ ਆ, ਜਾਂ ਕੋਈ ਡਰਾਈਵੇ ਦਾ ਤੁਸੀਂ ਕੰਮ ਕਰਾਉਣਾ। ਸੋ 647-243-6000 6476432 6000। ਇੱਕ ਚੀਜ਼ ਹੋਰ ਮੈਂਸ਼ਨ ਕਰਦਾ ਜੀ, ਜਦੋਂ ਘਰ ਦੇ ਵਿੱਚ ਪਾਣੀ ਆ ਜਾਂਦਾ, ਫਿਰ ਆਪਣਾ ਕਿਉਂਕਿ ਇੰਸ਼ੋਰੈਂਸ ਲਈ ਹੁੰਦੀ ਆ ਤਾਂ ਆਪਾਂ ਇੰਸ਼ੋਰੈਂਸ ਨੂੰ ਇਨਵੋਲਵ ਕਰਦੇ ਹਾਂ, ਅਤੇ ਜਦੋਂ ਤੁਸੀਂ ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕਰ ਲਓ, ਉਸ ਤੋਂ ਬਾਅਦ ਇਹਨਾਂ ਨਾਲ ਜ਼ਰੂਰ ਗੱਲ ਕਰ ਲਓ, ਇਸ ਤੋਂ ਪਹਿਲਾਂ ਕਿ ਕਿਸੇ ਕੰਪਨੀ ਹੋ ਸਕਦਾ ਉਹ ਇੰਸ਼ੋਰੈਂਸ ਦੇ ਨਾਲ ਕਨੈਕਟਡ ਹੋਵੇ ਨਾ ਕਨੈਕਟਡ ਹੋਵੇ, ਅਤੇ ਜੇ ਤੁਸੀਂ ਉਹਨਾਂ ਨੂੰ ਹਾਇਰ ਕਰ ਲਓ ਫਿਰ ਬਾਅਦ ਵਿੱਚ ਤੁਹਾਨੂੰ ਕੁਛ ਐਸਾ ਸਰਪ੍ਰਾਈਜ਼ ਮਿਲ ਜੇ ਜਿਹਦੇ ਤੋਂ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਓ। ਅਤੇ ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਨਾਲ ਗੱਲ ਕਰ ਲਿਓ, ਕਿਉਂਕਿ ਇਹਨਾਂ ਨੇ ਇੱਦਾਂ ਦੇ ਕਾਫੀ ਸਾਰੇ ਪ੍ਰੋਜੈਕਟ ਕੀਤੇ ਹੋਏ ਆ ਜਿਹਦੇ 'ਚ ਘਰ ਨੂੰ ਕੋਈ ਫਾਇਰ ਡੈਮੇਜ ਹੋਇਆ ਜਾਂ ਘਰ ਦੇ ਵਿੱਚ ਪਾਣੀ ਆਇਆ, ਇੰਸ਼ੋਰੈਂਸ ਕੰਪਨੀ ਨਾਲ ਡੀਲ ਕੀਤਾ ਹੋਇਆ। ਸੋ ਇੱਦਾਂ ਦੇ ਕਾਫੀ ਇਹਨਾਂ ਨੇ ਪ੍ਰੋਜੈਕਟ ਕੀਤੇ ਹੋਏ ਆ, ਸੋ ਤੁਹਾਡੀ ਹੈਲਪ ਵੀ ਕਰ ਦੇਣਗੇ। 647-233-6477-2000 ਨੰਬਰ 'ਤੇ ਤੁਸੀਂ ਕਾਲ ਕਰ ਲੈਣੀ ਹੈ ਜੀ। ਬੀ ਬਿਲਡ ਕੰਸਟਰਕਸ਼ਨ ਨੂੰ

ਸਤੰਬਰ 21 ਤੋਂ ਬਾਅਦ ਇੱਕ ਚੇਂਜਸ ਦੇ ਵਿੱਚ ਇਹ ਵੀ ਗੱਲ ਕਰ ਲਈਏ, ਲੈਂਡਲੋਰਡ ਟੈਨੈਂਟ ਦੇ ਰਿਗਾਰਡਿੰਗ ਇਹ ਚੇਂਜ ਹੈਗੀ ਆ ਜੀ। ਅਗਰ ਤੁਹਾਡਾ ਟੈਨੈਂਟ ਤੁਹਾਨੂੰ ਪੈਸੇ ਨਹੀਂ ਦੇ ਰਿਹਾ, ਯਾਨੀ ਕਿ ਰੈਂਟ ਨਹੀਂ ਪੇ ਕਰ ਰਿਹਾ, ਤਾਂ ਪਹਿਲਾਂ ਹੁੰਦਾ ਸੀ ਅਲੱਗ ਅਲੱਗ ਨੋਟਿਸਿਸ ਹੁੰਦੇ ਆ ਜਿਹੜੇ ਆਪਾਂ ਦੇ ਸਕਦੇ ਹਾਂ, N11 ਹੁੰਦਾ, N4 ਹੁੰਦਾ, ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਰੀਜ਼ਨ ਕਰਕੇ ਤੁਸੀਂ ਨੋਟਿਸ ਦੇ ਰਹੇ ਹੋ ਆਪਣੇ ਟੈਨੈਂਟ ਨੂੰ। ਸੋ ਸਪੈਸ਼ਲੀ ਅਗਰ N4 ਜਿਹਦੇ ਵਿੱਚ ਹੁੰਦਾ ਕਿ ਤੁਹਾਡੀ ਜੇ ਪੇਮੈਂਟ ਡਿਲੇ ਹੋ ਗਈ ਆ, ਤਾਂ ਪਹਿਲਾਂ ਹੁੰਦਾ ਸੀ ਕਿ ਤੁਸੀਂ 14 ਦਿਨ ਵੇਟ ਕਰਦੇ ਹੋ, ਤੁਹਾਨੂੰ 14 ਦਿਨ ਵੇਟ ਕਰਨਾ ਪੈਂਦਾ ਸੀਗਾ, ਫਿਰ ਤੁਸੀਂ N4 ਸਰਵ ਕਰ ਸਕਦੇ ਹੁੰਦੇ ਹੋ। ਪਰ ਹੁਣ ਜਿਹੜੀਆਂ ਇਹ ਚੇਂਜਸ ਦੇ ਵਿੱਚ ਹੋਊਗਾ ਜੀ, ਇਹਨੂੰ ਅੱਧਾ ਕਰ ਦਿੱਤਾ ਹੈ ਟਾਈਮ ਪੀਰੀਅਡ ਨੂੰ, ਯਾਨੀ ਕਿ ਤੁਸੀਂ ਹੁਣ 14 ਦਿਨ ਦੀ ਬਜਾਏ 7 ਦਿਨ ਹੀ ਵੇਟ ਕਰਨਾ, ਅਤੇ 7 ਦਿਨ ਤੋਂ ਬਾਅਦ ਤੁਸੀਂ ਆਪਣੇ ਟੈਨੈਂਟ ਨੂੰ N4 ਸਰਵ ਕਰ ਸਕਦੇ ਹੋ। ਸੋ ਨਿਕਲਦੇ ਤਾਂ ਟਾਈਮ ਓਬਵੀਅਸਲੀ ਲੱਗਣਾ ਹੈ, ਬਹੁਤ ਲੱਗਣਾ, ਕਿਉਂਕਿ ਹੀਅਰਿੰਗਸ ਹੋਣੀਆਂ, ਹੋਰ ਉਹਦਾ ਪ੍ਰੋਸੈਸ ਲੰਬਾ ਚੌੜਾ ਹੁੰਦਾ LTP ਦੇ ਨਾਲ। ਪਰ ਜਿਹੜਾ ਇਹ 7 ਦਿਨ ਹੈਗੇ ਆ, ਇਹ ਤੁਹਾਡੇ ਫਾਇਦੇ ਦੇ ਹੋ ਸਕਦੇ ਆ। ਸੋ ਅਗਰ ਤੁਹਾਡਾ ਟੈਨੈਂਟ ਸਮ ਹਾਓ ਡਿਲੇ ਕਰਦਾ, ਰੈਂਟ ਨਹੀਂ ਪੇ ਕਰਦਾ, ਤਾਂ ਤੁਸੀਂ ਹੁਣ N4 ਜਿਹੜਾ ਹੈਗਾ ਬਚਾਏ 14 ਦਿਨ ਵੇਟ ਕਰਨ ਦੇ, 7 ਦਿਨਾਂ ਬਾਅਦ ਦੇ ਸਕਦੇ ਹੋ। ਸੋ ਇਹ ਸਪਟੈਂਬਰ 21 22 ਤੋਂ ਲਾਗੂ ਹੋ ਜਾਣਾ, ਜ਼ਰੂਰ ਇਹਦੇ ਬਾਰੇ ਵੀ ਸਰਚ ਕਰ ਲਿਓ। 416-233-7368 ਇਹੀ ਨੰਬਰ ਹੈ ਨਾ ਜੀ ਸਟੂਡੀਓ ਦੇ, ਇਹੀ ਆ 416-233-7368 416-233-7368। ਸੁਣਾਓ ਜੀ, ਠੀਕ ਠਾਕ ਹੋ, ਆਪਣੇ ਘਰਾਂ ਪਰਿਵਾਰਾਂ 'ਚ ਬੈਠੇ ਹੋ, ਜੇ ਤੁਸੀਂ ਜਿੱਥੇ ਵੀ ਬੈਠੇ ਸੁਣ ਰਹੇ ਹੋ ਜਾਂ ਗੱਲ ਕਰ ਸਕਦੇ ਹੋ, ਸਟੂਡੀਓ 'ਚ ਜ਼ਰੂਰ ਕਾਲ ਕਰ ਲਿਓ ਜੀ। 416-233-7368 416-233-7368 416-233-7368 ਸਟੂਡੀਓਜ਼ ਦੇ ਨੰਬਰ ਨੇ, ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ।

0: ਸੋ ਕੁਛ ਗੱਲਬਾਤ, ਕੁਛ ਗੀਤ ਸੰਗੀਤ ਅਤੇ ਬਾਕੀ ਤੁਹਾਡੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਸਾਂਝੀ ਹੁੰਦੀ ਰਹੇਗੀ। ਰੇਡੀਓ ਅੰਦਾਜ਼ ਤੁਹਾਡੇ ਨਾਲ 7:45 ਤੱਕ ਹੈ ਜੀ, ਅਤੇ ਮੈਂ ਨਹੀਂ ਸਾਥ ਛੱਡ ਕੇ ਚੱਲੀ, ਤੁਸੀਂ ਵੀ ਨਾ ਸਾਥ ਛੱਡ ਕੇ ਜਾਇਓ। 416-233-7068 ਸਟੂਡੀਓ ਦੇ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ। ਨੈਕਸਟ ਕਾਲ 'ਤੇ ਚੱਲਾਂਗੇ। ਇੱਕ ਸਾਡੇ ਸੁਨੇਹਾ ਦਾ ਸੀ ਸਪੋਂਸਰ ਦੇਸੀ ਫਰਾਈਡ ਮੈਨੀਆਂ, ਜਿੱਥੇ ਤੁਸੀਂ ਜਾ ਕੇ ਲਜ਼ੀਜ਼ ਖਾਣਾ ਖਾ ਸਕਦੇ ਹੋ। ਅੱਜ ਦਿਨ ਆ ਜਾਇਓ, ਕੱਲ੍ਹ ਨੂੰ ਜਾਇਓ, ਕਿਉਂਕਿ ਅੱਜ ਮੀਂਹ ਬਹੁਤ ਪੈ ਰਿਹਾ, ਅਤੇ ਕੱਲ੍ਹ ਨੂੰ ਤੁਸੀਂ ਜਾਣਾ ਜੀ, ਵੀਕਐਂਡ 'ਤੇ ਜਾਣਾ, ਵੀਕ ਡੇਜ਼ 'ਚ ਜਾਣਾ। ਦੇਸੀ ਫਰਾਈਡ ਮੈਨੀਆਂ 6171 ਮੇਫੀਲਡ ਰੋਡ, ਯੂਨਿਟ ਨੰਬਰ 96 'ਚ ਲੋਕੇਟਡ ਨੇ। ਅਗਰ ਅਜੇ ਤੱਕ ਤੁਸੀਂ ਇਹਨਾਂ ਦਾ ਫੂਡ ਟਰਾਈ ਨਹੀਂ ਕੀਤਾ ਤਾਂ ਇੱਕ ਵਾਰ ਜ਼ਰੂਰ ਟਰਾਈ ਕਰਿਓ। ਇਹਨਾਂ ਦੇ ਕੋਲ ਸਟਰੀਟ ਫੂਡ ਵੀ ਹੈਗਾ, ਜਿਹਦੇ ਵਿੱਚ ਨੂਡਲ ਬਰਗਰਸ ਹੋ ਗਏ, ਮੋਮੋਸ ਹੋ ਗਏ, ਜਾਂ ਫਿਰ ਰੈਪਸ ਤੁਸੀਂ ਟਰਾਈ ਕਰਨਾ, ਫਰਾਈਜ਼ ਖਾਣੀਆਂ ਬੱਚਿਆਂ ਨੇ। ਅਤੇ ਦੂਸਰੀ ਸਾਈਡ ਆਪਾਂ ਫਿਰ ਖਾਣੇ 'ਤੇ ਆ ਜਾਈਏ ਜੀ, ਔਥੈਂਟਿਕ ਇੰਡੀਅਨ ਖਾਣਾ, ਜਿਹੜਾ ਕਿ ਕੇਟਰਿੰਗ ਦੇ ਵਿੱਚ ਵੀ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਟੇਕ ਆਊਟ ਕਰਨਾ ਜ਼ਰੂਰ ਕਰ ਸਕਦੇ ਹੋ। ਸੋ ਬਹੁਤ ਸਾਰਾ ਵੱਡਾ ਸਾਰਾ ਮੈਨਿਊ, ਬਹੁਤ ਲਜ਼ੀਜ਼ ਖਾਣੇ। ਦੇਸੀ ਫਰਾਈਡ ਮੈਨਿਆ 647-534-3475, 6475-534-3475 'ਤੇ ਕਾਲ ਕਰ ਸਕਦੇ ਹੋ ਜੀ, ਕੇਟਰਿੰਗ ਦੇ ਲਈ ਵੀ ਦੇਸੀ ਫਰਾਈਡ ਮੈਨਿਆ। ਨੈਕਸਟ ਕਾਲ ਹੈ ਜੀ ਸਾਡੇ ਨਾਲ AH ਕੈਰੀਅਰਸ। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ?
0: ਮੈਂ ਠੀਕ ਹੈ ਜੀ, ਤੁਸੀਂ ਦੱਸੋ ਕਿਵੇਂ ਹੋ?
1: ਮੈਂ ਬਹੁਤ ਵਧੀਆ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ।
0: ਬਹੁਤ ਸ਼ੁਕਰੀਆ ਜੀ।
1: ਨਾਲ ਥੋੜਾ ਮੀਂਹ ਖਰਾਬ ਕਰ ਰਿਹਾ, ਬਾਕੀ ਕੰਮ ਤਾਂ ਲੋਟ ਆ।
0: ਖਰਾਬ ਨਹੀਂ ਹੈ ਜੀ, ਪਤਾ ਨਹੀਂ ਕਿੱਥੇ ਲੋਡ ਹੋਏਗੀ ਮੀਂਹ ਦੀ, ਸੋ ਉੱਥੇ ਪਹੁੰਚ ਰਿਹਾ ਹੈ ਨਾ।
1: ਨਹੀਂ ਇਹ ਤਾਂ ਹੈ, ਇਹ ਤਾਂ ਹੈ
0: ਜੀ ਜੀ ਜੀ।
1: ਗਾਣੇ ਦੀ ਫਰਮਾਇਸ਼ ਕਰਨੀ ਸੀ ਜੀ।
0: ਦੱਸੋ ਜੀ, ਦੱਸੋ।
1: ਹਿੰਦੀ ਗਾਣਾ, ਮੂਵੀ ਦਾ ਨਾਮ ਹੈਗਾ ਅਕੇਲੇ ਹਮ ਅਕੇਲੇ ਤੋਂ।
0: ਓਕੇ, ਠੀਕ ਹੈ ਜੀ, ਗਾਣਾ ਕਿਹੜਾ ਸੀ?
1: ਗਾਣਾ ਉਹਦੇ ਚ ਹੈਗਾ ਵਾ ਆਪਣਾ ਆਈ ਲਵ ਮਾਈ ਡੈਡੀ।
0: ਆਈ ਲਵ ਮਾਈ ਡੈਡੀ,
1: ਲਵ ਯੂ ਡੈਡੀ ਇਹ ਸੌਂਗ ਹੋਣਾ ਜੀ, ਸੁਣਾਂਗੇ ਤਾਂ।
0: ਠੀਕ ਹੈ ਜੀ, ਜ਼ਰੂਰ ਸਰਚ ਕਰ ਲੈਣੇ, ਹੁਣੇ ਸਰਚ ਕਰ ਲੈਣੇ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ। ਡਰਾਈਵ ਸੇਫ। 416-233-7068, 416-233-7368, 416-233-7068। ਪਹਿਲਾਂ ਵਾਲਾ ਗਾਣਾ ਵੀ ਆਪਾਂ ਲੱਭਣਾ, ਪਰ ਮੈਨੂੰ ਲੱਭਿਆ ਤਾਂ ਹੈ ਨਹੀਂ ਜੀ, ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਲੱਭ ਜਾਵੇ ਅਤੇ ਫਿਰ ਆਪਾਂ ਪਲੇ ਕਰਾਂਗੇ। ਸੋ ਪਹਿਲੇ ਲਿਸਨਰ ਆਏ ਸੀ, ਉਹ ਫਰਮਾਇਸ਼ ਕਰਕੇ ਗਏ ਸੀਗੇ। 416-233-7068, 416-233-7368।

0: अकेले तुम जो हम तुम संग है तो फिर क्या गम तू मेरा दिल।
1: सुनेहा दासी जी, रफ्तार पेंटिंग दा, अगर तुसी अपने घर नू पेंट करवाना चाहुंदे हो, घर नू सजाउणा चाहुंदे हो, घर दी नुहार बदलना चाहुंदे हो, तो घर नू पेंट करवाना बड़ा जरूरी हुंदा है। मौसम अजे हैगा ठीक ठाक, क्योंकि सर्दियां च फिर पेंट सुकन ते थोड़ा जिहा टाइम लग जांदा। तो जी तुसी रफ्तार पेंटिंग दी टीम नू कॉल कर लैनी आ, जी टी ए दे विच, जां तुसी वाटरलू किचनर दे एरिया दे हैगे हो, इंटीरियर पेंटिंग, एक्सटीरियर पेंटिंग या फिर किचन पेंट करवानी होवे, पॉपकॉर्न सीलिंग रिमूव करवानी होवे, रफ्तार पेंटिंग 647-996-5630 647-996-5630 ਤੇ ਕਾਲ ਕਰ ਸਕਦੇ ਹੋ ਜੀ ਰਫਤਾਰ ਪੇਂਟਿੰਗ ਦੀ ਟੀਮ ਨੂੰ। ਨੈਕਸਟ ਹੈ ਜੀ ਕਾਲ ਸਾਡੇ ਨਾਲ ਅਵਨਿੰਦਰ ਸਿੱਧੂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਦੱਸੋ ਜੀ।
2: ਲਾਵੀਰ ਦਾ ਗਾਣਾ ਜੀ, ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾਂ ਬਹਿ ਜਾ ਕੁੜੀ ਲਾ ਕੇ, ਕਬੱਡੀ ਸੌਂਗ ਹੈ।
1: ਠੀਕ ਹੈ ਜੀ, ਸਿੰਘ ਫਸ ਗਏ ਹੈ ਫਿਰ
2: ਲੱਭ ਲੈਣੇ ਕੁੰਡੀਆਂ ਦੇ, ਲਾਵੀਰੇ ਦਾ ਗਾਣਾ, ਕਬੱਡੀ ਵਾਲਾ ਗਾਣਾ ਲਾਵੀਰੇ ਦਾ।
1: ਠੀਕ ਹੈ ਜੀ, ਠੀਕ ਹੈ, ਲੱਭ ਲੈਣੇ ਜੀ, ਲੱਭ ਲੈਣੇ। ਬਹੁਤ ਸ਼ੁਕਰੀਆ ਜੀ, ਥੈਂਕ ਯੂ। 416-233-6833-7368 416-233-6868 ਸਟੂਡੀਓ ਦੇ ਨੰਬਰ ਹੈ ਜੀ, ਗੱਲਬਾਤ ਤੁਸੀਂ ਕਰ ਸਕਦੇ ਹੋ। ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ, ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ। ਅਤੇ ਦਾਸੀ ਜੀ, ਸਟੀਵਨਸ ਫਰਨੀਚਰ ਦਾ ਸੁਨੇਹਾ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਫਰਨੀਚਰ ਲੈ ਕੇ ਆਉਣਾ, ਨਵਾਂ ਫਰਨੀਚਰ, ਤਾਂ ਜ਼ਰੂਰ ਇੱਕ ਵਾਰ ਚੱਕਰ ਲਗਾ ਕੇ ਆਉਣਾ ਸਟੀਵਨਸ ਫਰਨੀਚਰ, ਜਿੱਥੇ ਅਪਰਾ ਫੈਸ਼ਨ ਵਾਲੇ ਨੇ, ਜਿੱਥੋਂ ਸੋਹਣੇ ਸੋਹਣੇ ਸੂਟ ਤੁਹਾਨੂੰ ਮਿਲੇ ਨੇ, ਸੇਮ ਬਲੋਕ ਦੇ ਵਿੱਚ, ਸੇਮ ਇੰਟਰਸੈਕਸ਼ਨ, ਅਤੇ ਜ਼ਰੂਰ ਤੁਸੀਂ ਪਹੁੰਚਣਾ ਸਟੀਵਨਸ ਫਰਨੀਚਰ। ਕਨੇਡੀਅਨ ਮੇਡ ਫਰਨੀਚਰ ਚਾਹੀਦਾ, ਫਰਨੀਚਰ ਦੀ ਕੋਈ ਵੀ ਆਈਟਮ ਚਾਹੀਦੀ ਹੋਵੇ, ਫਾਈਨੈਂਸਿੰਗ ਕਰਵਾਉਣੀ ਆ, ਯਾਨੀ ਕਿ ਰਾਈਟ ਵੇ ਪੇਮੈਂਟ ਨਹੀਂ ਕਰ ਸਕਦੇ, ਪਰ ਸਮ ਹਾਓ ਫਰਨੀਚਰ ਘਰ ਦੇ ਵਿੱਚ ਜ਼ਰੂਰੀ ਹੈ, ਚਾਹੀਦਾ, ਅਤੇ ਇੱਕ ਵਾਰ ਸਟੀਵਨਸ ਫਰਨੀਚਰ 'ਤੇ ਜ਼ਰੂਰ ਚੱਕਰ ਲਗਾਇਓ, ਤੁਹਾਡੀ ਮਦਦ ਕਰਨਗੇ। ਅਤੇ ਇਹਨਾਂ ਦੇ ਕੋਲ ਫਲੋਰ ਮਾਡਲਸ ਦੇ ਕੁਝ ਫਰਨੀਚਰ ਆਈਟਮਸ ਹੁੰਦੀਆਂ ਜੀ, ਅਪ ਟੂ 60% ਔਫ ਤੁਹਾਨੂੰ ਮਿਲ ਸਕਦੀਆਂ। 647 'ਤੇ ਨਹੀਂ ਹੈ ਨੰਬਰ, ਸਟਾਰਟ ਹੁੰਦਾ 905 ਦੇ ਨਾਲ, 905-790-0560-905-790-0560-905-790-0560 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ ਸਟੀਵਨਸ ਫਰਨੀਚਰ।

ਸੁਣਿਆ ਦਾ ਸੀ ਜੀ ਜਦੋਂ ਸਿੰਘ ਸਾਡੇ ਫਸ ਦੇਣ ਬੈਂਕਾਂ ਦੇ ਨਾਲ ਸੋ ਗੱਲ ਇਹ ਆ ਵੀ ਜਦੋਂ ਅਸੀਂ ਵੀਜ਼ਾ ਕਾਰਡ ਵਰਤ ਲੈਂਦੇ ਹਾਂ ਜਾਂ ਹੋਰ ਕੋਈ ਮਹਿੰਗੇ ਭਾਅ ਦੇ ਕਰਜ਼ੇ ਮਹਿੰਗੇ ਭਾਅ ਦੇ ਕਰਜ਼ੇ ਜਿਹਦਾ ਵਿਆਜ 20%, 22%, 25%, 28% ਹੁੰਦਾ ਸੋ ਉੱਥੇ ਕੀ ਹੁੰਦਾ ਕਿ ਹੁਣ ਅਸੀਂ ਕੀ ਕਰ ਸਕਦੇ ਹਾਂ ਸਿਰਫ ਵਿਆਜ ਪੇ ਕਰ ਸਕਦੇ ਹਾਂ ਸੋ ਜਦੋਂ ਤੁਹਾਨੂੰ ਲੱਗੇ ਕਿ ਹੁਣ ਆਊਟ ਆਫ ਕੰਟਰੋਲ ਆ ਸਿਚੁਏਸ਼ਨ ਕਰਜ਼ਾ ਤੁਹਾਡੇ ਸੁੱਖ ਨੀਂਦ ਖੋ ਰਿਹਾ ਕਰਜ਼ੇ ਦੀ ਟੈਨਸ਼ਨ 'ਚ ਸਾਰਾ ਦਿਨ ਤੁਸੀਂ ਨਿਗਾ ਦਿੰਦੇ ਹੋ ਤਾਂ ਫਿਰ ਇਹ ਨੰਬਰ ਤੁਸੀਂ ਨੋਟ ਕਰ ਲੈਣਾ ਜੀ ਇਹਨਾਂ ਨੂੰ ਫਟਾਫਟ ਕਾਲ ਕਰ ਲਿਓ ਮੈਂ ਨਾਮ ਦੱਸਣ ਲੱਗੀ ਹਾਂ ਹਰਿੰਦਰ ਘੁੰਮਣ ਜੀ ਦਾ ਇਹ ਬੜੇ ਪ੍ਰੋਫੈਸ਼ਨਲ ਨੇ ਆਪਣੇ ਕੰਮ ਦੇ ਵਿੱਚ ਐਕਸਪਰਟ ਨੇ ਅਤੇ ਦਹਾਕੇ ਹੋ ਗਏ ਇਹਨਾਂ ਨੂੰ ਇਸ ਬਿਜ਼ਨਸ ਦੇ ਵਿੱਚ ਇਸ ਪ੍ਰੋਫੈਸ਼ਨ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਇਹ ਹੈਲਪ ਕਰ ਚੁੱਕੇ ਨੇ ਗਾਈਡ ਕਰ ਚੁੱਕੇ ਨੇ ਸੋ ਤੁਸੀਂ ਕਰਜ਼ਿਆਂ ਤੋਂ ਰਾਹ ਚਾਹੁੰਦੇ ਹੋ ਤਾਂ ਵੇਟ ਨਾ ਕਰੋ ਕਿਉਂਕਿ ਫਾਈਨੈਂਸ਼ੀਅਲ ਸਿਚੁਏਸ਼ਨ ਮੈਂ ਆਲਵੇਜ਼ ਕਹਿੰਦੀ ਹੁੰਦੀ ਹਾਂ ਜਿੰਨਾ ਅਸੀਂ ਡਿਲੇ ਕਰਾਂਗੇ ਉਨੀ ਇਹ ਤਾਣੀ ਉਲਝ ਜਾਣੀ ਆ ਅਤੇ ਜਦੋਂ ਤਾਣੀ ਉਲਝ ਜਾਵੇ ਪਿੰਡਾਂ 'ਚ ਦੇਖੀਏ ਤਾਣੀ ਲੱਗੀ ਹੋਈ ਜਦੋਂ ਉਹ ਉਲਝ ਜਾਂਦੀ ਹੁੰਦੀ ਆ ਉਦੋਂ ਬੜਾ ਪੰਗਾ ਪੈਂਦਾ ਸੋ ਇੱਕ ਇੱਕ ਧਾਗਾ ਹੌਲੀ ਹੌਲੀ ਕੱਢਣਾ ਪੈਂਦਾ ਮੇਰੇ ਮੰਮੀ ਬੁਣਦੇ ਹੁੰਦੇ ਸੀ ਤਾਣੀ ਸੋ ਜਦੋਂ ਕਈ ਵਾਰੀ ਜੇ ਕਦੇ ਉਲਝ ਜਾਣਾ ਤਾਂ ਫਿਰ ਉਹ ਧਾਗਾ ਇੱਕ ਧਾਗੇ ਬੜੇ ਪਤਲੇ ਹੁੰਦੇ ਆ ਅਤੇ ਉਹ ਫਿਰ ਜੀ ਉਹਨਾਂ ਤੁਹਾਨੂੰ ਬੜੇ ਆਰਾਮ ਨਾਲ ਬਹੁਤ ਜ਼ਿਆਦਾ ਟਾਈਮ ਤੁਹਾਡਾ ਲੱਗਦਾ ਸੋ ਇਹ ਤਾਣੀ ਜਿਹੜੀ ਉਲਝ ਜਾਵੇ ਇਸ ਤੋਂ ਪਹਿਲਾਂ ਪਹਿਲਾਂ ਕਰਜ਼ਿਆਂ 'ਚੋਂ ਬਾਹਰ ਨਿਕਲਣਾ ਅਤੇ ਤੁਸੀਂ ਜੀ ਹਰਿੰਦਰ ਘੁੰਮਣ ਜੀ ਨੂੰ ਕਾਲ ਕਰ ਲੈਣੀ ਆ ਫਿਰ ਕਰਜ਼ੇ ਚਾਹੇ ਕੋਈ ਵੀ ਹੋਵੇ ਸੀ ਆਰ ਏ ਦਾ ਕਰਜ਼ਾ ਕੋਈ ਬੈਂਕ ਦੇ ਪੈਸੇ ਦੇਣੇ ਆ ਕੋਈ ਪ੍ਰਾਈਵੇਟ ਮੌਰਗੇਜ ਆ ਕਿਸੇ ਹੋਰ ਤਰ੍ਹਾਂ ਦਾ ਲੋਨ ਆ ਕੋਈ ਹੋਰ ਤਰ੍ਹਾਂ ਦਾ ਕਰਜ਼ਾ ਜਿਹਦਾ ਤੁਸੀਂ ਸਿਰਫ ਵਿਆਜ ਪੇ ਕਰੀ ਜਾ ਰਹੇ ਹੋ ਅਤੇ ਮੂਲ ਪਤਾ ਨਹੀਂ ਦੂਰ ਦੀ ਗੱਲ ਜਾਪਦੀ ਆ ਵੀ ਕਦੋਂ ਅਸੀਂ ਮੂਲ ਪੇ ਕਰ ਸਕਾਂਗੇ ਕਰਜ਼ਿਆਂ ਤੋਂ ਰਾਹ ਚਾਹੁੰਦੇ ਹੋ ਨੰਬਰ ਹੈ ਜੀ 416-444-44-44 416-400-4444 ਇਹਨਾਂ ਨੂੰ ਫਟਾਫਟ ਕਾਲ ਕਰੋ ਆਪਣੀ ਪ੍ਰੋਬਲਮ ਦੱਸੋ ਅਤੇ ਇਸ ਹੱਲ ਨੂੰ ਤੁਸੀਂ ਜ਼ਰੂਰ ਦੇਖੋ ਕਿ ਕੀ ਹੱਲ ਹੋ ਸਕਦਾ ਸਿਚੁਏਸ਼ਨ ਦਾ ਕਰਜ਼ਿਆਂ ਤੋਂ ਬਾਹਰ ਨਿਕਲਣਾ ਹਰਿੰਦਰ ਘੁੰਮਣ ਜੀ ਦਾ ਫੋਨ ਨੰਬਰ 416-400-4444 416-400-4444 ਨੰਬਰ 'ਤੇ ਕਾਲ ਕਰ ਲੈਣੀ ਆ ਜੀ ਹਰਿੰਦਰ ਘੁੰਮਣ ਜੀ ਨੂੰ ਕਰਜ਼ਿਆਂ ਤੋਂ ਬਾਹਰ ਨਿਕਲਣ ਦੇ ਲਈ

0: ਅਪਲਾਈਸਿਸ ਦਾ ਸੁਨੇਹਾ ਦੱਸ ਦੀ ਜੀ, ਜਦੋਂ ਘਰ ਦੇ ਵਿੱਚ ਅਪਲਾਈਸਿਸ ਚਾਹੀਦੇ ਹੋਣ ਜਾਂ ਫਰਿੱਜ ਖਰਾਬ ਹੋ ਜਾਵੇ, ਸਟੋਵ ਖਰਾਬ ਹੋ ਜਾਵੇ, ਇਹ ਤਾਂ ਨੈਸੈਸਿਟੀਜ਼ ਦੇ ਵਿੱਚ ਆ ਜਾਂਦਾ। ਨਾ ਤਾਂ ਸਟੋਵ ਤੋਂ ਬਿਨਾਂ ਕੰਮ ਚੱਲ ਸਕਦਾ, ਨਾ ਫਰਿੱਜ ਤੋਂ ਬਿਨਾਂ ਕੰਮ ਚੱਲ ਸਕਦਾ। ਅਤੇ ਜਦੋਂ ਘਰ ਦੇ ਵਿੱਚ ਅਪਲਾਈਸਿਸ ਚਾਹੀਦੇ ਹੋਣ ਤਾਂ ਤੁਸੀਂ ਬਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ ਹੀ ਪਹੁੰਚਣਾ ਜੀ, ਕਿਉਂਕਿ ਤੁਹਾਨੂੰ ਸਾਰੇ ਸ਼ਹਿਰ ਦੇ ਵਿੱਚੋਂ ਬੈਸਟ ਪ੍ਰਾਈਸ ਮਿਲ ਜਾਣੀ ਆ। ਅਤੇ ਫਿਰ ਤੁਸੀਂ ਆਪਣਾ ਟਾਈਮ ਵੀ ਬਚਾ ਲੈਣਾ, ਘਰ ਤੁਹਾਡੇ ਅਪਲਾਈਸਿਸ ਬਿਲਕੁਲ ਫਰੀ ਡਿਲੀਵਰ ਕਰ ਦਿੱਤੇ ਜਾਣਗੇ। ਪੈਸੇ ਰਾਈਟ ਵੀ ਨਹੀਂ ਹੈਗੇ, ਅਤੇ ਉਹਦੇ ਵਿੱਚ ਵੀ ਤੁਸੀਂ 6 ਮਹੀਨਿਆਂ ਬਾਅਦ ਇਹਨਾਂ ਨੂੰ ਪੇ ਕਰ ਸਕਦੇ ਹੋ, ਕੋਈ ਵਿਆਜ ਨਹੀਂ ਪੇ ਕਰਨਾ। ਸੋ ਅਪਲਾਈਸਿਸ ਲੈਣੇ ਹੋਣ ਘਰ ਦੇ ਲਈ ਜਾਂ ਰੈਂਟਲ ਪ੍ਰਾਪਰਟੀ ਦੇ ਲਈ, ਟੀਵੀਸ ਚਾਹੀਦੇ ਹੋਣ ਜਾਂ ਫਿਰ ਇਲੈਕਟ੍ਰੋਨਿਕਸ ਚਾਹੀਦੇ ਹੋਣ, ਬਰੈਂਪਟਨ ਟੀਵੀ ਐਂਡ ਅਪਲਾਈਸਿਸ ਚਿੰਕਿਊ ਸੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ 905-450-2828 905-450-2828 ਆਈ ਐਮ ਸੋ ਸੋਰੀ ਜੀ ਸੁਲਤਾਨ ਜੀ, ਆਈ ਐਮ ਸੋ ਸੋਰੀ 905-450-2828 905-450-2828 ਬਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਮੈਂ ਐਕਚੁਲੀ ਪੜ੍ਹ ਰਹੀ ਸੀ ਹੁਣ ਤੱਕ ਮੈਂ ਕਿੰਨੀਆਂ 4 ਤੋਂ 5 ਨਿਊਜ਼ ਆ ਜੀ CP24 ਚੱਲ ਰਿਹਾ ਸਾਹਮਣੇ ਟੀਵੀ 'ਤੇ, ਅਤੇ 4 ਤੋਂ 5 ਜਿਹੜੀਆਂ ਖਬਰਾਂ ਹੈਗੀਆਂ ਮੈਂ ਹੁਣ ਤੱਕ ਪੜ੍ਹ ਚੁੱਕੀ ਹਾਂ, ਜਿਹੜੀਆਂ ਐਕਸੀਡੈਂਟ ਹੋ ਚੁੱਕੇ ਆ, ਮਤਲਬ ਐਕਸੀਡੈਂਟ ਹੋਏ ਆ ਅਲੱਗ ਅਲੱਗ ਜਗ੍ਹਾ। ਅਤੇ ਜੀ ਮੇਰਾ ਧਿਆਨ ਉਹਦੇ ਵਿੱਚ ਚਲਿਆ ਗਿਆ, ਸੋ ਇਸ ਕਰਕੇ ਪਲੀਜ਼ ਇੱਕ ਵਾਰ ਫਿਰ ਤੋਂ ਰਿਮਾਈਂਡਰ ਆ ਕਿ ਘਰ ਤੋਂ ਬਾਹਰ ਨਿਕਲਣ ਲੱਗੀ ਹੋ, ਡਰਾਈਵ ਕਰਨ ਦੀ ਲੋੜ ਨਹੀਂ ਹੈਗੀ ਤਾਂ ਨਾ ਕਰਿਓ ਜੀ, ਕਿਉਂਕਿ ਮੌਸਮ ਬੜਾ ਖਰਾਬ ਆ। ਸੋ ਜ਼ਰੂਰੀ ਨਹੀਂ ਹੁੰਦਾ ਕਿ ਜਦੋਂ ਮੌਸਮ ਖਰਾਬ ਆ ਤੁਸੀਂ ਉਦੋਂ ਉਦੋਂ ਬਾਹਰ ਜਾਣਾ। ਅਤੇ ਜੀ ਆਪਣਾ ਖਿਆਲ ਰੱਖੋ, ਬਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828 'ਤੇ ਤੁਸੀਂ ਕਾਲ ਕਰ ਸਕਦੇ ਹੋ, ਪਹੁੰਚ ਸਕਦੇ ਹੋ ਚੁੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ। ਨੈਕਸਟ ਕਾਲ ਹੈ ਜੀ ਸਾਡੇ ਨਾਲ ਪਰਮਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਜ਼ਰੂਰ ਦੱਸੋ ਜੀ। ਕਿਹੜਾ ਗਾਣਾ ਜੀ ਤੁਸੀਂ, ਜਾਂ ਤਾਂ ਫਿਰ ਰੇਡੀਓ ਦੀ ਆਵਾਜ਼ ਬੰਦ ਕਰੋਗੇ ਜੀ, ਫਿਰ ਮੈਨੂੰ ਸੁਣੂਗਾ ਆਵਾਜ਼ ਤੁਹਾਡੀ।
1: ਟਿਪ ਵਰਸਾ ਪਾਣੀ,
0: ਟਿਪ ਟਿਪ ਵਰਸਾ ਪਾਣੀ, ਠੀਕ ਹੈ ਜੀ, ਜ਼ਰੂਰ ਲਗਾ ਦਿੰਦੇ, ਨੋ ਪ੍ਰੋਬਲਮ,
1: ਪੂਰਾ ਲਗਾਇਓ ਪਲੀਜ਼,
0: ਪੂਰਾ ਲਗਾ ਦੀ, ਪੂਰਾ ਲਗਾ ਦਾਂਗੇ ਜੀ, ਬਹੁਤ ਸ਼ੁਕਰੀਆ ਜੀ। ਇਹ ਤਾਂ ਬੜਾ ਡਾਂਟ ਕੇ ਕਹਿ ਕੇ ਗਏ ਬਈ, ਮੈਂ ਤਾਂ ਡਰ ਗਈ ਹੁਣੇ, ਕਹਿੰਦੇ ਪੂਰਾ ਗਾਣਾ ਲਗਾਇਓ, ਲਗਾ ਦਾਂਗੇ। 416-233-7368 ਡੱਗ ਫੋਰਡ ਸਾਹਿਬ ਕਹਿੰਦੇ ਮੈਂ ਬੜਾ ਖੁਸ਼ ਹਾਂ, ਕਹਿੰਦੇ ਮਾਰਕਾਰਨੀ ਜੀ ਚੰਗੀ ਗੱਲ ਆ, ਕਹਿੰਦੇ ਕਿਉਂਕਿ ਸਾਨੂੰ ਜਿਹੜੀ ਡੀਲ ਔਫਰ ਕੀਤੀ ਗਈ ਸੀ ਉਹ ਚੰਗੀ ਡੀਲ ਨਹੀਂ ਆ, ਅਤੇ ਮੈਂ ਬੜਾ ਖੁਸ਼ ਹਾਂ ਕਿ ਉਹ ਸਾਈਨ ਨਹੀਂ ਕੀਤੇ ਉਹਨਾਂ ਨੇ, ਸੋ ਇਹ ਵੀ ਗੱਲ ਚੰਗੀ ਹੋ ਗਈ। ਅਤੇ ਦੱਸੀਏ ਜੀ ਇੱਕ ਵਾਰ ਫਿਰ ਤੋਂ, ਦੇਸੀ ਫਰਾਈਡ ਮੈਨੀਆਂ ਦਾ ਸੁਨੇਹਾ, ਤੁਸੀਂ ਲਜ਼ੀਜ਼ ਖਾਣਾ ਖਾਣਾ ਚਾਹੁੰਦੇ ਹੋ ਘਰ ਦੇ ਵਿੱਚ, ਕੇਟਰਿੰਗ ਜਾਂ ਫਿਰ ਤੁਸੀਂ ਚਾਹੁੰਦੇ ਹੋ ਕੋਈ ਇਵੈਂਟ ਆ ਰਿਹਾ ਅਤੇ ਤੁਸੀਂ ਵਿਆਹ ਸ਼ਾਦੀ 'ਤੇ ਕੇਟਰਿੰਗ ਇਹਨਾਂ ਤੋਂ ਪਾਸੋਂ ਕਰਾਉਣੀ ਆ, ਜ਼ਰੂਰ ਪਹੁੰਚਿਓ 6171 ਮੇਫੀਲਡ ਰੋਡ ਯੂਨਿਟ ਨੰਬਰ 96 ਬਰੈਂਪਟਨ ਦੇ ਵਿੱਚ। ਇਹ ਮੇਫੀਲਡ ਐਂਡ ਐਂਡ ਐਂਡ ਐਂਡ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ ਨੇ, ਨਵੇਂ ਪਲਾਸੇ ਦੇ ਵਿੱਚ, ਯੂਨਿਟ ਨੰਬਰ 96, ਦੇਸੀ ਫਰਾਈਡ ਮੈਨੀਆ, ਲਜ਼ੀਜ਼ ਖਾਓ ਅਤੇ ਰੱਬ ਦੇ ਗੁਣ ਗਾਓ। 647-534-34 ਇਸ ਨੰਬਰ 'ਤੇ ਕਾਲ ਕਰਕੇ ਕੇਟਰਿੰਗ ਵੀ ਤੁਸੀਂ ਬੁੱਕ ਕਰਾ ਸਕਦੇ ਹੋ, 647-534-3475 647-534-3475 'ਤੇ ਤੁਸੀਂ ਕਰ ਸਕਦੇ ਹੋ ਜੀ ਕਾਲ, ਦੇਸੀ ਫਰਾਈਡ ਮਾਨੀਆ 'ਤੇ।

0: ਆਈ ਅਪੋਲੋਜਾਈਜ਼ ਜੀ, ਸੋਰੀ, ਥੋੜ੍ਹਾ ਥੋੜ੍ਹਾ ਗਾਣਾ ਲੱਗ ਸਕੇਗਾ ਕਿਉਂਕਿ ਕਾਲਸ ਹੋਰ ਵੀ ਆ ਰਹੀਆਂ, ਸੋ ਆਪਾਂ ਸਾਰਿਆਂ ਦੇ ਗਾਣੇ ਥੋੜ੍ਹੇ ਥੋੜ੍ਹੇ ਕਰਕੇ ਪਲੇ ਕਰ ਦੇਣੇ ਆ। ਅਤੇ ਜੀ ਨੰਬਰ ਦੱਸੀਏ, ਨੈਕਸਟ ਕਾਲ ਸਾਡੇ ਨਾਲ ਹੋਲਡ 'ਤੇ ਆ। ਇੱਕ ਨੰਬਰ ਤੁਹਾਨੂੰ ਦੱਸੀਏ ਕਿ ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੋਵੇ ਰੇਡੀਓ ਅੰਦਾਜ਼ ਦੇ ਜ਼ਰੀਏ, ਤਾਂ ਤੁਸੀਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ। ਮੇਰਾ ਫੋਨ ਨੰਬਰ 647-234-6000, 6-4-7-2-3-4-6000 ਨੰਬਰ 'ਤੇ ਕਾਲ ਕਰ ਲੈਣੀ ਆ। ਨੈਕਸਟ ਕਾਲ ਆ ਸਾਡੇ ਨਾਲ 9090 ਫੋਨ ਨੰਬਰ। ਜੀ ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ, ਕੈਸੀ ਹੈਂ?
0: ਮੈਂ ਠੀਕ ਹੂੰ ਜੀ, ਆਪ ਕੈਸੇ ਹੈਂ?
1: ਮੈਂ ਠੀਕ ਹੂੰ, ਬਫਜ਼ਲੇ ਤਾਲਾ। ਆਪ ਬਤਾ ਰਹੀ ਥੀ ਬਾਰਿਸ਼ ਮੇਂ ਹਾਦਿਸਾਤ ਵਗੈਰਾ ਹੋ ਰਹੇ ਹੈਂ
0: ਜੀ,
1: ਤੋ ਇੱਕ ਸਿੰਪਲ ਟਿਪ ਹੈ, ਵੋ ਯੇ ਹੈ ਕਿ ਜਿਤਨੇ ਲੋਕ ਗੱਡੀ ਚਲਾ ਰਹੇ ਹੈਂ ਉਨਕੋ ਯੇ ਸੋਚਨਾ ਚਾਹੀਏ ਕਿ ਬਾਰਿਸ਼ ਸੇ ਬਚਨੇ ਕੇ ਲੀਏ ਆਪ ਵਾਟਰ ਪਰੂਫ ਜੈਕਟ ਪਹਿਨਤੇ ਹੈਂ, ਯਾ ਅਗਰ ਵਾਟਰ ਪਰੂਫ ਜੈਕਟ ਨਹੀਂ ਪਹਿਨਣਾ ਚਾਹ ਰਹੇ, ਕਿਸੀ ਚੰਗੀ ਦਾਵਤ ਔਵਤ ਮੇਂ ਜਾ ਰਹੇ ਹੈਂ, ਚੰਗੇ ਕਪੜੇ ਪਹਿਨੇ ਹੋਏ ਹੈ, ਤੋ ਇੱਕ ਛੋਟਾ ਸਾ ਅਮਰੇਲਾ ਔਰ ਛਤਰੀ ਛਾਤਾ ਜੋ ਵੀ ਬੋਲ ਲੀਜੀਏ ਵੋ ਸਾਥ ਰੱਖਤੇ ਕਿਉਂ ਰੱਖਤੇ ਆਪ? ਤਾਕਿ ਇੱਕ ਵੀ ਖਤਰਾ ਪੜ ਗਿਆ ਤੋ ਮੇਰੀ ਕ੍ਰਿਸ ਖਰਾਬ ਹੋ ਜਾਏਗੀ, ਮੇਰੇ ਚੰਗੇ ਕਪੜੇ ਖਰਾਬ ਹੋ ਜਾਏਗੇ ਵਗੈਰਾ ਵਗੈਰਾ। ਉਸੀ ਤਰੀਕੇ ਸੇ ਜਬ ਗੱਡੀ ਮੇਂ ਬੈਠਤੇ ਤੋ ਆਪ ਬਾਰਿਸ਼ ਹੋਤੇ ਵਕਤ ਯੇ ਜ਼ਹਿਨ ਮੇਂ ਬਿਠਾਈਏ ਕਿ ਰਾਈਟ ਔਰ ਲੈਫਟ ਨਹੀਂ ਪੀਛੇ ਵੀ ਦੇਖਾ ਕਰੀਏ, ਵੋ ਕੈਸਾ ਦੇਖੇਂਗੇ, ਮੁੜਨੇ ਕੀ ਜ਼ਰੂਰਤ ਨਹੀਂ ਹੈ। ਗਾੜੀ ਜੋ ਬਣਾਇਆ ਵੋ ਡਿਜ਼ਾਇਨ ਦਿਆ ਆਪਕੋ ਯਹਾਂ ਪੇ ਉੱਪਰ ਇੱਕ ਮਿਰਰ ਰਹਿਤਾ ਹੈ, ਬੀਚ ਮੇਂ ਵੋ ਮਿਰਰ ਸੇ ਰੇਅਰ ਆਪਕੋ ਦਿਖਾਈ ਦੇਤਾ, ਕਿਆ ਵਜ੍ਹਾ ਹੈ? ਇਸਲੀਏ ਤਾਕਿ ਪੀਛੇ ਕੀ ਟ੍ਰੈਫਿਕ ਕੋ ਦੇਖਣਾ। ਆਪਸੇ ਬਾਤ ਬਤਾ ਰਹੇ, ਇਸਸੇ 10 ਮਿਨਟ ਪਹਿਲੇ ਮੇਰੇ ਸਾਥ ਵਾਕਿਆ ਹੁਆ, ਮੈਂ ਸਪੀਡ ਮੇਂ ਹੂੰ, ਨੀਚੇ ਸੇ ਝੁੱਕ ਕੇ ਐਸਾ ਉੱਪਰ ਨਿਕਲਨਾ, ਬ੍ਰਿਜ ਹੈ ਤੋ ਉਧਰ ਕੀ ਟ੍ਰੈਫਿਕ ਨਜ਼ਰ ਨਹੀਂ ਆਤੀ, ਤੋ ਮੈਂ ਨਾਰਮਲ ਸਪੀਡ ਪੇ ਹੂੰ, ਮੈਂ ਕਭੀ ਓਵਰ ਸਪੀਡ ਨਹੀਂ ਜਾਤਾ, ਮੇਰਾ ਰਿਕਾਰਡ ਇਕਦਮ ਕਲੀਨ ਹੈ, ਵਾਈਟ ਐਂਡ ਕਲੀਨ ਰੱਖਤਾ ਹਰ ਚੀਜ਼। ਤੋ ਮੈਂ ਨੀਚੇ ਜੈਸੀ ਜਾ ਕੇ ਉੱਪਰ ਉਠਾ, 60 ਕੀ ਸਪੀਡ ਤੇ 60 ਜਾ ਰਹਾ ਹੂੰ, ਪੀਛੇ ਸੇ 90 ਕੀ ਸਪੀਡ ਬੰਦਾ ਲੈ ਕਰ ਆਇਆ। ਅਬ ਆਗੇ ਜੈਸੀ ਉੱਪਰ ਚੜਾ ਹੂੰ, ਯੇ ਪੂਰੀ ਟ੍ਰੈਫਿਕ ਜੈਮ। ਅਬ ਯੇ ਬ੍ਰਿਜ ਵਾਲਾ ਜੋ ਪੀਛੇ ਸੇ ਆ ਰਹਾ ਉਸਕੋ ਤੋ ਨਹੀਂ ਮਾਲੂਮ ਨਾ, ਮੈਂ ਰੇਅਰ ਮੇਂ ਦੇਖਾ ਕਿ ਵੋ ਆ ਰਹਾ ਹੈ, ਸਪੀਡ ਕਮ ਨਹੀਂ ਕਰਾ, ਮੈਂ ਜ਼ੋਰ ਸੇ ਹਾਰਨ ਬਜਾਇਆ, ਪਾਂ ਪਾਂ, ਜੈਸੀ ਹਾਰਨ ਬਜਾਇਆ ਉਹਨੇ ਬ੍ਰੇਕ ਮਾਰਾ, ਉਸਕੀ ਗੱਡੀ ਰਾਈਟ ਪੇ ਲੱਗ ਗਈ, ਮਗਰ ਮੁਝੇ ਨਹੀਂ ਲੱਗੀ। ਅਗਰ ਸੋਚੀਏ ਮੈਂ ਹਾਰਨ ਨਹੀਂ ਬਜਾਤਾ ਤੋ ਇਸ ਵਕਤ ਆਪਸੇ ਬਾਤਚੀਤ ਨਹੀਂ ਹੋ ਸਕਤੀ ਥੀ, ਗੱਲ ਨਹੀਂ ਕਰ ਸਕਤਾ ਥਾ ਮੈਂ। ਤੋ ਇਸ ਲਈ ਹਮੇਸ਼ਾ ਬੋਲਤਾ ਹੂੰ, ਪੀਛੇ ਵੀ ਦੇਖਾ ਕਰੋ, ਕਿਉਂਕਿ you surrounded with so many people which you don't know they have 150,000 issues in their mind, to wo issues ke liye apne ko issue na bana de. Aur aakhri mein isi jumle pe khatam karta hu, amin siani radio ke pioneer banda hai jo duniya mein kaun nahi janta, har community janti unko, punjabi sare india ke the wo, to unka ek jumla hai, aziz dosto late hone ke chakkar mein ਔਰੋਂ ਕੋ ਨਾ ਲਿਟਾ ਦੀਜੀਏ।
0: ਬਹੁਤ ਸ਼ੁਕਰੀਆ ਜੀ,
1: ਪਿਆਰੀ ਬਾਤੇ ਕਰਤੇ ਹੈ ਬੜੇ ਲੋਕ, ਯਾਦ ਆਤੀ ਹੈ ਉਨਕੀ, ਧਿਆਨ ਹੋ ਗਿਆ ਉਨਕੋ ਜੋ ਹੈ ਸ਼ਾਂਤੀ ਮਿਲੇ
0: ਜੀ।
1: ਆਪਣਾ ਖਿਆਲ ਰੱਖੀਏਗਾ, ਫਿਰ ਕੋਈ ਬਾਤ ਹੋ ਤੋ ਬਾਖਬਰ ਕਰੂੰਗਾ, ਬੇਉਮੀਦ ਖੁਦਾ, ਸਲਾਮ ਅਲੈਕੁਮ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਿਲਕੁਲ ਜੀ, ਆਪਣਾ ਖਿਆਲ ਰੱਖੋ। ਤੇ ਜੀ ਟਾਈਮ ਹੋ ਗਿਆ ਆਲਮੋਸਟ ਜਾਣ ਦਾ, ਬਲਦੇਵ ਜੀ ਦੀ ਕਾਲ ਕਾਫੀ ਵਾਰ ਆ ਗਈ ਆ। ਬਲਦੇਵ ਜੀ ਸਤਿ ਸ਼੍ਰੀ ਅਕਾਲ,
2: ਸਤਿ
0: ਸ਼੍ਰੀ ਅਕਾਲ ਜੀ।
2: ਇੱਕ ਤਾਂ ਮੈਂ ਗੀਤ ਪਹਿਲਾਂ ਕਹਿਣਾ, ਫਿਰ ਮੈਂ ਦੋ ਲੈਣਾ ਵੀ ਸੁਣਾਉਣੀ ਆ ਪੁੱਤ।
0: ਅੱਛਾ ਜੀ, ਸੁਣਾ ਦਿਓ।
2: 25 ਪਿੰਡ ਗਾਣਾ ਲਾ, ਬਰਾੜ ਦਾ ਲਾ ਲਿਓ।
0: ਅੱਛਾ ਜੀ,
2: 25 ਪਿੰਡ।
0: ਅੱਛਾ ਠੀਕ ਹੈ ਜੀ,
2: ਹੁਣ ਮੈਂ ਲੈਣਾ ਸੁਣਾ।
0: ਠੀਕ
2: ਹੈ, ਰਤਬੇ ਮੇਰਾ 5 ਵਜੇ ਤੋਂ ਪਹਿਲਾਂ ਫੋਨ ਹੀ ਕੱਟੇਗਾ।
0: ਤੁਸੀਂ ਵੇਟ ਨਹੀਂ ਕਰਦੇ ਜੀ? ਤੁਸੀਂ
2: ਨਹੀਂ, ਤੁਹਾਡੇ ਨੂੰ ਕੱਟਿਆ ਜਾਂਦਾ।
0: ਅੱਛਾ ਠੀਕ ਹੈ ਜੀ,
2: ਰਤਬੇ ਤਾਂ ਹੀ ਘਟਾਉਣਾ ਕੀ। ਵਾਹ ਵਾਹ ਕਿਹਾ
0: ਜੀ, ਵਾਹ ਵਾਹ,
2: ਰਤਬੇ ਤਾਂ ਹੀ ਘਟਾਉਣਾ ਕੀ, ਜਿੱਥੇ ਗਏ ਜੇ ਕਦਰ ਨੀ ਹੁੰਦੀ ਮੁੜ ਮੁੜ ਉੱਥੇ ਆਉਣਾ ਕੀ, ਬਿਪਤਾ ਦਾ ਘੁਰ ਆਉਣਾ ਕੀ, ਤੱਕੜੇ ਨੂੰ ਵੇਖ ਕੇ ਨਿਆਉਣਾ ਕੀ। ਵਾਹਵਾ ਨੀ ਹੋਈ,
0: ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ।
2: ਗੁਰਬਤ ਨੇ ਦੱਬੇ ਜੋ ਹੁੰਦੇ। ਹੈਲੋ,
0: ਵਾਹ ਵਾਹ ਵਾਹ, ਸੁਣ ਰਹੀ ਜੀ, ਸੁਣ ਰਹੀ ਆ, ਸੁਣ ਰਹੀ ਆ ਬੜੇ ਧਿਆਨ ਨਾਲ।
2: ਮਾੜੇ ਨੂੰ ਹੋਰ ਦਬਾਉਣਾ ਕੀ, ਪਰਾਏ ਤੇ ਹੱਕ ਜਿਤਾਉਣਾ ਕੀ, ਬੇਈਮਾਨ ਨਾਲ ਕਮਾਉਣਾ ਕੀ, ਜ਼ਮੀਰੋਂ ਮਰਿਆ ਮਰਿਆ ਕੀ ਹੁੰਦੇ, ਅਣਖਾਂ ਨਾਲ ਬਾਜ਼ ਆਉਣਾ ਕੀ।
0: ਬਹੁਤ ਸ਼ੁਕਰੀਆ,
2: ਗਾਣਾ ਲੱਗਾ 25 ਮਿੰਟ ਲਾ ਬਰਾੜ ਦਾ।
0: ਠੀਕ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਤੁਸੀਂ ਬੜੇ ਟਾਈਮ ਤੇ ਫੋਨ ਕੀਤਾ ਤੇ ਜਾਣ ਦਾ ਹੋ ਗਿਆ ਜੀ ਟਾਈਮ, ਤੇ ਜ਼ਰੂਰ ਕੋਸ਼ਿਸ਼ ਕਰੂੰਗੀ, ਪਰ ਨੰਬਰ ਜ਼ਰੂਰੀ ਦੱਸਣੇ ਹੈਗੇ ਆ। ਸੂਟ ਸਵਾਉਣਾ ਤੇ ਇੱਕ ਵਾਰ ਫਿਰ ਤੋਂ ਦੱਸ ਦੀ ਜੀ, ਟੇਲਰ ਦੀਆਂ ਸਰਵਿਸਿਜ਼ ਅਵੇਲੇਬਲ ਆ, ਆਪਣਾ ਫੈਸ਼ਨ ਤੇ ਸੂਟ ਖਰੀਦ ਵੀ ਸਕਦੇ ਹੋ, ਸੂਟ ਸਟਿਚ ਵੀ ਕਰਾ ਸਕਦੇ ਹੋ, ਸਵਾ ਵੀ ਸਕਦੇ ਹੋ। 647-641-4595। ਘਰ ਨੂੰ ਪੇਂਟ ਕਰਾਉਣਾ, ਘਰ ਨੂੰ ਨਵਾਂ ਨਕੋਰ ਬਣਾਉਣਾ, ਰਫਤਾਰ ਪੇਂਟਿੰਗ 647-996-5630। ਆਪਣੇ ਆਪ ਨੂੰ ਕਰਜ਼ਿਆਂ ਤੋਂ ਬਾਹਰ ਕੱਢਣਾ, ਆਪਣੇ ਆਪ 'ਤੇ ਤਰਸ ਕਰਨਾ ਅਤੇ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਹੋਰ ਸੋਹਣਾ ਬਣਾ ਲੈਣਾ, ਇੰਪਰੂਵ ਕਰ ਲੈਣਾ ਤਾਂ ਕਿ ਤੁਹਾਨੂੰ ਸੁੱਖ ਦਾ ਸਾਹ ਆਵੇ। ਅਤੇ ਨੰਬਰ ਹੈ ਹਰਿੰਦਰ ਘੁੰਮਣ ਜੀ ਦਾ 416-444-4444 416-444-4444। ਘਰ ਫਰਨੀਚਰ ਚਾਹੀਦਾ ਜੀ, ਸਟੀਵਨਸ ਫਰਨੀਚਰ ਟੋਰਵਮੈਨ ਸਟੀਲਸ 'ਤੇ 905-790-0560। ਅਤੇ ਜੀ ਤੁਸੀਂ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਇੰਟੀਰੀਅਰ ਰੈਨੋਵੇਸ਼ਨ ਦਾ ਕੋਈ ਕੰਮ ਕਰਾਉਣਾ, ਘਰ ਦੇ ਵਿੱਚ ਪਾਣੀ ਆ ਗਿਆ ਬੇਸਮੈਂਟ ਦੇ ਵਿੱਚ, ਅਤੇ ਜੀ ਫਿਰ ਉਹਦੀ ਰਿਪੇਅਰ ਤੁਸੀਂ ਕਰਾਉਣੀ ਆ, ਇੰਸ਼ੋਰੈਂਸ ਨਾਲ ਡੀਲ ਕਰ ਰਹੇ ਹੋ, ਤਾਂ ਵੀ ਇਹ ਤੁਹਾਡੀ ਹੈਲਪ ਕਰ ਦੇਣਗੇ। ਬੀ ਬਿਲਡ ਕੰਸਟਰਕਸ਼ਨ 647-233-6000 647-233-6000। ਬਹੁਤ ਸ਼ੁਕਰੀਆ ਜੀ, ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਅਗਲੇ ਸ਼ਨੀਵਾਰ ਤੁਹਾਨੂੰ ਮਿਲਾਂਗੇ। ਤਦ ਤੱਕ ਪਰਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸ਼ਬ ਖੈਰ, ਸ਼ੁਭ ਰਾਤਰੀ ਐਂਡ ਟੇਕ ਕੇਅਰ।

0: ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਸਾਰੰਗ।
1: ਵੇ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਵੇ ਟਿਕਟਾਂ ਦੋ ਲੈ ਲਈ, ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ। ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 9056781200।
2: ਗੱਲ ਹੋਵੇ ਰੀਅਲ ਇਸਟੇਟ, ਸੇਲ ਪਰਚੇਜ ਆਫ ਬਿਜ਼ਨੈਸਿਸ, ਕਮਰਸ਼ੀਅਲ ਟ੍ਰਾਂਜੈਕਸ਼ਨ, ਵਿਲ, ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੈਵਿਟ ਦੀ, ਤਾਂ ਸੋਚਣ ਦੀ ਲੋੜ ਨਹੀਂ, ਇੱਕੋ ਨਾਮ ਯਾਦ ਰੱਖੋ, ਲਾਅ ਆਫ ਅਮਨ ਸ਼ਰਮਾ, ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ। ਅਮਨ ਸ਼ਰਮਾ, LLB, ਬੈਰਿਸਟਰ, ਸੋਲੀਸਿਟਰ ਐਂਡ ਨੋਟ ਰਿਪਬਲਿਕ, 25 ਚੈਰੀ ਕ੍ਰੈਸਟ ਡਰਾਈਵ, ਯੂਨਿਟ 6, ਬ੍ਰੈਂਪਟਨ। ਕਾਲ 905-913-2355, 905-913-2355।
3: ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ?
4: ਨਹੀਂ, ਮੈਂ ਮਰ ਜਾ, ਉੱਥੇ ਕੀ ਹੋਣਾ?
3: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਤਾਂ ਮਿਲਦਾ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9991, ਔਰ ਵਿਜ਼ਿਟ ਯੂਨਿਟ 9-680 ਰੈਕਸਡੇਲ ਬੁਲੇਵਾਰਡ, ਟੋਬੀਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
5: ਆਜ
6: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ, ਪੰਜਾਬੀ, ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ, ਸੈਲੀਬ੍ਰੇਸ਼ਨ 40 ਈਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
7: ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
6: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ, 905-204-13 ਜਾਂ ਢਿੱਲੋਂ। ਹੋਰ ਕੋਈ ਸੇਵਾ?
3: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ